0: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ। ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਤੂੰ ਬੋਲ ਭਾਵੇਂ ਨਾ ਬੋਲ, ਫਿਲਮ ਸਿਨੇਮੇਕਰਨ ਦਾ ਸ਼ਿੰਗਾਰ ਹੈ ਇਸ ਟਾਈਮ। ਜੇ ਤੁਸੀਂ ਵੇਖ ਲਿਆ ਤੇ ਆਪਣੇ ਤੁਸੀਂ ਵਿਚਾਰ ਦੱਸ ਸਕਦੇ ਹੋ ਫਿਲਮ ਬਾਰੇ, ਤੇ ਜੇ ਤੁਸੀਂ ਨਹੀਂ ਵੇਖੀ ਤੇ ਇੱਕ ਵਾਰੀ ਜ਼ਰੂਰ ਜਾ ਕੇ ਤੁਸੀਂ ਵੇਖੋ, ਬਹੁਤ ਸੋਹਣੀ ਫਿਲਮ ਹੈ, ਤੁਸੀਂ ਪਸੰਦ ਕਰੋਗੇ। ਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਤੇ ਮੇਰੇ ਨਾਲ ਨੇ ਸੁਖ ਪਰਮਾਰ।
1: ਜੀ ਹਾਂ ਬਿਲਕੁਲ, ਜੇ ਤੁਸੀਂ ਫਿਲਮ ਦੇਖ ਲਈ ਆ ਫਿਰ ਤਾਂ ਤੁਹਾਡੇ ਪੈਸੇ ਗਏ ਆ। ਜੇ ਤੁਸੀਂ ਫਿਲਮ ਦੇਖਣ ਨਹੀਂ ਗਏ ਨਾ, ਫਿਲਮ ਦੇਖ ਕੇ ਆਓ। ਜੇ ਕਿਸੇ ਨੂੰ ਪਸੰਦ ਨਾ ਆਈ, ਉਹਨਾਂ ਦੇ ਅਕਾਊਂਟਾਂ 'ਚ ਪੈਸੇ ਅਸੀਂ ਪਾਵਾਂਗੇ, ਕਿਉਂਕਿ ਮੁੰਡੇ ਪੱਕ ਕੇ ਆਏ ਆ।
0: ਇਹ ਬਹੁਤ ਚੱਲ ਰਿਹਾ,
1: ਕਿਉਂਕਿ ਉਹਨੇ ਕਿਹਾ ਸੀ ਨਾ ਕਿ ਇਹ ਪੱਕ ਕੇ ਆਇਆ, ਇਹਨੂੰ ਕੋਈ ਤੋੜ ਨਹੀਂ ਸਕਦਾ।
0: ਇਹ ਅੱਜ ਕੱਲ੍ਹ ਕੋਈ ਪਤਾ ਨਹੀਂ ਕਿਹੜੀ ਸੈਂਸ 'ਚ ਕਿਸੇ ਨੇ ਗੱਲ ਕਹਿਣੀ ਹੈ ਤੇ ਉਹ ਕਿਹੜੀ ਚੱਲ ਜਾਣੀ ਹੈ, ਪਰ ਕਿਹੜੀ ਸੈਂਸ 'ਚ ਚੱਲਣੀ ਹੈ। ਇਹ ਵੀ ਬਹੁਤ ਮਤਲਬ
1: ਜਿਹੜਾ ਦੇਖ ਕੇ ਤੁਸੀਂ ਕਦੀ ਬੋਰ ਨੀ ਹੋਊਗੇ। ਤੇ ਦੂਜੀ ਗੱਲ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਕੁਛ ਨੀ ਹੈਗਾ, ਬਸ ਉਹ ਮੂਵੀ ਆ, ਇੱਕ ਮੂਵੀ ਆ ਤੇ ਇੱਕੋ ਹੀ ਆ, ਉਹ ਗਾਂ ਇੱਕ ਦੋ ਤਿੰਨ ਨਹੀਂ ਹੈਗੀਆਂ, ਜਿਹੜੀ ਕਿ ਬੈਸਟ ਉਹ ਚੀਜ਼ ਮੈਨੂੰ ਲੱਗੀ ਆ। ਤੇ ਜੇ ਮੈਂ ਆਪਣੀ ਗੱਲ ਕਰਾਂ ਰਣਜੋਤ ਜੀ, ਪਹਿਲਾ ਹਾਫ ਲਾਈਕ ਹੱਸੇ ਆ ਵੀ ਤੁਹਾਡਾ ਹਾਸਾ ਤੁਹਾਨੂੰ ਆਉਂਦਾ ਆ ਕਿ, ਅਤੇ ਦੂਜੇ ਹਾਫ 'ਚ ਜਿੰਨਾ ਹੀ ਉਹਨਾਂ ਨੇ ਪਹਿਲਾਂ ਹਸਾਇਆ ਉਹਦਾ ਮੁੱਲ ਮੋੜ ਲਿਆ, ਉਹ ਕਹਿੰਦੇ ਬੈਲੈਂਸ ਕਰਕੇ ਭੇਜਾਂਗੇ ਤੈਨੂੰ, ਤੁਸੀਂ ਹੁਣ ਜ਼ਿਆਦਾ ਖੁਸ਼ ਹੋ ਕੇ ਨਹੀਂ ਜਾਣ ਦਿੰਦੇ, ਤੁਹਾਨੂੰ ਥੋੜ੍ਹੀ ਜਿਹਾ ਰੋ ਲਓ, ਕਿਉਂਕਿ ਜ਼ਿਆਦਾ ਫਿਰ ਜੇ ਤੁਹਾਨੂੰ ਹਾਸੇ ਆਊਗੇ ਨਾ, ਤੁਹਾਡੇ ਹਾਰਮੋਨਸ ਉੱਦਾਂ ਹੋਊਗੇ, ਫਿਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ, ਥੋੜ੍ਹੀ ਜਿਹੀ ਇਮੋਸ਼ਨਲ ਹੋ ਕੇ ਜਾਓ ਇੱਥੋਂ।
0: ਹਾਂਜੀ ਬਿਲਕੁਲ, ਇੱਦਾਂ ਹੀ ਆ। ਵੇਖੋ ਆਪਾਂ ਜਿਹੜੀ ਸਾਰੇ ਰੰਗ ਹੁੰਦੇ ਜ਼ਿੰਦਗੀ ਦੇ ਵਿੱਚ, ਅਤੇ ਉਹੀ ਰੰਗ ਜਿਹੜੇ ਆ ਉਹ ਆਪਾਂ ਪਰਦੇ ਦੇ ਉੱਤੇ ਆਪਾਂ ਮਿਹਨੇ ਆ, ਅਤੇ ਸ਼ਾਇਦ ਇਹੋ ਹੀ ਕੋਈ ਕੋਸ਼ਿਸ਼ ਕਰਦਾ, ਕੋਈ ਕਾਮਯਾਬ ਹੋ ਜਾਂਦਾ ਵਾ, ਕੋਈ ਕੋਸ਼ਿਸ਼ ਕਰਦਾ ਅਤੇ ਉਹ ਅੱਧੇ ਅਧੂਰੇ ਜੇ ਰਹਿ ਜਾਂਦੇ। ਬੰਦਾ ਕਹਿੰਦਾ ਯਾਰ ਹੱਸਣ ਵੀ ਪਏ, ਹਾਂ ਹੱਸਿਆ ਨਹੀਂ ਆਇਆ ਚੱਜ ਦੇ ਨਾਲ, ਹੈ ਨਾ, ਰਵਾਉਣ ਪਏ ਹੀ ਤੇ ਵਿੱਚੇ ਹੀ ਛੱਡਤਾ ਨਾ।
1: ਇੱਕ ਨਾ ਰਣਜੋਤ ਜੀ, ਮੈਨੂੰ ਬੈਸਟ ਚੀਜ਼ ਪਤਾ ਕੀ ਲੱਗੀ ਮੂਵੀ ਦੀ, ਕਿ ਜੋ ਉਹ ਐਕਟ ਕਰ ਰਹੇ ਸੀ ਨਾ ਉਹ ਉਹਨਾਂ ਦੀ ਏਜ ਵੀ ਸੀਗੀ,
0: ਕਿਉਂਕਿ ਉਹ ਬਹੁਤੀਆਂ ਫਿਲਮਾਂ 'ਚ ਵੀ ਪ੍ਰੋਬਲਮ ਆਉਂਦੀ ਹੈ।
1: ਮੈਨੂੰ ਬਹੁਤੀਆਂ ਫਿਲਮਾਂ 'ਚ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਇਹ ਐਕਟ ਇਹਦੀ ਏਜ ਦੇ ਹਿਸਾਬ ਨਾਲ ਫਿੱਟ ਨਹੀਂ ਹੋ ਰਿਹਾ,
0: ਕੁੜੀ ਨਿੱਕੀ ਜੀ ਆ ਪਤਾ ਹੀ ਆ,
1: ਜਾਂ ਫਿਰ ਹਾਂ ਜਾਂ ਫਿਰ ਕੁੜੀ ਵੱਡੀ ਸਾਰੀ ਆ ਤੇ ਮੁੰਡਾ ਨਿੱਕਾ ਜਿਹਾ ਆ, ਹਨਾ, ਉਹ ਫੀਲ ਨਹੀਂ ਆਉਂਦਾ ਤੁਹਾਨੂੰ, ਉਹ ਲਾਈਕ ਉਹ ਯੰਗ ਫੀਲ ਬਹੁਤ ਟਾਈਮ ਤੋਂ ਬਾਅਦ ਆਇਆ, ਕਿਉਂਕਿ ਇੱਕ ਲਾਈਕ ਯੰਗ ਕਪਲ ਆ ਤੇ ਉਹਨਾਂ ਦੀ ਉਸੇ ਹਿਸਾਬ ਦੀ ਉਨੇ ਕੁ ਲੈਵਲ ਦੀ ਉੱਨੀ ਕੁ ਮੱਤ ਦੀ ਸਟੋਰੀ ਆ, ਕਿ ਜਦੋਂ ਉਹ ਫਾਈਟ ਵੀ ਕਰਦਾ ਆ ਅਤੇ ਉਹ ਰੋਕਦੀ ਆ ਅਤੇ ਉਹ ਅਗਰੈਸ਼ਨ ਵੀ ਦਿਖਾਇਆ ਕਿ ਹਾਂ ਜਿਹੜਾ ਜਵਾਨ ਖੂਨ ਆ ਉਹਦੇ ਵਿੱਚ ਅਗਰੈਸ਼ਨ ਵੀ ਆ ਜੇ ਉਹ ਪਿਆਰ ਕਰਦਾ ਆ, ਹੈ ਨਾ, ਅਤੇ ਉਹਦੇ ਵਿੱਚ ਉਹ ਵੀ ਦਿਖਾਇਆ ਕਿ ਜੇ ਉਹਦੀ ਡੈਡੀ ਨੂੰ ਕੁੱਟਦੇ ਆ ਜਦੋਂ ਅਤੇ ਉਹ ਉਹਨੂੰ ਵੀ ਇਹ ਵੀ ਦਿਖਾਇਆ ਕਿ ਉਹ ਕਿੰਨਾ ਕੇਅਰਿੰਗ ਆ ਅਤੇ ਉਹ ਇਹ ਵੀ ਟਰਾਈ ਕਰ ਰਿਹਾ ਵਾਰ ਵਾਰ ਆਪਣਾ ਰਿਲੇਸ਼ਨਸ਼ਿਪ ਕਿਤੇ ਉਹ ਵੀ ਨਹੀਂ ਤੋੜ ਰਿਹਾ, ਲਾਈਕ ਨਾ ਉਹ ਆਪਣੇ ਡੈਡੀ ਨਾਲ ਤੋੜ ਰਿਹਾ, ਨਾ ਉਹ ਆਪਣੀ ਦਾਦੀ ਨਾਲ ਤੋੜ ਰਿਹਾ ਅਤੇ ਨਾ ਹੀ ਉਹ ਕੁੜੀ ਨਾਲ ਤੋੜ ਰਿਹਾ, ਜੋ ਮਰਜ਼ੀ ਹੋ ਜਾਂਦਾ ਉਹ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ,
0: ਟੁੱਟ ਸਕਦਾ ਹੀ ਨਹੀਂ ਨਾ ਹੁੰਦਾ ਅਸਲ ਦੇ ਵਿੱਚ,
1: ਕਿਉਂਕਿ ਹਾਂਜੀ ਹਾਂ ਕਿਉਂਕਿ ਉਹਨੇ ਮੀਨ ਨਹੀਂ ਬਣਾਇਆ ਉਹਨੂੰ, ਕਿ ਜੇ ਉਹ ਨਹੀਂ ਤਾਂ ਕੀ ਹੁੰਦਾ ਹੈ ਕਿ ਮਾਂ ਪਿਓ ਨੂੰ ਛੱਡ ਦਿੰਦੇ ਆ ਕਿ ਹਾਂ ਨਾ ਕੁੜੀ
0: ਫਿਲਮਾਂ 'ਚ ਚੱਲ ਜਾਂਦਾ,
1: ਬਿਲਕੁਲ ਹਾਂ, ਅਤੇ ਉਹਨਾਂ ਨੇ ਨੈਚੁਰਲ ਚੀਜ਼ ਦਿਖਾਈ ਹੋ ਆ ਕਿ ਉਹ ਕਿਸੇ ਨੂੰ ਵੀ ਨਹੀਂ ਛੱਡ ਰਿਹਾ, ਜੇ ਉਹਨੂੰ ਲੱਗਦਾ ਵੀ ਹੈ ਕਿ ਕਿਸੇ ਨੇ ਉਹਨੂੰ ਚੀਟ ਕੀਤਾ ਹੈ ਜਾਂ ਉਹਦੇ ਨਾਲ ਸਟੈਂਡ ਨਹੀਂ ਲਿਆ,
0: ਤੁਸੀਂ ਸਾਰੀ ਕਹਾਣੀ ਸੁਣਾ ਦੇਣੀ ਆ,
1: ਉਹਦੇ ਨਾਲ ਰਹਿੰਦਾ ਹੈ, ਮੈਂ ਐਕਸਾਈਟਿਡ ਆ।
0: ਹਾਂ ਨਹੀਂ ਪਰ ਇਹ ਚੀਜ਼ ਹੈਗੀ ਆ ਕਿ ਫਿਲਮ ਕਈ ਵਾਰੀ ਆਪਾਂ ਕਈ ਫਿਲਮਾਂ ਇਹੋ ਜਿਹੀਆਂ ਮਿਹਨੇ ਜਿਹੜੀਆਂ ਤੁਹਾਡੇ ਨਾਲ ਦਿਮਾਗ ਤੋਂ
1: ਗੱਲ ਕਰਨ
0: ਉਤਰਦੀਆਂ ਨਹੀਂ, ਤੁਹਾਡਾ ਜੀ ਕਰਦਾ ਤੁਸੀਂ ਜਿੱਥੇ ਵੀ ਕਿਤੇ ਮਿਲੇ ਹੋ ਜਿਹਦੇ ਨਾਲ ਵੀ ਮਿਲੇ ਹੋ ਉਹਦੇ ਨਾਲ ਤੁਸੀਂ ਗੱਲ ਕਰੋ, ਉਹਦੇ ਬਾਰੇ

0: ਹੋਰ ਆਪਣਾ ਤੁਸੀਂ ਵਿਚਾਰ ਦੱਸੋ। ਅਤੇ ਵਾਕਈ ਨੋ ਡਾਊਟ ਇਹ ਫਿਲਮ ਉਹਨਾਂ ਫਿਲਮਾਂ 'ਚੋਂ ਹੋ ਨਿਬੜੀ ਆ, ਜਿੱਥੇ ਕਿਤੇ ਬਹਿਦਾ ਉੱਥੇ ਗੱਲ ਵਧੋ ਵਧੀ ਜ਼ਰੂਰ ਨਿਕਲ ਜਾਂਦੀ ਹੈ, ਚਾਹੇ ਮਕਸਦ ਇਹੋ ਹੀ ਹੋਵੇ ਵੀ ਇਹ ਜ਼ਰੂਰ ਵੇਖਾਓ।
1: ਇਹ ਇਹ ਸੋਚ ਕੇ ਦੇਖਣ ਜਾਇਓ ਕਿ ਸਿਦਕ ਗਿੱਲ ਦੀ ਮੂਵੀ ਦੇਖਣ ਜਾਣਾ, ਕੁਛ ਹੋਰ ਸੋਚ ਕੇ ਨਾ ਜਾਇਓ ਕਿ ਕੌਣ ਆ ਕੀ ਆ, ਲਾਈਕ ਉਹਨਾਂ ਦੋਨਾਂ ਦੀ ਮੂਵੀ ਦੇਖਣ ਜਾਣਾ ਤੁਸੀਂ, ਫਿਰ ਤੁਹਾਨੂੰ ਜ਼ਿਆਦਾ ਹੋਰ ਮਜ਼ਾ ਆਊਗਾ।
0: ਹਾਂ ਨਹੀਂ ਨੋ ਡਾਊਟ, ਮਤਲਬ ਔਫਕੋਰਸ ਲੋਕ ਜਿਹੜੇ ਨੇ ਉਹ ਅਮਰਿੰਦਰ ਭਾਈ ਨੂੰ ਪਿਆਰ ਕਰਦੇ, ਪਰ ਮੈਂ ਤੇ ਇਹ ਕਹੂੰਗਾ ਵੀ ਉਸ ਤੋਂ ਵੀ ਬਿਹਤਰ ਜੇ ਕੁਛ ਵੇਖਣ ਜਾਣਾ ਤੇ ਆ ਵੇਖ ਆਇਓ।
1: ਬਿਲਕੁਲ,
0: ਉਹ ਤੁਹਾਨੂੰ ਉਹ ਵੱਖਰੀ ਗੱਲ, ਆਪਣਾ ਇੱਕ ਪਿਆਰ ਹੁੰਦਾ ਵਾ, ਇੱਕ ਸਤਿਕਾਰ ਹੁੰਦਾ, ਚਿਰਾਂ ਤੋਂ ਆਪਾਂ ਇੱਕ ਨਾਤਾ ਕਿਸੇ ਕਲਾਕਾਰਾਂ ਦੇ ਨਾਲ ਜੋੜਿਆ ਹੁੰਦਾ, ਅਤੇ ਉਹ ਚੀਜ਼ ਆਪਾਂ ਉੱਥੋਂ ਭਾਲਦੇ। ਜੇ ਤੁਹਾਨੂੰ ਉਹ ਤੋਂ ਵੀ ਕੁਛ ਬਿਹਤਰ ਮਿਲ ਜੇ ਤਾਂ ਫਿਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ, ਮਤਲਬ ਐਕਟਿੰਗ ਦੇ ਪੱਖੋਂ, ਓਵਰਆਲ ਟ੍ਰੀਟਮੈਂਟ ਦੇ ਪੱਖੋਂ। ਇੱਕ ਨਾ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੁੰਦੀ ਸੁੱਖ ਜੀ, ਪਤਾ ਨਹੀਂ ਉਹਦਾ ਟੈਕਨੀਕਲ ਕੀ ਰੀਜ਼ਨ ਹੈ, ਮੈਨੂੰ ਵੀ ਨਹੀਂ ਹਾਲੇ ਪਤਾ ਇਸ ਚੀਜ਼ ਦਾ, ਪਰ ਇੱਕ ਸੀਨ ਨਾ ਦੂਸਰੇ ਸੀਨ ਦੇ ਨਾਲ ਕਦੀ ਵੀ ਨਹੀਂ ਜੁੜਦੇ ਇਹਨਾਂ ਦੇ
1: ਜੀ।
0: ਪੰਜਾਬੀ ਫਿਲਮਾਂ ਜਿਹੜੀਆਂ ਮਰਜ਼ੀ ਵੇਖ ਲਓ ਤੁਸੀਂ, ਉਹ ਇੱਦਾਂ ਲੱਗਦਾ ਵਾ ਵੀ ਇੱਥੇ ਮੁੰਡਾ ਕੁੜੀ ਗੱਲਾਂ ਬਾਤਾਂ ਕਰਨ ਡਿਆ ਅਤੇ ਅਗਲਾ ਸੀਨ ਘੜਾ 'ਚ ਵੱਜਦਾ ਵਾ ਅਤੇ ਉੱਥੇ ਪਿਓ ਖਲੋਤਾ ਵਾ, ਮਤਲਬ ਉਹਦੀ ਆਪਸ ਦੇ ਵਿੱਚ ਜਿਹੜੀ
1: ਕਨੈਕਸ਼ਨ ਨਹੀਂ ਹੁੰਦਾ,
0: ਸਿੰਕਰੋਨਾਈਜੇਸ਼ਨ ਜਾਂ ਜਿਹੜੀ ਸਮੂਥ ਟ੍ਰਾਂਜੀਸ਼ਨ ਹੁੰਦੀ ਹੈ ਸੀਨ ਟੂ ਸੀਨ, ਉਹ ਮੈਂ ਅੱਗੇ ਵੇਖਦਾ ਹੁੰਦਾ ਹਾਂ ਵੀ ਬੋਲੀਵੁੱਡ ਵਾਲੀ ਜਾਂ ਵਧੀਆ ਫਿਲਮਾਂ ਦੇ ਵਿੱਚ ਹੁੰਦੀ, ਪਤਾ ਹੀ ਨਹੀਂ ਲੱਗਦਾ ਵੀ ਫਿਲਮ ਇੱਕ ਸੀਨ ਤੋਂ ਦੂਸਰੇ ਸੀਨ 'ਤੇ ਚੱਲ ਜਾਂਦੀ ਹੈ, ਉਹ ਪਤਾ ਨਹੀਂ ਲੱਗਦਾ, ਐਂ ਲੱਗਦਾ ਵੀ ਜਿੱਦਾਂ ਮਤਲਬ ਇੱਕ ਹੀ ਕਹਾਣੀ ਚੱਲ ਰਹੀ ਹੈ। ਪੰਜਾਬੀ ਫਿਲਮਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ, ਉਹ ਐਂ ਘੜਾ 'ਚ ਵੱਜਦੀਆਂ, ਇੱਕਦਮ ਬੰਦਾ ਟੁੱਟ ਕੇ ਫਿਰ ਦੂਜੇ ਥਾਂ ਚੱਲ ਜਾਂਦਾ।
1: ਬਿਲਕੁਲ,
0: ਉਹ ਪ੍ਰੋਬਲਮ ਇਸ ਫਿਲਮ ਦੇ ਵਿੱਚ ਮੈਨੂੰ ਨਹੀਂ ਦਿਖੀ।
1: ਨਹੀਂ ਹਾਂ, ਤੇ ਇੱਕ ਨਾ, ਸੋਰੀ ਮੈਂ ਫਿਰ ਗੱਲ ਕਰਾਂ, ਇੱਕ ਨਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਲਾਈਕ ਤੁਸੀਂ ਇੱਕ ਗੱਲ ਨੋਟ ਕੀਤੀ ਕਿ ਜਦੋਂ ਤੱਕ ਉਹਨੂੰ ਉਹਦੀ ਸਾਈਨ ਲੈਂਗੁਏਜ ਸਮਝ ਨਹੀਂ ਲੱਗਦੀ ਹੁੰਦੀ, ਉਦੋਂ ਤੱਕ ਉਹ ਕੁੜੀ ਦੀ ਆਵਾਜ਼ ਉਹਨੂੰ ਸੁਣਦੀ ਨਹੀਂ, ਹੈ ਨਾ। ਸਾਰੇ ਜਣੇ ਕਹਿੰਦੇ ਕਿ ਉਹਨੂੰ ਅਚਾਨਕ ਕਿੱਦਾਂ ਉਹਦੀ ਆਵਾਜ਼ ਆ ਗਈ ਨਾ, ਉਹਨੂੰ ਸੁਣਨ ਕਿੱਦਾਂ ਲੱਗਿਆ, ਪਰ ਮੈਨੂੰ ਕੀ ਫੀਲ ਹੋਇਆ ਕਿ ਜਦੋਂ ਉਹਨੂੰ ਉਹਦੀ ਸਾਈਨ ਉਹ ਜਾਂਦਾ ਹੈ ਨਾ, ਸਿੱਖਦਾ ਸਾਈਨ ਲੈਂਗੁਏਜ, ਜਦੋਂ ਉਹਨੂੰ ਸਾਈਨ ਲੈਂਗੁਏਜ ਸਮਝ ਲੱਗ ਜਾਂਦੀ ਹੈ ਨਾ, ਫਿਰ ਉਹ ਐਕਚੁਅਲੀ ਉਹਨੂੰ ਫੀਲ ਕਰਨ ਲੱਗ ਜਾਂਦਾ ਕਿ ਹੁਣ ਇਹ ਇੱਦਾਂ ਕਹਿ ਰਹੀ ਆ। ਜਦੋਂ ਤੱਕ ਸਾਨੂੰ ਸਮਝ ਨਹੀਂ ਲੱਗਦੀ ਸਾਨੂੰ ਆਵਾਜ਼ ਕਿੱਦਾਂ ਸਮਝ ਸੁਣੂਗੀ ਕਿੱਦਾਂ, ਹੈ ਨਾ ਉਹਦੀ, ਅਤੇ ਉਹਨੂੰ ਜਦੋਂ ਉਹ ਸਿੰਕ ਕਰਦਾ ਉਹਨਾਂ ਚੀਜ਼ਾਂ ਨੂੰ, ਅਤੇ ਉਹਨੂੰ ਫੀਲ ਹੁੰਦਾ ਕਿ ਅੱਛਾ ਇੱਦਾਂ ਦੀ ਇਹਦੀ ਆਵਾਜ਼ ਹੋਣੀ ਆ ਅਤੇ ਇੱਦਾਂ ਇਹ ਮੈਨੂੰ ਕਹਿ ਰਹੀ ਆ, ਉਹਨੂੰ ਫੀਲ ਕਰਦਾ ਉਸ ਚੀਜ਼ ਨੂੰ, ਜਿਹੜੀ ਕਿ ਮੈਨੂੰ ਬੜੀ ਵਧੀਆ ਲੱਗੀ ਕਿ ਉਹਨਾਂ ਨੇ ਕਿੰਨੀ ਟੈਕਨੀਕਲੀ ਉਹਨੂੰ ਉਹਦੇ ਵਿੱਚ ਫਿੱਟ ਕੀਤਾ।
0: ਬਰੀਕੀਆਂ ਕਾਫੀ ਨੇ, ਜਸਪ੍ਰੀਤ ਜੀ ਕਹਿੰਦੇ ਨੇ ਵੀ ਨਾ ਸੁੱਖ ਜੀ ਦੱਸੋ ਮੈਂ ਵੇਖਣੀ ਆ ਹਲੇ,
1: ਮੈਂ ਤਾਂ ਇੱਦਾਂ ਇਹ ਤਾਂ ਇਸ ਗੱਲ 'ਤੇ ਤਾਂ ਮੈਂ ਘਰ ਕੁੱਟ
0: ਨਹੀਂ ਹੋ ਸਕਦਾ। ਪਰ ਮੈਂ ਇੱਕ ਚੀਜ਼ ਕੱਲ੍ਹ ਵੀ ਮੈਂ ਕਹੀ, ਅੱਜ ਮੈਂ ਫਿਰ ਕਹਿ ਦਿੰਦਾ ਕਿ ਫਿਲਮ ਦਾ ਨੋ ਡਾਊਟ ਓਪਨਿੰਗ ਜਿਹੜੇ ਹਿਸਾਬ ਦੇ ਨਾਲ ਸਲੋ ਰਹੀ ਆ, ਉਹ ਨਾ ਹੋਵੇ ਤੁਹਾਨੂੰ ਮੁੜ ਕੇ ਵਾਹਵਾ ਹੀ ਲੰਮੀ ਕਿਤੇ ਡਰਾਈਵ ਕਰਕੇ ਦੂਸਰੇ ਪਾਸੇ ਕਿਤੇ ਵੇਖਣ ਜਾਣਾ ਪਵੇ, ਸਿਨੇਮੇ ਰਿਡਿਊਜ਼ ਹੋਣ ਦੇ ਚਾਂਸ ਪੂਰੇ ਪੂਰੇ ਹੁੰਦੇ ਆ। ਸੋ ਤੁਸੀਂ ਜੇ ਲਾਗੇ ਬੰਨੇ ਆਪਣੇ ਤੁਸੀਂ ਜੇ ਵੇਖਣੀ ਆ ਅਤੇ ਫਿਰ ਬਿਹਤਰ ਆ ਵੀ ਤੁਸੀਂ ਅੱਜ ਦੀ ਅੱਜ ਹੰਬਲਾ ਤੁਸੀਂ ਮਾਰ ਲਓ, ਕਿਉਂਕਿ ਸੋਮਵਾਰ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਅਗਲੇ ਜਿਹੜੇ ਹਫ਼ਤੇ ਦੀ ਸਕੈਜੂਲ ਨੇ ਉਹ ਅਪਡੇਟ ਹੋ ਜਾਂਦੇ ਆ
1: ਜੀ,
0: ਅਤੇ ਆਈ ਡਾਊਟ ਕਿ ਜਿਹੜੇ ਹਿਸਾਬ ਦੇ ਨਾਲ ਫਿਲਮ, ਨੋ ਡਾਊਟ ਫਿਲਮ ਬਹੁਤ ਵਧੀਆ, ਪਰ ਫਿਲਮ ਦਾ ਜਿਹੜੇ ਹਿਸਾਬ ਦੇ ਨਾਲ ਸੇਲ ਹੋਈ ਆ ਉਸ ਹਿਸਾਬ ਦੇ ਨਾਲ ਸਿਨੇਮਾ ਜ਼ਰੂਰ ਤੋੜ ਭੰਨ ਕਰੂਗਾ। ਸੋ ਇਸ ਕਰਕੇ ਤੁਸੀਂ ਬਾਅਦ ਵਿੱਚ ਉਹਨਾਂ ਵਿੱਚ ਸਾਡੇ ਕੋਲ ਕਹਾਣੀਆਂ ਸੁਣਦੇ ਰਹੋ ਤੁਸੀਂ।
1: ਹਾਂ, ਫਿਰ ਫਿਰ ਪ੍ਰੀਤ ਜੀ ਕੋਈ ਨਹੀਂ, ਇੱਕ ਦਿਨ ਸ਼ੋਅ ਰੱਖੂੰਗੀ ਪੂਰੀ ਪੂਰੀ ਫਿਰ ਕੁੱਟਿਓ ਮਾਰਿਓ ਜੋ।
0: ਵੈਸੇ ਨੋ ਡਾਊਟ ਜੋ ਸੁੱਖ ਜੀ ਤੁਹਾਨੂੰ ਦੱਸ ਰਹੇ ਨੇ ਇਹ ਕੁਛ ਵੀ ਨੀਗਾ ਫਿਲਮ ਦੇ ਵਿੱਚ, ਫਿਲਮ ਅਸਲ ਦੇ ਵਿੱਚ ਮੈਨੂੰ ਲੱਗਦਾ ਫਿਲਮ ਜਿਹੜੀ ਆ ਨਾ ਕਈ ਵਾਰੀ ਇੱਦਾਂ ਹੁੰਦਾ ਨਾ,
1: ਮੈਂ ਤਾਂ ਦੱਸਿਆ ਕੁਛ
0: ਨਹੀਂ, ਉਦਾਂ ਕਈ ਵਾਰੀ ਇੱਦਾਂ ਨਹੀਂ ਹੁੰਦਾ ਆਪਾਂ ਫਿਲਮ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ, ਹੁਣ ਤਾਂ ਆਪਾਂ ਬਹੁਤ ਘੱਟ ਇੱਦਾਂ ਕਰਦੇ ਹਾਂ,
1: ਸੁਣਾਉਂਦੇ ਹੁੰਦੇ
0: ਸਕੂਲ ਜਾ ਕੇ ਸਾਰੀ ਕਹਾਣੀ ਸੁਣਾਈ ਦੀ ਸੀ, ਪਰ ਉਹ ਜਿਹੜੀ ਸੁਣ ਕੇ ਜਿਹੜੀ ਚੰਗੀ ਫਿਲਮ ਆ ਉਹਦੇ ਵਿੱਚ ਇਹ ਚੀਜ਼ ਹੋਰ ਜ਼ਿਆਦਾ ਵਧੀਆ ਤੁਹਾਨੂੰ ਲੱਗਦੀ ਆ ਵੀ ਬਾਅਦ ਵਿੱਚ ਤੁਹਾਨੂੰ ਸਮਝ ਆ ਰਹੀ ਹੁੰਦੀ ਆ, ਤੁਸੀਂ ਸੁਣੀ ਹੁੰਦੀ ਆ ਕਹਾਣੀ, ਪਰ ਤੁਹਾਨੂੰ ਇੱਦਾਂ ਉਹਦੇ 'ਚ ਮਜ਼ਾ ਆਉਂਦਾ ਵਾ ਵੀ ਇਹਦੀ ਜਿਹੜੀ ਐਗਜੀਕਿਊਸ਼ਨ ਆ ਉਹ ਕਿੱਦਾਂ ਦੀ ਹੋਈ
1: ਜੀ।
0: ਸੋ ਇਹ ਵੀ ਐਵੇਂ ਹੀ ਆ ਵੀ ਹਾਂ, ਉਹ ਵੱਖਰੀ ਗੱਲ, ਕਈ ਇੱਦਾਂ ਦੀਆਂ ਹੁੰਦੀਆਂ ਫਿਲਮਾਂ ਜਿਹੜੀਆਂ ਸਸਪੈਂਸ ਬੇਸਡ ਫਿਲਮਾਂ ਹੁੰਦੀਆਂ ਅਤੇ ਉਹਦੇ ਵਿੱਚ ਇਹ ਹੁੰਦਾ ਵੀ ਆਹ ਇਹਨੇ ਮਾਰਿਆ ਸੀ, ਉਹ ਰਿਵੀਲ ਹੁੰਦਾ ਹੈ ਨਾ, ਬਾਕੀ ਅਦਰਵਾਈਜ਼ ਮੈਨੂੰ ਲੱਗਦਾ ਹੁੰਦਾ ਵੀ ਨਹੀਂ, ਕਈ ਚੀਜ਼ਾਂ ਸਗੋਂ ਨਾ ਬੈਟਰ ਸਗੋਂ ਤਾਂ ਹੋਰ ਮੈਂ
1: ਦੇਖਣ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਰਿਲੀਜ਼ ਹੋਣ ਤੋਂ ਕਿ ਸ਼ਾਇਦ ਕੁੜੀ ਦੀ ਆਵਾਜ਼ ਵਾਪਸ ਆ ਜੂਗੀ ਜਿਹੜੀ ਆਈ ਨਹੀਂ,
0: ਉਹ ਫਿਰ ਉਹ ਬਾਲੀਵੁੱਡ ਸਟਾਈਲ ਹੋ ਗਿਆ।
1: ਹਾਂ, ਮੈਨੂੰ ਇਦਾਂ ਲੱਗਾ ਸੀ, ਮੈਂ ਕਿਹਾ ਸ਼ਾਇਦ ਕਿਸੇ ਵੇਲੇ ਬੋਲ ਪੂਗੀ, ਉਹ ਜਦੋਂ ਐਂਡ ਤੱਕ ਲੱਗੀ ਗਿਆ ਵੀ ਹੁਣ ਕਹਿ ਦੋਗੀ ਵੀ ਉੱਠ ਜਾ ਪਲੀਜ਼।
0: ਚਲੋ ਫਿਰ ਆਪਾਂ ਸ਼ਬਦਾਂ ਵੱਲ ਚੱਲੀਏ, ਅਤੇ ਆਪਾਂ ਅੱਜ ਮੰਗਲਵਾਰ ਦਾ ਦਿਨ ਹੈ ਅਤੇ ਸਾਡੇ 7 ਪਏ ਸ਼ਬਦ ਹੁੰਦੇ ਨੇ ਉਹ ਤੁਸੀਂ ਬੁੱਝਣੇ, ਅਤੇ ਇੱਕ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ ਇਹ ਆਪਾਂ ਬੁੱਝਣਾ ਤੇ ਬੁੱਝਣਾ ਕਦਾ ਦੱਸਣਾ ਜੀ ਉਹ ਫਿਰ ਆਪਾਂ ਸ਼ੁਰੂਆਤ ਕਰੀਏ ਸ਼ਬਦਾਂ ਤੋਂ ਸ਼ੁਰੂਆਤ ਕਰੀਏ ਪਹਿਲਾਂ
1: ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਹੀਲਾ
0: ਹੀਲਾ ਓਕੇ
1: ਜੀ
0: ਕਰੋ ਹੀਲਾ ਫਿਰ
1: ਕਰੋ ਹੀਲਾ ਤੇ ਚੱਕੋ ਆਪਣੇ ਗੱਡੀਆਂ ਤੇ ਜਾਓ ਮੂਵੀ ਦੇਖ ਕੇ ਆਓ ਹੁਜਕਾ
0: ਹੁਜਕਾ
1: ਜੀ ਹੁਜਕਾ ਹੁਜਕਾ
0: ਔਂਕੜ
1: ਹਾਂਜੀ
0: ਓਕੇ ਓਕੇ
1: ਹੁਜਕੇ
0: ਹਾਂਜੀ
1: ਜੇ ਸੜਕਾਂ ਸਹੀ ਬਣੀਆਂ ਹੋਣ ਤੇ ਹੁਜਕੇ ਕਦੀ ਲੱਗਦੇ ਨਹੀਂ
0: ਜੀ ਜੀ
1: ਹਾੜਾ
0: ਹਾਂਜੀ
1: ਹਾੜੇ ਕੱਢਦੇ ਹਾਂ ਅਸੀਂ ਤੁਹਾਡੇ ਹੜਬੋਚ ਹੁਣ ਐ ਨਾ ਕਹਿ ਦਿਓ ਮੈਨੂੰ ਕੁਝ ਯਾਦ ਆ ਗਿਆ
0: ਜੀ
1: ਹੰਬਲਾ ਹੁਲਾਰਾ
0: ਹੁਲਾਰਾ ਓਕੇ
1: ਜੀ ਹੇਜਲਾ
0: ਹੇਜਲਾ ਓਕੇ ਜੀ
1: ਸੋ
0: ਹੋਏ ਨਹੀਂ
1: ਹੋ ਗਏ
0: ਓਕੇ ਸੋ ਇੱਕ ਵਾਰੀ ਮੈਂ ਰਿਪੀਟ ਕਰ ਦੇਣਾ ਜੀ ਹੀਲਾ
1: ਜੀ
0: ਹੁਜਕਾ
1: ਜੀ
0: ਹਾੜਾ
1: ਜੀ
0: ਹੜਬੋਚ
1: ਜੀ
0: ਹੰਬਲਾ
1: ਜੀ ਹੰਬਣਾ ਹੰਬਣਾ
0: ਹਾਂਜੀ
1: ਹੰਬਲਾ ਹੰਬਲਾ ਨਹੀਂ ਹੰਬਣਾ ਦੋ ਅੱਖਰ ਲਿਖਿਓ ਸੀ ਮੈਂ ਹੰਬਣਾ
0: ਹੰਬਣਾ ਓਕੇ ਹੰਬਲਾ ਵੀ ਹੈਗਾ ਕਿ ਨਹੀਂ
1: ਨਹੀਂ ਹੈਗਾ ਉਹ ਮੈਂ ਕੱਟ ਦਿੱਤਾ ਸੀ ਉਹ ਮੈਂ ਬੋਲ ਦਿੱਤਾ ਹੁਣ
0: ਓਕੇ
1: ਕਿਉਂਕਿ ਮੈਨੂੰ ਯਾਦ ਆ ਗਿਆ ਸੀ ਮੈਂ ਪਹਿਲਾਂ ਕੀਤਾ
0: ਠੀਕ ਹੈ
1: ਹੁਲਾਰਾ
0: ਹੰਬਣਾ ਹੁਲਾਰਾ ਤੇ ਹੇਜਲਾ
1: ਜੀ
0: ਓਕੇ ਠੀਕ ਹੈ ਜੀ ਇਹ ਸੱਤ ਸ਼ਬਦ ਨੇ ਇਹ ਤੁਸੀਂ ਦੱਸਣੇ ਆ ਭਾਈ ਤੁਸੀਂ ਮੈਸੇਜ ਕਰਕੇ ਦੱਸੋ ਕਾਲ ਕਰਕੇ ਦੱਸੋਗੇ ਤਾਂ ਹੋਰ ਵਧੀਆ ਲੱਗੂਗਾ ਅਤੇ 0447171674 ਸਾਡਾ ਨੰਬਰ ਆ ਇਹ ਵਟਸਐਪ ਤੁਸੀਂ ਇਹਦੇ 'ਤੇ ਮੈਸੇਜ ਕਰ ਸਕਦੇ ਹੋ ਕਾਲ ਵੀ ਇਹਦੇ 'ਤੇ ਕਰ ਸਕਦੇ ਹੋ ਅਤੇ ਵਟਸਐਪ ਕਾਲ ਨਾ ਕਰਿਓ ਵਟਸਐਪ ਸਿਰਫ ਮੈਸੇਜ ਕਰਿਓ ਅਤੇ 9356034944 ਇਹ ਸਾਡਾ ਸਾਡੇ ਨੰਬਰ ਨੇ ਇਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਅਤੇ ਹਾਲੇ ਥੋੜ੍ਹਾ ਜਿਹਾ ਵੇਟ ਕਰ ਲਿਓ ਥੋੜ੍ਹੀ ਸਾਨੂੰ ਗੱਡੀ ਰਾਹ ਪਾ ਲੈਣ ਦਿਓ ਅਤੇ ਉੱਦਾਂ ਤੁਸੀਂ ਇਹ ਆ ਵੀ ਆ ਕੇ ਹੋਲਡ 'ਤੇ ਤੁਸੀਂ ਰਹਿ ਸਕਦੇ ਹੋ ਅਤੇ ਆਪਾਂ ਸਾਰੀ ਇੱਕ ਵਾਰੀ ਪੱਤੇ ਖੋਲ੍ਹ ਲਈਏ ਅਤੇ ਫਿਰ ਤੁਸੀਂ ਸਾਰੇ ਕੁਛ 'ਤੇ ਗੱਲ ਕਰ ਲਓਗੇ ਸਗੋਂ
1: ਰਾਧਾ ਕਿ
0: ਹਾਂ ਵੀ ਇੱਕ ਚੀਜ਼ ਦੇ ਉੱਤੇ ਗੱਲ ਕਰਨ ਦੇ ਨਾਲੋਂ ਅਤੇ ਆਓ ਫਿਰ ਆਪਾਂ ਵਧਦੇ ਹਾਂ ਅੱਗੇ ਅਤੇ ਸੁੱਖ ਜੀ ਕੀ ਚੱਲ ਰਿਹਾ
1: ਸੋਸ਼ਲ ਮੀਡੀਆ 'ਤੇ ਰਣਜੋਤ ਜੀ ਤੁਹਾਨੂੰ ਤੁਸੀਂ ਕਦੀ ਇੱਦਾਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਪੈਟ ਵਰਡ ਨਹੀਂ ਹੈਗੇ ਨਾ ਤੁਹਾਡੇ ਕੋਈ ਵੀ ਸਾਡੇ ਵੱਲੋਂ ਤਾਂ ਸਾਰੀ ਟੀਮ 'ਚੋਂ ਕਿਸੇ ਦੇ ਨਹੀਂ ਹੈਗੇ ਸ਼ੁਕਰ ਕਰੋ ਕੁੱਟ ਪੈ ਗਈ ਕਿਸੇ ਬੰਦੇ ਦੇ ਖਰੜ ਦੇ ਵਿੱਚ
0: ਪੈਟ ਵਰਡਸ ਕਰਕੇ
1: ਹਾਂ ਉਹ ਬੰਦੇ ਨੂੰ ਨਾ ਬੁੱਗੇ ਕਹਿਣ ਦੀ ਆਦਤ ਸੀ ਬਹੁਤ ਜਨਾਨੀ ਨੂੰ ਕਾਰ ਪਾਰਕ ਦੇ ਵਿੱਚ ਕਹਿਤਾ ਬੁੱਗੇ ਜਰਾ ਪਰਾ ਨੂੰ ਗੱਡੀ ਪਾਰਕ
0: ਕਿਸੇ ਨੂੰ ਕਹਿਤਾ ਪਰ ਕਿਸੇ ਨੂੰ ਥੋੜੀ ਕਹਿ ਸਕਦੇ
1: ਮਤਲਬ ਉਹਨੂੰ ਆਦਤ ਹੋਣੀ ਨਾ ਉਹਨੇ ਕਹਿਤਾ ਬੁੱਗੇ ਜਰਾ ਪਰਾ ਨੂੰ ਹੋਈ ਮੈਂ ਗੱਡੀ ਪਾਰਕ
0: ਕੀ ਉਮਰ ਸੀ ਭਾਈ ਦੀ
1: ਤੁਸੀਂ ਸੋਚੋ ਹੁਣ ਬੁੱਗੇ ਜੈਨਜੀਸ ਤੇ ਬੁੱਗੇ ਕਹਿਣਾ ਹੋਟੇ ਤੁਸੀਂ ਵੀ ਨਾ
0: ਨਹੀਂ ਪਰ ਮਤਲਬ ਫਿਰ ਮੈਂ ਉਹਦੀ ਵੀ ਪੁੱਛਣੀ ਸੀ ਨਾ ਕੁੜੀ ਦੀ ਵੀ ਦੋਵਾਂ ਦੇ ਕੀ
1: ਮਤਲਬ ਦੋਨੇ ਵਿਆਹੇ ਹੋ ਗਏ ਤਾਂ ਹੀ ਸੀ ਉਹਦਾ ਦਿਓਰ ਨਾਲ ਫੜ ਕੇ ਭੜਕਾਤਾ ਫਿਰ
0: ਅੱਛਾ ਉਹਦਾ ਦਿਓਰ ਸੀ ਨਾ
1: ਉਹਦਾ ਦਿਓਰ ਸੀ ਨਾਲ ਜਨਾਨੀ ਦਾ ਤੇ ਜਿਹੜੇ ਬੰਦੇ ਨੇ ਬੁੱਗੇ ਕਿਹਾ ਤਾਂ ਫਿਰ ਚੰਗਾ ਥਬੜਾ ਥਬੜੀ ਹੋਏ ਉਹ ਕਾਰ ਪਾਰਕ ਦੇ ਵਿੱਚ ਤੇ ਇਹ ਸਾਰੇ ਪਾਸੇ ਹੁਣ ਫੈਲੀ ਹੋਈ ਆ ਨਿਊਜ਼
0: ਤੇ ਵੀਡੀਓ ਬਣ ਗਈ
1: ਹਾਂਜੀ ਵੀਡੀਓ ਬਣ ਗਈ
0: ਵੀਡੀਓ ਕਿੱਦਾਂ ਬਣ ਗਈ ਉਹਨੂੰ ਬੁੱਗੇ ਵੀਡੀਓ ਕੈਮਰਾ ਆਨ ਕਰਕੇ ਨਹੀਂ
1: ਨਹੀਂ ਨਹੀਂ ਬੁੱਗੇ ਬਣਨੇ ਦੀ ਨਹੀਂ ਵੀਡੀਓ ਬਣੀ ਕੁੱਟ ਪੈਂਦੀ ਦੀ ਵੀਡੀਓ ਬਣੀ ਬਾਅਦ ਵਿੱਚ ਫਿਰ ਪਤਾ ਲੱਗਾ ਵੀ ਕਾਤੇ ਲੜਿਆ ਤੇ ਉਹਨੇ ਕਿਹਾ ਵੀ ਨਹੀਂ ਮੈਨੂੰ ਕਿੱਦਾਂ ਕਿਹਾ ਵੀ ਬੁੱਗੇ ਜਰਾ ਪਰਾਂ ਨੂੰ
0: ਅੱਛਾ ਤੇ ਫਿਰ ਉੱਥੋਂ ਲੜਾਈ ਹੋ ਗਈ
1: ਤੇ ਉੱਥੋਂ ਕੁੱਟਿਆ ਉਹਨੇ ਐਕਚੁਅਲੀ ਉਹਨੂੰ ਬੰਦੇ ਨੂੰ ਫੜ ਕੇ ਕੁੱਟ ਸਿੱਟਿਆ ਉਹਦੇ ਉਹਦੇ ਦਿਓਰ ਨੇ ਕੁੜੀ ਦੇ ਨੇ
0: ਓਕੇ ਸੋ ਉਹਨੂੰ ਕੁੱਟ ਪਈ ਤੇ ਨਾਲੇ ਹੁਣ ਸਾਰੇ ਦੂਰ ਦਰੇਡੇ ਤੱਕ ਹੁਣ ਬੁੱਗੇ ਬੁੱਗਾ ਕਹਿ ਕੇ ਬੁੱਗੇ
1: ਬੁੱਗੇ ਛੇੜਦੀ ਹਾਂ ਬੁੱਗਾ ਹੋ ਗਈ
0: ਮਤਲਬ ਭਾਵੇਂ ਉਹਨੇ
1: ਹਾਂ ਕਿ ਬਤਾਲ ਪੈ ਜਾਵੇ ਉਹਨਾਂ ਦੀ ਬੁੱਗਿਆਂ ਦੀ
0: ਭਾਵੇਂ ਉਹਨੂੰ ਕੁੱਟ ਵੀ ਲਿਆ ਮੰਨ ਲਓ
1: ਹਾਂ ਪਰ ਬੇਬੀ
0: ਪਰ ਫਿਰ ਵੀ ਉਹ
1: ਹਾਂ
0: ਕਿੱਥੋਂ ਤੱਕ
1: ਪਰ ਉਹ ਦੇਖੋ ਰਤੂ ਜੀ ਕਈ ਵਾਰ ਇਦਾਂ ਹੁੰਦਾ ਨਾ ਮੀ ਉਹਦਾ ਮਤਲਬ ਨਹੀਂ ਹੋਣਾ ਕੋਈ ਵੀ ਵਿਚਾਰੇ ਦਾ ਮੈਂ ਮਤਲਬ ਮਤਲਬ ਪਰ
0: ਇਦਾਂ ਤੁਸੀਂ ਇਦਾਂ ਤੁਸੀਂ
1: ਕਿਵੇਂ ਮੂੰਹ ਤਾਂ ਨਹੀਂ ਚੜਿਆ ਹੁੰਦਾ ਕਈ ਵਾਰ ਉਹ ਐਂ
0: ਨਹੀਂ ਪਰ ਇਦਾਂ ਤੁਸੀਂ ਕਿਦਾਂ ਕਹਿ ਸਕਦੇ ਹੋ ਉਹ ਤਾਂ ਬਾਅਦ ਵਿੱਚ ਕਹਿ ਦੂਗਾ ਨਾ ਵੀ ਉਹ ਮੈਂ ਤਾਂ ਉਦਾਂ ਹੀ ਕਿਹਾ ਸੀ ਉਹ ਤਾਂ ਇਦਾਂ ਹੀ ਕਹੂਗਾ ਹੁਣ ਉਹ ਥੋੜੀ ਕਹੂਗਾ ਵੀ ਮੈਂ ਜਾਣ ਕੇ ਛੇੜਿਆ ਸੀ
1: ਹੋਊਗਾ ਤਾਂ ਇਦਾਂ ਹੀ ਹੈ ਨਾ
0: ਮਤਲਬ ਸੈਕਿੰਡ ਚਲੋ ਇੱਕ ਤੁਹਾਡੀ ਗੱਲ ਮੰਨ ਲੈਂਦੇ ਹਾਂ ਸੈਕਿੰਡ ਇਹ ਆ ਵੀ ਉਹਨੇ ਜਾਣ ਕੇ ਛੇੜਿਆ
1: ਹੋਵੇ ਹਾਂ ਇਹ ਵੀ ਹੋ ਸਕਦਾ
0: ਆਦਤ ਉੱਥੇ ਤੇ ਆਪਣੇ ਆਦਤ ਹੁੰਦੀ ਹੈ ਲੋਕਾਂ ਨੂੰ ਐਵੇਂ ਜਾਣ ਕੇ ਪਿਚਰਾਂ ਕਰਨ ਦੀ ਛੇੜਨ ਦੀ
1: ਬਿਲਕੁਲ ਮੈਂ ਨਾ ਕਈ ਵਾਰ ਦੇਖਦੀ ਨਾ ਮੇਰੇ ਕੋਲ ਥੋੜ੍ਹੇ ਜਿਹੇ ਇੱਦਾਂ ਦੇ ਕਲਾਇੰਟ ਆ ਜਿਹੜੇ ਮੈਨੂੰ ਵੀਰੇ ਕਹਿੰਦੀਆਂ ਆ ਨਾ ਕੁੜੀਆਂ ਵੀਰੇ ਇੱਦਾਂ ਮੈਂ ਸੋਚਦੀ ਨੂੰ ਮੈਂ ਕਿਹਾ ਹਲੇ ਕੁੜੀਆਂ ਮੈਨੂੰ ਸਾਹਮਣੇ ਦੇਖਿਆ ਆਏ ਹੋਏ ਮੁੱਛਾਂ ਤੇ ਨਹੀਂ ਆਈਆਂ
0: ਕੁੜੀਆਂ ਮੈਂ ਬਿਨਾਂ ਅੱਜ ਕੱਲ੍ਹ ਉਹਨਾਂ ਦਾ ਵੀ ਮਤਲਬ ਇਹੋ ਹੀ ਆ ਸਿਸਟਮ ਆ ਨਾ
1: ਭੈਣ ਕਹਿੰਦੇ ਹੁੰਦੇ
0: ਆ ਹਨਾ ਮਤਲਬ ਜਿਹੜੀ ਚੀਜ਼ ਦਾ ਕੋਈ ਸੈਂਸ ਨਹੀਂ ਯਾਰ ਤੇ ਚਲੋ ਹੁਣ ਪੁਰਾਣਾ ਹੋ ਗਿਆ
1: ਐਵੇਂ ਹੀ
0: ਕਹੀ
1: ਜਾਂਦਾ ਮਤਲਬ ਪਰ ਉਹ ਜਿਹੜਾ ਵੀਰੇ ਕਹਿਣਾ ਕਿਸੇ ਨੂੰ ਉਹ ਵੀਰੇ ਵੀਰੇ ਤੁਸੀਂ
0: ਬ੍ਰੋ ਬ੍ਰੋ ਵੀ ਕਹਿਣ ਲੱਗ ਪਈ
1: ਹੁਣ ਬ੍ਰੋ ਤਾਂ ਚਲੋ ਇਹ ਤਾਂ ਚਲੋ ਸਾਡੀ ਉਹ ਤੋਂ ਉੱਪਰ ਦੀ ਗੱਲ ਹੈ ਨਾ ਅਸੀਂ ਕਹਿੰਦੇ ਹੁੰਦੇ ਉਹ ਤਾਂ ਮੈਂ
0: ਕੁੜੀ ਕੁੜੀ ਨੂੰ ਥੋੜੀ ਕਹੂਗੀ ਬ੍ਰੋ
1: ਨਹੀਂ ਉਹ ਛੇੜ ਮਤਲਬ ਉਹ ਉਹਨਾਂ ਦਾ ਆਪਣਾ ਜੈਂਜੀਆਂ ਦਾ ਅਸੀਂ ਉਹ 'ਚ ਪੈਂਦੇ ਨਹੀਂ ਸਾਨੂੰ ਕਿ ਜਿਹੜਾ ਵੀਰੇ ਉਹ ਜ਼ਿਆਦਾ ਉਹ ਲੱਗਦਾ ਆ
0: ਨਹੀਂ ਤੁਸੀਂ ਕੁਛ ਗਲਤ ਕਹਿ ਰਹੇ ਹੋ ਤਾਂ ਇਹਦਾ ਮਤਲਬ ਇਹ ਥੋੜੀ ਵੀ ਉਹਨੂੰ ਆਪਾਂ ਕਹਿ ਦਾਂਗੇ ਵੀ ਜੈਂਜੀ
1: ਬ੍ਰੋ ਤਾਂ ਮੁੰਡੇ ਵੀ ਕੁੜੀਆਂ ਨੂੰ ਕਹੀ ਜਾਂਦੇ ਆ ਲਾਈਕ ਭੈਣ ਭਰਾ ਵੀ ਆਪਸ 'ਚ ਕਹੀ ਜਾਂਦੇ ਆ ਉਹ ਬ੍ਰੋ
0: ਘੱਟ ਹੀ ਲੋਕ ਨੇ ਜਿਹੜੇ ਬੁੱਗੇ ਕਹਿਣ ਵਾਲੇ
1: ਹਾਂ ਨਹੀਂ ਹੈਗੇ
0: ਆ
1: ਆਪਣੇ ਘਰ ਵਾਲੇ ਨੂੰ ਵੀ ਬੁੱਗੇ ਆਪਣੇ ਨਿਆਣਿਆਂ ਨੂੰ ਵੀ ਬੁੱਗੇ ਆਪਣੀ ਮੰਮੀ ਨੂੰ ਵੀ ਬੁੱਗੇ ਆਪਣੀ ਸਹੇਲੀ ਨੂੰ ਵੀ ਬੁੱਗੇ
0: ਮਰੀਜ਼ਾਂ ਨੂੰ ਵੀ ਬੁੱਗੇ
1: ਮੈਨੂੰ ਐਕਚੁਲੀ ਕੋਈ ਯਾਦ ਆ ਗਿਆ ਤਾਂ ਕਰਕੇ ਮੈਨੂੰ ਯਾਦ ਆ ਮੈਨੂੰ ਵੀ ਬੁੱਗੇ
0: ਆਪਣੇ ਆਪਣੇ ਸਰੋਤਿਆਂ ਨੂੰ ਵੀ ਪੁੱਛਦੇ ਆਪਾਂ ਵੀ ਤੁਹਾਨੂੰ ਕੀ ਲੱਗਦਾ ਵਾ ਕਿਹੜੀ ਸੈਂਸ ਚ ਕਿਹਾ
1: ਉਹਨੇ
0: ਕਿਉਂਕਿ ਬਾਅਦ ਜਦੋਂ ਬੰਦਾ ਇੱਕ ਵਾਰੀ ਮੰਨ ਲਓ ਫੜਿਆ ਗਿਆ ਬਾਅਦ ਵਿੱਚ ਉਹ ਇਹ ਥੋੜੀ ਕਹੂਗਾ ਪਿਆ ਹੋ ਜਾਓ ਛੇੜਿਆ ਹੀ ਕੁੱਟ ਕਿਉਂਕਿ ਉਹਦਾ ਵੀ ਘਰ ਪਰਿਵਾਰ ਹੋਊਗਾ
1: ਬਿਲਕੁਲ
0: ਹੋ ਸਕਦਾ ਕਿਤੇ
1: ਤੁਹਾਨੂੰ ਏਦਾਂ ਲੱਗਦਾ ਵੈਸੇ ਉਹਨੇ ਛੇੜਿਆ ਹੋਊਗਾ ਤੁਹਾਨੂੰ ਏਦਾਂ ਲੱਗਦਾ ਕਿਉਂਕਿ ਮੈਨੂੰ ਏਦਾਂ ਲੱਗਦਾ
0: ਮੈਂ ਵੀਡੀਓ ਨਹੀਂ ਵੇਖੀ ਪਰ ਐਨੀਥਿੰਗ ਹੈ ਨਾ ਵੀ ਇਹ ਫੋਰ ਐਗਜ਼ਾਮਪਲ ਮੰਨ ਲਓ ਉਹਨੇ ਜਾਣ ਕੇ ਜਾਣ ਬੁੱਝ ਕੇ ਛੇੜਿਆ ਹੋਵੇ
1: ਹਾਂਜੀ
0: ਜੇ ਮੰਨ ਲਓ ਬਾਅਦ ਵਿੱਚ ਕੋਈ ਉਹਦੇ ਗਲ ਪੈ ਰਿਹਾ ਵਾ ਅੱਗੋਂ ਗੁੱਸਾ ਕਰ ਰਿਹਾ ਵਾ ਤੇ ਫਿਰ ਉਹ ਕੀ ਕਹੂ ਵੀ ਜਾ ਕੇ ਆਈ ਏਦਾਂ ਤਾਂ ਕਹਿ ਨਹੀਂ ਸਕਦਾ ਆਪਣੇ ਮੰਨ ਲਓ ਭਰਾ ਨੂੰ ਕਹਿ ਲਿਆ ਤੁਸੀਂ ਆਪਣੇ ਘਰ ਵਾਲੇ ਨੂੰ ਕਹਿ ਲਿਆ
1: ਤੁਸੀਂ
0: ਜਿਹਦੇ ਨਾਲ ਤੁਸੀਂ ਦੁਕਾਨ ਤੇ ਗਏ ਹੋ ਜਿਹਦੇ ਨਾਲ ਤੁਹਾਡੀ ਸਾਂਝ ਹੈ ਉਹਦੇ ਨਾਲ ਕਹਿ ਤਾ ਰਾਹ ਜਾਂਦੇ ਥੋੜੀ ਆਪਾਂ ਕੋਈ ਆਪਣੇ ਪੈਟਵਰਡ ਏਦਾਂ ਕਹਿੰਦਾ ਕੋਈ ਇਹਨਾਂ ਜੇ ਮੰਨ ਲਓ ਕਹਿੰਦਾ ਵਾ ਤੇ ਫਿਰ ਇਹ ਵੀ ਇੱਕ ਬੋਲਚਾਲ ਦਾ ਸਲੀਕਾ ਵਾ ਇਹਦਾ ਮਤਲਬ ਉਹਨੂੰ ਨਹੀਂ ਸੀ ਤੇ ਉਹਨੇ ਖਾ ਲੀਆਂ
1: ਬਿਲਕੁਲ
0: ਹਨਾ ਜਦੋਂ ਉਹਨੇ ਕਿਹਾ
1: ਟੁੱਟ ਖਾ ਲਈ ਵੈਸੇ
0: ਜਦੋਂ ਉਹਨੇ ਕਿਹਾ ਉਦੋਂ ਵੀ ਦਿਓਰ ਲੱਗ ਸੀ
1: ਜ਼ਰੂਰ ਮੇਠੇ ਲੜਾਈ ਕਰਾਉਣੀ ਆ ਨਾ ਕਈ ਹੁੰਦੇ ਆ ਕਹਿੰਦੇ ਦਫਾ ਤੂੰ ਤਾਂ ਕੰਜਰ ਹੈ
0: ਉਮਰ ਕਿੰਨੀ ਕਹਦੀ
1: ਕਿਹਦੀ
0: ਬੁੱਗੇ ਦੀ
1: ਮੈਨੂੰ ਹੁਣ ਕੀ ਪਤਾ ਕੁੱਟ ਪੈਂਦੀ
0: ਅੱਛਾ ਸਿਰਫ ਉਦਾਂ ਪਤਾ ਨਹੀਂ ਲੱਗਾ
1: ਕੁੱਟ ਪੈਂਦੀ ਵੀਡੀਓ ਦੇਖੀ ਸਾਰਿਆਂ ਨੇ ਮਤਲਬ ਰੌਲਾ ਰੱਪਾ ਜਿਹਾ ਹੀ ਪੈਂਦਾ ਦੇਖਿਆ
0: ਚਲੋ ਫਿਰ ਇਹ ਰੌਲਾ ਰੱਪਾ ਹੀ ਆ ਫਿਰ ਕੀ ਤਾਂ ਕੀ ਹੋਇਆ ਕੀ ਨਹੀਂ ਹੋਇਆ ਫਿਰ ਤੇ ਜਦੋਂ ਤੁਸੀਂ
1: ਹੁਣ ਵਾਲਾ ਤੁਸੀਂ ਐਕਚੁਅਲ ਵੀਡੀਓ ਕਿਸੇ ਕੋਲ ਹੋਈ ਤੇ ਮੰਗਵਾ ਲਓ ਹੋਣੀ ਹੈ ਕਿਸੇ ਕੋਲ ਐਕਚੁਅਲ ਆ
0: ਗਈ ਹੋਣੀ ਹੁਣ ਤੱਕ ਜਦੋਂ ਕੋਈ ਅੱਜ ਹੀ ਆ ਜਾਣੀ
1: ਅੱਜ ਹੀ ਆਈ ਲਓ
0: ਜੀ ਚਲੋ ਥੈਂਕ ਯੂ ਤੇ ਵੀਰੇ ਨੇ ਬਾਈ ਕਹਿੰਦੇ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ ਅੱਛਾ ਕਹਿੰਦੇ ਕਿ ਵੀਰੇ ਐਂਡ ਬਾਈ ਮੁੰਡਾ ਵੀ ਕੁੜੀ
1: ਨੂੰ ਵੀ ਹਾਂ
0: ਕੁੜੀ ਜਾਂ ਭੈਣ ਨੂੰ ਕਹਿੰਦੇ ਆ ਨਹੀਂ ਜੀ ਭਾਵੇਂ ਮਾਲਵਾ ਹੋਵੇ ਤੇ ਭਾਵੇਂ ਦੁਆਬਾ ਹੋਵੇ ਏਦਾਂ ਨਹੀਂ ਆ ਵੀ ਭੈਣ ਨੂੰ ਕੋਈ ਬੁੱਗੇ ਕਹਿੰਦਾ ਵਾ
1: ਹਾਂ ਵੀਰਾ ਕਹਿੰਦੇ ਆ
0: ਹਾਂ ਵੀਰਾ ਤੇ ਕਹਿੰਦੇ ਆ ਵੀਰਾ ਡੈਫੀਨੇਟਲੀ ਕਹਿੰਦੇ ਆ
1: ਨਹੀਂ ਭੈਣ ਨੂੰ ਕਹਿੰਦੇ ਵੀਰਾ ਕਹਿੰਦੇ ਆ ਮਾਲਵੇ ਦੇ ਵਿੱਚ ਇਦਾਂ ਕਹਿ ਰਹੇ ਮੈਨੂੰ ਲੱਗਦਾ
0: ਵੀਰਾ ਐਂਡ ਬਾਈ
1: ਹਾਂ ਭੈਣ ਨੂੰ ਵੀਰਾ ਐਂਡ ਬਾਈ ਕਹਿੰਦੇ
0: ਆ ਓਕੇ ਇੱਕ ਮਿੰਟ ਫਿਰ ਸੁਣ ਲਓ ਵੀਰਾ ਐਂਡ ਬਾਈ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ ਪਤਾ ਮਤਲਬ ਹੁਣ ਆਪਾਂ ਇਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗੀ ਥੋੜ੍ਹਾ ਜਿਹਾ ਨਖੇੜ ਦਿਓ ਤੁਸੀਂ ਨਖੇੜ ਦਿਓ ਤੁਸੀਂ ਪਰ ਜਿੰਨਾ ਚਲੋ ਜਿੰਨੀ ਕੁ ਮੇਰੀ ਸੈਂਸ ਆ ਉਹ ਤੇ ਆਪਾਂ ਲਾਡ ਪਿਆਰ ਦੇ ਨਾਲ ਕਿਸੇ ਛੋਟੇ ਬੱਚੇ ਨੂੰ ਕਹਿ ਦਿੰਦੇ ਹਾਂ ਵੀ ਹਾਂ ਵੀ ਉਹ ਮੇਰਾ ਬੁੱਗੂ ਜਾਂ ਮੇਰਾ ਬੁੱਗਾ ਸ਼ਾਇਦ ਤੋਂ
1: ਆਪਾਂ ਕੁੜੀਆਂ ਨੂੰ ਪਿਆਰ ਨਾਲ ਕਹਿ ਦਿੰਦਾ ਮੇਰਾ ਪੁੱਤ ਹਨਾ ਮੇਰਾ ਇਦਾਂ
0: ਚਲੋ ਹਾਂ ਮਤਲਬ ਜਿਹਨੂੰ ਤੁਸੀਂ ਪੁੱਤ ਕਹਿ ਸਕਦੇ ਹੋ ਉਹਨੂੰ ਤੁਸੀਂ ਜਦ ਤੁਹਾਡੇ ਫਾਦਰਲੀ ਫਿਗਰ ਆ ਤੇ ਉਹ ਕਹਿ ਸਕਦੇ ਹੋ ਤੁਸੀਂ ਪਰ ਤੁਸੀਂ ਮੰਨ ਲਓ ਤੁਹਾਡਾ ਜੇ ਕੋਈ ਭੈਣ ਵੀ ਆ ਭਾਵੇਂ ਹਾਣ ਪਰਵਾਣ ਆ ਜਾਂ ਥੋੜੀ ਉਮਰ ਦਾ ਥੋੜਾ ਹੀ ਫਰਕ ਆ ਥੋੜਾ ਹੀ ਡਿਸਟੈਂਸ ਆ ਤੇ ਉੱਥੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਵੇਖੋ ਅੱਜ ਕੱਲ੍ਹ ਘਰਾਂ 'ਚ ਜੋ ਮਰਜ਼ੀ ਕਹੀ ਜਾਂਦਾ, ਪਰ ਇਹ ਕੋਈ ਸਲੀਕਾ ਨਹੀਂ ਆ, ਹੈ ਨਾ। ਤੁਸੀਂ ਉਹ ਚੀਜ਼ ਉਹੀ, ਕਿਉਂਕਿ ਸਲੀਕਾ ਇਸ ਕਰਕੇ ਵੀ ਨਹੀਂ ਮੰਨਿਆ ਜਾਂਦਾ ਵੀ ਤੁਹਾਡੇ ਕੋਲੋਂ ਸੁਣ ਕੇ ਘੁੰਮਣ ਕੇ ਦੂਸਰਾ ਵੀ ਕਹਿਣ ਲੱਗ ਪੈਂਦਾ, ਤੁਹਾਡਾ ਆਂਢ ਗੁਆਂਢ ਵੀ ਕਹਿਣ ਲੱਗ ਪੈਂਦਾ,
1: ਅਸੀਂ ਬੱਚਿਆਂ ਨੂੰ
0: ਫਿਰ ਤੁਸੀਂ ਗੁੱਸਾ ਕਰਦੇ ਹੋ,
1: ਗੱਲ ਨਾ ਪਾਉਂਦੇ ਬੱਚੇ, ਆਪਾਂ ਇਹੀ ਕਹਿੰਦੇ ਨਾ ਕਿ ਇੱਦਾਂ ਨਹੀਂ ਕਹਿਣਾ, ਬਾਕੀ ਵੀ ਕਹੋਗੇ, ਹੈ ਨਾ।
0: ਹਾਂ, ਫਿਰ ਤੁਸੀਂ ਉਹ, ਹਾਂ। ਅਤੇ ਜੇ ਨਾਲੇ ਵੇਖੋ ਵੱਡੀ ਗੱਲ ਇਹ ਆ ਵੀ ਜੇ ਆਪਾਂ ਇਹੋ ਹੀ ਬੁੱਗੇ ਜਾਨੂੰ ਹੀ ਕਹਿਣਾ ਤੇ ਫਿਰ ਨਾ ਕਿਉਂ ਰੱਖਦੇ ਆਪਾਂ, ਨਾ ਰੱਖ ਲਿਆ ਕਰੋ ਫਿਰ
1: ਸਾਰੇ ਗਲੀ ਕੁਆਰ ਤੋਂ ਕੁੱਟ
0: ਗੁੱਗਾ ਵਿਆਹੀ ਗਈ ਫਿਰ ਤੇ
1: ਗੁੱਗਾ ਤਾਂ ਹੁੰਦਾ ਸੀ, ਬੁੱਗਾ
0: ਇਹ ਪਹਿਲੇ ਨਾਂ ਹੁੰਦੇ ਹੈ ਨਾ,
1: ਗੁੱਗਾ
0: ਗੋਗਾ ਗੋਗਾ ਬੱਗਾ ਬੁੱਗਾ ਕੋਕਾ ਕਾਲੂ, ਸੋ ਇਹ ਤੇ ਪਹਿਲੇ ਨਾਂ ਜਿਹੜੇ ਸੀ। ਚਲੋ ਠੀਕ ਹੈ ਜੀ, ਥੈਂਕ ਯੂ ਤੁਹਾਡਾ। ਤੇ ਅੱਛਾ ਇਹ ਚੱਲ ਰਿਹਾ ਵਾ ਆਸਟ੍ਰੇਲੀਆ 'ਚ, ਕੀ ਚੱਲ ਰਿਹਾ ਵਾ?
1: ਤੁਹਾਨੂੰ ਇੰਨੀ ਵੱਡੀ ਮੈਂ ਖਬਰ ਦੱਸਤੀ, ਹੁਣ ਤੁਹਾਨੂੰ ਦੋਨੋਂ ਚੀਜ਼ਾਂ ਦੱਸੋ।
0: ਨਹੀਂ, ਯਹਾਂ ਪੇ ਕਿਆ ਚੱਲ ਰਿਹਾ,
1: ਯਹਾਂ ਪੇ ਤੋ ਮੁਝੇ ਪਤਾ ਨਹੀਂ ਕਿਆ ਚੱਲ ਰਿਹਾ ਹੈ, ਜਹਾਂ ਸੇ ਮੈਂ ਦੂਰ ਹੂੰ, ਜਹਾਂ ਪੇ ਅਗਰ ਜੋ ਚੱਲ ਰਿਹਾ ਹੈ ਮੈਨੇ ਬਤਾ ਦੀ ਵੋ ਉਨਕੀ ਐਡ ਹੋ ਜਾਏਗੀ, ਇਸ ਲਈ ਮੈਨੇ ਨਹੀਂ ਬਤਾਨਾ ਹੈ। ਜੋ ਜਿਹੜਾ ਅੱਜ ਵੱਧ ਸ਼ੇਅਰ ਹੋ ਰਿਹਾ ਨਾ ਲੇਡੀਜ਼ ਗਰੁੱਪ ਦੇ ਵਿੱਚ, ਉਹ ਆ ਵੀ ਮਤਲਬ ਬੀਵਾ ਸਟੋਰ ਓਪਨ ਹੋਇਆ ਤੇ ਉਹ ਲੇਡੀਜ਼ ਨੇ ਧੂੰਏ
0: ਕੱਢੇ।
1: ਬੀਵਾ ਦਾ ਸਟੋਰ ਕੱਪੜਿਆਂ ਦਾ ਬ੍ਰਾਂਡ ਆ ਇੰਡੀਆ, ਬੀਵਾ ਉਹਨਾਂ ਦਾ ਸਟੋਰ ਓਪਨ ਹੋਇਆ ਇੱਥੇ, ਉਹਨਾਂ ਨੇ ਮਤਲਬ ਜਨਾਨੀਆਂ ਨੇ ਧੂੰਏ ਕੱਢੇ। ਮੈਨੂੰ ਮਤਲਬ ਪਤਾ ਨੀ ਕਿੰਨੀਆਂ ਕੁ ਵੀਡੀਓਜ਼ ਆ ਗਈਆਂ ਵੀ ਉਹ ਲੈ, ਉਹ ਮੈਂ ਕਿਹਾ ਮੈਨੂੰ ਨਹੀਂ ਪਸੰਦ ਇਹਨਾਂ ਦੇ ਕੱਪੜੇ, ਮੈਂ ਨਹੀਂ
0: ਬਈ। ਮੈਂ ਜਿੰਨਿਆਂ ਕੋਲੋਂ ਮੈਂ ਸੁਣਿਆ ਵਾ ਜਾਂ ਮਤਲਬ ਉੱਥੇ ਵੀ ਏਅਰਪੋਰਟ ਵਗੈਰਾ ਤੇ ਹੁੰਦਾ ਵਾ ਸ਼ਾਇਦ, ਹਾਂਜੀ ਹਾਂ, ਬੜਾ ਬੇਕਾਰ ਜਿਹਾ ਹੁੰਦਾ ਸਮਾਨ ਉਹਨਾਂ ਦਾ, ਕੋਈ
1: ਕਿਉਂਕਿ ਮੋਸਟਲੀ ਉਹ ਕਾਟਨ
0: ਲਾ ਲਓ ਆਪਾਂ, ਸੌਰੀ ਉਹਨਾਂ ਕੱਲ ਨੂੰ ਐਡ ਦੇ ਦੇਣ ਕਿਤੇ, ਕੁੜੀ ਨੂੰ ਕਹਿੰਦੇ ਆ, ਮੇਰਾ ਕਜ਼ਨ ਮੇਰੀ ਵਾਈਫ ਨੂੰ ਵੀ ਬਾਈ ਕਹਿੰਦਾ ਆ, ਕਹਿੰਦਾ ਐਜ ਏ ਸਿਸਟਰ। ਹੁਣ ਮਤਲਬ ਵੀਰਾ ਐਂਡ ਬਾਈ ਦੀ ਗੱਲ ਕਰ ਰਹੇ ਹੋ ਜਾਂ ਮੁੰਡਾ ਜਾਂ ਕੁੜੀ? ਵੇਖੋ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ ਗੈਰੀ ਜੀ, ਕਹਿਣ ਦਾ ਕੋਈ ਮਸਲਾ ਨਹੀਂ ਆ, ਕਹਿਣ ਨੂੰ ਤਾਂ ਆਪਾਂ ਜੋ ਮਰਜ਼ੀ ਕਹਿ ਸਕਦੇ ਹਾਂ
1: ਜੀ, ਬਿਲਕੁਲ, ਹੈ ਨਾ।
0: ਮਤਲਬ ਇਹ ਨਹੀਂ ਵੀ ਆਹ ਨਹੀਂ ਕਹਿੰਦੇ ਆਹ ਨਹੀਂ ਕਹਿੰਦੇ, ਅਸਲ 'ਚ ਜਿਹੜਾ ਕਹਿਣ ਆ ਨਾ ਗੱਲ ਆ ਕਿ ਤੁਸੀਂ ਸਹੀ ਕਹਿ ਰਹੇ ਹੋ ਜਾਂ ਗਲਤ ਕਹਿ ਰਹੇ ਹੋ। ਹੁਣ ਤੁਸੀਂ ਜੇ ਮਤਲਬ ਆਪਣੀ ਵਹੁਟੀ ਨੂੰ ਵੀ ਕਹੀ ਜਾਂਦੇ ਹੋ ਜਾ ਭਰਾ, ਹੈ ਨਾ,
1: ਮਤਲਬ
0: ਉਹ ਬਰੋ, ਹੈ ਨਾ, ਕਹਿ ਤੇ ਤੁਸੀਂ ਦਿੱਤਾ, ਪਰ ਇਹਦਾ ਮਤਲਬ ਇਹ ਥੋੜੀ ਵੀ ਮੁੜ ਕੇ ਜਸਟੀਫਾਈ ਵੀ ਕਰੋਗੇ।
1: ਤੁਸੀਂ ਇਹ ਸੋਚੋ ਜੇ ਜਨਾਨੀ ਕਹਿ ਦੇਵੇ ਵੀਰਾ ਬਣੇ ਪਾਣੀ ਦਿਓ
0: ਤੇ ਕਹਿ ਦਿੰਦੀਆਂ, ਆ ਵੀ ਤੇ ਚੱਲਦਾ ਹੀ ਆ। ਹੁਣ ਜੇ ਮੰਨ ਲਓ ਬਰੋ ਕਹਿਤਾ ਤੇ ਵੀਰਾ ਕੀ ਆ, ਉਹਦਾ ਅੰਗਰੇਜ਼ੀ ਵਰਜ਼ਨ ਕੀ ਆ, ਉਹਦਾ ਕੀ ਆ, ਉਹ ਭਰਾਵਾ ਤੇ ਆਮ ਹੀ ਕਹਿ ਦਿੰਦੀਆਂ, ਹੈ ਨਾ, ਇਹ ਤੇ ਆਮ ਚੱਲਦਾ ਵਾ। ਪਰ ਅਸਲ ਦੇ ਵਿੱਚ ਇਹਦਾ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਦਾ ਜੇ ਮਤਲਬ ਆਪਾਂ ਇੰਨੀ ਜੇ ਉਹਨੂੰ ਸਮਝਣਾ ਹੋਵੇ ਵੀ ਉਹਦਾ ਨੁਕਸਾਨ ਕੀ, ਕਈ ਵਾਰੀ ਆਪਾਂ ਕਹਿ ਦਿੰਦੇ ਜਾਂ ਫਿਰ ਕੀ ਹੋਇਆ
1: ਜੀ,
0: ਕੁਛ ਨਹੀਂ ਹੁੰਦਾ ਇਹਦੇ ਨਾਲ, ਠੀਕ ਆ, ਭੈਣ ਭੈਣ ਹੀ ਰਹਿੰਦੀ ਆ, ਭਰਾ ਭਰਾ ਹੀ ਰਹਿੰਦਾ ਵਾ, ਸਾਰੇ ਰਿਸ਼ਤੇ ਉੱਦਾਂ ਦੇ ਉੱਦਾਂ ਹੀ ਰਹਿੰਦੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਵਾ ਤੁਸੀਂ ਰੈਫਰੈਂਸ ਬਣਾ ਲੈਂਦੇ ਹੋ
1: ਜੀ,
0: ਆਹ ਜਿੱਦਾਂ ਤੁਸੀਂ ਹੁਣ ਬਣਾ ਲਈ ਵੀ ਤੁਸੀਂ ਚਿਰਾਂ ਤੋਂ ਸੁਣਦੇ ਆ ਰਹੇ ਹੋ, ਤੁਹਾਡੇ ਫਰੈਂਡ ਸਰਕਲ 'ਚ, ਤੁਹਾਡੇ ਪਰਿਵਾਰ 'ਚ, ਤੁਹਾਡੇ ਇਲਾਕੇ 'ਚ, ਆਂਢ ਗੁਆਂਢ 'ਚ ਕਿਤੇ ਤੁਸੀਂ ਸੁਣਦੇ ਆ ਰਹੇ ਹੋ, ਅਤੇ ਤੁਸੀਂ ਇੱਕ ਰੈਫਰੈਂਸ ਬਣਾ ਲਈ ਵੀ ਇੱਦਾਂ ਕਹਿ ਲਈਦਾ ਵਾ, ਆਹ ਚੀਜ਼ ਕਰਕੇ ਇਹ ਭੈੜਾ ਹੁੰਦਾ ਵਾ। ਅਦਰਵਾਈਜ਼ ਰਿਸ਼ਤਾ ਤੇ ਰਿਸ਼ਤਾ ਹੀ ਰਹਿਣਾ ਵਾ, ਉੱਥੇ ਕਹਿਣਾ ਥੋੜ੍ਹੀ ਫਰਕ ਪੈ ਜਾਣਾ, ਪਰ ਓਵਰ ਏ ਟਾਈਮ ਇਹ ਚੀਜ਼ਾਂ ਖਰਾਬ ਕਰਦੀ।
1: ਬਿਲਕੁਲ ਰੰਜੋ ਜੀ, ਜਿੱਦਾਂ ਹੁਣ ਮੈਨੂੰ ਅਜੀਬ ਲੱਗਾ ਨਾ ਕਿ ਮੈਨੂੰ ਕੋਈ ਵੀਰਾ ਕਵੇ, ਹੈ ਨਾ, ਲਾਈਕ ਕਿਉਂਕਿ ਉੱਧਰ ਸਾਡੇ ਵੱਲ ਕਹਿੰਦੇ ਨਹੀਂ ਕੁੜੀ ਨੂੰ ਇੱਦਾਂ ਵੀਰਾ, ਹੈ ਨਾ, ਅਤੇ ਉਹਨਾਂ ਨੂੰ ਉਹ ਨੋਰਮਲ ਲੱਗ ਰਹੀ ਹੈ ਕਿਉਂਕਿ ਉਹਨਾਂ ਨੂੰ ਸ਼ਾਇਦ 15-20 ਸਾਲ ਤੋਂ ਵੀਰਾ ਕਹਿਣ ਦੀ ਆਦਤ ਆ ਅਤੇ ਸੁਣਨ ਦੀ ਆਦਤ ਆ, ਪਰ ਜਦੋਂ ਇਹੀ ਚੀਜ਼ 70-80 ਸਾਲ ਬਾਅਦ ਹੋਣੀ ਆ ਅਤੇ ਉਦੋਂ ਫਿਰ ਭੈਣ ਦਾ ਤਾਂ ਵੀਰੇ ਦਾ ਡਿਫਰੈਂਸ ਕੌਣ ਦੱਸੂਗਾ?
0: ਇੱਕ ਹਿਸਟਰੀ ਬਣ ਜਾਂਦੀ, ਇੱਕ ਰੈਫਰੈਂਸ ਬਣ ਜਾਂਦਾ, ਬੜਾ ਕੁਛ ਜਿਹੜਾ ਵਾ ਆਪਾਂ ਵੇਖਿਆ ਸਮੇਂ ਦੇ ਨਾਲ, ਸਾਡੇ ਬਚਪਨ 'ਚ ਉੱਦਾਂ ਨਹੀਂ
1: ਸੀਗਾ, ਹਾਂ,
0: ਜਿੱਦਾਂ ਹੁਣ ਉਹ ਚੇਂਜ ਹੋ ਗਿਆ,
1: ਬਿਲਕੁਲ,
0: ਹੈ ਨਾ, ਪਹਿਲਾਂ ਜਿੱਥੇ ਕਈ ਥਾਵਾਂ ਦੇ ਉੱਤੇ ਵੀਰ ਜੀ ਹੁੰਦਾ ਸੀ, ਹੁਣ ਸਾਡੇ ਇਲਾਕੇ 'ਚ ਲਾ ਲਓ, ਸਾਡੇ ਇਲਾਕੇ 'ਚ ਵੀਰ ਜੀ ਭਾਜੀ ਨਾਲ ਰਿਪਲੇਸ ਹੋ ਚੁੱਕਾ, ਪਹਿਲਾਂ ਨਹੀਂ ਸੀ,
1: ਓਕੇ,
0: ਹੈ ਨਾ। ਹੁਣ ਈਵਨ ਮਾਝੇ 'ਚ ਇਹ ਚੀਜ਼ ਮੈਂ ਆਪਣੇ ਉਹ 'ਚ ਵੇਖੀ, ਉਹ ਸ਼ੋਵਾਸ 'ਚ ਵੇਖੀ ਆ ਵੀ ਇਹ ਚੀਜ਼ ਹੌਲੀ ਹੌਲੀ ਚੇਂਜ ਹੋਈ ਹੈ, ਸ਼ਬਦ ਦੋਵੇਂ ਚੰਗੇ ਨੇ
1: ਜੀ,
0: ਪਰ ਇੱਦਾਂ ਉਹ ਚੀਜ਼ਾਂ ਰੈਫਰੈਂਸ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਚੇਂਜ ਹੁੰਦੀਆਂ। ਅਸਲ 'ਚ ਆਪਾਂ ਨਾ ਲੈਂਗੁਏਜ ਬੜੀ ਟ੍ਰਿੱਕੀ ਚੀਜ਼ ਆ ਅਤੇ ਇਨਸਾਨ ਉਹਦੇ ਤੋਂ ਵੀ ਟ੍ਰਿੱਕੀ ਆ, ਕਿਉਂਕਿ ਉਹੀ ਘੜਦਾ ਵਾ, ਹੈ ਨਾ, ਉਹੀ ਆਪਣੀ ਸੁੱਖ ਸੁਵਿਧਾ ਵੇਂਦਾ। ਦਿਮਾਗ ਬੜਾ ਸ਼ਾਤਰ ਆ, ਇਹ ਨਾ ਆਪਣੀ ਸੁੱਖ ਸੁਵਿਧਾ ਭਾਲਦਾ ਵਾ। ਫੋਰ ਐਗਜ਼ਾਮਪਲ, ਮੈਂ ਕਿੱਥੋਂ ਮਿਹਨਾ ਵਾ, ਹੁਣ ਸਕੂਲਾਂ ਕਾਲਜਾਂ 'ਚ ਆਪਾਂ ਵੀ ਪੜ੍ਹੇ ਹਾਂ, ਸਾਰੇ ਪੜ੍ਹੇ ਆ। ਇੱਕ ਸਮਾਂ ਹੁੰਦਾ ਸੀ ਜਦੋਂ ਤੁਸੀਂ ਥੋੜ੍ਹਾ ਜਿਹਾ ਕਈਆਂ ਚੀਜ਼ਾਂ 'ਚ ਨਾ ਲੂਪ ਹੋਲ ਐਜ ਭਾਲ ਦਿਓ
1: ਜੀ,
0: ਕਹਿਣ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ ਪਾ ਕੇ। ਫੋਰ ਐਗਜ਼ਾਮਪਲ, ਭਰਾ ਨਾ ਕਹਿਣਾ, ਕਜ਼ਨ ਕਹਿਤਾ
1: ਜੀ,
0: ਹੈ ਨਾ, ਜਦਕਿ ਚਾਚੇ ਮਾਮੇ ਦਾ ਪੁੱਤ, ਭੂਆ ਮਾਸੀ ਦਾ ਪੁੱਤ ਕੀ ਆ, ਹੈ ਨਾ, ਆਪਾਂ ਕਜ਼ਨ ਕਹਿਤਾ, ਹੁਣ ਉਹ ਚੱਲਦਾ। ਠੀਕ ਆ, ਹੁਣ ਵੀਰ ਜੀ, ਕੋਈ ਉਹਦੇ 'ਚ ਅੱਗੇ ਗੁੰਜਾਇਸ਼ ਨਹੀਂ ਹੈਗੀ। ਵੀਰ ਜੀ ਕਹਿਤਾ, ਇਹਦਾ ਮਤਲਬ ਭਰਾ, ਭਾਜੀ ਫਸਾਤਾ
1: ਜੀ,
0: ਭਾਜੀ ਮਤਲਬ, ਵੈਸੇ ਤਾਂ ਉਹ ਵੀ ਬੜਾ, ਕਿਸੇ ਨੂੰ ਸਮਝ ਹੋਵੇ ਤਾਂ ਸ਼ਬਦ ਉਹ ਵੀ ਸੋਚ ਸਮਝ, ਭਰਾ ਹੀ ਭਰਾ ਵੀ ਪਲੱਸ ਵੱਡੇ, ਸਾਡੇ ਤੋਂ ਵੱਡੇ ਲਈ ਵਰਤਿਆ ਜਾਂਦਾ, ਸਾਡੇ ਜੀਜੇ ਲਈ ਵੀ ਵਰਤਿਆ ਜਾਂਦਾ।
1: ਓਕੇ,
0: ਭਾਜੀ ਮਤਲਬ ਸਾਡੇ ਜਿਹੜੇ ਆਪਣਾ ਜਾਂ ਭਾਈਆ ਜਾਂ ਜੀਜਾ
1: ਜੀ,
0: ਅਤੇ ਜਾਂ ਭਾਜੀ, ਜਿੱਦਾਂ ਮਤਲਬ ਬਹੁਤ ਪਹਿਲਾਂ ਜੇ ਮੈਂ ਵੇਖਾਂ ਨਾ, ਅਤੇ ਸਾਡੇ ਸਿਰਫ ਭਾਜੀ ਜੀਜੇ ਲਈ ਵਰਤਿਆ ਜਾਂਦਾ ਸੀ।
1: ਓਕੇ,
0: ਹੋ ਸਕਦਾ ਆਪਣੇ ਆਪਣੇ ਅਲੱਗ ਅਲੱਗ
1: ਪ੍ਰਾਣਾਂ
0: 'ਚ ਹੋਏ, ਪਰ ਮਾਝੇ 'ਚ ਮੈਂ ਜ਼ਿਆਦਾ ਭਾਜੀ ਉਹਦੇ ਲਈ ਵੇਖਿਆ। ਹੁਣ ਇਹ ਸਮਾਰਟਨੈਸ ਵਾਲੇ ਸ਼ਬਦ ਨੇ, ਮੈਂ ਨਹੀਂ ਕਹਿ ਰਿਹਾ ਵੀ ਕੁੜੀਆਂ ਇਕੱਲੀਆਂ, ਮੁੰਡਿਆਂ ਨੇ ਵੀ ਬੜੀ ਸਮਾਰਟਨੈਸ ਦੇ ਨਾਲ ਵਿੱਚ ਸ਼ਬਦ ਪਸਾਏ ਆ, ਜਿੱਦਾਂ ਮੈਂ ਆਹੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ। ਵੀਰ ਜੀ ਮਤਲਬ ਕੋਈ ਗੁੰਜਾਇਸ਼ ਨਹੀਂ ਆ, ਭਾਜੀ ਮਤਲਬ ਤੁਸੀਂ ਗੁੰਜਾਇਸ਼ ਲੈ ਲਈ
1: ਜੀ,
0: ਹੈ ਨਾ, ਭਾਜੀ ਸਤਿ ਸ਼੍ਰੀ ਅਕਾਲ, ਉੱਥੇ ਉੱਥੇ ਤੁਸੀਂ ਗੁੰਜਾਇਸ਼ ਭਾਲ ਲਈ। ਇਹ ਸ਼ਬਦਾਂ ਦੀ ਹੇਰਾ ਫੇਰੀ ਆ
1: ਜੀ,
0: ਹੌਲੀ ਹੌਲੀ ਤੁਹਾਡੇ ਦਿਮਾਗ 'ਚ ਉਹ ਰਜਿਸਟਰ ਹੁੰਦੀਆਂ ਨੇ ਚੀਜ਼ਾਂ,
1: ਬਿਲਕੁਲ
0: ਉਹ ਹੋ ਕੇ ਫਿਰ ਉਹ ਅੱਗੇ ਦੀ ਅੱਗੇ ਅੱਗੇ ਤੋਂ ਅੱਗੇ ਅਸੀਂ ਇਸ
1: ਟਰੈਵਲ ਕਰਦੀ,
0: ਹਾਂ, ਬੰਦਾ ਸ਼ਾਇਦ ਇਹ ਵੀ ਭੁੱਲ ਜਾਂਦਾ, ਹੁਣ ਅਸੀਂ ਹਾਂ ਅਤੇ ਅਸੀਂ ਆਪਣੇ ਜਦੋਂ ਸਕੂਲ ਕਾਲਜ 'ਚ ਹੋਵਾਂਗੇ, ਅਸੀਂ ਸ਼ਾਇਦ ਇਹ ਥੋੜ੍ਹੀ ਸੋਚਿਆ ਹੋਊਗਾ ਵੀ ਇਹ ਚੀਜ਼ਾਂ ਜਿਹੜੀਆਂ ਅੱਗੇ ਤੁਰ ਕੇ ਸਾਡੇ ਬੱਚਿਆਂ ਤੱਕ ਵੀ ਪਹੁੰਚਣੀਆਂ। ਹੁਣ ਦੱਸੇ ਕਿਹੜਾ ਵੀ ਇਹ ਕਿਹੜੀ ਸਮਾਰਟਨੈਸ ਦੇ ਨਾਲ ਕਿੱਦਾਂ ਘੜੇ ਗਿਆ, ਪਰ ਹੌਲੀ ਹੌਲੀ ਉਹਨਾਂ ਸ਼ਬਦਾਂ ਦੀ ਯੂਜੇਜ ਬਦਲੀ ਜਾਂਦੀ ਹੈ। ਖੈਰ, ਭਾਸ਼ਾ ਇਸੇ ਤਰ੍ਹਾਂ ਬਦਲਦੀ ਵੀ ਆਪਣੇ ਆਪ ਨੂੰ, ਬੜਾ ਕੁਛ ਚੰਗਾ ਬੜਾ ਕੁਛ ਮਾੜਾ। ਅਤੇ ਖੈਰ, ਆਪਾਂ ਮਤਲਬ ਬੁੱਗੇ ਤੋਂ ਸ਼ੁਰੂ ਹੋ ਕੇ ਅਤੇ ਗੱਲਬਾਤ ਜਿਹੜੀ ਉਹ ਸਾਡੀ ਲੰਮੀ ਨਿਕਲ ਆਈ। ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਇਹ ਵੀ ਆ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਆ, ਜਾਂ ਫਿਰ ਆਪਾਂ ਇੱਕ ਦੂਸਰੇ ਨਾਲ ਨੇੜੇ ਆਏ ਹਾਂ
1: ਜੀ,
0: ਪਹਿਲਾਂ ਈਵਨ ਮਾਝੇ ਮਾਲਵੇ ਦੁਆਬੇ ਇੱਕ ਦੂਸਰੇ ਦਾ ਹੀ ਨਹੀਂ ਪਤਾ ਹੁੰਦਾ,
1: ਬਹੁਤ ਦੂਰ, ਹੈ
0: ਨਾ, ਵੀ ਉੱਧਰ ਕੀ ਸ਼ਬਦ ਆ, ਕੋਈ ਇੱਕ ਅੱਧੇ ਸ਼ਬਦ ਦਾ ਪਤਾ ਹੁੰਦਾ ਸੀ, ਹੈ ਨਾ, ਹੁਣ ਸਾਰਾ ਕੁਛ ਇੱਕ ਦੂਸਰੇ ਬਾਰੇ ਪਤਾ। ਪਰ ਜਦੋਂ ਉਹ ਕਿਸੇ ਦੂਸਰੇ ਦਾ ਸ਼ਬਦ ਤੁਹਾਨੂੰ ਅਪੀਲ ਕਰਦਾ
1: ਜੀ,
0: ਚੰਗਾ ਲੱਗਦਾ, ਅਸੀਂ ਅਡੋਪਟ ਕਰ ਲੈਂਦੇ, ਫਨੀ ਲੱਗਦਾ, ਅਸੀਂ ਤਾਂ ਵੀ ਅਡੋਪਟ ਕਰ ਲੈਂਦੇ,
1: ਬਿਲਕੁਲ ਹਾਂਜੀ ਹਾਂ।
0: ਤੁਸੀਂ ਕਿਸੇ ਵੇਲੇ ਕਿਸੇ ਸ਼ਬਦ ਦੇ ਉੱਤੇ ਟਿੱਚਰ ਕਰਦੇ, ਹੁਣ ਡੈ ਦੇ ਉੱਤੇ ਤੁਸੀਂ ਜੇ ਟਿੱਚਰ ਕਰਦੇ ਹੋ, ਹੈ ਨਾ, ਦੁਆਬਾ ਮਾਲਵਾ ਵਾਲੇ, ਅਤੇ ਅੱਜ ਬੜਿਆਂ ਨੇ ਸੁੱਤੇ ਸਿੱਧੇ ਅਡੋਪਟ ਕਰ ਲਿਆ ਵਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਡਿਆ ਡਿਆ ਕਰਦੇ ਆ, ਕੀਤਾ ਮਜ਼ਾਕ ਦੇ ਵਿੱਚ, ਪਰ ਉਸ ਤੋਂ ਬਾਅਦ ਉਹ
1: ਚੜ ਗਿਆ
0: ਪੱਟੇ ਦੇ ਉੱਤੇ, ਚੜ ਗਿਆ ਜ਼ਬਾਨ ਦੇ ਉੱਤੇ। ਸੋ ਇਸੇ ਤਰ੍ਹਾਂ ਦੇ ਨਾਲ ਇੱਧਰੋਂ ਮੈਂ ਮਿਹਨਾ ਵਾਂ ਵੀ ਕਈ ਮਾਝੇ ਵਾਲੇ, ਉਹਨਾਂ ਨੂੰ ਉੱਧਰ ਤਾਂ ਮੰਨ ਲਓ ਹਾਂ 30-22
1: ਜੀ,
0: ਹੁਣ ਬੜੇ ਮੈਂ ਵੇਹਨਾ ਵਾਂ ਉਹਨਾਂ ਦੇ ਪੱਕੇ ਉਹ ਚੜ ਗਿਆ, ਉਹਨਾਂ ਨੂੰ ਪੁੱਛਣਾ ਪੈਂਦਾ ਵੀ ਤੁਸੀਂ ਮਾਲਵੇ, ਤਾਂ ਉਹ ਕਹਿੰਦੇ ਨਹੀਂ ਨਹੀਂ ਮਾਝੇ ਦੇ, ਉਹ ਯਾਰ ਨਾਲ ਰਹਿੰਦੇ ਸੀ ਮੁੰਡੇ, ਜ਼ਬਾਨ 'ਤੇ ਚੜ੍ਹ। ਸੋ ਸਾਨੂੰ ਇੱਧਰ ਉੱਧਰਲੇ ਸ਼ਬਦ ਜਿਹੜੇ ਉਹ ਅਪੀਲ ਕਰਦੇ ਆ
1: ਜੀ,
0: ਫਿਰ ਆਪਾਂ ਨੂੰ ਇਸੇ ਤਰ੍ਹਾਂ ਅੰਗਰੇਜ਼ੀ ਦੇ ਆ, ਹੈ ਨਾ, ਅੰਗਰੇਜ਼ੀ ਦੇ, ਹੁਣ ਆਪਾਂ ਅੱਜ ਨੇ ਤੁਸੀਂ ਕਹਿ ਰਹੇ ਹੋ ਬਰੋ ਐਂਡ ਆਲ ਐਂਡ ਦਿਸ ਦੈਟ, ਹੈ ਨਾ, ਇਹ ਸਾਰੇ ਜਿਹੜੇ ਆ ਉੱਥੋਂ ਸਾਨੂੰ ਲੱਗਦਾ ਵੀ ਅੱਛਾ ਗੋਰਿਆਂ ਨੇ ਬੋਲਿਆ, ਸਾਨੂੰ ਵੀ
1: ਕੂਲ ਲੱਗਦਾ ਨਾ,
0: ਹਾਂ ਕੂਲ ਲੱਗਦਾ, ਸਾਨੂੰ ਵੀ ਕਿਤੇ ਨਾ ਕਿਤੇ ਫਸਾਉਣਾ ਚਾਹੀਦਾ, ਅਤੇ ਆਪਾਂ ਉਹ ਚੀਜ਼ਾਂ ਉਸ ਤਰੀਕੇ ਨਾਲ ਵਰਤਦੇ, ਵਰਤੋਂ ਬੜੀ ਵਧੀਆ ਗੱਲ ਹੈ, ਪਰ ਇਹ ਆ ਕਿ ਉਹਨਾਂ ਦੀ ਸਾਡੀ ਤਹਿਜ਼ੀਬ ਨਾ ਬਦਲੇ, ਸੈਂਸ ਨਾ ਬਦਲੇ ਉਹਨਾਂ ਸ਼ਬਦਾਂ ਦੀ, ਰਿਸ਼ਤਿਆਂ ਦੇ ਮਾਇਨੇ ਨਾ ਬਦਲਣ,
1: ਬਿਲਕੁਲ
0: ਠੀਕ ਆ, ਅੱਗੇ ਕਿੰਨੇ ਕੁ ਸਾਡੇ ਕੋਲ ਰਿਸ਼ਤੇ ਰਹਿ ਗਏ ਕਿਤੇ, ਅਤੇ ਉਹਨਾਂ ਨੂੰ ਵੀ ਆਪਾਂ ਮਾਇਨੇ ਬਦਲਣ ਨੂੰ ਫਿਰਨ ਲੈ, ਥੈਂਕ ਯੂ ਤੁਹਾਡਾ। ਸੋ ਇਹ ਸੋਸ਼ਲ ਮੀਡੀਆ ਤੋਂ ਬੜਾ ਕੁਛ ਸਾਨੂੰ ਜਿਹੜਾ ਉਹ ਇਸ ਕਰਕੇ ਵੀ ਮਿਲ ਜਾਂਦਾ, ਹਾਂਜੀ,
1: ਬੁੱਗਾ ਬੁੱਗਾ ਸਿੱਖਣ ਨੂੰ ਮਿਲ ਜਾਂਦਾ,
0: ਬੁੱਗਾ ਬੁੱਗਾ ਬੁੱਗਾ
1: ਜੀ ਜੀ। ਅਤੇ ਆਪਾਂ ਵਿਸ਼ੇ ਵੱਲ ਨੂੰ ਆਉਂਦੇ ਹਾਂ, ਵਿਸ਼ਾ ਬੁੱਗੇ ਤੋਂ ਥੋੜ੍ਹਾ ਜਰਾ ਹਟ ਕੇ, ਇਹ ਬੁੱਗੀ ਵੱਲ ਬੁਗਨੀ ਵਾਲਦਾ ਹੈ ਛੜਗੀ ਤੁਹਾਡੀ ਜਿਹੜੀ,
0: ਹਾਂਜੀ ਨਹੀਂ, ਚਲੋ ਇਸ ਵਿਸ਼ੇ ਦੇ ਉੱਤੇ ਆਪਾਂ ਭਾਸ਼ਾ ਦੇ ਉੱਤੇ ਗੱਲ ਸਾਡੀ ਚੱਲਦੀ ਰਹਿੰਦੀ ਹੈ, ਬਾਕੀ ਤੁਸੀਂ ਜੇ ਕੋਈ ਵੀ ਇਹਦੇ ਉੱਤੇ ਵਿਚਾਰ ਸਾਂਝਾ ਕਰਨਾ ਤਾਂ ਵੈਲਕਮ ਹੈ, ਅਗਲੇ ਹਿੱਸੇ ਦੇ ਵਿੱਚ ਤੁਸੀਂ ਇਹਦੇ ਉੱਤੇ ਹੋਰ ਫਰਦਰ ਕਰ ਸਕਦੇ ਹੋ ਤੁਸੀਂ।
1: ਬਿਲਕੁਲ,
0: ਬੜੇ ਸ਼ਬਦ ਨੇ ਐਸੇ ਜਿਹੜੇ ਆਪਾਂ ਹੁਣ ਧੱਕੇ ਦੇ ਨਾਲ ਪਸਾਏ ਆ, ਜਿਹੜੇ ਇੱਕ ਦੂਸਰੇ ਦੇ ਸੁਣ ਕੇ ਸਾਨੂੰ ਔਡ ਲੱਗਦੇ ਆ
1: ਜੀ,
0: ਹੈ ਨਾ, ਹੁਣ ਜਾਨੂ ਹੋ ਗਿਆ, ਜਾਂ ਇਹ ਫਿਲਮੀ ਹੁੰਦੇ ਸੀ, ਜਾਂ ਬੰਦ ਕਮਰਿਆਂ ਵਾਲੇ ਸ਼ਬਦ ਹੁੰਦੇ ਸੀ, ਬੜੇ ਸ਼ਬਦ ਨੇ ਨਾ, ਹੁਣ ਜਦੋਂ ਸਾਲਾ ਸ਼ਬਦ ਆ,
1: ਹੈ ਨਾ,
0: ਤੇ ਇੱਕ ਸਮਾਂ ਗਾਲ ਹੀ ਡਿਪੈਂਡ ਹੈ ਤੁਸੀਂ ਕਿੱਦਾਂ ਕਿਹਾ
1: ਜੀ,
0: ਕਿੱਦਾਂ ਕਿਹਾ ਉਹ ਮੈਟਰ ਕਰਦਾ। ਸਾਡੀਆਂ ਫਿਲਮਾਂ ਨੇ, ਸਾਡੇ ਗਾਣਿਆਂ ਨੇ ਉਹਨੂੰ ਇੰਨਾ ਕੁ ਪ੍ਰਚਾਰ ਕੀਤਾ, ਅੱਜ ਕਿਸੇ ਨੂੰ ਉਹ ਬੁਰਾ ਹੀ ਨਹੀਂ ਲੱਗਦਾ। ਇੱਕ ਸਮੇਂ ਉਹ
1: ਨਾਰਮਲ ਲੱਗਣ ਲੱਗਾ,
0: ਹਨਾ, ਇੱਕ ਸਮੇਂ ਪਰਿਵਾਰ ਵਰਜਦਾ ਹੁੰਦਾ ਸੀ
1: ਜੀ ਜੀ,
0: ਆਹ ਛਿੱਤਰ ਵੇਲਾ।
1: ਤੁਸੀਂ ਕਈ ਵਾਰੀ ਰਣਜੋਤ ਜੀ ਸੁਣਿਆ ਹੋਣਾ ਨਾ, ਕਈ ਤੁਸੀਂ ਤਾਂ ਚਲੋ ਕੀ ਸੁਣਿਆ ਹੋਣਾ, ਹੁਣ ਮੈਂ ਇੱਦਾਂ ਵੀ ਨਹੀਂ ਕਹਿ ਸਕਦੀ ਤੁਸੀਂ ਜਨਾਨੀਆਂ ਦੇ ਮੂੰਹਾਂ 'ਚ ਸੁਣਿਆ ਹੋਣਾ। ਕਈ ਵਾਰੀ ਨਾ ਲੇਡੀਜ਼ ਗੱਲ ਕਰੋਗੇ, ਉਹ ਕਰੋਗੇ, ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਬਸ ਉਹ ਸਾਲਾ ਸੂਲਾ ਕਹਿ ਲੈਂਦੇ ਆ, ਬਸ ਇੰਨੀ ਕੁ ਗਾਲ ਕੱਢਦੇ ਆ, ਗਾਲ ਤਾਂ ਗਾਲ ਹੀ ਆ। ਮੈਂ ਕਹਿੰਦੀ
0: ਪਤਾ ਕੁਛ ਸੁਣ ਸੁਣ ਕੇ ਤੇ ਉਹ ਜਿਹੜੀ ਰੋਜ਼ ਤੁਸੀਂ ਚੀਜ਼ ਸੁਣਦੇ
1: ਹੋ ਉਹ
0: ਤੁਹਾਨੂੰ ਗਾਲ ਨਹੀਂ ਲੱਗਦੀ।
1: ਐਗਜ਼ੈਕਟਲੀ,
0: ਨਾਲੇ ਡਿਪੈਂਡ ਕਰਦਾ, ਕਈ ਸ਼ਬਦ ਇੱਦਾਂ ਦੇ ਆ ਤੁਸੀਂ ਡਿਪੈਂਡ ਕਰਦਾ ਕਿਹੜੀ ਸੈਂਸ 'ਚ ਕਹਿ ਰਹੇ ਹੋ। ਹੁਣ ਮੰਨ ਲਓ ਤੁਸੀਂ ਗੁੱਸੇ 'ਚ ਕਿਸੇ ਨੂੰ ਕਹਿ ਰਹੇ ਹੋ
1: ਜੀ,
0: ਤਾਂ ਫਿਰ ਉਹ ਗਾਲ ਹੀ ਆ ਨਾ। ਅਤੇ ਜੇ ਤੁਸੀਂ ਉਹੀ ਚੀਜ਼ ਜਿਹੜੀ ਕਿਸੇ ਰਿਸ਼ਤੇ ਨੂੰ ਤੁਸੀਂ ਕਹਿ ਰਹੇ ਹੋ, ਅੱਜ ਕੱਲ੍ਹ ਤਾਂ ਮੈਂ ਨਾ ਕਈ ਵਾਰੀ ਨਿੱਕੇ ਨਿੱਕੇ ਨਿਆਣਿਆਂ ਨੂੰ ਕਹਿ ਦਿੰਦੇ ਆ,
1: ਹਾਂ ਮੁੰਡਿਆਂ ਨੂੰ ਸਪੈਸ਼ਲੀ,
0: ਹਾਂ, ਪਰ ਉਹਦੇ 'ਚ ਗੱਲ ਇਹ ਹੁੰਦੀ ਕਿ ਜਦੋਂ ਉਹ ਚੀਜ਼ਾਂ ਅਸੀਂ ਕਹਿ ਦਿੰਦੇ, ਸਿਨੇਮੇ ਵਾਲੇ ਕਹਿ ਦਿੰਦੇ ਆ, ਇਹ ਸਮਾਜ ਦੇ ਵਿੱਚ ਆਮ ਵਰਤੇ ਜਾਂਦੇ, ਅਸੀਂ ਤਾਂ ਤਾਂ ਕਰਕੇ ਪਾਤੇ, ਪਰ ਇੱਥੋਂ ਪਾਤੇ ਦੈਟਸ ਫਾਈਨ, ਚਲੋ ਪਾਈ ਜਾਓ, ਪਰ ਇਹਦੀ ਆਪਾਂ ਜੇ ਸਾਈਡ ਇਫੈਕਟ ਵੇਖਣਾ ਤਾਂ ਉਹ ਫਿਰ ਪਹਿਲੇ ਵਾਲੀ ਰੈਫਰੈਂਸ ਆ, ਅਸਲ 'ਚ ਡਾਕੂਮੈਂਟਿਡ ਹੋ ਜਾਂਦੀ ਚੀਜ਼, ਹੈ ਨਾ। ਤੁਸੀਂ ਕਿਸੇ ਨੂੰ ਟੋਕੋਗੇ, ਉਹ ਕਹੂਗਾ ਯਾਰ ਉਹ ਫਲਾਣੇ ਨੇ ਫਲਾਣੀ ਫਿਲਮ 'ਚ ਕਿਹਾ ਸੀ, ਉਹ ਫਲਾਣਾ ਆਵੇ ਆਵੇ ਲੋਕ ਗਾਣਾ ਸੁਣ ਲਓ, ਇਹਦੇ 'ਚ ਹੈਗਾ ਇਹ, ਫਿਰ ਗਲਤ ਗਾਣਾ ਥੋੜ੍ਹੀ ਗਲਤ ਹੋ ਸਕਦਾ। ਆ ਫਲਾਣੀ ਆ ਕਿਤਾਬ ਆਪਾਂ ਪੜ੍ਹੀ ਆ, ਈਵਨ ਕਈ ਮੈਂ ਨਾਵਲਾਂ 'ਚ ਵੇਖਿਆ, ਅਤੇ ਉੱਥੇ ਉਹ ਹੈਗਾ ਵਾ। ਹੁਣ ਜੇ ਤਾਂ ਉਸ ਫਿਲਮ ਗਾਣੇ ਜਾਂ ਫਿਰ ਉਹਦੇ 'ਚ ਉਹਦੀ ਸੈਂਸ ਉਸ ਹਿਸਾਬ ਨਾਲ ਵਰਤੀ ਗਈ ਆ ਜਿੱਦਾਂ ਉਹ ਹੋਣੀ ਚਾਹੀਦੀ ਆ, ਫਿਰ ਤਾਂ ਬੰਦਾ ਸਮਝਾ ਸਕਦਾ ਵੀ ਯਾਰ ਉਹ ਇਸ ਸੈਂਸ 'ਚ ਇੱਦਾਂ ਕਿਹਾ, ਸਾਡੀ ਸਿਚੁਏਸ਼ਨ ਕੁਛ ਹੋਰ ਆ
1: ਜੀ ਜੀ,
0: ਪਰ ਉੱਥੇ ਤਾਂ ਸਿੱਧਾ ਸਿੱਧਾ ਹੀ ਆ ਕੰਮ,
1: ਜਿੱਥੇ ਫਿੱਟ ਕਰਨਾ ਉੱਥੇ ਕਰੋ,
0: ਜਿੱਥੇ ਤੁਸੀਂ ਫਿੱਟ ਕਰਨਾ ਉੱਥੇ ਕਰ ਲੈ। ਸੋ ਇਹ ਫਰਕ ਪੈਂਦਾ ਜਦੋਂ ਉਹ ਚੀਜ਼ ਓਵਰੇ ਟਾਈਮ ਆਪਾਂ ਵਾਰ ਵਾਰ ਵਰਤੀ ਜਾਂਦੇ ਹਾਂ, ਉਹਨੂੰ ਆਪਾਂ ਜਸਟੀਫਾਈ ਕਰਨ ਬਹਿ ਜਾਂਦੇ ਹਾਂ।
1: ਮੈਂ ਨਾ ਆਪਾਂ ਬਹੁਤ ਜਲਦੀ ਜਿੱਦਾਂ ਇੱਕ ਦੂਜੇ ਦੇ ਨੇੜੇ ਆ ਗਏ, ਜਿੱਦਾਂ ਤੁਸੀਂ ਕਿਹਾ ਸੀ ਨਾ ਮਾਝਾ ਮਾਲਵਾ ਦੁਆਬਾ, ਪਹਿਲੇ ਸਮਿਆਂ 'ਚ ਪਤਾ ਹੀ ਨਹੀਂ ਸੀ ਹੁੰਦਾ ਨਾ ਵੀ ਕੀ ਉੱਧਰਲੇ ਪਾਸੇ ਕੀ ਹੋ ਰਿਹਾ ਅਤੇ ਇੱਧਰਲੇ ਪਾਸੇ ਕੀ ਹੋ ਰਿਹਾ, ਸਾਧਨ ਵੀ ਨਹੀਂ ਸੀ ਹੁੰਦੇ ਇੰਨੇ, ਉਹ ਇੱਕਦਮ ਤੇਜ਼ੀ ਜਿਹੀ ਆਈ ਨਾ ਉਹਦੇ ਨਾਲ ਅਸੀਂ ਨੇੜੇ ਹੋ ਗਏ, ਯੂਨੀਵਰਸਿਟੀਆਂ ਆਪਾਂ ਐਕਸਚੇਂਜ ਕੀਤੀਆਂ, ਇੱਕ ਦੂਜੇ ਦੇ ਜਾਣਾ ਆਉਣਾ ਸ਼ੁਰੂ ਕੀਤਾ ਨਾ। ਮੈਂ ਪਹਿਲੀ ਵਾਰੀ ਨਾ ਮੈਂ ਮਾਲਵੇ 'ਚ ਵਿਆਹ ਗਈ ਸੀ ਜਦੋਂ ਮੈਂ 10ਵੀਂ 'ਚ ਪੜ੍ਹਦੀ ਸੀ, 9ਵੀਂ 10ਵੀਂ 'ਚ ਪੜ੍ਹਦੀ ਹੋਣੀ ਆ, ਅਤੇ ਅਸੀਂ ਸਾਰੇ ਜਣੇ ਗਏ ਸੀ ਨਾ, ਅਤੇ ਅਸੀਂ ਬੜੇ ਐਕਸਾਈਟਡ ਕਿ ਅਸੀਂ ਉੱਥੇ ਵਿਆਹ ਜਾਣਾ ਹੈ ਨਾ, ਪਟਿਆਲੇ ਵੀ ਇੱਦਾਂ ਹੈ ਨਾ ਜਾਣਾ ਅਸੀਂ ਉੱਥੇ ਵਿਆਹ, ਅਤੇ ਉਹ ਥੋੜ੍ਹਾ ਜਿਹਾ ਨਾ ਗਾਂ ਪਿੰਡਾਂ ਦਾ ਇਲਾਕਾ ਸੀਗਾ ਜਦੋਂ ਗਏ, ਅਤੇ ਅਸੀਂ ਬੜੇ ਹੈਰਾਨ, ਰਣਜੋਤ ਜੀ ਮਤਲਬ ਮੈਨੂੰ ਹੁਣ ਕਈ ਵਾਰੀ ਹਾਸਾ ਆਉਂਦਾ ਹੁੰਦਾ ਆਪਣੇ ਆਪ 'ਤੇ, ਹੁਣ ਅਸੀਂ ਨਾ ਇੱਦਾਂ ਬਿਹੇਵ ਕੀਤਾ ਕਿ ਜਿੱਦਾਂ ਆਪਾਂ ਦੁਨੀਆ 'ਤੇ ਕੋਈ ਹੋਰ ਦੁਨੀਆ 'ਤੇ ਆ ਕੇ ਨਾ ਵੀ ਅਸੀਂ ਬੰਦੇ ਦੇਖ ਲਏ, ਕਿਉਂਕਿ ਦੁਆਬੇ ਦੇ ਵਿੱਚ ਬਹੁਤ ਲੋਕ ਘੱਟ ਤੰਬੇ ਲਾਉਂਦੇ ਆ ਹੈ ਨਾ, ਜਾਂ ਧੋਤੀ ਬੰਨਦੇ ਸੀਗੇ, ਅਸੀਂ ਨਹੀਂ ਸੀ ਦੇਖੇ, ਹੋਣੇ ਕੋਈ ਬਜ਼ੁਰਗ ਕਦੀ ਇੱਦਾਂ ਦੇਖੇ ਸੀਗੇ ਨਾ, ਉੱਥੇ ਲੋਕਾਂ ਨੇ ਆਮ ਉਹ ਲਗਾਏ ਹੋਏ ਸੀ ਅਤੇ ਡੱਬੀਆਂ ਵਾਲੇ ਪਰਨੇ ਬੰਨੇ ਹੋਏ ਸੀ ਚੈੱਕ ਵਾਲੇ, ਅਤੇ ਇੱਧਰ ਸਾਰੇ ਪਲੇਨ ਪਰਨਾ ਬੰਨਦੇ ਸੀਗੇ, ਸਾਡੇ ਲਈ ਬੜੀ ਅਜੀਬ, ਅਸੀਂ ਸਾਰੇ ਭੈਣ ਭਰਾ ਸਾਨੂੰ ਉਹਨਾਂ ਨੇ ਡਿੱਗੀ ਦੇ ਵਿੱਚ ਬਿਠਾਇਆ, ਅਸੀਂ ਉੱਥੋਂ ਦੇਖਣ ਲੱਗੇ ਕਿਉਂ ਦੇਖ ਦੇਖ ਡੱਬੀਆਂ ਵਾਲਾ ਪਰਨਾ ਬੰਨਿਆ, ਡੱਬੀਆਂ ਵਾਲਾ ਪਰਨਾ ਮਤਲਬ ਬਹੁਤ ਅਜੀਬ ਗੱਲ ਸੀ ਸਾਡੇ ਲਈ। ਫਿਰ ਉਹ ਤੋਂ ਬਾਅਦ ਉਹ ਗਏ ਵਾਪਸ ਆਏ, ਸਾਰਿਆਂ ਨੂੰ ਆ ਕੇ ਦੱਸਿਆ ਵੀ ਉੱਥੇ ਇੱਦਾਂ ਆ। ਔਰ ਅੱਛਾ, ਇਹ ਇੱਕ ਹੋਰ ਵੱਡੀ ਸਭ ਤੋਂ ਅਜੀਬ ਗੱਲ ਸਾਡੇ ਲਈ ਕੀ ਸੀ, ਸਾਡੀ ਕਣਕ ਹਜੇ ਮਤਲਬ ਥੋੜ੍ਹੀ ਥੋੜ੍ਹੀ ਉਹੀ ਸੀਗੀ ਅਤੇ ਉਹਨਾਂ ਦੀ ਕਣਕ ਪੱਕੀ ਹੋ ਸੀਗੀ, ਜਿਹੜਾ ਅਸੀਂ ਚੀਜ਼ਾਂ ਜੋ ਅਸੀਂ ਨੋਟ ਕੀਤੀਆਂ ਗੱਲਾਂ ਐਜ਼ ਅ ਕਿੱਡ ਹੈ ਨਾ, ਅਤੇ ਅਸੀਂ ਮੰਮੀ ਉਹਨਾਂ ਨੂੰ ਵੀ ਕਹਿਣ ਲੱਗੇ ਕਿ ਇਹਨਾਂ ਨੇ ਕਣਕ ਵੱਢ ਵੀ ਲਈ ਆ, ਅਤੇ ਮੰਮੀ ਨਾ ਮੰਮੀ ਅਤੇ ਚਾਚੀ ਆਪਸ 'ਚ ਗੱਲਾਂ ਕਰਨ ਲੱਗੇ ਕਿ ਹਾਂ ਇੱਧਰੋਂ ਹੀ ਜ਼ਿਆਦਾ ਕੰਬਾਈਨਾਂ ਉੱਧਰ ਨੂੰ ਜਾਂਦੀਆਂ, ਵੀ ਇਹ ਆਪਣੀ ਸੰਭਾਲ ਕੇ ਆਪਣੇ ਵੱਲ ਨੂੰ ਜਾਂਦੇ ਹੋਣੇ ਆ, ਲਾਈਕ ਉਹ ਵੀ ਦਿਮਾਗ 'ਚ ਫਿੱਟ ਹੋ ਗਈ ਕਿ ਉਹਨਾਂ ਲੋਕਾਂ ਕੋਲ ਕੰਬਾਈਨਾਂ ਆ,
0: ਜ਼ਮੀਨਾਂ ਖੁੱਲੀਆਂ
1: ਹੈ ਨਾ। ਹਾਂ, ਕਿ ਅਸੀਂ ਫਿਰ ਆ ਕੇ ਸਕੂਲ ਮਤਲਬ ਇਹ ਗੱਲਾਂ ਕੀਤੀਆਂ ਵੀ ਹਾਂ ਅੱਛਾ ਉੱਥੇ ਕੀ ਸੀਗਾ, ਕੀ ਅਲੱਗ ਸੀ ਉੱਥੇ, ਅਲੱਗ ਇਹ ਸੀਗਾ ਵੀ ਉਹਨਾਂ ਨੇ ਡੱਬੇ ਵਾਲੇ ਪਰਨੇ ਬੰਨੇ ਸੀ, ਉਹਨਾਂ ਨੇ ਆਪਣੇ ਕਣਕ ਵੀ ਸਾਂਭ ਲਈ ਸੀ ਆਪਣੀ, ਹਲੇ ਮਾੜੀ ਮਾੜੀ ਹਰੀ ਆ, ਹੈ ਨਾ, ਇਹ ਸਾਰੀਆਂ ਗੱਲਾਂ।
0: ਐਕਸਾਈਟਮੈਂਟ ਹੀ ਨਾ।
1: ਹਾਂ, ਫਿਰ ਯੂਨੀਵਰਸਿਟੀ ਗਈ ਅਤੇ ਉੱਥੇ ਫਿਰ ਆਹ ਮਤਲਬ ਇੱਕ ਵਰਡ ਜਿਹੜਾ ਮੇਰੇ ਦਿਮਾਗ 'ਚ ਫਿੱਟ ਹੋ ਗਿਆ ਵੀ ਕੀ ਗਾਹ ਪਾਇਆ ਆ, ਹੈ ਨਾ, ਉਹ ਬਹੁਤ ਕਹਿੰਦੇ ਸੀਗੇ ਉਸ ਟਾਈਮ 'ਤੇ ਉੱਥੇ ਨਾ ਸਾਰੇ ਬੱਚੇ, ਕੀ ਗਾਹ ਪਾਇਆ ਆ, ਹਰੇਕ ਰੋਜ਼ ਕਲਾਸ 'ਚ ਮੈਨੂੰ ਸੁਣਨ ਨੂੰ ਮਿਲਦਾ ਸੀ। ਮੈਂ 2 ਮਹੀਨਿਆਂ ਬਾਅਦ ਘਰ ਆਈ, ਮੈਂ ਕੀ ਕਿਹਾ ਕੀ ਗਾਹ ਪਾਇਆ, ਮੰਮੀ ਨੇ ਕੁਛ ਉਹਦੇ ਵਿੱਚ ਚੌਂਕੇ 'ਚ ਕੁਛ ਕਰਦੇ, ਮੰਮੀ ਨੇ ਵੇਲਣਾ ਚੱਕਿਆ, ਤੁਸੀਂ ਇੰਨੀ ਛੇਤੀ ਜਿਹੜੀ ਆ ਉਹ ਮੇਰੇ ਲਈ ਕੂਲ ਬਣਨਾ ਸੀਗਾ ਕਿ ਮੈਂ ਉੱਥੇ ਫਿਟ ਇਨ ਹੋ ਰਹੀ ਸੀ ਕਿ ਲਾਈਕ ਮੈਂ ਉਹਨਾਂ ਦੇ ਅੱਖਰ ਪਿੱਕ ਕਰਦੀ ਹੁੰਦੀ ਸੀ ਤੇ ਮੈਂ ਉਹ ਬੋਲਾਂ ਤਾਂ ਕਿ ਉਹ ਉਹਨਾਂ ਨੂੰ ਲੱਗੇ ਕਿ ਮੈਂ ਮਤਲਬ ਉਹਨਾਂ ਵੱਲ ਦੀ ਹੋਈ ਹਾਂ ਵੀ ਐ ਨਹੀਂ ਕਿਤੇ ਆਈ
0: ਕੁਛ ਨਵਾਂ ਤੁਸੀਂ ਸਿੱਖਿਆ ਵਾ ਕੁਛ ਤੁਹਾਨੂੰ ਅਪੀਲਿੰਗ ਲੱਗਦਾ ਉਹ ਹੀ ਜਿੱਦਾਂ ਉਹ
1: ਫਰਕ ਨਹੀਂ ਸੀ ਪੈਂਦਾ ਵੀ ਉਹ ਕਿਸ ਸੈਂਸ ਵਿੱਚ ਕਹਿੰਦੇ ਆ ਪਰ ਕਹਿਣਾ ਆ
0: ਸੋ ਉਹ ਚੀਜ਼ਾਂ ਥੋੜੀਆਂ ਥੋੜੀਆਂ ਆਪਾਂ ਅਡੋਪਟ ਕਰ ਲੈਂਦੇ ਤੇ ਖੈਰ ਅੱਜ ਆਪਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਕਰਾਂਗੇ ਹੁਣ ਗੱਲਾਂ ਬਾਤਾਂ ਮੇਰੇ ਖਿਆਲ ਦੇ ਨਾਲ ਇਹਦੇ ਉੱਤੇ ਜਿੱਦਾਂ ਤੁਹਾਡੇ ਮੈਸੇਜ ਆ ਰਹੇ ਨੇ ਆਪਾਂ ਇਹਦੇ 'ਤੇ ਵੀ ਗੱਲ ਕਰ ਸਕਦੇ ਹਾਂ ਕਿ ਤੁਸੀਂ ਇੱਧਰੋਂ ਉੱਧਰੋਂ ਜੋ ਤੁਸੀਂ ਚੀਜ਼ਾਂ ਅਡੋਪਟ ਕੀਤੀਆਂ ਜੋ ਸ਼ੁਰੂ ਦੇ ਵਿੱਚ ਤੁਹਾਨੂੰ ਅਪੀਲਿੰਗ ਲੱਗੀਆਂ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਡੀ ਸ਼ਬਦਾਵਲੀ ਦਾ ਹਿੱਸਾ ਬਣ ਗਈਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਮਾਜ ਦੇ ਵਿੱਚ ਆਮ ਵਿਚਰਦਿਆਂ ਲੋਕਾਂ ਦੀਆਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ ਕਿਹੜੀਆਂ ਚੀਜ਼ਾਂ ਤੁਹਾਨੂੰ ਬੁਰੀਆਂ ਲੱਗ ਰਹੀਆਂ ਨੇ ਕਿਹੜੇ ਸ਼ਬਦ ਤੁਹਾਨੂੰ ਲੱਗਦਾ ਵਾ ਕਿ ਨਹੀਂ ਆਹ ਨਹੀਂ ਹੁਣ ਕਈ ਤੇ ਸ਼ਬਦ ਆਪਾਂ ਕਹਿ ਵੀ ਨਹੀਂ ਸਕਦੇ ਆਪਾਂ ਉਹ ਤੁਸੀਂ ਕਹਿਣੇ ਵੀ ਨਹੀਂ ਆ
1: ਬਿਲਕੁਲ
0: ਸੋ ਜਿਹੜੇ ਜਿਹੜੇ ਕਹਿ ਸਕਦੇ ਅਸੀਂ ਤਾਂ ਉਹੀ ਕਹਿ ਸਕਦੇ ਉਹਨਾਂ 'ਤੇ ਗੱਲ ਕਰ ਸਕਦੇ ਹਾਂ ਪਰ ਹਾਂ ਇਹ ਚੀਜ਼ਾਂ ਅਸਰ 'ਤੇ ਪਾਉਂਦੀਆਂ ਨੇ
1: ਬਿਲਕੁਲ
0: ਪਾਉਂਦੀਆਂ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ
1: 1674 AM
2: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Tension, nidhi tension.
4: Ki hoya?
3: Ethe immigration de enne pange ne, yaar mukde hi nahi.
4: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503
3: ya 90-77-97-33
4: ya email info@vyimmigration.com.au
3: Yaad rakho 9077-9733
4: VY Immigration and Education Consultant
3: Har kadam tuhade naal
5: Sona chahida
6: Bharosa chahida
5: Quality te buyback vi chahida Chale aao Delhi Jewelers Stockland Point Cook Vikhe Jithe buy carat gold classy silver dazzling diamonds ate gemstones custom jewelry tuhade order te ready Purana sona buyback and exchange turant Cash chahida Gold loan easy and safe Repair bullion buying selling ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493536042

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold ਲੈਂਡਿੰਗ।
9: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੀ। ਅਧਿਕ ਜਾਣਕਾਰੀ ਕੇ ਲਈ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222-905-860 ਔਰ ਵਿਜ਼ਿਟ bansallawyers.com.au।
11: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
12: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
13: Thanks.

0: ਆਏਗੀ
1: ਰੇਡੀਓ। ਹਾਂਜੀ 1674 AM ਗਾਣਾ ਤੁਸੀਂ ਸੁਣ ਰਹੇ ਸੀ ਜਸ ਬਾਜਵਾ ਦੀ ਆਵਾਜ਼ ਦੇ ਵਿੱਚ, ਤੇ ਨਾਂ ਸੀ ਗਾਣੇ ਦਾ ਰੋਟੀ ਪਾਣੀ। ਤੇ ਪ੍ਰੋਗਰਾਮ
0: ਰੋਟੀ ਪਾਣੀ ਪਕਾਉਣਾ ਤੂੰ ਸਿੱਖ ਜਾਏਂਗੇ?
1: ਰੋਟੀ ਪਾਣੀ ਮਤਲਬ ਉੱਤੇ ਲਿਖਿਆ ਵਾ, ਤੇ ਬਾਕੀ ਮਤਲਬ ਰਚ ਮਿਚ ਆ ਉਦਾਂ, ਹਨਾ। ਹਾਂ, ਜਾਂ ਤੇ ਰਚ ਮਿਚ ਮਤਲਬ ਨਹੀਂ ਨਾ, ਉਹ ਲਿਖਣ 'ਚ ਨਹੀਂ ਆਉਂਦਾ ਹੋਣਾ, ਸੈੱਟ ਕਿਤੇ ਹੁੰਦਾ। ਚਲੋ ਐਨੀਵੇ, ਗਾਣਾ ਸੁਣਾ। ਚਲੋ ਠੀਕ ਹੈ, ਧੰਨਵਾਦ ਤੁਹਾਡਾ, ਅਤੇ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਮੇਰੇ ਨਾਲ ਸੁਖ ਪਰਮਾਰ
0: ਜੀ, ਬਿਲਕੁਲ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਕਿਹੜੇ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਛੇਤੀ ਆ ਉਹ ਅਡੋਪਟ ਕਰ ਲਏ ਆ, ਅਤੇ ਜਾਂ ਫਿਰ ਕਿਹੜੇ ਸ਼ਬਦ ਤੁਹਾਨੂੰ ਅਜੀਬ ਲੱਗੇ ਸੀ ਪਹਿਲੀ ਵਾਰੀ ਸੁਣ ਕੇ ਕਿਸੇ ਦੂਸਰੇ ਇਲਾਕੇ ਦੇ। ਕਈ ਸ਼ਬਦ ਤਾਂ ਇੱਦਾਂ ਹੁੰਦੇ ਆ ਕਿ ਆਪਾਂ ਬੋਲਦੇ ਸੇਮ ਹੀ ਹੁੰਦੇ ਹਾਂ, ਪਰ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਫਰਕ ਪੈ ਜਾਂਦਾ ਹੈ। ਜਿੱਦਾਂ ਆਪਾਂ ਕਹਿੰਦੇ ਹਾਂ ਤੁਹਾਨੂੰ ਕਿੱਦਾਂ ਲੱਗੀ ਗੱਲ, ਹੈ ਨਾ, ਕਈ ਕਹਿੰਦੇ ਥੋਨੂੰ ਕਿੱਦਾਂ ਲੱਗੀ, ਨਾ
1: ਕਹਿੰਦੇ ਸੋਨੂੰ,
0: ਸੋਨੂੰ ਕਿੱਦਾਂ ਲੱਗੀ। ਸਾਡੀ ਅਸੀਸ ਕਹਿੰਦੀ ਹੁੰਦੀ ਸੋਨੂੰ ਕਿੱਦਾਂ ਲੱਗੀ, ਸੋਨੂੰ ਪਤਾ ਆਂਟੀ,
1: ਸੋਨੂੰ ਮੈਂ ਦੱਸਦੀ।
0: ਮੈਨੂੰ ਬਹੁਤ ਮਜ਼ਾ ਆਉਂਦਾ ਜਦੋਂ ਉਹ ਇੱਦਾਂ ਕਹਿੰਦੀ ਮੈਨੂੰ ਨਾ, ਸੋਨੂੰ ਮੈਂ ਦੱਸਦੀ, ਅਤੇ ਮੈਂ ਨਾ ਉਹਨੂੰ ਕਈ ਵਾਰ ਕਹਿੰਦੀ ਵੀ ਉਨੀ ਗੱਲ, ਅੱਛਾ ਸਾਨੂੰ ਸੋਨੂੰ ਦੱਸੋ ਫਿਰ ਅਸੀਸ। ਕਈ ਸ਼ਬਦ ਪਿਆਰੇ ਲੱਗਦੇ ਆ, ਅਤੇ ਡਿਪੈਂਡ ਵੀ ਕਰਦਾ ਹੁਣ ਕਿਹਦੇ ਮੂੰਹ 'ਚੋਂ ਨਿਕਲਿਆ ਸ਼ਬਦ ਪਿਆਰਾ ਲੱਗਦਾ। ਇੱਡੀ ਬੁੱਗਾ ਕਿਸੇ ਹੋਰ ਨੇ ਤੁਹਾਨੂੰ ਕਿਹਾ ਹੋਵੇ, ਤੁਹਾਨੂੰ ਵੀ ਬਹੁਤ ਵਧੀਆ ਲੱਗਾ ਹੋਵੇ, ਅਤੇ ਕਿਸੇ ਹੋਰ ਨੇ ਕਿਹਾ ਹੋਵੇ ਤਾਂ ਤੁਹਾਡਾ ਦਿਲ ਕੀਤਾ ਹੋਵੇ ਤਾਂ ਮੁੱਖਾ ਮਾਰ ਕੇ ਪਤਾ ਇਹਦਾ ਬੁੱਗਾ।
1: ਨਹੀਂ, ਇਹੋ ਹੀ ਸਲੀਕਾ ਹੈ ਨਾ
0: ਜੀ।
1: ਆਪਣੇ ਤੇ ਵੈਸੇ ਘੱਟ ਹੀ ਵਰਤਿਆ ਜਾਂਦਾ, ਸਾਡੇ ਤੇ ਘੱਟ ਵਰਤਿਆ ਜਾਂਦਾ, ਸਾਡੇ ਤੇ ਬੁੱਗਾ ਵਰਤਿਆ ਜਾਂਦਾ, ਪਰ ਉਹ ਇਸ ਸੈਂਸ ਤੇ ਵਰਤਿਆ ਜਾਂਦਾ, ਬੁੱਗਾ ਘੱਟ ਤੇ ਬੁਗਲਾ ਜ਼ਿਆਦਾ ਕਿਹਾ ਜਾਂਦਾ
0: ਜੀ। ਹਾਂ,
1: ਕਿਉਂਕਿ ਬੁਗਲਾ ਫਲਾਇਆ, ਹਾਂ, ਕਿ ਬੁੱਗਾ ਬਣਿਆ, ਹਾਂ, ਇਹਨੇ ਬੁੱਗਾ, ਇਹਨੇ ਕੋ ਬੁੱਗਾ ਫਲਾਇਆ,
0: ਹੈ
1: ਨਾ, ਸਾਡੇ ਇਸ ਸੈਂਸ ਚ ਜ਼ਿਆਦਾ ਵਰਤਿਆ ਜਾਂਦਾ। ਪਰ ਖੈਰ, ਅੱਜ ਕੱਲ੍ਹ ਸਾਡੇ ਤੁਹਾਡੇ ਵਾਲਾ ਕੁਛ ਰਹਿ ਨਹੀਂ। ਆਂਟੀ ਜੀ ਆਏ ਨੇ, ਪਹਿਲਾਂ ਇਹਨਾਂ ਨੂੰ ਵਿਹਲਿਆਂ ਕਰਦੀ ਆਪਾਂ। ਆਂਟੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹੁਣ
1: ਤੇ ਜਦੋਂ ਮੈਂ ਵੱਡਿਆਂ ਨੂੰ ਪੁੱਛਦਾ ਨਾ, ਤੇ ਉਹ ਕਹਿ ਦਿੰਦੇ ਆ ਧੁੱਪ ਵਧੀਆ ਲੱਗੀ ਆ, ਤੇ ਅੱਜ ਤੇ ਹਵਾ ਵੀ ਨਹੀਂ ਹੈਗੀ। ਹੁਣ ਉਹ ਚੀਜ਼ ਉਹਨੂੰ ਸਮਝ ਲੱਗਣ ਲੱਗ ਪਈ ਹੈ ਨਾ, ਹਵਾ ਵੀ ਤੰਗ ਕਰਦੀ ਹੈ ਨਾਲ,
2: ਹਵਾ ਜ਼ਿਆਦਾ ਕਰਦੀ ਹੈ।
0: ਮੈਂ ਪੱਕਾ ਕਰ ਲਵਾ ਗਿਫਟ, ਮੈਂ ਘਰ ਵੀ ਪੱਕਾ ਕਰੀ ਜਾਂਦੀ, ਹੁਣ ਮੈਂ ਬਾਹਰੋਂ ਤਾਂ ਪੱਕਾ ਕਰਕੇ ਜਾਵਾ, ਉੱਥੇ ਤਾਂ ਮੈਨੂੰ ਪਤਾ ਭੁੱਲ ਜਾਣਾ ਸਾਰਿਆਂ ਨੇ।
2: ਮਿੱਠੀ ਮੁੱਠੀ ਰੱਖ ਲਈ ਬੋਰਾ ਸਾਡੇ ਖੇਡਣ ਨੂੰ ਖਾਣ ਨੂੰ, ਤੇ
1: ਬਰਥਡੇ ਤੇ ਸੈਂਡ ਪਿੱਟ ਬਣਾ ਦਈਏ।
0: ਮਿੱਠੀ ਕਾਹਦੇ ਖਾਣੀ ਤੁਸੀਂ ਦੱਸੋ?
2: ਪੱਕਾ ਕਹਿੰਦੀ ਘਰ ਪੱਕਾ ਕਰੀ ਜਾਂਦੀ ਹੈ, ਮੈਂ ਕਿਹਾ ਪੂਰਾ ਮਿੱਟੀ ਮੁੱਟੀ ਵੀ ਰੱਖਦਾ।
0: ਨਹੀਂ, ਮੈਂ ਕਿਹਾ ਇਹ ਗੱਲ ਪੱਕੀ ਕਰੀ ਜਾਂਦੀ ਮੈਂ ਘਰ,
1: ਘਰ ਪੱਕਿਆ ਮਤਲਬ ਕਰੀ ਜਾਂਦੇ ਵੀ ਮੁਕਰਨ ਜਾਣ ਕੇ।
0: ਹਾਂ, ਮੈਂ ਤਾਂ ਗੱਲਾਂ ਗੱਲਾਂ, ਮੈਂ ਤਾਂ ਪੰਜਾਬੀ ਕਲਾਸ ਦਾ ਹੋਮਵਰਕ ਕਰਾਉਂਦੀ ਵੀ ਨਾ, ਉਹਦੇ ਵਿੱਚ ਵੀ ਸੀ ਤੋਹਫਾ, ਮੈਂ ਤਾਂ ਉਹਦੇ ਵਿੱਚ ਵੀ ਲਿਖਾਇਆ ਆਵੇ ਕਿਤੇ ਭੁੱਲ ਨਾ ਜਾਣ।
2: ਚੱਲ ਮੈਂ ਕਿਹਾ ਫਿਲਮ ਦੀ ਗੱਲ ਚੱਲਦੀ ਆ, ਆਪਾਂ ਵੀ ਗੱਲ ਕਰ ਲਈਏ ਨਾ।
1: ਹਾਂਜੀ ਹਾਂਜੀ ਹਾਂਜੀ,
0: ਤੁਸੀਂ ਦੇਖਿਆ ਫਿਲਮ? ਗਏ ਸੀ ਦੇਖਣ
2: ਹਾੜਾ, ਓਏ ਰੱਬਾ ਹਾੜਾ, ਜੇ ਕੋਈ ਲੈ ਜੇ ਫਿਲਮ ਦੇਖਣ ਤਾਂ।
0: ਤੁਸੀਂ ਮੇਰੇ ਨਾਲ ਕਿਉਂ ਨੀ ਗਏ?
1: ਚੱਲੀਏ ਆਂਟੀ ਆਪਾਂ,
0: ਚਲੋ ਦੁਬਾਰਾ ਚੱਲਦੇ ਆ,
2: ਕੋਈ ਕਰ ਦੇ ਹੀਲਾ ਵਸੀਲਾ।
1: ਚਲੋ ਅੱਜ ਚੱਲਦੇ ਆ ਆਪਾਂ, ਹੁੰਦਾ ਏਡੀ ਕਾਹਦੀ ਗੱਲ ਹੋ ਗਈ, ਦੱਸੋ ਦੱਸੋ।
2: ਮੈਂ ਨਾ ਨਾ ਮੈਂ ਅਰਥ ਕਰੀ ਜਾਂਦੀ ਨਾਲ ਦੀ ਨਾਲ, ਹੁਣ ਅਰਥ ਕਰੀ ਜਾਂਦੀ, ਸੁਣ ਲਓ ਆਪਦੇ ਮੁੜ ਕੇ ਮੈਨੂੰ ਪੁੱਛੋਗੇ।
1: ਅੱਛਾ ਅੱਛਾ, ਇਹ ਹੁਣ ਅਰਥਾਂ ਵਾਲੀ ਗੱਲ ਡਈ ਆ। ਅੱਛਾ, ਹਾਂਜੀ।
2: ਹਾੜਾ ਓਏ ਰੱਬਾ, ਕੋਈ ਕਰਦੇ ਹੀਲਾ ਵਸੀਲਾ, ਮਾਂ ਦੇ ਹੇਜ ਲਿਆ ਦੇ ਕੋਈ ਹਵਾ ਦਾ ਹੁਲਾਰਾ, ਐਵੇਂ ਹੋਜਕਾਂ ਨਾ ਮਾਰ, ਕਿਉਂਕਿ ਮੈਂ ਅਜੇ ਹੰਭਣਾ ਨਹੀਂ ਤੇ ਨਾ ਹੀ ਹੜਬੋਚ ਬਣਨਾ।
0: ਥੋੜਾ ਦੂਰ ਬੈਠੇ ਹੋ, ਮੈਂ ਖਰਾਬ ਕਰੂੰਗੀ ਹੁਣ ਏਦਾਂ ਹੋ ਜਾਣਾ।
2: ਕਿੱਥੇ ਦੇਖੇ ਤੂੰ ਵਾਟਰ ਗਾਰਡਨ?
0: ਮੈਂ ਸਨਸ਼ਾਈਨ।
2: ਅੱਛਾ, ਸਨਸ਼ਾਈਨ ਹੀ ਲੱਗੀ
0: ਹੈ? ਸਨਸ਼ਾਈਨ ਆਪਾਂ ਨੇੜੇ 12 ਮਿੰਟ ਵੀ ਨੀ ਲੱਗਦੇ।
2: ਮੈਂ ਵੀ ਤੇਰੀ ਭੈਣ ਹੀ ਆ।
1: ਆਪ ਕਮਾ ਕੇ ਵੀ ਇਹੋ ਸੋਚਦੀਆਂ ਰਹਿੰਦੀਆਂ ਕਿਹੜੇ ਸਾਡੇ ਜੇਬ ਚ ਜਾਣੇ ਆ। ਚੰਗੀ ਗੱਲ ਵੀ ਆ,
0: ਮੈਨੂੰ ਤਾਂ ਨਾ ਆਂਟੀ ਜੀ ਜਦੋਂ ਦਾ ਇਹ ਗੱਲ ਪਤਾ ਲੱਗੀ ਆ ਵੀ ਤੁਹਾਡਾ ਪਹਿਲਾ ਫਾਈਨ ਮਾਫ ਹੋ ਜਾਂਦਾ ਨਾ, ਮੈਨੂੰ ਹਜੇ ਤੱਕ ਕੋਈ ਫਾਈਨ ਨੀ ਹੋਇਆ, ਤੇ ਮੈਨੂੰ ਜੇ ਕੋਈ ਘਰ ਕਵੇ ਵੀ ਨਾ ਫਾਈਨ ਆਇਆ ਨਾ, ਦੇਖੀ ਤੈਨੂੰ 20 ਮਿੰਟ ਦਾ ਰਾਸਤਾ ਸੀ ਤੇ ਤੂੰ ਮਤਲਬ ਹਨਾ 15-16 ਚ ਮੁੜੇ ਆਈ ਆ, ਤੇ ਮੈਂ ਕਹੂੰਗੀ ਉਹ ਪਹਿਲਾ ਫਾਈਨ ਮਾਫ ਹੁੰਦਾ ਡਰਾਈਵਰ ਆ ਤੇ ਮੇਰੇ ਨਾਲ ਤੁਸੀਂ ਬੈਠ ਕੇ ਜਾ ਸਕਦੇ ਆ, ਜੈਸਮੀਨ ਜੀ ਦਾ ਮੈਨੂੰ ਕੋਈ ਭਰੋਸਾ ਨਹੀਂ।
1: ਓ ਵਾਹ ਵਾਹ ਵਾਹ,
2: ਆਜਾ ਦੱਸ ਰਹੀ ਆ ਮੈਂ ਜੈਸਮੀਨ।
1: ਵਾਹ,
0: ਜ਼ਿੰਦਗੀ ਚ ਮੈਂ ਇੱਕ ਵਾਰੀ ਉਹਨਾਂ ਨਾਲ ਬੈਠੀ ਸੀ ਤੇ ਮੈਂ ਕਰਨ ਵਾਲਾ ਮੇਰੇ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਅੱਜ ਘਰ ਪਹੁੰਚਾ ਦੇ ਮੁੜ ਕੇ।
1: ਕਮਾਲ ਦੀ ਗੱਲ ਹੈ, ਫਾਈਨ ਤੇ ਉਹਨਾਂ ਦੇ ਵੀ ਨਹੀਂ ਕਰੀ ਆਏ, ਫਾਈਨ ਤੇ ਸਾਡੇ ਆਉਂਦੇ ਫਿਰ ਤੁਹਾਡੇ ਕਾਹਤੋਂ ਹੋਣੇ ਗਵਾਂਢੀ, ਮਤਲਬ ਉਹ ਵੀ ਉਹ ਇੱਕ ਦੂਸਰੀ ਨੂੰ ਖਤਰਨਾਕ ਡਰਾਈਵਰ ਦੱਸਦੀਆਂ ਤੇ ਫਾਈਨ ਕਿਸੇ ਦੇ ਨਹੀਂ ਕਦੀ ਆਏ। ਹਾਂ ਵੇਖ ਲਓ ਆਂਟੀ, ਸ਼ਬਦਾਂ ਬਾਰੇ ਕੀ ਦੱਸੋਗੇ ਆਪਾਂ ਨਾ, ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਇੱਧਰ ਉੱਧਰ ਦੇ ਆਪਾਂ ਇਲਾਕਿਆਂ ਦੇ ਜਾਂ ਕਿਸੇ ਦੇ ਸੁਣ ਕੇ ਗਲਤ ਥਾਂ 'ਤੇ ਵੀ ਕਈ ਵਾਰੀ ਵਰਤਣੇ ਸ਼ੁਰੂ ਕਰ ਦਿੰਦੇ ਆਪਾਂ, ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਕਈ ਆਪਾਂ ਨਵੇਂ ਦੂਸਰੇ ਇਲਾਕੇ ਤੋਂ ਆਪਾਂ ਸੁਣਦੇ ਹਾਂ, ਸਾਨੂੰ ਵਧੀਆ ਲੱਗਦਾ ਵਾ ਅਸੀਂ ਉਹਨੂੰ ਅਡੋਪਟ ਕਰ ਲੈਂਦੇ ਹਾਂ।
2: ਲੱਗਦਾ ਮੈਨੂੰ ਤਾਂ ਪਹਿਲਾਂ ਨਾ ਮੈਨੂੰ ਡਿਆ ਬਹੁਰੂ ਜਿਹਾ ਲੱਗਦਾ ਹੁੰਦਾ ਸੀਗਾ, ਫਿਰ ਮੈਨੂੰ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਤਾਂ ਇਹਨਾਂ ਦੇ ਤਾਂ ਵੀ ਉਹਦੇ 'ਚ ਹੈਗਾ ਹੀ ਹੈ,
1: ਇਹਨਾਂ ਦੇ ਕਰਨ
2: ਲੱਗੇ ਆ ਜਿਵੇਂ ਅਸੀਂ ਕਹਿੰਦੇ ਹਾਂ, ਜਿਵੇਂ ਤੁਸੀਂ ਕਹਿੰਦੇ ਹੋ ਉਹ ਕਹਿੰਦੀ ਆ ਤੁਹਾਨੂੰ ਹੁਣ ਸਾਡੇ ਮਾਲਵੇ ਵਾਲਿਆਂ ਦੀ ਸਾਡੇ ਕਾਲ ਦੀ ਕਿੱਡੀ
1: ਤੁਹਾਡੇ ਕੀ ਆ ਮੇਨ ਜਿਹੜਾ ਔਰਡਰ ਤੁਹਾਨੂੰ ਲੱਗਦਾ ਦੂਸਰੇ ਕਹਿੰਦੇ ਹੁਣ ਆਹ ਕੀ ਕਹਿੰਦੇ ਹੋ ਤੁਸੀਂ ਤੁਹਾਡੇ ਜ਼ਬਾਨ ਤੇ ਚੜਿਆ ਹੋਵੇ
2: ਕੋਈ, ਸਾਡੇ ਤਾਂ ਮਾਲਵਿਆਂ ਦੀ ਰੁੱਖੀ ਬੋਲੀ ਹੈ, ਇਹ ਤਾਂ ਮੰਨਣਾ ਪਊਗਾ
1: ਆਪਣੇ ਆਪਣੇ ਆਪ ਨੂੰ ਹਰ ਇੱਕ ਨੇ ਆਪਣੇ ਆਪ ਨੂੰ ਵਡਿਆਉਣ ਲਈ ਵੀ ਰੱਖਿਆ ਕੁਛ ਨਾ ਕੁਛ ਤੇ
0: ਮਿੱਠੇ ਆ ਨਾ, ਮੈਨੂੰ ਕਿਸੇ ਨੇ ਏਦਾਂ ਕਿਹਾ ਸੀਗਾ ਵੀ ਤੁਸੀਂ ਦੁਆਬੇ ਤੋਂ ਆ, ਮੈਂ ਕਿਹਾ ਹਾਂ, ਕਹਿੰਦੀ ਉਹ ਅੱਛਾ ਤਾਂ ਹੀ ਤੁਸੀਂ ਇੰਨਾ ਮਿੱਠਾ ਬੋਲਦੇ, ਮੈਂ ਕਿਹਾ ਮੇਰੇ ਘਰ ਪੁੱਛੀ ਜਰਾ ਮੈਂ ਕਿੰਨਾ ਮਿੱਠਾ।
1: ਦੂਸਰੇ ਪਾਸੇ ਫਿਰ ਅਸੀਂ ਆਪ ਆਪਣੇ ਆਪ ਦੇ ਲਈ ਇਹ ਵੀ ਕਹਿ ਲੈਂਦੇ ਹਾਂ ਵੀ ਸਾਡੇ ਜੋ ਹੁੰਦਾ ਅਸੀਂ ਕੱਢ ਦਿੰਦੇ ਆ ਨਾ, ਦਿਲ ਚ ਨੀ ਕੁਛ ਵੀ ਰੱਖਦੇ ਅਸੀਂ, ਮਤਲਬ ਅਸੀਂ ਲਕਾਸ਼ ਪਾ ਕੇ ਅਸੀਂ ਮਿੱਠੀਆਂ ਮਿੱਠੀਆਂ ਨੀ ਕਰਦੇ ਅਸੀਂ, ਮਤਲਬ ਇੱਕ ਪਾਸੇ ਤੁਸੀਂ ਉਹ ਚੀਜ਼ ਜਿਹੜੀ ਐਕਸੈਪਟ ਵੀ ਕਰ ਲਈ ਆ, ਦੂਸਰੇ ਪਾਸੇ ਉਹਦੇ ਤੋਂ ਪੋਚਾ ਵੀ ਤੁਸੀਂ ਸਿੱਖ ਲਿਆ। ਸੋ ਉਹ ਹਰ ਇੱਕ ਇਲਾਕੇ ਦਾ ਮੈਨੂੰ ਲੱਗਦਾ ਲਗਭਗ ਸੇਮ ਹੀ ਆ, ਪਰ ਕੋਈ ਇਲਾਕੇ ਇੱਦਾਂ ਦੇ ਨੇ, ਕਈ ਲੋਕ ਇੱਦਾਂ ਦੇ ਨੇ ਉਹਨਾਂ ਨੇ ਭੁੱਲ ਕੇ ਵੀ ਇਹ ਚੀਜ਼ ਨਹੀਂ ਕਹਿਣੀ ਉਹਨਾਂ ਨੇ। ਸੋ ਡਿਪੈਂਡ ਕਰਦਾ ਵਾ ਵੀ ਉਹ ਚੀਜ਼ ਦੇ ਵਿੱਚ ਅੱਗੇ ਕੌਣ ਲੱਗਾ ਸੀ, ਗੱਲਾਂ ਸ਼ੁਰੂ ਕਿੱਥੋਂ ਆਈਆਂ ਸੀ, ਲਿਖਣ ਦੇ ਵਿੱਚ ਕੌਣ ਮੋਹਰੀ ਸੀ, ਸੁਣਾਉਣ ਦੇ ਵਿੱਚ ਕੌਣ ਮੋਹਰੀ ਸੀ, ਇਹ ਉੱਥੋਂ ਚੀਜ਼ਾਂ ਆਈ ਥਿੰਕ ਟਰੈਵਲ ਉਸ ਹਿਸਾਬ ਦੇ ਨਾਲ ਵੀ ਹੁੰਦੀਆਂ ਨੇ।
0: ਵੈਸੇ ਆਂਟੀ ਜੀ ਸੱਚੀ ਕੋਈ ਇੱਦਾਂ ਦਾ ਸ਼ਬਦ ਜਿਹੜਾ ਤੁਸੀਂ ਤੁਹਾਨੂੰ ਕਿਸੇ ਨੇ ਕਦੇ ਕਿਹਾ ਹੋਵੇ ਉਹ ਅੱਛਾ ਮੈਂ ਪਹਿਲੀ ਵਾਰੀ ਸੁਣਿਆ, ਜਾਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਸਾਡੇ ਇਲਾਕੇ 'ਚ ਜ਼ਿਆਦਾ ਬੋਲਦੇ ਆ, ਜਿੱਦਾਂ ਕਈ ਇਲਾਕਿਆਂ 'ਚ ਕਹਿੰਦੇ ਆ ਧੀ,
2: ਆਪਾਂ ਸੀ ਬੋਲਦੇ ਆ, ਮੈਂ ਗਿਆ ਸੀ ਜਿਵੇਂ ਤੁਸੀਂ ਕਹਿੰਦੇ ਸੀ ਕਰਨ ਡਏ ਸੀ
0: ਸਾਡੇ ਸਾਗ ਕਹਿੰਦੇ ਜਿਆਦਾ
2: ਤੁਸੀਂ ਵੀ ਲਾਉਣੇ ਪਰ ਹਨਾ ਇਹ ਵੀ ਲਾਉਂਦੇ ਸੀ
0: ਅਸੀਂ ਸਾਗ ਕਹਿੰਦੇ ਆ ਮੈਨੂੰ ਪਤਾ ਆ
2: ਅੱਛਾ ਉਹੀ ਨਾ ਆਪਾਂ ਕੁਛ ਨਾ ਕੁਛ ਆਪਦੇ ਆਪਾਂ ਬਣਾ ਲੈਣੇ ਪਤਾ ਨਹੀਂ
0: ਤੂੰ ਉੱਥੇ ਗਿਆ ਸਾ
1: ਅੱਛਾ
0: ਹਾਂ ਇਦਾਂ ਕਹਿੰਦੇ ਆ ਮੈਂ ਉੱਥੇ ਗਿਆ ਸਾ
1: ਅੱਛਾ ਹਾਂ ਤੁਹਾਡੇ ਤੇ ਘੱਟ ਹੀ ਤੁਸੀਂ ਤੇ ਘੱਟ ਹੀ ਬੋਲਦੇ ਹੋ
0: ਮੈਂ ਮਤਲਬ ਮੇਰੀ ਤਾਂ ਬਹੁਤ ਮਿਕਸ ਹੋਈ ਹੋ ਆ ਜਦੋਂ ਮੈਂ ਪਿੰਡ ਜਾਂਦੀ ਹਾਂ ਤੇ ਮੈਨੂੰ ਸਾਰਿਆਂ ਨੇ ਕਹਿੰਦੇ ਹੁੰਦੇ ਕਿ ਤੇਰੀ ਅਜੀਬ ਹੋਈ ਹੋ ਆ ਲਾਈਕ ਸਾਰਾ ਕੁਝ ਮਿਕਸ ਹੈ
2: ਕਿਉਂਕਿ
0: ਸਾਰਿਆਂ ਨਾਲ ਰਹਿਣਾ ਉਹ ਸਹੁਰੇ ਕਿਹੜਾ ਆਂਟੀ ਰਾਜਸਥਾਨ ਚ ਆ ਦੋ ਪਿੰਡ ਛੱਡ ਕੇ ਸਹੁਰੇ
2: ਨਹੀਂ ਨਹੀਂ ਇਹ ਫਰਕ ਪੈਂਦਾ ਵੀ ਨਾ ਉਵੇਂ ਵੀ ਨਾ ਤੁਹਾਡੇ ਵੀ ਜਦੋਂ ਤੁਸੀਂ ਕੁੜੀਆਂ ਸਹੁਰੇ ਚਲੀ ਜਾਂਦੀਆਂ ਜਿਵੇਂ ਮਾਲਵੇ ਦੁਆਬੇ ਚ ਮੰਨ ਲਓ ਜਾਂ ਮਾਝੇ ਚ ਕਹਿ ਦੇਗੇ ਤੇ ਉਹਨਾਂ ਦੀ ਬੋਲੀ ਤਾਂ ਬਿਲਕੁਲ ਹੀ ਮਿਕਸ ਹੋ ਜਾਂਦੀ ਪਰ ਉਹਨਾਂ ਨੂੰ ਪਤਾ ਨੀ ਲੱਗਦਾ ਤੇ ਪਰ ਉਹ ਪਤਾ ਦੂਜਿਆਂ ਨੂੰ ਪਤਾ ਲੱਗਦਾ ਹੈਗਾ
0: ਸਹੁਰੇ ਜਿਹੜੇ ਆਸਟ੍ਰੇਲੀਆ ਬਣ ਗਏ ਨਾ ਇੰਨੇ ਜ਼ਿਆਦਾ ਫਰਕ ਪਾਇਆ
1: ਨਹੀਂ ਅੱਜ ਕੱਲ ਤੇ ਬਹੁਤ ਜ਼ਿਆਦਾ ਚੀਜ਼ਾਂ ਨੈਰੋ
2: ਸਾਡੇ ਨਾ ਹਰਿਆਣੇ ਚ ਛੋਟੀ ਬੇਟੀ ਹਰਿਆਣੇ ਵਾਲੀ ਤੇ ਉਹਨਾਂ ਦੀ ਹਰਿਆਣੇ ਵਾਲੇ ਦੀ ਥੋੜੀ ਬੋਲੀ ਤਾਂ ਆਪਣੇ ਨਾਲ ਵਾਹਵਾ ਹੀ ਫਰਕ ਹੁੰਦਾ ਉਹ ਕਿੰਨਾ ਕੁਛ ਪਰ ਉਹਨਾਂ ਨੀ ਬੋਲਦੇ ਪਰ ਹੈਗਾ ਉਹਨਾਂ ਦਾ ਤੇ ਉਹ ਫਿਰ ਕਈ ਗੱਲਾਂ ਤਾਂ ਹੁਣ ਸਾਨੂੰ ਪਤਾ ਪਹਿਲਾਂ ਤਾਂ ਆਈ ਲੜਦੇ ਰਹੇ ਆ ਦੋ ਤਿੰਨ ਸਾਲ ਤਾਂ ਵੀ ਲੈ ਤੁਸੀਂ ਰੋਟੀ ਪੁੱਠੀ ਚੋਪੜਤੀ ਜੇ
0: ਚੋਪੜਦੇ ਕਿ ਜਿਹੜੀ ਪਹਿਲਾਂ ਤਵੇ ਤੇ ਪਈ ਉਹ ਸਿੱਧੀ ਆ ਨਾ ਦੂਜੇ ਅਸੀਂ ਵੀ ਦੂਜੀ ਸਾਈਡ ਤੋਂ ਚੋਪੜਦੇ ਆ
2: ਮੁਬਾਰਕ
1: ਇੱਕ ਦੂਸਰੇ ਦੇ ਵਿਚ ਉਹ ਕਰਨ ਵਾਲੀ ਗੱਲ
2: ਵਧੀਆ ਬੋਲੀ ਬੋਲੋ ਸਿੱਖਣੀ ਚਾਹੀਦੀ ਤਾਂ ਆਪਾਂ ਤਾਂ ਵੇਖੋ ਪੰਜਾਬ ਚੋ ਆ ਕੇ ਇੰਨਾ ਕੁਛ ਕਰੀ ਜਾਂਦੇ ਤੇ ਆਪਾਂ ਤਾਂ ਹੁਣ ਇੱਥੇ ਕਿੰਨੇ ਤਰ੍ਹਾਂ ਦੀਆਂ ਬੋਲੀਆਂ ਚ ਆਪਾਂ ਮਿਕਸ ਅਪ ਹੋ ਜਾਂਗੇ ਕਈ ਵਾਰ ਤਾਂ ਆਪਾਂ ਨੂੰ ਕੱਖ ਪੱਲੇ ਵੀ ਨੀ ਪੈਂਦਾ ਹੁੰਦਾ ਗਾ ਤੇ ਉਹ ਆਪਾਂ ਫੇਰ ਵੀ ਖੜੇ ਦੇਖੀ ਜਾਂਦੇ ਪਰ ਉਹਨਾਂ ਦੀਆਂ ਆਪਾਂ ਨੂੰ ਉਹਨਾਂ ਦੇ ਫੇਸ ਤੋਂ ਤਾਂ ਪਤਾ ਲੱਗ ਜਾਂਦਾ ਨਾ ਵੀ ਕੀ ਕੋਈ ਗੱਲ ਕਰਦੇ ਪਏ ਵੀ ਆਪਣੇ ਵਿਰੋਧ ਚ ਕਰ ਰਹੇ ਆ ਆਪਣੇ ਕਿਹਦੇ ਚ ਕਰ ਰਹੇ ਇੰਨਾ ਤਾਂ ਆਪਾਂ ਨੂੰ ਸੈਂਸ ਹੈਗੀ ਆ
0: ਤੇ ਆਂਟੀ ਜੀ ਹੁਣ ਤਾਂ ਮਤਲਬ ਸੌਖਾ ਹੋ ਗਿਆ ਨਾ ਐਪਸ ਆ ਗਈ ਆਰਾਮ ਨਾਲ ਕੁੜੀਆਂ
2: ਕਹਿੰਦੇ ਐਪਸ ਤੋਂ ਵੀ ਸਾਡੇ ਐਵੇਂ ਵੀ ਟਾਈਮ ਪਾਸ
0: ਕਰ ਹਾਂ ਜਿਹੜੇ ਨੇਲਸ ਕਰਾਉਣ ਜਾਂਦੀਆਂ ਨਾ ਕਹਿੰਦੇ ਪਹਿਲਾਂ ਸਾਨੂੰ ਲੱਗਦਾ ਸਾਡੇ ਬਾਰੇ ਗੱਲਾਂ ਕਰੀ ਜਾਂਦੀਆਂ ਨਾ ਇਹ ਜੀ ਏਦਾਂ ਮਤਲਬ ਖਿੱਚਦੀਆਂ ਆਪਸ ਕਹਿੰਦੇ ਇੱਕ ਦਿਨ ਮੈਂ ਐਪ ਆਨ ਕਰ ਲਈ ਹੈ ਨਾ ਕਹਿੰਦੀ ਮੈਂ ਕਿਹਾ ਦੇਖਾਂ ਤਾਂ ਸਹੀ ਕਹਿੰਦੀ ਨਹੀਂ ਆਪਸ ਚ ਲੜੀ ਮਰੀ ਜਾਂਦੀਆਂ ਸੀ ਮੈਂ ਕਿਹਾ ਦਵਾ ਉਹ ਫੇਰਾ ਕੰਮ ਕਰੋ
2: ਸੌਖੇ ਵੀ ਕਰਤੇ ਪਰ ਕਿੰਨਾ ਦਾ ਔਖਾ ਹੋ ਗਿਆ ਪਰ ਮੈਨੂੰ ਤਾਂ ਇੰਝ ਲੱਗਦਾ ਹੁੰਦਾ ਵੀ ਸਾਰਿਆਂ ਦਾ ਰਹਿਣ ਸਹਿਣ ਦਾ ਵੀ ਇੱਕੋ ਜਿਹਾ ਹੀ ਤਰੀਕਾ ਥੋੜਾ ਹੀ ਫਰਕ ਹੁੰਦਾ ਗਾ ਬਸ ਮੈਨੂੰ ਤਾਂ ਲੱਗਦਾ ਬਾਹਰ ਨਿਕਲੋ ਆਕਸੀਜਨ ਲਓ ਬਸ
0: ਜੇ
2: ਪੁਰਾਣੇ ਢੰਗ ਤਰੀਕੇ ਨਾਲ ਰਹੀਏ ਤਾਂ ਵੇਲੇ ਗੱਲ ਤਾਂ ਉਹ
1: ਹੈ ਉਹੀ ਆ ਵੀ ਥੋੜੇ ਦੇ ਵਿੱਚ
2: ਅਕਸਰ ਤਾਂ ਐਂਡ ਤਾਂ ਉਹ ਨਹੀਂ ਆਉਣਾ ਫੇਰ ਹੀ ਹੈ ਜਿਵੇਂ ਹੁਣ ਤੁਸੀਂ ਆ ਕਹਿੰਦੇ ਸੀਗੇ ਇੱਕ 7 ਮਹੀਨਾ ਹੁੰਦਾ ਨਾ ਉਹ 90 ਸਾਲ ਤੋਂ ਉੱਪਰ ਹੈਗੇ ਉਹ ਕਿਹੜਾ ਹਰੇਕ ਨੂੰ ਪੁੱਤ ਕਹਿੰਦੇ ਵੀਰ ਜੀਆਂ ਨੂੰ ਵੀ ਪੁੱਤ ਕਹਿ ਦਿਆ ਕਰਨ ਕਈ ਵਾਰ ਪੁੱਤਾਂ ਕਰੀ ਉਹ ਹਰੇਕ ਨੇ ਪੁੱਤ ਕਿਉਂ ਕਹਿੰਦਾ ਪੋਤੇ ਪੜੋਤੇ ਦੋਤੇ ਦੋਤੇ ਕਿੱਡੇ ਕਿੱਡੇ ਹਰੇਕ ਨੂੰ ਪੁੱਤ ਕਹਿ ਲਿਆ ਕਹਿੰਦਾ
1: ਵਿਆਹ ਤੋਂ ਪਹਿਲਾਂ ਕਿ ਬਾਅਦ ਚ ਲੱਭਿਆ ਮਤਲਬ ਜਵਾਈ ਜਵਾਈ ਨਹੀਂ ਨਹੀਂ ਜਵਾਈ ਲੱਭਣ ਤੋਂ ਪਹਿਲਾਂ ਰਾਜੇ ਚੜਿਆ ਜਮਾਨ ਤੇ ਬਾਅਦ ਚ ਚੜਿਆ ਵਾ
2: ਨਹੀਂ ਨਹੀਂ ਤਾਂ ਪਹਿਲਾਂ ਨੇ ਚੜਿਆ ਬਬਲੇ ਬਹੁਤ ਪਹਿਲਾਂ ਦੇ
1: ਵੇਖ ਲਓ ਫਿਰ ਤੁਸੀਂ ਇੰਨਾ ਇੰਨਾ ਤੁਸੀਂ ਇੰਨਾ ਜ਼ਿਆਦਾ ਚਾੜਿਆ
0: ਆਪੇ ਤਾਂ ਨਹੀਂ
2: ਨਹੀਂ ਨਹੀਂ ਉਹ ਤਾਂ ਹਾਂ ਨਹੀਂ ਨਹੀਂ ਉਹ ਤਾਂ ਹੋ ਗਿਆ ਉਹ ਤਾਂ ਉਹ ਕਹਿੰਦੇ ਨੀ ਹੁੰਦੇ ਵੀ ਆਪਾਂ ਉਵੇਂ ਆਮ ਕਹਿੰਦੇ ਹੁੰਦੇ ਨੂੰਹ ਪਿਆਲੇ ਤੇ ਜਾਂਦੀ ਮੇਰੇ ਜਵਾਈ ਮੇਰੇ ਪਿਆਲੇ ਤੇ ਗਿਆ ਵਾ ਸਾਡੇ ਉਲਟਾ ਪਾਇਆ ਵਾ ਮੇਰੀ ਕੁੜੀ ਹੱਸਦੀ ਹੁੰਦੀ ਤੂੰ ਤਾਂ ਆਪਦੀ ਸੱਸ ਵਰਗਾ ਜਮਾ ਮੇਰੀ ਕੁੜੀ ਕਹਿੰਦੀ ਤੂੰ ਤਾਂ ਆਪਦੀ ਸੱਸ ਵਰਗਾ।
1: ਹਾਂ ਵੇਖ ਲਓ ਫਿਰ ਤੁਸੀਂ ਇੱਕ ਤਰ੍ਹਾਂ ਨਾਲ ਰਾਜ ਰਾਜ ਰਾਜ ਰਾਜ ਮੰਗ ਕੇ ਲੈ ਲਿਆ ਕੇ।
2: ਹਾਂ ਸਹੀ ਸਹੀ ਗੱਲ ਹੈ, ਸੱਚੀ ਗੱਲ ਹੈ, ਸੱਚੀ ਗੱਲ ਹੈ। ਨਹੀਂ ਉਹੀ ਕੁਦਰਤੀ, ਮੈਂ ਵੀ ਅੱਗੇ ਸੋਚਦੀ ਨੀ ਵੀ ਮੈਂ ਵੀ ਉਹਦਾ ਨਾਂ ਹੀ ਸੱਚੀ ਰਾਜਾ ਸੀਗਾ।
1: ਸਹੀ ਵੇਖ ਲਓ ਇਹ ਕਈ ਚੀਜ਼ਾਂ ਵੇਖ ਲਓ ਕਿੱਦਾਂ ਸੈੱਟ ਬਹਿੰਦੀਆਂ ਜ਼ਿੰਦਗੀ ਚ। ਥੈਂਕ ਯੂ ਆਂਟੀ ਜੀ,
2: ਓਕੇ
0: ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਜਸਵੀਰ ਜੀ ਕਹਿੰਦੇ ਕਿ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਵਾ ਹੇ ਫੀਵਰ,
0: ਉੱਥੇ ਚੱਲੀ ਜਾਣਾ।
1: ਹਾਂਜੀ ਅੱਜ ਤਾਂ ਠੀਕ ਆ,
0: ਅੱਜ ਠੀਕ
1: ਆ, ਅੱਜ ਠੀਕ ਆ, ਅੱਜ ਹਵਾ ਨਹੀਂ
0: ਹੈਗੀ, ਸੰਡੇ ਸ਼ਾਮ ਨੂੰ ਜ਼ਿਆਦਾ ਹੋ ਗਿਆ ਸੀ। ਮੈਂ ਦੇਖਿਆ ਰੰਜੋਤ ਜੀ ਕਈ ਵਾਰੀ ਡਿਪੈਂਡ ਕਰਦਾ ਹੁੰਦਾ ਹੁਣ, ਹੁਣ ਘਰ ਦੇ ਵਿੱਚ ਜੇ ਚਾਰ ਜਣਿਆਂ ਨੂੰ ਹੇ ਫੀਵਰ ਆ ਨਾ, ਵਿੱਚੋਂ ਦੋ ਜਣੇ ਛਿੱਕਾਂ ਮਾਰ ਲੱਗੇ ਹੁੰਦੇ, ਦੋ ਜਣੇ ਵਧੀਆ ਫਿਰਦੇ ਹੁੰਦੇ, ਦੂਜੇ ਦਿਨ ਉਹ ਦੋ ਜਣੇ ਛਿੱਕਾਂ ਮਾਰ ਲੱਗੇ ਹੁੰਦੇ, ਉਹ ਪਹਿਲੇ ਵਾਲੇ ਵਧੀਆ
1: ਫਿਰਦੇ। ਇਹਨਾਂ ਡਿਪੈਂਡ ਕਰਦਾ ਹੁੰਦਾ ਕਿਹੜਾ ਪਹਿਲਾਂ ਐਕਸਪੋਜ਼ ਹੋ ਗਿਆ
0: ਜੀ।
1: ਸੋ ਜਦੋਂ ਆਪਾਂ, ਮੈਂ ਤਾਂ ਇਹ ਰਿਅਲਾਈਜ਼ ਕਰਦਾ ਵੀ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਨਾ, ਜੇ ਉੱਠਦੇ ਹਾਂ ਸਾਰੀ ਕੋਈ ਚੀਜ਼ ਜਿਹੜੀ ਵੀ ਤੁਹਾਨੂੰ ਆਪਣਾ ਡਸਟ ਤੋਂ ਹੈਗੀ ਪ੍ਰੋਬਲਮ, ਜੋ ਸਵੇਰੇ ਸਵੇਰੇ ਤੁਸੀਂ ਐਕਸਪੋਜ਼ ਹੋ ਗਏ ਫਿਰ ਤੁਹਾਡਾ ਚੱਲ ਪਿਆ ਕੰਮ ਸਭ।
0: ਬਿਲਕੁਲ।
1: ਸੋ ਇਸ ਕਰਕੇ ਜਿਹਨਾਂ ਨੂੰ ਹੈਗੀ ਆ ਪ੍ਰੋਬਲਮ, ਨਹੀਂ ਮੈਂ ਤਾਂ ਕਹਿੰਦਾ ਹੁੰਦਾ ਵੀ ਸਵੇਰੇ ਪਹਿਲਾਂ ਉੱਠ ਕੇ, ਉੱਠਦੇ ਅਨਸਾਰ ਤੁਸੀਂ ਜਦੋਂ ਮੂੰਹ ਹੱਥ ਧੋਂਦੇ ਤਾਂ ਉੱਥੇ ਲਾਗੇ ਤੁਸੀਂ ਲੁਬਰੀਕੇਸ਼ਨ ਰੱਖੀ ਹੋਵੇ, ਨੱਕ ਨੂੰ ਚੰਗੀ ਤਰ੍ਹਾਂ ਨਾਲ ਲੁਬਰੀਕੇਟ ਕਰ ਲਓ, ਤੁਹਾਡੇ ਪੋਲਨ ਨੂੰ ਉੱਥੇ ਟਰੈਪ ਹੋਏ ਹੋਣ, ਜੋ ਵੀ ਤੁਹਾਡਾ ਡਿਪੈਂਡ ਕਰਦਾ ਕਿੰਨਾ ਕੁ ਵਰਸ ਆ ਕੀ ਆ, ਅਤੇ ਉੱਥੋਂ ਆਪਾਂ ਇੰਤਜ਼ਾਮ ਕਰਕੇ ਫਿਰ ਤੁਸੀਂ ਹਵਾ 'ਚ ਜਾਓ। ਜੇ ਉੱਦਾਂ ਹੀ ਚੱਲ ਗਏ, ਮੰਨ ਲਓ ਕਈ ਵਾਰੀ ਬੰਦੇ ਤੌਲੀਆ ਬਾਹਰ ਪਾਇਆ ਹੁੰਦਾ ਅਤੇ ਕੋਈ ਨਹੀਂ ਉਹ ਆ ਕੇ, ਉਹ ਇੱਕ ਵਾਰੀ ਤੁਹਾਡੇ ਮਤਲਬ
0: ਗਿਆ ਤੇ ਗਿਆ। ਮੈਂ ਤੇ ਮਤਲਬ ਇੱਦਾਂ ਕੀਤਾ ਹੋਇਆ ਹੁਣ ਕਿ ਮੈਂ ਤੇ ਬੈੱਡ ਤੇ ਪੈਰ ਵੀ ਪਾ ਚੋ

0: ਥਿੰਦਾ ਲਾ ਲਿਆ
1: ਤੇ
0: ਉਹ ਤੁਹਾਡੇ ਉੱਥੇ ਟ੍ਰੈਪ ਹੋਣਾ ਸ਼ੁਰੂ ਹੋ ਗਿਆ, ਉਹ ਗਾਹ ਨਹੀਂ ਜਾਂਦੇ ਫਿਰ ਤੁਹਾਡੇ ਨਾ, ਤੇ ਬਸ ਉਹ ਇੰਨਾ ਕੀ ਹੈ। ਪਰ ਜੇ ਤੁਸੀਂ ਬਾਰੀ ਬੂਰੀ ਖੁੱਲ੍ਹੀ ਆ ਤੁਹਾਡੀ, ਤੇ ਡਿਪੈਂਡ ਕਰਦਾ ਤੁਹਾਨੂੰ ਕਿੰਨਾ ਕਿੱਦਾਂ ਵਾ, ਕਿੱਦਾਂ ਦਾ ਵਾ, ਕਿਵੇਂ ਆ। ਸੋ ਉਹ ਚੀਜ਼ਾਂ, ਬਾਕੀ ਇਹ ਬਹੁਤ ਡਿਪੈਂਡ ਕਰਦਾ ਵੀ ਤੁਸੀਂ ਡਸਟਿੰਗ ਡੁਸਟਿੰਗ ਕਿੰਨੀ ਕੁ ਕੀਤੀ ਆ ਘਰ ਦੇ ਵਿੱਚ, ਕਿਉਂਕਿ ਘਰ 'ਚ ਹੀ ਬਥੇਰੀ ਡਸਟਿੰਗ ਹੁੰਦੀ ਆ, ਬਾਹਰ ਬਾਰੀ ਖੋਲਣ ਦੀ ਤਾਂ ਲੋੜ ਹੀ ਹੁੰਦੀ। ਘਰ 'ਚ ਕਿੰਨਾ ਕੁਛ ਹੁੰਦਾ ਵਾ, ਤੁਸੀਂ ਮਾੜੇ ਕੋਈ ਕੱਪੜਾ ਚੁੱਕੋ ਤੇ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ, ਚਾਦਰ ਝਾੜੋ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ, ਫਲੋਰ 'ਤੇ ਹੁੰਦਾ ਹੀ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਹੀ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਲੁਧਿਆਣੇ ਵੱਲ ਬਹੁਤ ਥਾਂ ਦੇ ਉੱਤੇ ਅੱਖਰ ਵਰਤਿਆ ਜਾਂਦਾ ਵਾ, ਮੈਂ ਆਹ ਕੰਮ ਕਰ ਰਿਹਾ ਵਾਂ, ਖਾ ਰਿਹਾ ਵਾਂ, ਵਾਂ ਵਾਂ ਬਹੁਤ ਕੋਮਨ ਆ। ਓਕੇ ਚਲੋ, ਵਾਂ ਸੋ ਬਹੁਤ ਸਾਰੇ ਇੱਦਾਂ ਦੇ ਨੇ ਜਿਹੜੇ, ਜਿੱਦਾਂ ਹੁਣ ਆਂਟੀ ਜੀ ਨੇ ਗੱਲ ਕੀਤੀ ਹੈ ਨਾ, ਤਾਂ ਬੜੇ ਸਾਰੇ ਇੱਦਾਂ ਦੇ ਸ਼ਬਦ ਨੇ ਜਿਹੜੇ ਤੁਹਾਨੂੰ ਨਾ ਸਲੀਕੇ ਦੇ ਵਿੱਚ ਬੰਨਦੇ
1: ਜੀ,
0: ਜੇ ਤੁਸੀਂ ਉਹ ਹੌਲੀ ਹੌਲੀ ਆਪਣੇ। ਵੈਸੇ ਜਿੱਦਾਂ ਆਂਟੀ ਜੀ ਕਹਿ ਕੇ ਗਏ ਨਾ, ਹੁੰਦਾ ਵੈਸੇ ਇੱਦਾਂ ਹੀ ਆ, ਆਪਾਂ ਇੱਕ ਚੀਜ਼ ਸੁਣਦੇ ਹਾਂ ਸਾਨੂੰ ਵਧੀਆ ਲੱਗਦੀ ਆ, ਆਪਾਂ ਹੌਲੀ ਹੌਲੀ ਉਹ ਚੀਜ਼ ਆਪਣੀ ਜ਼ਬਾਨ ਦੇ ਉੱਤੇ ਚੜਾ ਲੈਂਦੇ ਹਾਂ, ਸਾਨੂੰ ਬਾਅਦ 'ਚ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹ ਸਾਡਾ ਤੱਕਿਆ ਕਲਾਮ ਬਣ ਗਿਆ। ਤੁਸੀਂ ਵੇਖਿਆ ਹੋਊਗਾ ਪਹਿਲੀਆਂ ਦੇ ਵਿੱਚ ਨਾ, ਜਿੱਦਾਂ ਬਜ਼ੁਰਗ ਹੁਣ ਆਂਟੀ ਕਹਿੰਦੇ ਮੈਂ ਰਾਜੇ ਮੇਰੇ ਜ਼ਬਾਨ 'ਤੇ ਚੜਿਆ, ਪਹਿਲੀਆਂ ਦੇ ਵਿੱਚ ਨਾ ਬਜ਼ੁਰਗਾਂ ਦੇ ਜਿਹੜੇ ਤੱਕਿਆ ਕਲਾਮ ਸੀ ਜਾਂ ਜਿਹੜੇ ਉਹ ਜ਼ਿਆਦਾ ਬੋਲਦੇ ਸੀ, ਉਹ ਦੁਆਵਾਂ ਸੀ
1: ਜੀ,
0: ਹੈ ਨਾ। ਉਹਨਾਂ ਨੇ ਜੇ ਕਿਸੇ ਨੂੰ ਮਤਲਬ ਦਬਕਾ ਵੀ ਮਾਰਨਾ ਤੇ ਉਹ ਤੇਰੇ ਰੱਖੇ ਜਾਣ, ਉਹ ਤੇਰਾ ਭਲਾ ਹੋ ਜੇ,
1: ਹਾਂਜੀ।
0: ਸੋ ਉਹਨਾਂ ਦੇ ਉਹ ਵੀ ਬੜੇ ਮਤਲਬ ਨਪੇ ਤੋਲੇ ਸਲੀਕੇ 'ਚ ਹੀ ਵੀ ਕਿਹਨੂੰ ਕਿੱਦਾਂ ਕਹਿਣਾ, ਥੋੜ੍ਹੀ ਕੀਤਿਆਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਕਹਿਣਾ, ਈਵਨ ਉਹਨੂੰ ਗੁੱਸੇ ਵੀ ਗਾਲ ਵੀ ਕੱਢਣੀ ਤੇ ਉਹ ਵੀ ਦੁਆਵਾਂ 'ਚ ਹੀ ਕਨਵਰਟ ਕਰਕੇ ਦੇ ਦੇਣੀ, ਹੈ ਨਾ। ਸੋ ਉਹ ਸਾਰਾ ਸਲੀਕਾ ਜਿਹੜਾ ਵਾ ਅੱਜ ਕੱਲ੍ਹ ਉਹਨੂੰ ਪ੍ਰੋਬਲਮ ਇਹ ਆ ਕਿ ਉਹਨੂੰ ਓਲਡ ਫੈਸ਼ਨ ਸਮਝ ਲਿਆ ਜਾਂਦਾ ਤੇ ਅੱਜ ਕੱਲ੍ਹ ਨਵੇਂ ਨਵੇਂ ਆਪਣੇ ਘੜੇ ਜਾਂਦੇ ਆ। ਹੁਣ ਤੁਸੀਂ ਇੱਕ ਇੱਕ ਚੀਜ਼ ਨੋਟ ਕਰਿਓ ਵੀ ਜਿੱਦਾਂ ਸਾਨੂੰ ਹੁਣ ਅਸੀਂ ਭਾਵੇਂ ਪੰਜਾਬੀ ਹਾਂ ਆਪਾਂ, ਹੈ ਨਾ, ਜਾਂ ਮੰਨ ਲਓ ਇੰਡੀਅਨ ਨੇ ਆਪਾਂ, ਪੰਜਾਬੀ ਲਾ ਲਓ, ਸਾਨੂੰ ਇੱਕ ਦੂਸਰੇ ਦੇ ਸ਼ਬਦ ਔਡ ਲੱਗ ਰਹੇ ਆ, ਹੈ ਨਾ, ਵੀ ਆ ਉਹ ਵਾਂ ਕਹਿੰਦਾ, ਤੀ ਕਹਿੰਦਾ, ਡਿਆ ਕਹਿੰਦਾ ਵਾ, ਦਿਸ ਆ ਦੈਟ। ਪਰ ਤੁਸੀਂ ਇੱਕ ਸੋਚੋ ਵੀ ਅਸੀਂ ਹੁਣ ਐਡੀ ਦੂਰ ਆਏ ਹਾਂ, ਆਸਟ੍ਰੇਲੀਆ ਆ ਕੇ ਬੈਠੇ ਆਪਾਂ, ਇੱਥੇ ਸਾਨੂੰ ਕੁਛ ਔਡ ਨਹੀਂ ਲੱਗਦਾ, ਇੱਥੇ ਆਪਾਂ ਸਾਰਾ ਕੁਛ ਅਡੋਪਟ ਕਰੀ
1: ਸਾਰਾ ਕੁਛ ਕਹੀ ਜਾਂਦੇ ਹਾਂ,
0: ਇੱਥੇ ਤਾਂ ਕੰਪਲੀਟਲੀ ਔਡ ਹੀ,
1: ਹਾਂਜੀ,
0: ਉਹ ਆਪਾਂ ਅਡੋਪਟ ਕਰੀ ਜਾਂਦੇ ਹਾਂ, ਉੱਥੇ ਆਪਾਂ ਇੱਕ ਦੂਸਰੇ 'ਚ ਚਿਣਗਾ ਮੁਣਗਾ ਕੱਢਦੇ ਹਾਂ,
1: ਕਿਉਂਕਿ ਉੱਥੇ ਨਾ ਰਣਜੋਤ ਜੀ ਬਸ ਕਹਿੰਦੇ ਨਹੀਂ ਹੁੰਦੇ 19-21 ਵਾਲਾ ਫਰਕ ਸੀਗਾ, ਹੈ ਨਾ, ਤਾਂ ਕਰਕੇ ਸਾਨੂੰ ਉਹ 20 ਜਿਹੜਾ ਸੀ ਉਹ ਵੱਡਾ ਲੱਗਣ ਲੱਗ ਗਿਆ, ਤਾਂ ਕਰਕੇ ਮੈਨੂੰ ਲੱਗਦਾ ਅਸੀਂ ਜਲਦੀ ਸਾਨੂੰ ਅਤੇ ਨਾਲੇ ਇੱਕੋ ਹੀ ਲੈਂਗੁਏਜ ਸੀ ਅਤੇ ਸਾਨੂੰ ਇਹ ਦੌੜ ਲੱਗ ਗਈ ਕਿ ਅਸੀਂ ਮਤਲਬ ਆਪਣੀ ਲੈਂਗ ਆਪਣੇ ਜੋ ਅਸੀਂ ਬੋਲ ਰਹੇ ਅਸੀਂ ਉਹਨੂੰ ਕਹੀਏ ਵੀ ਇਹ ਵਧੀਆ ਆ, ਬਾਕੀ ਨਹੀਂ ਵਧੀਆ ਹੈਗੇ, ਤਾਂ ਹਮੇਸ਼ਾ ਆਪਾਂ ਆਪਣੀ ਚੀਜ਼ ਨੂੰ ਵਧੀਆ ਹੀ ਕਹਿੰਦੇ ਹਾਂ, ਹੈ ਨਾ। ਸੋ ਮੈਨੂੰ ਲੱਗਦਾ ਹਾਂ ਉਹ ਸਾਨੂੰ ਆਪਣੀ ਸੋਹਣੀ ਲੱਗਣ ਲੱਗ ਗਈ, ਕਿਉਂਕਿ ਸਾਨੂੰ ਸੁਣਨ ਦੀ ਵੀ ਆਦਤ ਸੀ ਸ਼ੁਰੂ ਤੋਂ, ਅਤੇ ਸਾਨੂੰ ਲੱਗਣ ਲੱਗ ਗਿਆ ਕਿ ਨਹੀਂ ਤੁਸੀਂ ਗਲਤ ਬੋਲਦੇ ਆ, ਸਾਡੇ ਵਾਲਾ ਜਿਹੜਾ ਬੋਲਣਾ ਹੈ ਉਹ ਸਹੀ ਆ।
0: ਅਸੀਂ ਜ਼ਿਆਦਾ ਇਸ ਚੀਜ਼ ਦੇ ਵਿੱਚ ਹੈ ਨਾ ਵੀ ਤੁਹਾਡਾ ਗਲਤ ਆ ਸਾਡਾ ਸਹੀ ਆ
1: ਜੀ,
0: ਇਹ ਬੈਸਪ ਸਹੀ ਆ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ ਵਾ। ਸੋ ਆਪਾਂ ਨੂੰ ਇਹ ਚੀਜ਼ ਸਮਝਣੀ ਪਊਗੀ ਵੀ ਹਰ ਇੱਕ ਇਲਾਕੇ ਦਾ ਇੱਕ ਆਪਣਾ ਸਲੈਂਗ ਹੁੰਦਾ, ਹਾਂ ਬੋਲੀ ਉਹ ਤਾਂ ਹੈ ਹੀ ਆ,
1: ਬਿਲਕੁਲ,
0: ਪਰ ਉਹਦੇ ਵਿੱਚ ਸੇਮ ਲੈਂਗੁਏਜ ਦੇ ਵਿੱਚ ਵੀ ਅੱਗੇ ਸਲੈਂਗ ਹੁੰਦੇ ਆ, ਉਹ ਤੁਸੀਂ ਸਲੈਂਗ ਦੇ ਵਿੱਚ ਜਦੋਂ ਬੋਲਦੇ, ਹੁਣ ਆਪਾਂ ਕਈ ਕਹਿ ਦਿੰਦੇ ਤੇ ਤੁਸੀਂ ਕਹੋਗੇ ਵੀ ਨਹੀਂ ਕਈ ਨਹੀਂ ਕਹੀ ਹੁੰਦਾ ਆ, ਹੈ ਨਾ, ਹੁਣ ਸ਼ਹਿਰੀ ਨਾਲ ਗੱਲ ਕਰੋਗੇ ਜਾਂ ਕਿੱਦਾਂ ਉਹ ਤੁਹਾਡੇ ਨਾਲ ਬਹਿਸ ਕਰੂਗਾ ਇਸ ਚੀਜ਼ ਉੱਤੇ, ਕਹੀ ਹੁੰਦਾ ਕਹੀ,
1: ਹੈ ਨਾ,
0: ਪਰ ਸਲੈਂਗ ਤੇ ਕਹੀ ਆ,
1: ਬਿਲਕੁਲ, ਹਾਂਜੀ ਹਾਂ,
0: ਉਹ ਚੀਜ਼ਾਂ ਸਾਰੀਆਂ ਇੱਦਾਂ ਦੇ ਬਹੁਤ ਸ਼ਬਦ ਨੇ
1: ਅਸੀਂ ਕਹਿੰਦੇ ਨਾ ਕਿ ਗੋਰੇ
0: ਨਜਾਇਜ਼, ਮੈਂ ਮੇਨਾ ਸੋਸ਼ਲ ਮੀਡੀਆ ਦੇ ਉੱਤੇ ਬੈਸ
1: ਬੈਸ ਲੈ ਲੋ, ਹਾਂ, ਆਪਾਂ ਕਹਿੰਦੇ ਨਾ ਗੋਰੇ ਕਿੱਦਾਂ ਇੰਗਲਿਸ਼ ਬੋਲਦੇ ਆ, ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਬੋਲਣੀ, ਇਹ ਖਾ ਜਾਂਦੇ ਆ, ਹੈ ਨਾ, ਆਪਾਂ ਵੀ ਬਹੁਤ ਚੀਜ਼ਾਂ ਖਾਂਦੇ ਆ,
0: ਆ ਇਦਾਂ ਹੀ,
1: ਜਿੱਦਾਂ ਤੁਸੀਂ ਹੁਣੇ ਐਗਜ਼ਾਮਪਲ ਦਿੱਤੀ ਹੈ ਖਾਣ ਵਾਲੇ,
0: ਲਿਖਣ 'ਚ ਕੁਛ ਹੋਰ ਹੁੰਦਾ ਵਾ, ਬੋਲਣ 'ਚ ਤੁਸੀਂ
1: ਬਿਲਕੁਲ
0: ਉਸ ਹਿਸਾਬ ਦੇ ਨਾਲ ਉਹਨੂੰ,
1: ਜਦੋਂ ਬੱਚੇ ਲਿਖਦੇ ਆ ਨਾ, ਜਿੱਦਾਂ ਬੱਚੇ ਜਿਹੜੇ ਪੰਜਾਬੀ ਸਕੂਲ 'ਚ ਜਾਂਦੇ ਆ, ਉਹ ਤੁਸੀਂ ਉਹਨਾਂ ਦੇ ਨਾ ਕਦੀ ਸੈਂਟੈਂਸ ਦੇਖਿਓ ਰਣਜੋਤ ਜੀ, ਉਹ ਲਿਖਦੇ ਵੀ ਉੱਦਾਂ ਹੀ ਆ ਜਿੱਦਾਂ ਅਸੀਂ ਘਰ ਬੋਲਦੇ ਹਾਂ, ਹੈ ਨਾ, ਜਦੋਂ ਅਸੀਂ ਕਰੈਕਟ ਕਰਾਉਂਦੇ ਹਾਂ ਕਿ ਇੱਦਾਂ ਨਹੀਂ ਆਪਾਂ ਬੋਲਦੇ ਤਾਂ ਇੱਦਾਂ ਆ, ਆਪਾਂ ਕਹਿੰਦੇ ਤਾਂ ਇੱਦਾਂ, ਹੈ ਨਾ, ਆਪਾਂ ਕਹਿੰਦੇ ਉਹਦੇ ਤੋਂ ਇਹ ਕੰਮ ਨਹੀਂ ਹੋਣਾ ਨਾ, ਆਪਾਂ ਕਹਿੰਦੇ ਉੱਤੋਂ ਨਹੀਂ ਹੋਣਾ,
0: ਉੱਤੋਂ ਨਹੀਂ ਹੋਣਾ,
1: ਹੈ ਨਾ, ਤੇ ਉਹ ਲਿਖਣ 'ਚ ਫਿਰ ਉੱਤੋਂ ਬਣ ਜਾਂਦਾ, ਹੈ ਨਾ,
0: ਉਹ ਥੋੜ੍ਹਾ ਜਿਹਾ ਕਹਾਂਗੇ ਉਹਦੇ ਨਹੀਂ ਵੱਸਦਾ,
1: ਹਾਂ,
0: ਤੇ ਆਪਾਂ ਲਿਖਾਂਗੇ ਥੋੜ੍ਹੀ ਵੀ ਉਹਦੇ
1: ਨਹੀਂ ਵੱਸਦਾ, ਹਾਂ, ਉਹ ਕਹੋਗੇ ਉਹ ਉੱਤੋਂ ਨਹੀਂ ਹੋਣਾ, ਉੱਤੋਂ ਉੱਤੋਂ ਤਾਂ ਮਤਲਬ ਉੱਪਰੋਂ ਹੋ ਗਿਆ, ਹੈ ਨਾ, ਤੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਫਿਰ ਜਿਹੜੀਆਂ, ਕਿਉਂਕਿ ਉਹ ਸਿੱਖ ਰਹੇ ਆ ਉਸ ਚੀਜ਼ ਨੂੰ, ਤੇ ਜਿੱਦਾਂ ਅਸੀਂ ਇੰਗਲਿਸ਼ ਸਿੱਖ ਰਹੇ ਹਾਂ ਤੇ ਅਸੀਂ ਸਿੱਖੀ ਜਾਣੀ ਹੈ, ਇੱਦਾਂ ਉਹਨਾਂ ਨੇ ਪੰਜਾਬੀ ਸਿੱਖ ਰਿਹਾ ਤਾਂ ਉਹਨਾਂ ਨੇ ਸਿੱਖੀ ਜਾਣੀ ਹੈ, ਇੰਗਲਿਸ਼ ਉਹਨਾਂ ਨੇ ਸਿੱਖ ਲਈ ਆਲਰੇਡੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਜੋ ਅਸੀਂ ਬੋਲਦੇ ਹਾਂ ਉਹੀ ਉਹ ਲਿਖਣ ਦੀ ਜਿਹੜੀ ਕੋਸ਼ਿਸ਼ ਕਰਦੇ ਆ।

0: ਪਰ ਉਹ ਲਿਖਣ ਚ ਕੁਛ ਹੋਰ ਹੁੰਦਾ ਤੇ ਬੋਲਣ ਚ ਆਪਾਂ ਆਪਾਂ ਵੀ ਖਾ ਜਾਂਦੇ ਆ
1: ਅੱਖਰਾਂ ਨੂੰ, ਸਾਨੂੰ ਉਹਨਾਂ ਨੂੰ ਵੀ ਦੱਸਣਾ ਪਊਗਾ ਨਾ ਵੀ ਆ ਆ ਜਿਹੜਾ ਇਹ
0: ਉਸ ਤੋਂ ਹੁੰਦਾ
1: ਹੈ, ਹਾਂਜੀ ਸਮਝਦੇ ਹੀ ਆ ਉਹ ਚੀਜ਼ਾਂ। ਬਾਕੀ ਜੋ ਤੁਸੀਂ ਘਰ ਚ ਬੋਲਦੇ ਹੋ ਬੱਚੇ ਨੇ ਉਹ ਸੁਣ ਕੇ ਉਹ ਚੀਜ਼ ਨੋਟ ਕਰ ਹੀ ਲੈਣੀ। ਲਿਖਣ ਵਾਲੀ ਜਿਹੜੀ ਆ ਟਕਸਾਲੀ ਬੋਲੀ ਆ ਉਹ ਤਾਂ ਵੱਖਰੀ ਰਹਿਣੀ ਰਹਿਣੀ ਆ, ਲਿਖਤੀ ਰੂਪ ਦੇ ਵਿੱਚ ਉਹ ਕੁਛ ਹੋਰ ਹੋਣੀ ਆ, ਬੋਲਣ ਦੇ ਵਿੱਚ ਉਹ ਕੁਛ ਹੋਰ ਹੋਣੀ ਆ, ਸੋ ਇਹ ਤੇ ਬਰੀਕੀ ਰਹਿਣੀ ਰਹਿਣੀ ਆ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹਰ ਬੋਲੀ ਕਹਿੰਦੇ ਆਪਣਾ ਸਵਾਦ ਹੁੰਦਾ ਜੀ, ਮਾਝੇ ਵੱਲ ਅਤੇ ਸਹੁਰੇ ਅਤੇ ਮਾਲਵੇ ਵਿੱਚ ਬਣੇ ਤਾਂ ਮੈਂ ਕਹਿੰਦੇ ਕਿ ਮਾਝੇ ਵੱਲੋਂ ਅਤੇ ਸਹੁਰੇ ਮਾਲਵੇ ਵਿੱਚ ਬਣੇ, ਮੈਂ ਜਦੋਂ ਸਾਡੇ ਵੱਲ ਇੱਦਾਂ ਨਹੀਂ ਕੀ ਕਰਨ ਡਏ ਜੇ, ਜਾਂ ਜਦੋਂ ਮੈਂ ਅੱਗੇ ਨੂੰ ਗਾੜੀ ਕਹਿਣਾ ਤਾਂ ਜਰਦੇ ਨੂੰ ਮਿੱਠੇ ਚੌਲ, ਸਾਰਿਆਂ ਨੇ ਬੜਾ ਹੱਸਣਾ। ਅਤੇ ਜਦੋਂ ਮੈਂ ਇਹਨਾਂ ਸਾਰਿਆਂ ਦੇ ਮੂੰਹੋਂ ਸੁਣਨਾ ਬਾਰ ਬੇੜ ਦੇ ਬਾਲਟੇ ਨੂੰ ਤਾਂਬੀਆਂ ਆਖਦੇ ਆ, ਅਤੇ ਕਈ ਗੱਲਾਂ ਜਿਹੜੀਆਂ ਨੇ ਉਹ ਔਖੀਆਂ ਸੀ ਮੇਰੇ ਲਈ, ਪਰ ਮੈਂ ਨਹੀਂ ਛੱਡਿਆ ਮਾਝਾ ਟੱਚ, ਅਤੇ ਹੁਣ ਤਾਂ ਸੁੱਖ ਜੀ ਮੇਰੇ ਘਰ ਸਾਰੇ ਮਾਝੇ ਵੱਲ ਹੀ ਹੋ ਗਏ ਨੇ, ਭੁੱਲ ਗਏ ਆਪਣਾ ਹੁਣ ਕੋਈ ਸ਼ਰਾਬ ਨਹੀਂ। ਚਲੋ ਵਧੀਆ, ਵੇਖੋ ਵੇਖੋ ਮਾਂ ਦਾ ਰੰਗ ਜਿਹੜਾ ਉਹ ਚੜ੍ਹਨਾ ਬੜਾ ਜ਼ਰੂਰੀ ਹੁੰਦਾ ਵਾ। ਥੈਂਕ ਯੂ। ਅਤੇ ਵੀਰ ਜੀ ਸੁੱਖ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਕਹਿੰਦੇ ਪਟਿਆਲੇ ਵੱਲ ਤਾਨੇ ਮਿਣੇ ਬਹੁਤ ਬੋਲਦੇ ਨੇ ਅਤੇ ਲੁਧਿਆਣੇ ਵੱਲ ਵਾਂ ਵਰਡ ਬੋਲਦੇ ਆ। ਅਤੇ ਤੁਹਾਡੇ ਜਿਹੜੇ ਜਿਹੜੇ ਵੀ ਇਲਾਕੇ 'ਚੋਂ ਤੁਸੀਂ ਸੁਣ ਰਹੇ ਹੋ ਉਸ ਇਲਾਕੇ ਦੇ ਵਿੱਚ ਕੀ ਅਤੇ ਕਿੱਦਾਂ ਬੋਲਦੇ ਆ, ਇੱਥੇ ਆ ਕੇ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਬਾਹਰੋਂ ਅਡੋਪਟ ਕਰ ਲਈਆਂ, ਕਿਹੜੀਆਂ ਚੀਜ਼ਾਂ ਜਿਹੜੀਆਂ ਐਕਸੈਪਟੇਬਲ ਨਹੀਂ ਆ ਤੁਹਾਨੂੰ ਲੱਗਦਾ ਵਾ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਨਜਾਇਜ਼ ਅਜਾਈ ਉਹ ਚੀਜ਼ਾਂ ਬੋਲ ਬੋਲ ਕੇ ਅਤੇ ਆਪਾਂ ਖਰਾਬ ਕਰ ਰਹੇ ਹਾਂ ਆਪਣਾ ਆਪ ਆਪਣੀ ਬੋਲੀ ਨੂੰ, ਅਤੇ ਉਹ ਫਿਰ ਸਾਨੂੰ ਅੱਗੇ ਸਮਝਾਉਣੀਆਂ ਵੀ ਔਖੀਆਂ ਹੋ ਜਾਂਦੀਆਂ। ਜਿੱਦਾਂ ਕਿ ਇੱਥੇ ਵੀਰ ਹੋਰਾਂ ਦਾ ਇੱਕ ਮੈਸੇਜ ਸੀ ਵੀ ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਇੱਦਾਂ ਦਾ ਸ਼ਬਦ ਵਗੈਰਾ ਕਹੀ ਜਾਂਦੇ ਆ ਜਿਹੜੇ ਕਿ ਨਹੀਂ ਚੰਗੇ ਲੱਗਦੇ ਸਾਨੂੰ। ਕਈ ਲੋਕ ਜਿੱਦਾਂ ਕਿ ਕਹਿੰਦੇ ਬੇਟੀਆਂ ਦੇ ਸਾਹਮਣੇ ਯਾਰ ਯਾਰ ਕਹੀ ਜਾਂਦੇ ਆ, ਅਤੇ ਬੇਟੀਆਂ ਵੀ ਅੱਗੋਂ ਮੁੜ ਕੇ ਉਹਨੂੰ ਕਹੀ ਜਾਂਦੀਆਂ ਜੀ ਪਾਪਾ ਯਾਰ, ਅਤੇ ਮੈਨੂੰ ਬਹੁਤ ਕਹਿੰਦੇ ਕਿ ਬੁਰਾ ਲੱਗਦਾ ਉਹ ਵਰਡ। ਸੋ ਐਟਲੀਸਟ ਬੱਚਿਆਂ ਦੇ ਸਾਹਮਣੇ ਐਵੇਂ ਦੇ ਵਰਡ ਨਹੀਂ ਬੋਲਣੇ ਚਾਹੀਦੇ, ਬਿਕੋਜ਼ ਬੱਚੇ ਬਹੁਤ ਜਲਦੀ ਪਿੱਕ ਕਰਦੇ ਨੇ, ਕਿਉਂਕਿ ਆਪਾਂ ਨੂੰ ਇਹ ਚੀਜ਼ਾਂ ਫਿਰ ਮੰਨ ਲਓ ਇੱਕ ਆਪਾਂ ਘਰ 'ਚੋਂ ਪਿੱਕ ਕਰਕੇ ਬੱਚਾ ਤੁਹਾਡੇ ਕੋਲ ਸੁਣ ਕੇ ਕਹੀ ਤਾਂ ਜਾਂਦਾ ਵਾ, ਪਰ ਜਦੋਂ ਕਿਤੇ ਉਹਨੂੰ ਤੁਹਾਨੂੰ ਅਰਥ ਦੱਸਣੇ ਪਏ ਫਿਰ ਉਹ ਨਾਲ ਉਸ ਲਾਈਨ ਦੇ ਉਸ ਟੈਂਸ ਦੇ ਉਸ ਰਿਸ਼ਤੇ ਦੇ ਨਾਲ ਫਿਰ ਉਹ ਮੈਚ ਨਹੀਂ ਖਾਣੀ,
0: ਠੀਕ
1: ਆ, ਫਿਰ ਉੱਥੇ ਫਿਰ ਤੁਹਾਨੂੰ ਤੁਹਾਡੇ ਲਈ ਆਪਣੇ ਲਈ ਹੀ ਤੁਹਾਡੇ ਲਈ ਮੰਗਾ। ਸੋ ਜਿੱਦਾਂ ਆਮ ਸੁੱਖ ਜੀ ਕਹਿ ਦਿੱਤਾ ਜਾਂਦਾ ਨਾ ਵੀ ਜਿਹੜਾ ਇੱਕ ਹਾਲੇ ਵੀ ਕਈਆਂ ਪਰਿਵਾਰਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਉਹ ਗੜਾ ਜੱਟਾਂ ਦਾ ਪੁੱਤ ਜਿਹੜੇ ਗਾਲਾਂ ਨਹੀਂ ਆਉਂਦੀਆਂ ਜਿਹਨੂੰ, ਹੈ ਨਾ, ਇਹ ਵੀ ਇੱਕ ਸਮੇਂ ਤੱਕ ਵਡਿਆਈ ਜੀ ਸਮਝ ਲਈ ਜਾਂਦੀ ਸੀ। ਉਹ ਬਾਕੀ ਹਰ ਇੱਕ ਨਾ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਹੀ ਹੈ ਨਾ, ਪਰ ਜਦੋਂ ਆਪਾਂ ਕਿਸੇ ਮੰਨ ਲਓ ਪੜਾਅ ਦੇ ਉੱਤੇ ਪਹੁੰਚ ਜਾਂਦੇ ਹਾਂ, ਜਾਂ ਆਪਾਂ ਕੋਈ ਕਿੱਤਾ ਉੱਦਾਂ ਦਾ ਅਖਤਿਆਰ ਕਰ ਲੈਂਦੇ ਹਾਂ, ਜਾਂ ਆਪਾਂ ਮੰਨ ਲਓ ਵਿਆਹੇ ਜਾਂਦੇ ਹਾਂ, ਜਾਂ ਮੰਨ ਲਓ ਤੂੰ ਕੋਈ ਨੌਕਰੀ ਤੁਸੀਂ ਉੱਦਾਂ ਦੀ ਕਰਦੇ ਹੋ, ਮੁੱਖ ਦੀ ਗੱਲ ਕਿ ਤੁਹਾਡਾ ਜਦੋਂ ਜ਼ਿੰਦਗੀ ਤੁਹਾਡੀ ਇੱਕ ਸ਼ਿਫਟ ਮਾਰਦੀ ਹੈ ਜਦੋਂ
0: ਜੀ,
1: ਅਤੇ ਉਦੋਂ ਉਹ ਚੀਜ਼ਾਂ ਜੇ ਤੁਸੀਂ ਚੇਂਜ ਨਹੀਂ ਕਰ ਪਾਉਂਦੇ ਤਾਂ ਵੀ ਤੁਸੀਂ ਦਗਾ ਖਾਂਦੇ ਹੋ ਨਾ। ਮੰਨ ਲਓ ਤੁਸੀਂ ਹੁਣ ਪਹਿਲਾਂ ਤੁਸੀਂ ਜੋ ਮਰਜ਼ੀ ਕਰੀ ਜਾਂਦੇ ਹੋ, ਉਸ ਤੋਂ ਬਾਅਦ ਮੰਨ ਲਓ ਤੁਹਾਡੀ ਕਿਤੇ ਨੌਕਰੀ ਲੱਗ ਗਈ, ਉੱਥੇ ਥੋੜ੍ਹੀ ਹੁਣ ਤੁਸੀਂ ਗਾਲਾਂ ਕੱਢੀ ਜਾਓ, ਉੱਥੇ ਤੁਹਾਨੂੰ ਮਹਿੰਗੀਆਂ ਪੈਣਗੀਆਂ। ਹੁਣ ਮੰਨ ਲਓ ਜੇ ਮੈਂ ਆਪਣੀ ਗੱਲ ਕਰਾਂ ਅਤੇ ਪਿੰਡਾਂ ਤੋਂ ਆਏ ਹਾਂ, ਸਾਰਿਆਂ ਦੀਆਂ ਗੱਲਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੀਆਂ ਜਿਹੜੇ ਪ੍ਰਵਰਬ ਨੇ ਸ਼ਾਮਿਲ ਹੁੰਦੇ। ਹੁਣ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਜਾਂ ਰੇਡੀਓ ਸ਼ੁਰੂ ਕੀਤਾ ਅਤੇ ਮੈਂ ਵੇਖਣਾ ਵਾਂ ਵੀ ਉਹ ਬੜਾ ਸੋਹਣਾ ਅਭਿਆਸ ਹੋ ਗਿਆ, ਅਤੇ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਵਿੱਚੋਂ ਤੁਹਾਡੇ ਨਿਕਲ ਜਾਂਦੀਆਂ। ਸੋ ਸ਼ਾਇਦ ਇੱਕ ਸਟੇਜ ਤੱਕ ਮੈਨੂੰ ਵੀ ਲੱਗਦਾ ਸੀ ਵੀ ਨਹੀਂ ਇਹ ਚੀਜ਼, ਕਿਉਂਕਿ ਕਰਦੇ ਵੀ ਆਪਣੇ ਪੱਧਰ ਦੇ ਉੱਤੇ ਬਥੇਰਾ ਜ਼ੋਰ ਲਾਉਂਦੇ ਹੁੰਦੇ ਆ ਵੀ ਆਹ ਨਹੀਂ ਚੰਗੀ ਲੱਗਦੀ, ਇਹ ਕਿਸੇ ਦੇ ਬਹਿ ਉੱਠੇ ਹੋ ਜਾਂਦੀ ਆ ਇੱਦਾਂ ਨੇ, ਕਿਉਂਕਿ ਕਈ ਵਾਰੀ ਨਾ ਆਪਾਂ
0: ਸੁੱਤੇ ਸਿੱਧੇ ਨਿਕਲ ਜਾਂਦੀ
1: ਸੁੱਤੇ ਸਿੱਧੇ, ਤੁਸੀਂ ਮੰਨ ਲਓ ਰੂਟੀਨ 'ਚ ਠੀਕ ਹੋਵੋਗੇ ਕੌਨਸ਼ੀਅਸ, ਠੀਕ ਤੁਸੀਂ ਗੱਲ ਕਰੋਗੇ ਕੌਨਸ਼ੀਅਸਲੀ, ਪਰ ਤੁਹਾਨੂੰ ਇੱਕਦਮ ਗੁੱਸਾ ਆਇਆ ਤਾਂ ਗੁੱਸੇ 'ਚ ਤੁਸੀਂ ਉਹ ਸ਼ਬਦ ਪੱਕੇ ਰੱਖੇ ਹੁੰਦੇ ਆ,
0: ਬਿਲਕੁਲ
1: ਤੁਹਾਨੂੰ ਗੁੱਸਾ ਆਇਆ ਤੁਸੀਂ ਉਹੀ ਕੱਢਣੇ ਆ,
0: ਉਹ ਨਾ ਸ਼ਬਦ ਭਾਵੇਂ ਗਾਲ ਹੋਵੇ ਜਾਂ ਆਪਾਂ ਜਦੋਂ ਹੁਣ ਉਹਦੇ ਮੂੰਹ 'ਚੋਂ ਬੁੱਗੇ ਨਿਕਲ ਗਏ ਨਾ, ਜਾਂ ਉਹ ਕੋਈ ਹੋਵੇ, ਜਿੱਦਾਂ ਸਪੈਸ਼ਲੀ ਨਾ ਜਿਹੜੀਆਂ ਫੈਮਿਲੀਜ਼ ਇੱਥੇ ਇਕੱਲੀਆਂ ਰਹਿੰਦੀਆਂ ਲਾਈਕ ਹਸਬੈਂਡ ਵਾਈਫ ਇਕੱਲੇ ਰਹਿੰਦੇ ਆਪਣੇ ਬੱਚਿਆਂ ਦੇ, ਉਹਨਾਂ ਦੇ ਪੇਰੈਂਟਸ ਨਹੀਂ ਹੁੰਦੇ ਨਾ ਨਾਲ, ਹੈ ਨਾ, ਉਹਨਾਂ ਦੇ ਇੱਦਾਂ ਜਾਨੂ ਜਾਨੂ ਕਰਨ ਦੀ ਬੜੀ ਆਦਤ ਚੜੀ ਹੁੰਦੀ ਕਿ ਉਹਨੂੰ ਇਕੱਲੇ ਹੁੰਦੇ ਆ, ਉਹਨਾਂ ਨੂੰ ਕੋਈ ਉਹ ਨੀ ਹੁੰਦਾ
1: ਹਨਾ। ਜਦੋਂ ਆ ਜਾਣ
0: ਸਾਡੇ ਪਿੰਡ ਦੇ ਅਸੀਂ ਉਹਨਾਂ ਦੇ ਗਏ ਤੇ ਇੱਕ ਤਾਂ ਉਹਨਾਂ ਲੇਡੀ ਕਹਿ ਦੇਵੇ ਨਾ ਭਾਜੀ, ਇਧਰੋਂ ਮੰਮੀ ਉਧਰੋਂ ਉਹਦੇ ਮੰਮੀ ਨਾ, ਅਸੀਂ ਸਾਰੇ ਜਿਹੜੇ ਬੈਠੇ ਚਾਹ ਪੀਂਦੇ ਜਾਨੂੰ ਜਰਾ ਸਮੋਸੇ ਬਣਾਏ ਅਸੀਂ ਸਾਰੇ ਜਿਹੜੇ ਭਾਜੀ ਦੇ ਮੂੰਹ ਵੱਲ ਦੇਖੀਏ ਲਾਈਕ ਇੱਕ ਤਾਂ ਹੁੰਦਾ ਨਾ ਕਿ ਯੰਗ ਜੇ ਅਜੇ ਚੱਲ ਉਹਨਾਂ ਤਾਂ ਆਪਾਂ ਕਹਿੰਦੇ ਚੱਲ ਕੋਈ ਨੀ ਨਿਆਣੇ ਇੱਦਾਂ ਕਰਦੇ ਹੁੰਦੇ ਨਾ ਇਸ ਏਜ ਵਿੱਚ, ਹੁਣ ਮੈਂ ਕਹੂੰਗੀ ਕੱਲ ਕੋਈ ਨੀ ਨਿਆਣੇ,
1: ਜਾਂ ਫਿਰ ਬੰਦਾ ਹਾਸੇ ਠੱਠੇ ਚ ਡਿਪੈਂਡ ਕਰਦਾ ਕਿ
0: ਸਾਡੇ ਬਰਾਬਰ ਦੇ
1: ਇੱਕ ਹੁੰਦਾ ਸੁੱਤੇ ਜਿੱਦ ਨਿਕਲ ਗਿਆ ਨਿਕਲ ਗਿਆ ਕੇ
0: ਬਦਲ ਲਾ ਨਾ ਵੀ ਕਹਿ ਦੇ ਨਾ ਵੀ ਮੈਂ ਤਾਂ ਐਂ ਕਹਿੰਦਾ ਹੁੰਦਾ ਨਾ ਕੁਛ ਇੱਦਾਂ ਦਾ ਐਕਟ ਕਰ ਲਾ ਕੁਛ ਬਾਅਦ ਚ, ਉਹ ਬਾਅਦ ਚੋਂ ਆਪ ਸ਼ੁਰੂ ਹੁੰਦੇ ਅਸੀਂ ਤਾਂ ਜਿਹੜੇ ਮਤਲਬ ਹੋਏ ਹੋਏ ਤੇ ਚੁੱਪ ਜੇ ਹਾਸਾ ਹਾਸਾ ਨਿਕਲਿਆ ਮੇਰਾ ਨਾ ਤੇ ਮੰਮੀਆਂ ਦੋਨੇ ਵਿਚਾਰੀਆਂ ਨਾ ਏਦਾਂ ਉਹ ਕੁੜ ਖੜਕਾਉਣ ਜੇ ਲੱਭ ਪਈਆਂ ਕੁਛ ਵੀ ਸਾਨੂੰ ਉਹ ਕੱਪ ਜੇ ਐ ਖੜਕਾਈ ਜਾਣ ਨਾ ਤੇ ਕਈ ਵਾਰੀ ਹੁੰਦੇ ਨਾ ਸ਼ਰਾਰਤੀ ਆਂਸਰ ਦੇ ਕਿਸੇ ਨੇ ਕਿਹਾ ਸਾਨੂੰ ਉੱਦਾਂ ਸੁਣ ਗਿਆ ਸਾਰਾ ਕੁਛ ਪਰ ਕੱਪ ਜਿੰਨੇ ਮਰਜ਼ੀ ਖੜਕਾ ਲਓ ਫਾਇਦਾ ਨਹੀਂ ਹੋਣਾ।
1: ਇਹ ਇਹ ਹੁਣ ਨਾ ਇਹ ਛੋਟੀਆਂ ਛੋਟੀਆਂ ਉਹ ਐਗਜ਼ਾਮਪਲਸ ਨੇ ਜਿਹੜੇ ਸਾਈਡ ਇਫੈਕਟ ਨੇ, ਤੁਸੀਂ ਜੋ ਮਰਜ਼ੀ ਕਹੀ ਜਾਓ ਤੁਹਾਡਾ ਰਿਸ਼ਤਾ ਵਾ ਠੀਕ ਆ, ਹਸਬੈਂਡ ਵਾਈਫ ਆ, ਕੋਈ ਗਲਤ ਨਹੀਂ ਆ,
0: ਉਹਨਾਂ ਨੇ ਗਲਤ ਨਹੀਂ ਕਿਹਾ ਕੁਛ,
1: ਗਲਤ ਨਹੀਂ ਆ ਨਾ, ਤੁਸੀਂ ਆਪਣੇ ਆਪ ਤੁਸੀਂ ਕਹਿ ਸਕਦੇ ਹੋ ਸੋਨਾ ਜਾਨ
0: ਜੋ ਮਰਜ਼ੀ ਕਹੀ ਜਾਓ ਦੇ ਵਿੱਚ ਨਹੀਂ ਹੈਗਾ,
1: ਪਰ ਤੁਸੀਂ ਔਕਵਰਡ ਸਿਚੁਏਸ਼ਨ ਤੁਹਾਡੇ ਲਈ ਉਦੋਂ ਬਣ ਜਾਂਦੀ ਹੈ ਜਦੋਂ ਇਦਾਂ ਦਾ ਕੋਈ ਸੀਨ ਬਣ ਜਾਵੇ, ਉੱਥੇ ਫਿਰ ਤੁਸੀਂ ਕੀ ਕਰੋਗੇ, ਕਿਉਂਕਿ ਐਕਚੁਅਲ ਦੇ ਵਿੱਚ ਤੁਸੀਂ ਜਿਹੜੇ ਰੀਅਲ ਸੰਬੋਧਨ ਕਰਨ ਦੇ ਲਈ ਜਿਹੜੇ ਤੁਸੀਂ ਸ਼ਬਦ ਰੱਖੇ ਨੇ
0: ਜੀ
1: ਉਹ ਤੁਸੀਂ ਗਵਾ ਲਏ, ਉਹਦੀ ਉਹਨੂੰ ਰਿਪਲੇਸ ਕਰ ਲਿਆ ਆਪਾਂ ਹੈ ਨਾ, ਮੰਨ ਲਓ ਇੱਥੇ ਚਲੋ ਨਾਂ ਲੈ ਲਿਆ ਜਾਂ ਆ ਫੜਾਇਆ ਜੇ ਹੈ ਨਾ ਸੁਣਦੇ ਜੇ ਪਹਿਲੇ ਪਹਿਲੇ ਵਾਲੇ ਇਕਦਮ ਤੁਹਾਡੇ ਮੂੰਹ ਨਿਕਲਣਾ ਨਿਕਲਣਾ ਸੁਭਾਵਿਕ ਆ, ਉਹ ਚੀਜ਼ ਆਉਣੀ ਆਉਣੀ ਆ, ਉੱਥੇ ਫਿਰ ਤੁਹਾਨੂੰ ਕਿਸੇ ਵੇਲੇ ਸ਼ਰਮਸਾਰ ਵੀ ਹੋਣਾ ਪੈਣਾ, ਪਰ ਉਹਨੂੰ ਚੇਂਜ ਕਿੱਦਾਂ ਕਰੋਗੇ, ਬਦਲੋਗੇ ਉਹਨੂੰ ਕਿੱਦਾਂ, ਉਹ ਚੀਜ਼ ਹੁਣ ਤੁਹਾਡੇ ਲਈ ਔਖੀ ਆ। ਹੁਣ ਇੱਦਾਂ ਦੇ ਇੱਕ ਹਸਬੈਂਡ ਵਾਈਫ ਦੇ ਰਿਸ਼ਤੇ 'ਚ ਤਾਂ ਮੈਨੂੰ ਲੱਗਦਾ ਹੋਰ ਪ੍ਰੋਬਲਮ ਇਹ ਆਉਂਦੀ ਆ ਵੀ ਇੱਦਾਂ ਦੇ ਜਦੋਂ ਆਪਾਂ ਸੰਬੋਧਨ ਰੱਖ ਲੈਂਦੇ ਹਾਂ ਤਾਂ ਫਿਰ ਲੜਨਾ ਵੀ ਔਖਾ ਹੋ ਜਾਂਦਾ, ਬੰਦਾ ਹੁਣ ਕਿੱਦਾਂ ਲੜੂਗਾ,
0: ਜਾਨੂੰ ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ, ਮੇਰੀ ਗੱਲ ਨਹੀਂ ਮੰਨਦੇ,
1: ਜਾਨੂੰ ਦਫਾ ਹੋ ਜਾ,
0: ਤੁਸੀਂ ਇੱਦਾਂ ਦੇ ਹੀ ਆ, ਇਹ ਤਾਂ ਜਾਨੂੰ ਮੈਂ ਹੀ ਆ ਜਿਹੜੀ ਕੱਟੀ ਜਾਂਦੀ ਆ, ਹੋਰ ਕੋਈ ਹੁੰਦੀ ਜਾਨੂੰ ਕਦੋਂ ਦੀ ਛੱਡ ਗਈ ਹੁੰਦੀ,
1: ਨਹੀਂ ਉਦੋਂ ਆਪਣੇ ਆਪ ਉਦੋਂ ਹੋ ਜਾਂਦੇ ਇਸ ਵਿੱਚ, ਉਦੋਂ ਨਹੀਂ ਇਹ ਚੀਜ਼ਾਂ ਆਉਂਦੀਆਂ। ਜਦੋਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀ ਵਾਂਜੀ
0: 1674 AM।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ, ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ, ਕਾਲ ਰਾਜ 0494-763-700 ਔਰ ਵਟਸਐਪ 2 Fold Lending।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300151616 quicksignage.com.au।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
4: Smith's Lane by Movac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
9: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਵਿਊ। ਹਾਂਜੀ, BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
10: ਸੋਨਾ ਚਾਹੀਦਾ,
11: ਭਰੋਸਾ ਚਾਹੀਦਾ,
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
13: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ,
2: होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਕਰੀ ਫਿਰ ਤੋਂ ਤੁਹਾਡਾ ਸਵਾਗਤ ਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਸੁਪਰਮਾਨ
1: ਜੀ ਹਾਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਕਿਹੜੇ ਇੱਦਾਂ ਦੇ ਸ਼ਬਦ ਆ ਤਿੰਨਾਂ ਇਲਾਕਿਆਂ ਦੇ ਜਿਹੜੇ ਤੁਹਾਨੂੰ ਪਹਿਲੀ ਵਾਰ ਸੁਣਨ 'ਤੇ ਅਜੀਬ ਲੱਗੇ ਸੀਗੇ ਜਾਂ ਹੁਣ ਤੁਸੀਂ ਉਹਨਾਂ ਨੂੰ ਜਿਹੜਾ ਆ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਆ ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ ਹੋ ਸਕਦਾ ਤੁਸੀਂ ਮਾਲਵੇ 'ਚੋਂ ਵਿਆਹ ਕੇ ਮਾਝੇ ਚਲੇ ਗਏ ਹੋਵੋ ਜਾਂ ਤੁਸੀਂ ਦੁਆਬੇ ਤੋਂ ਵਿਆਹ ਕੇ ਕਿਤੇ ਹੋਰ ਚਲੇ ਗਏ ਹੋਵੋ ਜਾਂ ਤੁਸੀਂ ਯੂਨੀਵਰਸਿਟੀ 'ਚ ਗਏ ਹੋਵੋ ਉੱਥੇ ਤੁਸੀਂ ਲੈ ਲਏ ਹੁਣ ਉਹ ਸ਼ਬਦਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਸ਼ੁਰੂ ਕਰਤਾ ਹੋਵੇ ਜਾਂ ਇੱਥੇ ਕੋਈ ਤੁਹਾਡਾ ਦੋਸਤ ਮਿੱਤਰ ਪਿਆਰਾ ਇੱਦਾਂ ਦਾ ਬਣ ਗਿਆ ਹੋਵੇ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਹ ਸ਼ਬਦ ਕੂਲ ਆ ਜਾਂ ਚਾਹੇ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਉਹ ਸ਼ਬਦ ਲੈ ਲਏ ਹੁਣ ਬਹੁਤ ਸਾਰੇ ਇੱਦਾਂ ਦੇ ਸ਼ਬਦ ਆ ਜਿੱਦਾਂ ਆਪਾਂ ਹੁਣੇ ਪਹਿਲਾਂ ਰੋਟੀਆਂ ਦੀਆਂ ਗੱਲਾਂ ਕਰਕੇ ਹਟ ਕੇ ਕਿਹੜਾ ਸਿੱਧੀ ਚੋਪੜ ਦਾ ਜਾਂ ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਸਬਜ਼ੀ ਕਿਹਨੂੰ ਕਹਿਣਾ ਚਾਹੀਦਾ ਅਤੇ ਦਾਲ ਕਿਹਨੂੰ ਕਹਿਣਾ ਚਾਹੀਦਾ ਹੈ ਨਾ ਵੀ ਆਪਾਂ ਸਿੱਧਾ ਸਿੱਧਾ ਜੇ ਇਹ ਹਿਸਾਬ ਲਾਉਂਦੇ ਹਾਂ ਵੀ ਮੇਰੇ ਇਲਾਕੇ ਤੋਂ ਤਾਂ ਦੁਆਬੇ ਤੋਂ ਤਾਂ ਇੱਦਾਂ ਵੀ ਜਿਹਦੇ ਵਿੱਚ ਆਲੂ ਪੈਂਦੇ ਉਹ ਸਬਜ਼ੀ ਆ ਚਾਹੇ ਉਹ ਛੋਲੇ ਹੋਣ ਜੋ ਮਰਜ਼ੀ ਹੋਣ ਹੈ ਨਾ ਚਾਹੇ ਉਹ ਕਾਲੇ ਛੋਲਿਆਂ ਦੀ ਸਬਜ਼ੀ ਹੋਵੇ ਮਤਲਬ ਕਈਆਂ ਦਾ ਮੰਨਣਾ ਹੈ ਕਿ ਉਹ ਦਾਲ ਆ ਕਿਉਂਕਿ ਉਹ ਬਤਲੀ ਆ ਅਤੇ ਉਹ ਦਾਲ ਆ ਹੈ ਨਾ ਸੋ ਗਲਤ ਕੋਈ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਸੁਣਿਆ ਅਸੀਂ ਇਸੇ ਤਰੀਕੇ ਦੇ ਨਾਲ ਸੁਣਿਆ ਸੋ ਜਿਹੜਾ ਜਿੱਦਾਂ ਵੀ ਵਰਤ ਰਿਹਾ ਉਹ ਠੀਕ ਹੈ ਪਰ ਤੁਸੀਂ ਸਾਨੂੰ ਇਹ ਦੱਸਣਾ ਕਿ ਤੁਸੀਂ ਕੀ ਵਰਤਣਾ ਜਿਹੜਾ ਆ ਉਹ ਸ਼ੁਰੂ ਕੀਤਾ ਆ ਕਈ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਜਦੋਂ ਪਹਿਲੀ ਵਾਰੀ ਸੁਣਦੇ ਆ ਤੁਹਾਨੂੰ ਲੱਗਦੇ ਆ ਅਜੀਬ ਜਿੱਦਾਂ ਮੈਂ ਜਵਾਕ ਸੁਣਿਆ ਸੀ ਨਾ ਸਾਡੇ ਇੱਧਰਲੇ ਸਾਈਡ ਨਿਆਣਾ ਕਹਿੰਦੇ ਨਿਆਣੇ ਹੈ ਨਾ ਤੁਹਾਡੇ ਕਿੰਨੇ ਨਿਆਣੇ ਹੈ ਨਾ ਅਤੇ ਮੈਂ ਸੁਣਿਆ ਜਦੋਂ ਮੈਂ ਪਹਿਲੀ ਵਾਰ ਸੁਣਿਆ ਤੁਹਾਡੇ ਕਿੰਨੇ ਜਵਾਕ ਆ ਕਹਿੰਦਾ ਜਵਾਕ ਕੀ ਹੁੰਦਾ ਆ ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਹੈ ਨਾ ਕਹਿੰਦੇ ਕਿੰਨੇ ਕਿਡਸ ਕਿੰਨੇ ਉਹ ਅੱਛਾ ਨਿਆਣੇ ਕਿੰਨੇ ਹੈ ਨਾ ਅਤੇ ਉਹ ਮਤਲਬ ਮੈਨੂੰ
0: ਇਹ ਤਾਂ ਚਲੋ ਸਿੱਖਣ ਮੈਂ ਕਹੂੰਗਾ ਵੀ ਇਹ ਤੇ ਬੋਲੀ ਅਨਰਿਚ ਕਰਨ ਵਾਲਾ ਹਿਸਾਬ ਆ ਵੀ ਤੁਸੀਂ ਹੋਰ ਸ਼ਬਦ ਤੁਸੀਂ ਵਿੱਚ ਤੁਹਾਡੇ ਤੁਸੀਂ ਐਡ ਆਨ ਕਰ ਰਹੇ ਹੋ ਨਾ ਇੱਕ ਦੇ ਤੁਹਾਨੂੰ ਹੋਰ ਕਈ ਚੀਜ਼ਾਂ ਤੁਹਾਨੂੰ ਪਤਾ ਲੱਗ ਰਹੀਆਂ
1: ਬਿਲਕੁਲ
0: ਸੋ ਉਹ ਤੇ ਇੱਕ ਪਰ ਸਾਨੂੰ ਇਹਦੇ ਦਰਮਿਆਨ ਇੱਕ ਚੀਜ਼ ਜਦੋਂ ਪਤਾ ਆ ਵੀ ਆਹ ਗਲਤ ਆ ਅਤੇ ਉਹ ਆਪਾਂ ਅਡੋਪਟ ਕਰ ਲਿਆ ਉਹਦੇ ਨਾਲ ਜਿੱਥੇ ਕਿਤੇ ਤੁਹਾਨੂੰ ਸ਼ਰਮਿੰਦਗੀ ਜੇ ਮਹਿਸੂਸ ਹੁੰਦੀ ਆ ਇੱਕ ਨਾ ਹੁੰਦੀ ਆ ਅਤੇ ਉਹ ਤੁਹਾਨੂੰ ਉੱਤੇ ਵਰਕ ਕਰ ਲੈਣਾ ਚਾਹੀਦਾ ਇੱਕ ਨਾ ਦਿਮਾਗ ਦੇ ਵਿੱਚ ਕਈਆਂ ਦੇ ਨਾ ਇਹ ਵੀ ਬੈਠਾ ਜਾਂ ਆਪਾਂ ਵੀ ਸਾਰੇ ਇਹ ਚੀਜ਼ ਬਿਠਾਉਂਦੇ ਹਾਂ ਕਿ ਆਹ ਹੁਣ ਚੇਂਜ ਕਰਨਾ ਬੜਾ ਔਖਾ ਆਹ ਫੋਰ ਐਗਜ਼ਾਮਪਲ ਜਦੋਂ ਆਪਾਂ ਆਪਣੇ ਕਿਸੇ ਕਰੀਬੀ ਰਿਸ਼ਤੇ ਨੂੰ ਜਾਂ ਹਸਬੈਂਡ ਵਾਈਫ ਆ ਜਾਂ ਭੈਣ ਭਰਾ ਨੇ ਜਾਂ ਯਾਰ ਦੋਸਤ ਨੇ ਅਤੇ ਆਪਾਂ ਉਹਨਾਂ ਨੂੰ ਨਾਂ ਲੈ ਕੇ ਜਾਂ ਕੁਛ ਨਾ ਕੁਛ ਕਹਿ ਕੇ ਆਪਾਂ ਸੰਬੋਧਨ ਕਰ ਰਹੇ ਹੁੰਦੇ ਹਾਂ ਜਾਨੂੰ ਸਾਨੂੰ ਜੋ ਵੀ ਹੈ ਨਾ ਨਾਂ ਲੈ ਰਹੇ ਹੁੰਦੇ ਹਾਂ ਜਾਂ ਜੀ ਕਹਿ ਰਹੇ ਹੁੰਦੇ ਹਾਂ ਜਾਂ ਜੋ ਵੀ ਸਾਨੂੰ ਪਹਾੜ ਲੱਗਦਾ ਉਹ ਚੀਜ਼ ਮੁੜ ਕੇ ਸ਼ਿਫਟ ਕਰਨੀ ਹੋ ਜਾਂਦੀ ਆ ਜਿੱਦਾਂ ਆਪਾਂ ਜੇ ਐਗਜ਼ਾਮਪਲ ਲਈਏ ਤਾਂ ਜਦੋਂ ਹੁਣ ਤਾਂ ਪਤਾ ਨਹੀਂ ਅੱਜ ਕੱਲ੍ਹ ਤਾਂ ਕਿਹੜੇ ਤਰੀਕੇ ਨਾਲ ਚੱਲਦਾ ਪਰ ਜਦੋਂ ਤੁਸੀਂ ਮੰਨ ਲਓ ਤੁਹਾਡੇ ਉਹ ਹੋ ਜਾਂਦੀ ਆ ਭੈਣ ਦਾ ਵਿਆਹ ਹੋ ਜਾਂਦਾ ਮੰਨ ਲਓ ਅਤੇ ਉਸ ਸਮੇਂ ਤੁਸੀਂ ਪਹਿਲਾਂ ਤਾਂ ਨਾਂ ਹੀ ਲੈਂਦੇ ਹੁੰਦੇ ਹੋ ਜਾਂ ਨਾਂ ਵੀ ਛੱਡੋ ਕਨਾਂ ਲੈਂਦੇ ਹੁੰਦੇ ਹੋ ਪੁੱਠੇ ਸਿੱਧੇ ਨਾਂ ਹੀ ਲੈਂਦੇ ਹਾਂ ਆਪਾਂ ਇਹੋ ਕੁਛ ਹੁੰਦਾ ਸੀ ਪਹਿਲਾਂ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਹ ਚੇਂਜ ਕਰਨਾ ਹੁੰਦਾ ਸਾਨੂੰ ਸ਼ਿਫਟ ਕਰਨਾ ਹੁੰਦਾ ਉਹ ਵੀ ਤਾਂ ਔਖਾ ਹੀ ਹੁੰਦਾ ਹੁੰਦਾ ਸਾਰਾ ਕੁਛ ਔਖਾ ਹੀ ਆ ਪਰ ਉਹ ਇੱਕ ਅੱਧੀ ਵਾਰੀ ਦੀ ਗੱਲ ਹੁੰਦੀ ਆ ਕਈ ਵਾਰੀ ਉੱਥੇ ਵੀ ਬੜੇ ਲੋਕ ਸਰੈਂਡਰ ਕਰ ਜਾਂਦੇ ਆ ਵੀ ਹੁਣ ਤਾਂ ਇਹ ਚੇਂਜ ਹੀ ਨਹੀਂ ਹੋ ਸਕਦਾ ਜੇ ਤੁਸੀਂ ਕਰਨਾ ਵਾ ਤਾਂ ਉਦੋਂ ਫਿਰ ਸਾਰਾ ਕੁਛ ਹੋ ਜਾਂਦਾ
1: ਬਿਲਕੁਲ
0: ਇੱਧਰ ਸਾਡੇ ਨਾਲ ਇੱਕ ਅੱਛਾ ਕੁਲਬੀਰ ਜੀ ਨੇ ਅਤੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 724
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਸੁੱਖ ਜੀ ਕੀ ਹਾਲ ਚਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਲ ਆ
2: ਵਧੀਆ ਵਧੀਆ ਮੈਂ ਕਿਹਾ ਅੱਜ ਨਹੀਂ ਜ਼ਿਆਦਾ ਦੇਰ ਸੁੱਕਣੇ ਪਾਈਓ
1: ਜੀ ਪੇਸ਼ੈਂਟ ਕਿਉਂਕਿ ਤੁਹਾਨੂੰ
2: ਮੈਨੂੰ ਨਾ ਪਾਈਓ ਕਿਉਂਕਿ ਪੇਸ਼ੈਂਟ ਅੱਜ ਮੈਂ ਬ੍ਰੇਕ 'ਚ ਫੋਨ ਕੀਤਾ ਮੈਂ ਕਿਹਾ ਅੱਜ ਰਿਸਕ ਨਹੀਂ ਲੈਣਾ
1: ਓਕੇ ਮੈਨੂੰ ਲੱਗਿਆ ਸ਼ਾਇਦ ਕਹਿਣ ਲੱਗੇ ਪੇਸ਼ੈਂਟ ਮੈਂ ਆਪ ਸੁੱਕਣੇ ਪਾ ਦੇਣਾ ਤੁਸੀਂ ਮੈਨੂੰ ਨਾ ਪਾਇਓ
2: ਮੈਂ ਆਪਣੀ ਜਿਹੜੀ ਮਤਲਬ ਕੀ ਆਪਣੀ ਸਟੱਡੀ ਕੀਤੀ ਮੈਂ ਉਧਰ ਫਰੀਦਕੋਟ ਵੱਲ ਕੀਤੀ ਹੋਈ ਆ ਨਰਸਿੰਗ ਦੀ ਨਾ ਸਾਢੇ ਤਿੰਨ ਚਾਰ ਸਾਲ ਉਧਰ ਲਾਏ ਤੇ ਉਧਰ ਬੜਾ ਮੈਨੂੰ ਡਿਫਰੈਂਸ ਲੱਗਿਆ ਉਹਨਾਂ ਦੀ ਇੱਕ ਥੋੜੀ ਜੀ ਜਿੱਦਾਂ ਕਹਿ ਲਓ ਆਵਾਜ਼ ਦੇ ਵਿੱਚ ਥੋੜੀ ਮੈਂ ਇਹ ਨੀ ਕਹੂੰਗੀ ਕਿ ਰੁੱਖਾਪਨ ਪਰ ਉਹਨਾਂ ਦੀ ਬੋਲੀ ਇਵੇਂ ਆ ਹਨਾ ਉਹ ਜਿਵੇਂ ਮਤਲਬ ਬੋਲਦੇ ਆ ਜਿੱਦਾਂ ਬੋਲਣ ਦਾ ਉਹਨਾਂ ਦਾ ਲਹਿਜਾ ਏਦਾਂ ਦਾ ਹੈ ਕਿ ਉਹ ਕਿੱਦਾਂ ਬੋਲਦੇ ਆ ਤੇ ਮੈਨੂੰ ਬੜਾ ਲੱਗਣਾ ਕਿ ਇਹ ਕੁੜੀਆਂ ਕਿੰਨੀਆਂ ਰੂੜ ਆ ਇਹ ਕਿੱਦਾਂ ਬੋਲਦੀਆਂ ਹਨਾ ਤੇ ਪਰ ਹੌਲੀ ਹੌਲੀ ਉਹ ਚੀਜ਼ ਨੂੰ ਅਡੈਪਟ ਕਰ ਲਿਆ ਨਾ ਜਦੋਂ ਮੈਂ ਵੀ ਮੇਰਾ ਵੀ ਤੁਹਾਡੇ ਵਾਲਾ ਹਿਸਾਬ ਹੋਇਆ ਮੈਂ ਵੀ ਥੋੜੇ ਦੋ ਤਿੰਨ ਮਹੀਨਿਆਂ ਬਾਅਦ ਘਰੇ ਗਈ ਤੇ ਮੈਂ ਵੀ ਇੱਕ ਦੋ ਚੀਜ਼ ਏਦਾਂ ਹੀ ਬੋਲਤੀ ਨਾ ਤੇ ਤੁਹਾਨੂੰ ਤਾਂ ਬੇਲਣਾ ਪਿਆ ਮੈਨੂੰ ਤਾਂ ਪੈ ਗਈਆਂ ਛਤਰਾਂ ਨਾਲ ਮੈਨੂੰ ਕਿਹਾ ਮੈਨੂੰ ਮੇਰਾ ਜਿਹੜਾ ਮੇਰਾ ਵੱਡਾ ਭਰਾ ਆ ਨਾ ਉਹ ਕਹਿੰਦਾ ਕੁਛ ਨੀ, ਮਤਲਬ ਕਿ ਉਹਨੇ ਏਦਾਂ ਮੂੰਹ ਨੀ ਬੋਲਣਾ, ਉਹ ਐਕਸ਼ਨ ਕਰਕੇ ਦੱਸਦਾ ਹੁੰਦਾ ਕਿ ਜੇ ਤਾਂ ਆ ਗਿਆ ਉਧਰੋਂ ਛਿੱਤਰ ਸਮਝੋ ਕਿ ਉਹਨੇ ਐਕਸ਼ਨ ਕਰਕੇ ਦੱਸਦਾ, ਕਹਿੰਦਾ ਤੈਨੂੰ ਗਈ ਨੂੰ 4 ਮਹੀਨੇ ਹੋਏ, ਕਹਿੰਦਾ ਤੂੰ ਕਿਹੜੀ ਭਾਸ਼ਾ ਬੋਲਣ ਲੱਗ ਗਈ ਆ, ਮੈਂ ਮੈਨੂੰ ਤਾਂ ਕੁਛ ਪਤਾ ਵੀ ਨੀ ਕਿ ਮੈਂ ਕੁਛ ਬੋਲਿਆ, ਉਹ ਮੈਂ ਬੜੀ ਨੋਰਮਲ ਵੇ ਦੇ ਨਾਲ ਬੋਲਿਆ ਨਾ
1: ਜੀ,
2: ਤੇ ਮੈਨੂੰ ਕਹਿੰਦਾ ਕਹਿੰਦਾ ਨਹੀਂ, ਕਹਿੰਦਾ ਬਸ ਬੰਦ ਕੋਰਸ ਕੂਰਸ ਕੋਈ ਨੀ ਜਾਣਾ, ਕਹਿੰਦਾ ਅੱਜ ਤੋਂ ਤੂੰ ਭਾਸ਼ਾ ਸਿੱਖੀ ਆ, ਕੱਲ ਨੂੰ ਕੁਛ ਹੋਰ ਸਿੱਖੇਗੀ। ਉਹਦਾ ਜੋ ਲੈਕਚਰ ਸ਼ੁਰੂ ਹੋਇਆ ਨਾ, ਮੰਮੀ ਕਹਿੰਦੀ ਤੇਰਾ ਵੇ ਮੁੰਡਿਆ ਤੇਰਾ ਪਿਓ ਉੱਥੇ 20 ਸਾਲ ਰਹਿ ਕੇ ਆਇਆ, ਉਹਨੇ ਤਾਂ ਕੁਛ ਨੀ ਸਿੱਖਿਆ, ਇਹਦੇ 4 ਮਹੀਨੇ ਚ ਬੜਾ ਕੁਛ ਸਿੱਖਾ ਹੀ ਆ
1: ਜੀ।
2: ਮੰਮੀ ਹੁਣ ਕਿਹਦੇ ਵੱਲ ਆ ਤੁਸੀਂ, ਇਹਦੇ ਵੱਲ ਆ ਕਿ ਮੇਰੇ ਵੱਲ ਆ? ਤੇ ਮੰਮੀ ਕਹਿੰਦੀ ਨਹੀਂ ਪੁੱਤ, ਆਪਾਂ ਰਹਿਣਾ ਸਹਿਣਾ ਜਿੱਥੇ ਮਰਜ਼ੀ ਰਹੋ ਪਰ ਆਪਣੀ ਭਾਸ਼ਾ ਨੀ ਕਦੇ ਵੀ ਭੁੱਲੀ। ਉਹ ਦਿਨ ਮਤਲਬ ਪਰ ਮਤਲਬ ਮੈਂ ਸਿੱਖੀ ਉਹ ਜ਼ਰੂਰ, ਪਰ ਜਿੱਦਾਂ ਮੈਨੂੰ ਹੁਣ ਇਹ ਹੁੰਦਾ ਕਿ ਕਈ ਵਰਡ ਆਪਾਂ ਆਲਰੇਡੀ ਅਡੋਪਟ ਕਰ ਲਏ ਉਹ ਚੀਜ਼ ਨਾ,
1: ਕੌਨਸ਼ੀਅਸ ਹੋ ਗਿਆ ਕਿ ਮੈਂ ਬੋਲਣੀ ਨਹੀਂ
2: ਨਹੀਂ ਬੋਲਣੇ ਨਹੀਂ। ਹੁਣ ਜਦੋਂ ਇੰਨੀ ਮਿਕਸ ਹੋਈ ਆ, ਮਤਲਬ ਹੈ ਮਾਝੇ ਦੀ ਆ ਤੇ ਪਰ ਮੈਂ ਪੜ੍ਹੀ ਉੱਚ ਮਾਲਵੇ ਚ ਆ, ਤੇ ਪਰ ਵਿਆਹ ਦੁਆਬੇ ਚ ਹੋਇਆ, ਉਹ ਇੰਨਾ ਕੁਛ ਮਿਕਸ ਅਪ ਜਿਹਾ ਹੋ ਗਿਆ ਕਿ ਕੁਛ ਸਮਝ ਨੀ ਆਉਂਦੀ ਕਿਹੜੀ ਮੇਰੀ ਭਾਸ਼ਾ ਕਿਹੜੀ ਦੂਜੇ ਦੀ ਆ ਨਾ।
1: ਖਿਚੜੀ ਬਣ ਗਈ ਨਾ,
2: ਖਿਚੜੀ ਬਣ ਗਈ ਖਿਚੜੀ। ਹਾਂ ਫਿਰ ਨਾ ਮੇਰੀ ਇੱਥੇ ਮੇਰੀ ਫਰੈਂਡ, ਉਹ ਕਾਫੀ ਕਲੋਜ਼ ਫਰੈਂਡ, ਉਹ ਉੱਥੋਂ ਹੈ ਪਾਕਿਸਤਾਨ ਤੋਂ ਨਾ, ਉਹ ਮਤਲਬ ਜਦੋਂ ਕੋਈ ਕਹਿੰਦਾ ਆਪਾਂ ਕਹਿੰਦੇ ਕੋਈ ਚੀਜ਼ ਮੈਸ ਪੈ ਗਈ ਕੁਛ, ਉਹਨੇ ਕਹਿਣਾ ਬਹੁਤ ਖਿਚੜੀ ਪਈ ਹੋਈ ਯਾਰ, ਬਹੁਤ ਖਿਚੜੀ, ਹੈਂ ਉਹਨੇ ਇੱਦਾਂ ਬੜਾ ਕਹਿਣਾ। ਤੇ ਮੈਨੂੰ ਪਹਿਲਾਂ ਉਹ ਅਜੀਬ ਜਿਹਾ ਲੱਗਣਾ ਖਿਚੜੀ ਖਿਚੜੀ ਕਰਨਾ, ਜਦੋਂ 2-3 ਵਾਰੀ ਜਦੋਂ ਮਤਲਬ ਕਿ ਮੈਂ ਉਹਦੇ ਕੋਲੇ ਗਈ ਨਾ, ਤੇ ਮੈਨੂੰ ਵੀ ਉਹਨੇ ਪੁੱਛਣਾ ਹੋਰ ਕਿੱਦਾਂ ਜੋਬ, ਮੈਂ ਕਿਹਾ ਤੁਹਾਨੂੰ ਪਤਾ ਹੀ ਰੋਜ਼ ਦੀ ਖਿਚੜੀ ਨਾ, ਕਹਿੰਦੀ ਤੂੰ ਹੁਣ ਤੂੰ ਮੇਰੀ ਵਾਲੀ ਬੋਲੀ ਤੇ ਆ ਗਈ ਖਿਚੜੀ। ਮੈਨੂੰ ਫਿਰ ਰਿਲਾਈਜ਼ ਹੋਇਆ ਕਿ ਮੈਂ ਕਿਹਾ ਕੁਛ ਨਹੀਂ, ਆਪਣੇ ਆਪ ਸੁੱਤੇ ਸਿੱਧੇ ਤੁਹਾਡੇ ਦਿਮਾਗ ਤੁਸੀਂ ਇੰਨੀ ਛੇਤੀ ਆਪਾਂ ਚੀਜ਼ ਨੂੰ ਅਬਜ਼ਰਵ ਕਰਦੇ ਆ ਨਾ। ਤੇ ਆਹ ਦੂਜੀ ਜਿਹੜੀ ਤੁਸੀਂ ਕਹਿੰਦੇ ਪਏ ਹੋ ਕਿ ਆਹ ਜਿਹੜੇ ਆਪਾਂ ਵਰਡ ਯੂਜ ਕਰਦੇ ਜਾਣੂ ਜਾਣਾ ਜੋ ਵੀ ਆ ਹਨਾ, ਤੇ ਏਦਾਂ ਮੈਂ ਤਾਂ ਕਿ ਥਿੰਕ ਪਹਿਲਾਂ ਰਣਜੋਤ ਹੁਣ ਜੀ ਉਹਨਾਂ ਨੂੰ ਦੱਸਿਆ ਜਿਹਨਾਂ ਨਾਲ ਆਪਾਂ ਰਹਿੰਦੇ ਹੁੰਦੇ, ਜਿਹਨਾਂ ਸਾਨੂੰ ਫਰਿੱਜ ਚ ਦੁੱਧ ਰੱਖਣ ਨੇ ਦਿੱਤਾ ਸੀ, ਮੈਨੂੰ ਲੱਗਦਾ ਤੁਹਾਨੂੰ ਯਾਦ ਹੋਣਾ ਕਿੱਸਾ ਉਹ
1: ਜੀ।
2: ਉਹ ਇੱਕ ਦੂਜੇ ਨੂੰ ਨਾ ਉਹ ਜਾਨਾ ਜਾਨਾ ਕਹਿ ਕੇ ਕਰਦੇ ਸੀ, ਜਾਨੀ ਮਤਲਬ ਜਾਨੀ ਜਾਨਾ ਜੋ ਵੀ ਕਹਿਣਾ ਉਹਨਾਂ ਨੇ ਨਾ, ਤੇ ਅਸੀਂ ਉਹਨਾਂ ਦਾ ਐਕਚੁਅਲ ਚ ਨਾ ਹੀ ਭੁੱਲ ਗਏ ਉਹਨਾਂ ਦਾ ਐਕਚੁਅਲ ਚ ਨਾਂ ਕੀ ਆ,
0: ਜਾਨੀ ਜਾਨਾ
1: ਜਾਨਾ ਰੱਖਿਆ।
2: ਹਾਂ ਉਹ ਤੇ ਇੱਕ ਤਰ੍ਹਾਂ ਜਾਨੀ ਤੇ ਇੱਕ ਦਾ ਜਾਨਾ, ਅਸੀਂ ਆਪਣੇ ਫੋਨਾਂ ਚ ਵੀ ਜਾਨੀ ਤੇ ਜਾਨਾ ਹੀ ਰੱਖਿਆ, ਠੀਕ ਆ। ਤੇ ਉਹ ਨਾ ਜਦੋਂ ਸਾਡਾ ਉਹਨਾਂ ਨੂੰ ਬੜੀ ਦੇਰ ਲਿੰਕ ਟੁੱਟ ਗਿਆ, ਸਾਡੇ ਕੋਈ ਹੈ ਵੀ ਨੀ ਕਿ ਲਿੰਕ ਦੇ ਵਿੱਚ ਮਤਲਬ ਕਿ ਹੈ ਹੀ ਨੀ ਕੋਈ, ਉਹਨਾਂ ਦਾ ਕੋਈ ਲਿੰਕ ਨੀ ਸੀਗਾ ਨਾ। ਇੱਕ ਦਿਨ ਆਪਾਂ ਦੋਨੋਂ ਗੱਡੀ ਚਲਾ ਰਹੇ, ਮੈਂ ਤੇ ਮੇਰੇ ਹਸਬੈਂਡ, ਤੇ ਇਹਨਾਂ ਨੇ ਕਿਸੇ ਨੂੰ ਫੋਨ ਕਰਨਾ, ਤੇ ਮੈਂ ਕਿਹਾ ਨੰਬਰ ਮਿਲਾਈਓ ਨਾ, ਤੇ ਇਹਨਾਂ ਨੇ ਜਦੋਂ ਜੇ ਕੱਢੀ ਨਾ ਉਹ ਨੰਬਰ ਤੇ ਜਿਹਨੂੰ ਮਿਲਾਣਾ ਸੀ ਮਿਲਾ ਤਾ, ਕਿਤੋਂ ਵਿੱਚ ਦੇਖਿਆ ਨੰਬਰ ਉਦਾਂ ਹੀ ਸੇਵ ਪੁਰਾਣਾ ਜਾਨੀ ਨਾਂ ਤੇ ਨਾ। ਤੇ ਇਹ ਕੁਛ ਨੀ ਇਹਨਾਂ ਦੇ ਦਿਮਾਗ ਚ ਤਾਂ ਕੁਛ ਨੀ, ਉਦੋਂ ਕਲਿੱਕ ਹੋਇਆ ਨਾ ਹੀ ਮੈਨੂੰ ਕੁਛ ਕਿਹਾ ਇਹਨਾਂ ਨੇ। ਤੇ ਇਹਨਾਂ ਜਦੋਂ ਬਾਅਦ ਵਿੱਚ ਥੋੜੀ ਕੁ ਜਦੋਂ ਆਪਾਂ ਮਤਲਬ ਜਿੱਥੇ ਜਾਣਾ ਸੀ ਹਨਾ ਸ਼ੋਪਿੰਗ ਗਏ, ਉੱਥੋਂ ਆ ਕੇ ਘਰੇ ਇਹ ਥੋੜੇ ਉੱਪਰ ਉੱਪਰ ਜੇ ਤੁਰੇ ਫਿਰਨ ਨਾ, ਮੈਂ ਕਿਹਾ ਤੁਹਾਨੂੰ ਕੁਛ ਹੋਇਆ? ਕਹਿੰਦੇ ਨਹੀਂ ਕੁਛ ਨੀ ਹੋਇਆ। ਤੇ ਮੈਂ ਕਿਹਾ ਮੈਨੂੰ ਲੱਗਦਾ, ਮੈਂ ਕਿਹਾ ਕੰਮ ਤੇ ਕੁਛ ਹੋਇਆ? ਕਹਿੰਦੇ ਨਹੀਂ ਕੁਛ ਨੀ। ਮੈਂ ਕਿਹਾ ਚੱਲ ਫਿਰ ਕੁਛ ਹੋਇਆ ਹੁਣ ਆਪੇ ਦੱਸ ਦੇਣਗੇ ਜੇ ਲੋੜ ਪਈ ਤਾਂ।
0: ਬਹੁਤ ਪੁੱਛਣਾ
1: ਫੋਨ ਤੁਹਾਡਾ ਸੀ ਪਹਿਲਾਂ ਦੱਸਿਓ ਮੜ ਜੇ।
2: ਫੋਨ ਮੇਰਾ ਮੇਰੇ ਫੋਨ ਚੁੱਕਿਆ ਨਾ ਕਿ ਮੈਂ
1: ਉੱਤੇ ਸੀ ਜੇ ਆਪਣਾ ਹੁੰਦਾ ਫਿਰ ਤੇ ਥੱਲੇ ਬੈਠੇ ਹੁੰਦੇ
2: ਹਨਾ, ਆਪਣੇ ਚ ਨਹੀਂ ਨਾ ਉਹ, ਆਪਣੇ ਤੋਂ ਉਹਨਾਂ ਨੇ ਕਈ ਉਦੋਂ ਦੇ ਨੰਬਰ ਚੇਂਜ ਕਰ ਲਏ ਕਿ ਕੁਛ, ਮੈਂ ਤਾਂ ਮੇਰਾ ਤਾਂ ਉਹੀ ਉਦੋਂ ਦਾ ਚੱਲਿਆ ਆਉਂਦਾ ਚ, ਨੰਬਰ ਪੁਰਾਣੇ ਸਾਰੇ ਸੇਫ ਸੀ, ਕਦੇ ਆਪਾਂ ਇਹ ਵੀ ਨਹੀਂ ਨਾ ਟਾਈਮ ਕੱਢ ਕੇ ਦੇਖਿਆ ਕਿਹੜਾ ਰੱਖਣਾ ਕਿਹੜਾ ਡਿਲੀਟ ਕਰਨਾ ਨਾ
1: ਜੀ।
2: ਤੇ ਮੈਂ ਕੁਛ ਨੀ ਕਿਹਾ, ਤੇ ਇਹਨੇ ਕੁਛ ਨੀ ਬੋਲੇ, ਇਹਨਾਂ ਨੇ ਵੀ ਇਹਨਾਂ ਨੂੰ ਲੱਗਿਆ ਯਾਰ ਇਹਨੇ ਬੜਾ ਈਜ਼ੀ ਹੈ ਇੱਦਾਂ ਜੇ ਜਾਣ ਦਿੱਤਾ, ਇਹਨੇ ਮੈਨੂੰ ਬਾਅਦ ਚ ਪੁੱਛਿਆ ਵੀ ਨੀ ਮੈਨੂੰ, ਜੇ ਚੋਰ ਹੋਵੇ ਤੇ ਮੈਂ ਕਹਾਂ ਨਾ, ਮੈਂ ਕੁਛ ਨੀ ਕਿਹਾ। ਮੈਂ ਫਿਰ ਥੋੜੀ ਕੁ ਦੇਰ ਬਾਅਦ ਇਹ ਸ਼ਾਮਾਂ ਜੀਆਂ ਨੂੰ ਨਾ ਜਦੋਂ ਮੈਨੂੰ ਲੱਗਿਆ ਕਿ ਨਾ ਰੋਟੀ ਖਾਧੀ ਭਾਂਡੇ ਰੱਖਣ ਗਏ, ਜ਼ੋਰ ਦੇਣੀ ਪਲੇਟ ਵੱਜੀ ਸਿੰਕ ਚ, ਮੈਂ ਕਿਹਾ ਹਾਂ ਵੀ ਕੁਛ ਤਾਂ ਹੈਗਾ ਹੈ, ਮੈਂ ਕਿਹਾ ਮੈਨੂੰ ਲੱਗਦਾ ਕੁਛ ਹੋਇਆ, ਕੋਈ ਗੱਲ ਹੋਈ ਹੈ, ਘਰੇ ਗੱਲ ਹੋਈ ਹੈ, ਮੈਨੂੰ ਦੱਸੋਗੇ? ਮੈਂ ਕਿਹਾ ਹੁਣ ਮੈਨੂੰ ਮਤਲਬ ਪਰੇਸ਼ਾਨੀ ਹੋ ਰਹੀ। ਕਹਿੰਦੇ ਚੋਰ ਨੂੰ ਤਾਂ ਪਰੇਸ਼ਾਨੀ ਹੋਣੀ ਆ, ਮੈਨੂੰ ਤਾਂ ਕਦੇ ਜਾਨੀ ਨੀ ਕਿਹਾ, ਜਾਨੀ ਕੌਣ ਤੇਰੇ ਫੋਨ ਚ?
0: ਅੱਛਾ
2: ਸੋਚਣ ਜਾਨੀ ਤਾਂ ਮੇਰੇ ਫੋਨ ਚ ਕੋਈ ਨੀ, ਮੈਂ ਕਿਹਾ ਮੈਂ ਤੇ ਕਦੇ ਕਿਸੇ ਨੂੰ ਜਾਨੀ, ਮੇਰੇ ਮੂੰਹ ਤੋਂ ਨਿਕਲੇ ਹੀ ਨੀ, ਮੈਂ ਜਾਨੀ ਕਿਹਨੂੰ ਕਹਿਣਾ? ਮੈਂ ਕਿਹਾ ਨਹੀਂ ਯਾਰ ਮੇਰੇ ਫੋਨ ਚ ਕੋਈ ਜਾਨੀ ਨੀ। ਕਹਿੰਦੇ ਲੈ ਫਰੋਲ, ਹੁਣ ਫਰੋਲ ਕਹਿੰਦੇ ਵੇਖੇ, ਮੈਂ ਨਾ ਜਦੋਂ ਉੱਪਰ ਕਰਕੇ ਮਤਲਬ ਵੇਖਾਂ ਜੇ ਕੁਛ ਤੂੰ ਜਾਨੀ ਸੀ, ਮੇਰੇ ਦਿਮਾਗ ਚ ਨਾ ਵੀ ਜਾਨੀ ਹੈ ਕੌਣ ਹੈ ਹੁਣ। ਕਹਿੰਦੇ ਸੋਚ, ਕਹਿੰਦੇ ਮਤਲਬ ਚੋਰ ਨੂੰ ਤੇ ਕਹਿੰਦੇ ਪਾਲ ਹੈ, ਤੂੰ ਦੱਸ ਮੈਨੂੰ ਕੌਣ ਹੈ ਜਾਨੀ? ਹਾਏ ਮੈਂ ਕਿਹਾ ਮੇਰੀ ਜਾਣੇ ਬਲਾ, ਮੈਨੂੰ ਸੱਚੀ ਨੀ ਪਤਾ ਕੌਣ ਹੈ,
0: ਵੇਖੋ ਕਾਲ ਕਰਕੇ।
2: ਫਿਰ ਅਸੀਂ ਨਾ ਫੋਨ, ਮੈਂ ਕਿਹਾ ਚੱਲ ਠੀਕ ਹੈ, ਮੈਂ ਕਿਹਾ
1: ਵਟਸਐਪ ਤੇ ਫੋਟੋ ਦੇਖ ਲੈਣੀ ਸੀ,
2: ਵਟਸਐਪ ਤੇ ਨਹੀਂ ਆਪਾਂ ਕਿਵੇਂ ਹੁੰਦਾ ਨਾ ਕਿ ਜਿਹੜੇ ਤੁਹਾਡੇ ਮੇਨ ਮੇਨ ਬੰਦੇ ਹੋ ਤੁਸੀਂ, ਜਿੰਨਾ ਨਾਲ ਰੋਜ਼ ਤੁਹਾਡਾ ਹਨਾ ਵਟਸਐਪ ਤੇ ਗੱਲ ਹੁੰਦੀ, ਤੁਸੀਂ ਏਦਾਂ ਤੱਕ ਜਾ ਕੇ ਇੰਡੀਵਿਜੁਅਲ ਨੀ ਚੈੱਕ ਕਰਦੇ ਨਾ ਪ੍ਰੋਫਾਈਲ। ਮੈਂ ਤੇ ਨਹੀਂ ਪਤਾ, ਫਿਰ ਨਾ ਫੋਨ ਲਾਇਆ, ਸਪੀਕਰ ਤੇ ਲਾਇਆ ਨਾ, ਤੇ ਆਫ ਕੋਰਸ ਬੰਦਾ ਸੀ, ਬੰਦੇ ਨੇ ਚੱਕਣਾ ਤੇ ਮੈਂ ਨਾ,
0: ਅੱਛਾ ਚੇਤਾ ਕਿਸੇ ਨੂੰ ਨਹੀਂ ਆਇਆ?
2: ਚੇਤਾ ਕਿਸੇ ਨੂੰ ਨਹੀਂ ਆਇਆ? ਚੇਤਾ ਕਿਸੇ ਨੂੰ ਨਹੀਂ, ਉਹ ਬਸ ਗੱਲ ਕਰ ਰਹੇ 17-18 ਤੇ ਉਹ ਮੈਂ ਫੋਨ ਚੱਕਿਆ, ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ, ਮੇਰੀ ਮਤਲਬ ਕਿ ਆਲਰੇਡੀ ਸੁੱਤੇ ਸੇ ਤੇ ਜਾਂ ਤਾਂ ਮੈਂ ਵੀਰ ਜੀ ਕਹਿ ਕੇ ਮਤਲਬ ਐਡਰੈਸ ਕਰਦੀ ਬੰਦੇ ਨੂੰ, ਜਾਂ ਮੈਂ ਭਾਜੀ ਕਹਿੰਦੀ ਹੁੰਦੀ ਹਾਂ, ਤੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ, ਹਾਂ ਇਹਨਾਂ ਨੇ ਮੈਨੂੰ ਇੱਦਾਂ ਕਰਕੇ ਬਾਂਹ ਜੀ ਮਾਰੀ, ਕਹਿੰਦੇ ਭਾਜੀ ਕਿਉਂ ਕਹਿੰਦੀ ਆ,
1: ਹਾਂ ਵੀ ਅਗਲੇ ਨੂੰ ਹਿੰਟ ਮਿਲ ਜੂਗਾ ਨਾ,
2: ਭਾਜੀ ਕਿਉਂ ਕਹਿੰਦੀ, ਹੋਰ ਮੈਂ ਕੀ ਕਹਾਂ, ਮੈਨੂੰ ਜਾਨੀ ਕਹਾਂ, ਕੌਣ ਮੈਨੂੰ ਪਤਾ ਨੀ ਕੌਣ ਆ,
1: ਮੈਂ ਉਹਨੂੰ ਕੀ ਕਹਾਂ ਸਤਿ ਸ਼੍ਰੀ ਅਕਾਲ ਜਾਨੀ,
2: ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਈ, ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ, ਕਹਿੰਦੇ ਕੌਣ, ਮੈਂ ਕਿਹਾ ਹਾਂਜੀ ਤੁਸੀਂ, ਮੈਂ ਕਿਹਾ ਕੌਣ, ਮੈਨੂੰ ਨਾ ਤੁਹਾਡਾ ਨੰਬਰ ਸੇਵ ਸੀਗਾ ਤੇ ਮੈਨੂੰ ਦਿਮਾਗ ਚ ਨੀ ਆ ਰਿਹਾ ਤੁਸੀਂ ਕੌਣ, ਕਹਿੰਦੇ ਮੇਰੇ ਕੋਲ ਤੁਹਾਡਾ ਨੰਬਰ ਨੀ ਸੇਵ, ਪਰ ਪਤਾ ਨੀ ਕਹਿੰਦੇ ਫਿਰ ਤੁਹਾਨੂੰ ਰੋਂਗ ਨੰਬਰ ਲੱਗ ਗਿਆ ਹੋਣਾ, ਹੈ ਹੁਣ ਮੈਨੂੰ ਇਹਨਾਂ ਨੂੰ ਇਸ਼ਾਰੇ ਨੇ ਪੁੱਛਿਆ, ਮੈਂ ਹੋਰ ਕੀ ਪੁੱਛਾ ਉਹਨੂੰ ਜੀ, ਉਹਨੇ ਮੈਨੂੰ ਕਹਿ ਹੀ ਦਿੱਤਾ ਕਿ ਰੋਂਗ ਨੰਬਰ ਆ, ਮੈਂ ਹੁਣ ਅੱਗੇ ਕੀ ਕਨਵਰਸੇਸ਼ਨ ਸਟਾਰਟ ਕਰਾਂ ਨਾ, ਤੇ ਫਿਰ ਮੈਂ ਬਾਅਦ ਵਿੱਚ ਮੈਂ ਕਿਹਾ ਕਿ ਤੁਸੀਂ ਨਾ ਏਦਾਂ ਕਰੋ ਕਿ ਆਪਣੇ ਫੋਨ ਦੇ ਵਿੱਚ ਆਹ ਨੰਬਰ ਤੁਸੀਂ ਡਾਇਲ ਕਰਕੇ ਦੇਖੋ, ਹੈਗਾ ਤੁਹਾਡੇ ਕੋਲ ਨੰਬਰ, ਹੈ ਤੇ ਇਹਨਾਂ ਨੇ ਜਦੋਂ ਨਾਲ ਦੀ ਨਾਲ ਇਹਨਾਂ ਨੇ ਵੇਖਿਆ ਤੇ ਉਹਦੇ ਵਿੱਚ ਜਾਨੀ ਤੇ ਨੀ, ਪਰ ਤੁਸੀਂ ਕਹਿੰਦੇ ਨਾ ਕਿ ਸੈਮਸੰਗ ਦੇ ਵਿੱਚ ਤੁਸੀਂ ਪਹਿਲਾਂ ਡਾਇਲ ਕੀਤਾ ਹੋਵੇ ਨੰਬਰ ਤੁਹਾਡੇ ਉੱਤੇ ਆਉਂਦਾ ਉਹ, ਤੁਹਾਡਾ ਸੇਵ ਨਹੀਂ ਆ, ਤੇ ਇਹ ਵੀ ਥੋੜੇ ਸੋਚਾਂ ਜਿਹੇ ਪੈ ਗਏ, ਹੈ ਕੀ ਆ, ਫਿਰ
0: ਮੇਰੇ ਕੋਲ ਵੀ ਆ ਜਾਨੀ,
2: ਹਾਂ ਹੈ ਤੇ ਮੇਰੇ
1: ਤਾਂ ਮੇਰਾ ਵੀ ਜਾਨੀ,
2: ਮੈਂ ਕਿਹਾ ਭਾਜੀ ਸੋਰੀ ਤੁਹਾਡਾ ਨਾਮ ਕੀ, ਮੈਨੂੰ ਮਾੜਾ ਜਿਹਾ ਨਾਮ ਦੱਸੋਗੇ, ਤੇ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਮੇਰਾ ਨਾਂ ਨਾ ਇੱਦਾਂ ਦਾ ਜਤਿੰਦਰ ਸਿੰਘ, ਜੋ ਵੀ ਉਹਨਾਂ ਦਾ ਨਾਂ ਸੀ ਨਾ ਮੈਨੂੰ ਦੱਸਿਆ, ਮੈਂ ਕਿਹਾ ਅੱਛਾ
1: ਹੁਣ ਤਾਂ ਤੁਸੀਂ ਦੱਸਤਾ, ਹੁਣ ਫਿਕਰ ਨਾ ਕਰੋ,
2: ਫਿਰ ਮੈਨੂੰ ਮੈਨੂੰ ਲੱਗਿਆ ਮੈਂ, ਕਿਉਂਕਿ ਨਾਮ ਇੰਨਾ ਵੀ ਨੀ, ਥੋੜੀ ਦੇਰ ਰਹੇ ਸੀ ਉਹਨਾਂ ਦੇ ਨਾਲ ਜਿੰਨਾ ਵੀ, ਪਰ ਸਾਡੀ ਇੱਡੀ ਮਤਲਬ ਨਹੀਂ ਵਧੀਆ ਮਤਲਬ ਰਹੀ ਸੀ ਉਹਨਾਂ ਨਾਲ, ਤੇ ਐਵੇਂ ਇੰਨਾ ਨਾਮ ਵੀ ਨੀ ਯਾਦ ਸੀਗਾ, ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਭਾਜੀ ਆਪਾਂ ਜਾਣਦੇ ਹਾਂ ਮਤਲਬ ਕਿ ਤੁਹਾਡਾ ਨੰਬਰ ਸੀ ਮੇਰੇ ਫੋਨ ਚ, ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਭੈਣ ਜੀ ਮੈਨੂੰ ਪਤਾ ਨੀ, ਹਾਂ ਜਦੋਂ ਉਹਨਾਂ ਨੇ ਭੈਣ ਜੀ ਕਿਹਾ ਨਾ, ਇਹਨਾਂ ਨੇ ਐਂਡ ਦੇ ਜਿਹੜਾ ਬਟਨ ਹੁੰਦਾ ਨਾ ਕਾਲ ਤੇ, ਇਹਨਾਂ ਨੇ ਕੱਟ ਦਿੱਤਾ,
0: ਅੱਛਾ
2: ਇਹਨੇ ਮੇਰੇ ਦਿਮਾਗ ਚ ਆ ਗਿਆ ਫੋਨ,
1: ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕੁਲਵੀਰ ਜੀ ਕਿ ਤੁਸੀਂ ਮਤਲਬ ਇਸ ਸਿਚੁਏਸ਼ਨ ਤੱਕ ਪਹੁੰਚੇ ਕਿੱਦਾਂ, ਇਹ ਮੌਕਾ ਹੁੰਦਾ ਲੜਾਈ ਪਾਉਣ ਦਾ, ਜਿੱਲੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਜਾਨੀ ਕੌਣ ਆ ਨਾ, ਤੇ ਤੁਸੀਂ ਤਾਂ ਮਤਲਬ ਵਿਸ਼ ਜਾਣਾ ਸੀ ਫਲੋਰ ਤੇ ਵੀ, ਤੂੰ ਮੈਨੂੰ ਸ਼ੱਕ ਕਰਦਾ,
0: ਕਈ ਗੱਲਾਂ ਬੰਦੇ ਨੇ ਆਪਣੀਆਂ ਆਪਣੀਆਂ ਬੰਦੇ ਨੇ ਕਈ ਰੱਖ ਕੇ ਵੀ ਦੂਜੀਆਂ ਦੱਸਣੀਆਂ ਹੁੰਦੀਆਂ ਤੁਹਾਨੂੰ,
2: ਮੈਂ ਬਸ ਇਹੀ ਹੁੰਦਾ ਕਿ ਹਨਾ ਵੀਰ ਜੀ ਆ ਤੇ ਫੁੱਲ ਸਟੋਪ, ਅੱਗੇ ਕੁਛ ਹੋਰ ਗੁੰਜਾਇਸ਼ ਹੀ ਨੀ, ਠੀਕ ਆ ਹੌਲੀ ਹੌਲੀ ਉਹ ਕਰਦੇ ਕਰਦੇ ਹਨਾ, ਚਲੋ ਭਾਜੀ ਭਾਜੀ ਜੀਜੇ ਚ ਕਿੰਨਿਆਂ ਚ ਹੋ ਗਏ ਨਾ ਅੱਗੇ ਚੀਜ਼ਾਂ ਚ, ਉਹ ਬੜਾ ਕੁਛ ਉਹ ਰਿਸ਼ਤੇ ਦੇ ਵਿੱਚ ਆ ਗਿਆ, ਉਹ ਹੁਣ ਹੌਲੀ ਹੌਲੀ ਭਾਜੀ ਚੜ ਗਿਆ ਮੂੰਹ, ਜਿਨ੍ਹਾਂ ਨੂੰ ਮਿਲਦੀ ਉਹਨਾਂ ਨੂੰ ਭਾਜੀ ਕਹਿੰਦੇ, ਇੱਕ ਦੋ ਸਾਡੇ ਸਰਕਲ ਚ ਵੀ ਏਦਾਂ ਦੇ ਬੰਦੇ ਮਤਲਬ ਜਿਨ੍ਹਾਂ ਨੇ ਸਾਡੇ ਮੂੰਹ ਤੇ ਮੇਰੇ ਤੇ ਕਹਿ ਤਾ ਕਿ ਤੁਸੀਂ ਮੈਨੂੰ ਨਾ ਭਾਜੀ ਨਾ ਕਿਹਾ ਕਰੋ, ਉਹ ਥੋੜਾ ਨਾ ਇੰਬੈਰਸ ਵੀ ਲੱਗਦਾ, ਥੋੜਾ ਆਪਣੇ ਆਪ ਨੂੰ ਵੀ ਲੱਗਦਾ ਕਿ ਪਤਾ ਨੀ ਉਹ ਮਤਲਬ ਕਿ ਮੈਂ ਸਹੀ ਨੀ ਯੂਜ਼ ਕੀਤਾ, ਮੈਂ ਕੀ ਨੀ ਕੀਤਾ ਜਾਂ ਮੈਂ ਕੀ ਨੀ ਕਿਹਾ ਕਿ ਮਤਲਬ ਕਿਉਂ ਮਤਲਬ ਉਹਨਾਂ ਨੇ ਮੈਨੂੰ ਇੱਦਾਂ ਕਿਹਾ ਨਾ, ਫਿਰ ਕਈ ਬੰਦੇ ਚੀਜ਼ ਦਾ ਗੁੱਸਾ ਵੀ ਕਰ ਜਾਂਦੇ ਆ ਕਿ ਤੁਸੀਂ ਸਾਨੂੰ ਭਾਜੀ ਕਿਉਂ ਕਹਿੰਦੇ ਜੇ, ਵੀਰ ਜੀ ਕਿਉਂ ਕਹਿੰਦੇ ਜੇ, ਹਨਾ
0: ਕੀ ਕਹੀਏ ਮਤਲਬ ਉਹਨਾਂ ਦਾ ਆਈਡੀਅਲ ਕੀ ਆ, ਕੀ ਕਹੋ
2: ਨਾਮ ਲਓ ਜੀ ਤੁਸੀਂ, ਤੁਸੀਂ ਇੱਦਾਂ ਤੁਸੀਂ ਭਾਜੀ ਕਿਉਂ ਕਹਿੰਦੇ ਜੇ, ਜਾਂ ਨਾ ਤੁਸੀਂ
0: ਵੀਰ ਜੀ
2: ਕਿਉਂ ਕਹਿੰਦੇ ਜੀ, ਨਾਮ ਦੇ ਨਾਲ ਸਾਨੂੰ ਐਡਰੈਸ ਕਰੋ ਨਾ ਕੀ ਨਾਮ ਹੈ, ਹਨਾ ਏਦਾਂ ਏਦਾਂ ਏਦਾਂ ਬੜਾ ਮਤਲਬ ਕਿ ਜ਼ਿੰਦਗੀ ਤੁਹਾਨੂੰ ਵਾਕਿਆ ਲਰਨ ਕਰਨ ਨੂੰ ਬੜਾ ਕੁਛ ਮਿਲਦਾ, ਬੜਾ ਕੁਛ
0: ਨਹੀਂ, ਪਰ ਆਪਣੇ ਤੇ ਵੇਖੋ ਜਿਹੜੀ ਹਰ ਇੱਕ ਭਾਸ਼ਾ ਚ ਮੈਂ ਕਹੂੰਗਾ ਸਾਡੇ ਬਰੀਕੀਆਂ ਹੁੰਦੀਆਂ, ਇਹ ਇਹ ਸਾਡੀ ਭਾਸ਼ਾ ਦੇ ਵਿੱਚ ਉਹ ਵਾਲੀਆਂ ਬਰੀਕੀਆਂ ਹੁੰਦੀਆਂ ਵਾ ਜਿਨ੍ਹਾਂ ਦੇ ਨਾਲ ਨਾ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਤੁਸੀਂ ਇੱਥੋਂ ਹੀ ਡਿਕਲੇਅਰ ਕਰ ਦਿੰਦੇ ਹੋ ਵੀ ਤੂੰ ਕਿਹੜੀ ਥਾਂ ਤੇ ਮੇਰੇ ਲਈ, ਸਿਰਫ ਇੱਕ ਅਗਲੇ ਨੂੰ ਸ਼ਬਦ ਵਰਤ ਕੇ,
2: ਹਨਾ ਹਾਂਜੀ ਹਾਂਜੀ, ਪਰ ਏਦਾਂ ਨਹੀਂ, ਚਲੋ ਉਹ ਤਾਂ ਹੁੰਦਾ, ਜਿੱਦਾਂ ਹੁਣ ਤੁਸੀਂ ਕਹਿੰਦੇ ਆ ਕਿ ਗੋਰਿਆਂ ਨੇ ਮਤਲਬ ਕਿ ਆ ਕੀਤਾ ਕਿ ਆਪਣੇ ਸਲੈਂਗ ਚ ਗੱਲ ਕਰਦੇ ਆ, ਛੋਟਾ ਸ਼ੋਰਟ ਮੈਂ ਦੱਸਦੀ ਹਾਂ ਤੁਹਾਨੂੰ, ਮੈਂ ਨਾ ਜਦੋਂ ਆਈ ਸੀ ਨਾ ਏਜ ਕੇਅਰ ਚ ਕੰਮ ਸਟਾਰਟ ਕੀਤਾ, ਤੇ ਮੈਨੂੰ ਨਾ ਉਹਨਾਂ ਨੇ ਨਾ ਬੜੇ ਇਹਨਾਂ ਦੇ ਨਾਮ ਔਖੇ ਜਿਹੇ ਬੜੀਆਂ ਚੀਜ਼ਾਂ ਦੇ ਡਿਸ਼ ਦੇ ਨਾਂ ਨਹੀਂ ਪਤਾ ਯਾਰ, ਸਾਡੇ ਪੋਰਜ ਕਿੰਨੇ ਕਿਹਾ ਉੱਥੇ ਇੰਡੀਆ ਚ, ਪਰੂਨਸ ਕਿੰਨੇ ਕਿਹਾ ਉੱਥੇ ਨਾ, ਏਦਾਂ ਦੀਆਂ ਚੀਜ਼ਾਂ, ਮੈਨੂੰ ਨਾ ਸ਼ੈਫ ਜਿਹੜਾ ਨਾ ਉਹ ਮੈਨੂੰ ਕਹਿੰਦਾ ਕਿ ਜਾ ਕੇ ਨਾ ਕਿਚਨ ਦੇ ਵਿੱਚੋਂ ਨਾ ਪਰੂਨਸ ਲੈ ਕੇ ਆ, ਹੈ ਉਹ ਬੜੀ ਦੂਰ ਥੋੜੀ ਕਿਚਨ ਪੈਂਦੀ ਨਾ ਤੇ ਮੈਨੂੰ ਲੱਗਿਆ ਮੈਂ ਜਾਂਦੀ ਜਾਂਦੀ ਉੱਥੇ ਭੁੱਲ ਗਈ ਕਿ ਮੈਨੂੰ ਕਹਿ ਕੇ ਕੀ ਭੇਜਿਆ ਇਹਨੇ ਮੈਂ ਨਾ ਫੇਰ ਮੈਂ ਆਉਂਦੀ ਆਉਂਦੀ ਉਹ ਪਰੂਨ ਦਾ ਦਿਮਾਗ ਚ ਪਤਾ ਨੀ ਕੀ ਕੁਛ ਬਣ ਗਿਆ ਮੈਂ ਵਾਪਸ ਆਈ ਤੇ ਨਾ ਮੈਂ ਆ ਕੇ ਕਿਹਾ ਮੈਂ ਕਿਹਾ ਮੈਂ ਭੁੱਲ ਗਈ ਕੀ ਕਿਹਾ ਸੀ ਤੂੰ ਕਹਿੰਦਾ ਨੈਵਰ ਮਾਇੰਡ ਹੈ ਉਹ ਆਪੇ ਚੱਲ ਗਿਆ ਲੈਣ ਕਹਿੰਦਾ ਕਿਉਂਕਿ ਥੋੜੀ ਦੂਰ ਪੈਂਦੀ ਸੀ ਉਹਦੀ ਮਤਲਬ ਡਿਸਟੈਂਸ ਨਾ ਉਹਨੂੰ ਐਂ ਕਿ ਫੇਰ ਜਾਊ ਪਤਾ ਨੀ ਲਿਆਊ ਕਿ ਨਹੀਂ ਲਿਆ ਮੈਂ ਆਪੇ ਚੱਲ ਜਾਂਦਾ ਫਿਰ ਮੈਨੂੰ ਨਾ ਬੜਾ ਇੰਬੈਰਸ ਜਿਹਾ ਫੀਲ ਹੋਇਆ ਤੇ ਮੈਂ ਆਪਣੇ ਨਾ ਤੇ ਬਾਅਦ ਚ ਜਿਹੜੀ ਮੇਰੇ ਕੋਲ ਉਹ ਸੀਗਾ ਜਦ ਤੁਸੀਂ ਸੁਪਰਵਾਈਜ਼ ਕਰਨਾ ਹੁੰਦਾ ਜਦੋਂ ਖਾਂਦੇ ਆ ਕੁਛ ਨਾ ਤਾਂ ਉਹ ਨਾ ਏਦਾਂ ਗੱਲਾਂ ਕਰਦੀ ਕਰਦੀ ਉਹਦੇ ਕੋਲ ਨਾ ਫੋਕ ਥੱਲੇ ਡਿੱਗ ਗਿਆ ਫਲੋਰ ਤੇ ਕਹਿੰਦੀ ਉਪਸ ਡੇਜ਼ੀ ਨਾ ਹੈ ਮੈਂ ਕਿਹਾ ਇਹ ਰੱਬਾ ਹੁਣ ਇਹ ਕਿਹੜੀ ਬਲਾ ਏ ਮੈਨੂੰ ਨੀ ਸਮਝ ਆਈ ਹੁਣ ਕਿਸੇ ਡਿਸ਼ ਦਾ ਨਾਂ ਏ ਕਿਹਨੂੰ ਕੀ ਕਹਿੰਦੀ ਨੇ ਕੁਛ ਕਿਹਾ ਜੇ ਤੁਸੀਂ ਪਹਿਲੀ ਵਾਰੀ ਸੁਣਦੇ ਹੋ ਤੁਹਾਡੇ ਦਿਮਾਗ ਚ ਰਜਿਸਟਰ ਨਹੀਂ ਹੁੰਦੀ ਉਹ ਚੀਜ਼ ਨਾ ਤੇ ਮੈਨੂੰ ਬੜਾ ਲੱਗਿਆ ਫੀਲ ਜੇ ਮੈਂ ਕਿਹਾ ਤੂੰ ਮੈਨੂੰ ਕੁਛ ਕਿਹਾ ਬਰੋਕਨ ਇੰਗਲਿਸ਼ ਹੈ ਨੀ ਉਹਦੇ ਏਡੇ ਕਿਹੜੇ ਕਿਤੇ 7 inches ਆ ਗਏ ਸੀਗੇ ਨਾ ਤੇ ਬੜੀ ਬਰੋਕਨ ਇੰਗਲਿਸ਼ ਮੈਂ ਨਾ ਉਹਨੂੰ ਮੈਂ ਉਹਨੂੰ ਪੁੱਛਿਆ ਚੱਲ ਆਪਣਾ ਜ਼ੋਰ ਜ਼ੋਰ ਲਾ ਕੇ
1: ਉਪਸੀ ਡੇਜ਼ੀ ਤਾਂ 7 inches ਵੀ ਨਹੀਂ ਹੈਗਾ
2: ਡੇਜ਼ੀ ਕਰਕੇ ਕਹਿੰਦੀ ਤੇ ਡੇਜ਼ੀ ਹੁਣ ਜਾਣੇ ਮਿਲਾ ਉੱਥੇ ਹੋਰ ਕਲਾਇੰਟ ਦਾ ਨਾਂ ਸੀਗਾ ਡੇਜ਼ੀ ਮੈਂ ਕਿਹਾ ਮੈਂ ਕਿਹਾ ਇਹਨੇ ਡੇਜ਼ੀ ਕੁਛ ਕਿਹਾ ਇਹਨੇ ਮੈਨੂੰ ਅੱਗੇ ਨੀ ਪਤਾ ਇਹਨੇ ਅੱਗੇ ਕੀ ਕਿਹਾ ਇਹਨੇ ਡੇਜ਼ੀ ਕੁਛ ਕਿਹਾ ਹੈ ਤੇ ਇਹਨਾਂ ਨੂੰ ਪੁੱਛਿਆ ਨਾ ਕਹਿੰਦੀ ਕਿ ਤੂੰ ਮਤਲਬ ਕਿ ਡੇਜ਼ੀ ਨੂੰ ਮਿਲਣਾ ਜਾਂ ਮਤਲਬ ਜਿਹੜੇ ਦੂਜੇ ਵਿੰਗ ਦੇ ਵਿੱਚ ਉਹਨੂੰ ਉੱਥੇ ਮਿਲਣਾ ਕੁਛ ਵੀ ਕਹਿੰਦੀ ਨੋ ਕਹਿੰਦੀ ਆਈ ਡੋਨਟ ਨੋ ਹੂਜ਼ ਡੇਜ਼ੀ ਕਹਿੰਦੀ ਫਿਰ ਇਹ ਕੁੜੀ ਨਾ ਕਹਿੰਦੀ ਲੀਵ ਇਟ ਨੈਵਰ ਮਾਇੰਡ ਕਹਿੰਦੀ ਕਿਆ ਹੋਣਾ ਆਪੇ ਮਿਲ ਲੂਗੀ ਬਾਅਦ ਚ ਮਤਲਬ ਕਿ ਆਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨਿੱਕੇ ਨਿੱਕੇ ਸਲੈਂਗ ਪਹੁੰਚਦਿਆਂ ਕਰਦਿਆਂ ਪਤਾ ਨੀ ਮਾਝੇ ਮਾਲਵੇ ਕਿਤੇ ਗੋਰਿਆਂ ਦੇ ਸਲੈਂਗ ਪਤਾ ਨੀ ਕੀ ਖਿਚੜੀ ਪੱਕ ਗਈ ਆ ਭਾਸ਼ਾ ਦੀ ਤਾਂ ਕੁਛ ਸਮਝ ਨੀ ਆਉਂਦੀ ਹੁਣ ਆਪਾਂ ਕੀ ਬੋਲਦੇ
0: ਹਾਂ ਨਹੀਂ ਆਪਣੇ ਲਈ ਆ ਵੱਡੇ ਸਵਿਚ ਹੋਏ ਨਾ ਪਹਿਲਾਂ ਤੇ ਵੀ ਇੱਕ ਇਲਾਕੇ ਤੱਕ ਬੰਦਾ ਸੀਮਿਤ ਰਹਿੰਦਾ ਸੀ ਮਾੜਾ ਮੋਟਾ ਕਿਤੇ ਬਾਹਰ ਐਕਸਪੋਜ਼ਰ ਸੀ ਉੱਥੋਂ ਫਿਰ ਦੂਸਰੇ ਇਲਾਕਿਆਂ ਤੱਕ ਚਲੋ ਹੋਸਟਲਾਂ 'ਚ ਜਾ ਕੇ ਹੋ ਗਿਆ ਇੱਥੇ ਫਿਰ ਤੀਸਰਾ ਫਿਰ ਚੌਥਾ ਇਨਕਾਊਂਟਰ ਵੱਜਾ ਇੱਥੇ ਵੀ ਹੁਣ ਕਿਹੜੇ ਇੱਕ ਨੇ ਕਿੰਨੇ ਕਿੰਨੀਆਂ ਕਮਿਊਨਿਟੀਜ਼ ਨੇ ਸਾਰਿਆਂ ਦਾ ਅਲੱਗ ਅਲੱਗ ਹੈ ਨਾ ਇਟਾਲੀਅਨ ਦਾ ਅਲੱਗ ਹੈ ਸਲੈਂਗ
1: ਜਿੱਦਾਂ ਗੋਰਿਆਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਅਡੋਪਟ ਕਰ ਲੈਂਦੇ ਹਾਂ ਜਦੋਂ ਆਪਾਂ ਪਿੰਡ ਜਾਂਦੇ ਹਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਨਾ ਆਪਾਂ ਜਦੋਂ ਸਾਡਾ ਵਿਆਹ ਹੋਇਆ ਤੇ ਮੇਰੇ ਹਸਬੈਂਡ ਉਦੋਂ 7-Eleven ਤੇ ਕੰਮ ਕਰਦੇ ਸੀ ਨਾ ਉਹਨਾਂ ਨੂੰ ਥੈਂਕ ਯੂ ਕਹਿਣ ਦੀ ਆਦਤ ਬਹੁਤ ਪਈ ਹੋ ਸੀਗੀ ਲਾਈਕ ਹਰੇਕ ਗੱਲ ਤੇ ਉਹਨਾਂ ਨੇ ਕਹਿਣਾ ਥੈਂਕ ਯੂ ਨਾ ਉੱਥੇ ਕਹਿੰਦੇ ਹੋਣੇ ਆ ਜਦੋਂ ਪੈਸੇ ਲੈਂਦੇ ਹੋਣੇ ਆ ਜਾਂ ਕੁਛ ਬਾਅਦ ਥੈਂਕ ਯੂ ਨਾ ਪਾਣੀ ਦੇਣਾ ਥੈਂਕ ਯੂ ਰੋਟੀ ਦੇਣੀ ਥੈਂਕ ਯੂ ਥੈਂਕ ਯੂ ਕੌਣ ਕਹਿੰਦਾ ਆਪਣੇ ਉਦੋਂ ਇੰਨੇ ਸਾਲ ਪਹਿਲਾਂ ਤਾਂ ਉਦੇ ਨਹੀਂ ਸੀ ਕੋਈ ਕਹਿੰਦਾ ਹੁਣ ਤਾਂ ਫਿਰ ਵੀ ਕੋਈ ਕਹਿੰਦਾ ਹੋਊਗਾ ਮੈਂ ਬੜਾ ਅਜੀਬ ਜਿਹਾ ਮੈਂ ਕਿਹਾ ਮਤਲਬ ਕਿ ਇੱਦਾਂ ਮਤਲਬ ਤੁਹਾਨੂੰ ਇੱਦਾਂ ਮੈਂ ਓਪਰਾ ਆ ਓਪਰੀ ਆ ਮਤਲਬ ਕਿੱਦਾਂ ਇੱਦਾਂ ਕਹਤੇ ਆ ਮਤਲਬ ਹਰੇਕ ਗੱਲ ਥੈਂਕ ਯੂ ਉਹ ਕਹਿੰਦੇ ਨਹੀਂ ਨਹੀਂ ਮੈਨੂੰ ਨਾ ਆਦਤ ਪਈ ਆ ਮੈਂ ਕਹਿੰਦਾ ਇਹ ਕਿਹੜੀ ਆਦਤ ਆ ਮੈਂ ਆਪਣੀ ਘਰ ਵਾਲੀ ਨੂੰ ਥੈਂਕ ਯੂ ਕਹੀ ਹੁਣ ਰੋਟੀ ਦੇਣ ਤੇ ਕਾਹਦਾ ਥੈਂਕ ਯੂ ਨਾ ਰੋਟੀ ਫੜਾਈਏ ਕਾਹਦਾ ਥੈਂਕ ਯੂ ਨਾ ਵੱਡੀ ਗੱਲ ਹੁੰਦੀ ਸੀ ਥੈਂਕ ਯੂ ਵੀ ਹੁਣ ਕਈ ਵਾਰੀ ਅਸੀਂ ਜਿੱਦਾਂ ਇੱਕ ਦੂਜੇ ਨੂੰ ਕੋਈ ਚੀਜ਼ ਫੜਾਉਂਦੇ ਹਾਂ ਨਾ ਕੰਮ ਕਰਦੇ ਤੇ ਮੇਰੇ ਮੂੰਹ ਚੋਂ ਕਈ ਵਾਰੀ ਨਿਕਲ ਜਾਂਦਾ ਨਾ ਵੀ ਥੈਂਕ ਯੂ ਮੈਨੂੰ ਕਹਿੰਦੇ ਆਏ ਵੱਡੇ ਅੰਗਰੇਜ਼ ਮੈਂ ਇੱਦਾਂ ਕਹਿੰਦੀ ਸੀ ਆਏ ਵੱਡੇ ਅੰਗਰੇਜ਼ ਆਏ ਵੱਡੇ ਅੰਗਰੇਜ਼ ਥੈਂਕ ਯੂ
0: ਅਜੇ ਸਾਰਾ ਕੁਛ ਉਹ ਸਰਵਿਸ ਸੈਕਟਰ 'ਚ ਹੀ ਆ ਗਿਆ ਨਾ ਕਿਉਂਕਿ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਇੱਕ ਕਿਸੇ ਰਿਲੇਸ਼ਨ ਤੋਂ ਮੰਨ ਲਓ ਇੱਕ ਡੇਲੀ ਤੁਸੀਂ ਮੰਨ ਲਓ ਰੋਟੀ ਫੜਾਉਣੀ ਆ ਅਤੇ ਉਹ ਡੇਲੀ ਤੁਸੀਂ ਫੜਾਉਂਦੇ ਉਹਦੇ ਵਿੱਚ ਕੋਈ ਸੋਰੀ ਨਹੀਂ ਆ ਉਹ ਮਤਲਬ ਉਹ ਪਤਾ ਵੀ ਇਹ ਸੌਟ ਆਫ ਜਿੱਦਾਂ ਡਿਊਟੀ ਹੋ ਗਈ ਪਰ ਜਦੋਂ ਹੁਣ ਜਿਹੜੇ ਕਲਚਰ 'ਚ ਕੋਈ ਨਹੀਂ ਫੜਾਉਂਦਾ ਉਹਨੇ ਕਦੀ ਕਦਾਈ ਕਿਤੇ ਸੈਂਡਵਿਚ ਬਣਾ ਤਾ ਤੇ ਉਹ ਥੈਂਕ ਯੂ
2: ਹੌਲੀ ਹੌਲੀ ਡੇਲੀ ਰੂਟੀਨ ਦੇ ਵਿੱਚ ਦੇਖੋ ਆਪਾਂ ਨੂੰ ਕਈ ਵਾਰ ਪਤਾ ਵੀ ਨਹੀਂ ਚੱਲਦਾ ਆਪਾਂ ਕੀ ਕਹਿੰਦੇ ਹਾਂ ਕੀ ਬੋਲਦੇ ਆ ਹੁਣ ਜਿੱਦਾਂ ਜਿੱਦਾਂ ਤੁਹਾਡੇ ਮਤਲਬ ਹੁਣ ਮੈਂ ਤੁਹਾਨੂੰ ਸੱਚੀ ਦੱਸਦੀ ਜਦੋਂ ਦੀ ਮੈਂ ਰੇਡੀਓ ਸੁਣਨਾ ਸ਼ੁਰੂ ਕੀਤਾ ਹਨਾ ਰਣਜੋਤ ਜੀ ਇੰਨੀ ਪਿਓਰ ਪੰਜਾਬੀ ਬੋਲਦੇ ਆ ਕਿ ਇੰਨੇ ਵਰਡ ਮੈਂ ਇਹਨਾਂ ਤੋਂ ਲਰਨ ਕੀਤੇ ਵੀ ਭੁੱਲ ਗਏ ਸੀਗੇ ਆਪਾਂ ਬਿਲਕੁਲ ਹੀ ਨਾ ਹੁਣ ਉਹ ਕਿਸੇ ਵੇਲੇ ਕਿ ਇੰਨੇ ਜ਼ਿਆਦਾ ਉਹ ਹੁਣ ਦਿਮਾਗ 'ਚ ਉਹ ਆਪਾਂ ਲਿਸਨ ਕਰਦੇ ਹਾਂ ਐਵਰੀ ਡੇ ਤੇ ਪਰ ਜਿੱਦਾਂ ਹੁਣ ਉਹ ਦਿਮਾਗ 'ਚ ਉੱਦਾਂ ਹੀ ਆ ਜਾਂਦੇ ਘਰੇ ਵੀ ਕਿਸੇ ਵੇਲੇ ਤੁਸੀਂ ਯੂਜ਼ ਕਰਦੇ ਹੋ ਤੇ ਉਹ ਹੁਣ ਏਦਾਂ ਜੇ ਘਰ ਵੀ ਤੁਸੀਂ ਉਹ ਅਨਯੂਜ਼ਲ ਜਿਹਾ ਲੱਗਦਾ ਮੇਰੇ ਘਰ ਵਾਲੇ ਨੂੰ ਕਹਿੰਦੇ ਤੂੰ ਹੁਣ ਪੰਜਾਬੀ ਪੜ੍ਹਨੀ ਸ਼ੁਰੂ ਕਰਤੀ ਆ ਤੂੰ ਬੜੀ ਪਿਓਰ ਬੋਲਦੀ ਮੈਂ ਕਹਿੰਦੀ ਉਹ ਕਿਸ ਵੇਲੇ ਤੁਹਾਨੂੰ ਨਹੀਂ ਪਤਾ ਚੱਲਦਾ ਤੁਹਾਡੇ ਤੇ ਆਲਰੇਡੀ ਇੰਨਾ ਇਫੈਕਟ ਪਾ ਰਹਿੰਦੀਆਂ ਹੁੰਦੀਆਂ ਚੀਜ਼ਾਂ ਨਾ ਕਿਉਂਕਿ ਸਾਰਾ ਦਿਨ ਕਾਰ 'ਚ ਰਹਿਣਾ ਮੈਂ ਰੇਡੀਓ ਸਾਰਾ ਦਿਨ ਚੱਲਦਾ ਰਹਿੰਦਾ ਕੋਈ ਹੁਣ ਜਿੱਦਾਂ ਇਹਨਾਂ ਰਣਜੋਤ ਜੀ ਨੂੰ ਸੁਣਨਾ ਇਹਨਾਂ ਨੇ ਸਵੇਰੇ ਵੀ ਸਿਰ ਬਹੁਤ ਮਤਲਬ ਸਟੋਰੀ ਵੀ ਸੁਣਾਉਂਦੇ ਕੁਛ ਵੀ ਉਹ ਮਤਲਬ ਕਿ ਹਨਾ ਇੰਨੇ ਵਰਡ ਇਹ ਪਿਓਰ ਵਾਲੇ ਪੰਜਾਬੀ ਵਾਲੇ ਯੂਜ਼ ਕਰਦੇ ਆ ਨਾਲੇ ਕਰਦੇ ਵੀ ਉੱਧਰ ਮਾਝੇ ਵਾਲੇ ਈਜ਼ੀ ਮਤਲਬ ਕਿ ਉਹ ਸਮਝ ਆ ਜਾਂਦੇ ਕੁਛ ਵੀ ਨਾ ਤੇ ਉਹ ਜਿੱਦਾਂ ਇਹਨਾਂ ਨੂੰ ਐਂ ਲੱਗਦਾ ਹੁੰਦਾ ਕਹਿੰਦੇ ਪੰਜਾਬੀ ਸ਼ੁਰੂ ਕਰਤੀ ਹੈ ਬੋਲਣੀ ਮਤਲਬ ਕਿ ਪੜ੍ਹਨੀ ਕਰ ਸ਼ੁਰੂ ਕਰਤੀ ਕਿ ਤੁਹਾਨੂੰ ਹੁੰਦਾ ਨਾ ਕਿ ਤੁਸੀਂ ਲਿਖਦੇ ਹੋ ਤੁਹਾਨੂੰ ਸੋਚਣਾ ਪੈਂਦਾ ਕਿ ਹੁਣ ਨਹੀਂ ਉਹ ਚੀਜ਼ਾਂ ਦਿਮਾਗ ਚ ਨਹੀਂ ਰਹੀਆਂ ਜਾਂ ਕੁਛ ਵੀ ਆ, ਪਰ ਜੋ ਤੁਹਾਨੂੰ ਜਿਸ ਚੀਜ਼ ਦਾ ਇਨਫਲੂਐਂਸ ਹੁੰਦਾ ਜਿੱਦਾਂ ਸੁਣਦੇ ਹੋ ਕਰਦੇ ਹੋ ਤੁਹਾਨੂੰ ਓਦਾਂ ਹੀ ਤੁਹਾਡਾ ਫਿਰ ਤੁਹਾਡੇ ਜਿਹੜੀ ਬੈਕ ਆਫ ਮੈਮਰੀ ਹੁੰਦੀ ਆ ਕੁਛ ਵੀ ਉਹ ਤੁਹਾਨੂੰ ਫਿਰ ਓਦਾਂ ਹੀ ਯਾਦ ਆ ਜਾਂਦੀ ਆ। ਪਰ ਟੋਪਿਕ ਬਹੁਤ ਸੋਹਣਾ,
3: ਬਾਕੀ ਜਿਹੜੀ ਆਪਣੀ ਬੋਲੀ ਆ ਨਾ ਅੱਡ ਅੱਡ ਏਰੀਏ ਦੀ, ਜਿਵੇਂ ਮਾਝੇ ਦੀ, ਮਾਲਵੇ ਦੀ, ਦੁਆਬੇ ਦੀ, ਪੁਆਧ ਦੀ, ਇਹਦੇ ਵਿੱਚ ਕਿੰਨਾ ਸਵਾਦ ਆ, ਹਰ ਬੋਲੀ ਚ ਵੱਖਰਾ ਵੱਖਰਾ ਸਿੱਖਣ ਨੂੰ ਮਿਲਦਾ ਹਨਾ ਵੀਰ ਜੀ। ਹੁਣ ਮੈਂ ਮੋਸਟਲੀ ਮੈਂ ਹੋਸਟਲ ਪੜਿਆ ਢੁੱਡੀ ਕੇ ਸ਼ੁਰੂ ਹੋਇਆ, ਗੁਰਦਾਸਪੁਰ ਹੁੰਦੇ ਹੋਏ ਟਾਂਡੇ ਮੋੜ, ਟਾਂਡਾ ਮੋੜ ਹੁੰਦੇ ਹੋਏ ਜਲੰਧਰ ਅੰਮ੍ਰਿਤਸਰ,
1: ਸਾਰੀਆਂ
3: ਬੋਲੀਆਂ ਦਾ ਪਤਾ ਭੈਣ ਜੀ, ਜਿਵੇਂ ਤੁਸੀਂ ਵੀ ਗੱਲਾਂ ਕਰਦੇ ਨਾ, ਕਿਉਂਕਿ ਮੈਨੂੰ ਆਉਣ ਲਈ ਕੋਈ ਬੋਲੀ ਨੀ, ਮੈਂ ਟੀਵੀ ਰਿਹਾ ਵਾ ਕੀ ਕਰਦੇ ਸੀ ਉਧਰ ਉਹਨੇ ਘਰੇ ਜਾਵਣ ਦਾ, ਜਾਂ ਮੈਂ ਇੱਧਰ ਡੇਰਾ ਡੇਰਾ ਬਾਬਾ ਨਾਨਕ ਜਾਂ ਡੇਢ ਗੁਆਰ ਇੱਧਰ ਮੇਰੇ ਲਾਈ ਮਿੱਤਰ ਹੁੰਦੇ ਸੀ ਉਹਨਾਂ ਦੇ ਘਰੇ ਰਿਹਾ ਮੈਂ ਛੋਟਾ ਹੁੰਦਾ, ਨੌਵੀਂ ਦਸਵੀਂ ਪੜ੍ਹਦਾ ਹੋਸਟਲ ਜਦੋਂ ਪੜ੍ਹਦੇ ਹੁੰਦੇ ਸੀ, ਤੇ ਹਰ ਹਰ ਬੋਲੀ ਨੂੰ ਬੜਾ ਹੀ ਹਰ ਬੋਲੀ ਚ ਪਿਆਰ ਮੁਹੱਬਤ ਸਿੱਖਿਆ, ਕੁਛ ਨੀ ਇਹਦੇ ਵਿੱਚ ਔੜ ਆ, ਗਾੜੀ ਪਛਾੜੀ ਤਾਂ ਸਾਡੇ ਵਾਸਤੇ ਕੁਛ ਵੀ ਨੀ। ਜਦੋਂ ਮੈਂ 2004 ਚ ਵਿਆਹ ਗਿਆ ਮੇਰੇ ਸਹੁਰਿਆਂ ਨੇ ਮੈਨੂੰ ਜ਼ਰੂਰ ਤੰਗ ਕੀਤਾ, ਬਲਜਿੰਦਰ ਤੇਰੇ ਸਹੁਰੇ ਬੜੇ ਛੇਤੀ ਆਪਣਾ ਪੈਂਦੇ ਬੜਾ ਵਾ, ਅਸੀਂ ਸੌਣ ਨੂੰ ਅਸੀਂ ਮਾਲ ਵੇਲ ਕਹਿ ਦਿੰਦੇ ਹਾਂ ਭਾਜੀ ਵੀ ਅਸੀਂ ਪੈਣ ਲੱਗੇ ਹਾਂ, ਤੁਹਾਡੇ ਪੈਂਦੇ ਬੜਾ ਵਾ ਚੀਜ਼ਾਂ ਮਤਲਬ। ਤੇ ਮੈਂ ਜਦੋਂ ਵਿਆਹ ਹੋਇਆ ਨਾ ਮੈਂ ਕਿਹਾ ਭਰਾਵਾ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਏਰੀਏ ਚ ਰਿਹਾ, ਮੇਰੇ ਸਾਲੇ ਜਿਹੜੇ ਸੀ ਜਿਹੜਾ ਮੇਰਾ ਛੋਟਾ ਸਾਲਾ ਸੀ ਨਾ ਉਹ ਮਜ਼ਾਕ ਕਰਦਾ ਹੁੰਦਾ ਸੀ, ਜਿਵੇਂ ਤੁਹਾਡੀ ਗੱਲ ਵੀਰ ਜੀ ਤੁਸੀਂ ਕਿਵੇਂ ਕਹਿੰਦੇ ਨਾ ਭਾਈਆ ਜਾਂ ਭਾਜੀ, ਜਦੋਂ ਮੈਨੂੰ ਭਾਜੀ ਕਹਿਣਾ ਉਹਨਾਂ ਨੇ ਤੇ ਮੈਂ ਕਹਿੰਦਾ ਇਹ ਤਾਂ ਯਾਰ ਨੋਰਮਲ ਜਿਹਾ ਲਫ਼ਜ਼ ਆ ਭਾਜੀ, ਪਰ ਤੁਹਾਡੀ ਹੁਣ ਤੋਂ ਸਿੱਖੀ ਆ ਮੈਂ ਇਹ ਚੀਜ਼ ਵੀ ਭਾਜੀ ਜੀਜੇ ਨੂੰ ਕਹਿੰਦੇ ਆ ਤੁਹਾਡੇ ਜਿਹੜੇ ਪਹਿਲਿਆਂ ਚ ਪਹਿਲਿਆਂ ਟਾਈਮਾਂ ਚ, ਹੁਣ ਤਾਂ ਹਰ ਬੰਦੇ ਨੂੰ ਭਾਜੀ ਭਾਜੀ ਬਣਾਤਾ
0: ਆਪਾਂ, ਹੁਣ ਤੇ ਹਰ ਇੱਕ ਨੂੰ ਹੁਣ ਤੇ ਮਤਲਬ ਉਹ ਹੋ ਗਿਆ,
3: ਜਦੋਂ ਜਦੋਂ ਵੀਰ ਜੀ ਮੈਂ ਵਿਆਹ ਗਿਆ ਨਾ ਚਾਰ ਚਿਤ ਮੇਰੇ
0: ਉਮਰ ਤੇ ਇਵਨ ਸਾਡੇ ਸਾਡੇ ਮੂੰਹ ਤੇ ਚੜ ਗਿਆ ਵਾ
1: ਜੀ
3: ਚੜ ਗਿਆ। ਤੇ ਵੀਰ ਜੀ ਜਦੋਂ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਾਂ, ਜਦੋਂ ਅਸੀਂ ਮੈਂ ਗੁਰਦਾਸਪੁਰ ਪੜ੍ਹਦਾ ਰਿਹਾ ਨਾ, ਹੁਣ ਮੋਗੇ ਤੋਂ ਗੁਰਦਾਸਪੁਰ ਜਾਣਾ ਲਾਈਕ ਮੋਗੇ ਜਿਵੇਂ ਇੰਡੀਆ ਤੋਂ ਦੁਬਈ ਦੀ ਫਲਾਈਟ ਜਾਣਾ ਜਾਂ ਮਤਲਬ 4-5 ਘੰਟੇ ਦੀ ਫਲਾਈਟ ਤੇ ਜਾਣਾ ਦੂਰ, ਇੰਨੀ ਦੂਰ ਹੁੰਦਾ ਸੀ, ਕਿਉਂਕਿ ਮੋਗੇ ਤੋਂ ਬਹਿਣਾ ਬੱਸ ਜ਼ਿਆਦਾ ਜਲੰਧਰ ਦੀ ਜਾਂ ਅੰਮ੍ਰਿਤਸਰ ਦੀ, ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾਂ ਜਲੰਧਰ ਤੋਂ ਗੁਰਦਾਸਪੁਰ, ਮਤਲਬ ਉਹਨਾਂ ਦੀ ਸਾਡੇ ਏਰੀਏ ਚ ਕੋਈ ਨੀ ਪਤਾ ਜੀ ਵੀ ਕਿਹੜੀ ਬੋਲੀ ਮਾਝੇ ਵਾਲੇ ਬੋਲਦੇ ਆ ਨਾ, ਵੀ ਉਹਨਾਂ ਦੀ ਦਿਆ ਅੱਗੇ ਪਿੱਛੇ ਗਾੜੀ ਪਛਾੜੀ, ਬਹੁਤ ਥੋੜੇ ਲਫ਼ਜ਼ ਹੁੰਦੇ ਜਿਹੜੇ ਮੈਂ ਗੱਲ ਕਰਦਾ ਵੀਰ ਜੀ 2000 ਦੇ ਅਰਾਊਂਡ ਦੀ। ਅੱਜ ਕੱਲ ਸੋਸ਼ਲ ਮੀਡੀਆ ਨੇ ਜਾਂ ਫੋਨਾਂ ਨੇ ਤਾਂ ਐਂ ਕਰਤਾ ਵੀ ਗੁਰਦਾਸਪੁਰ ਤੇ ਮੋਗਾ ਤਾਂ ਨਾਲ ਨਾਲ ਹੀ ਆ, ਮੈਨੂੰ ਲੱਗਦਾ ਵੀ ਗੁਰਦਾਸਪੁਰ ਜਾਣਾ ਵੀਰ ਜੀ ਬਹੁਤ ਵੱਡੀ ਗੱਲ ਆ, ਵੀ 4-5 ਘੰਟੇ ਗੁਰਦਾਸਪੁਰ ਜਾਣਾ ਮੋਗੇ ਤੋਂ ਜਦੋਂ ਮੈਂ ਹੋਸਟਲ ਪੜ੍ਹਦਾ ਰਿਹਾ 97-98-99 ਚ, ਇਸ ਟਾਈਮ ਦੀ ਗੱਲ ਕਰਦਾ ਮੈਂ, ਬਾਕੀ ਇੱਕ ਦੂਜੇ ਦੀ ਬੋਲੀ ਦਾ ਫਰਕ ਲੱਗਦਾ ਸੀਗਾ, ਹੁਣ ਤਾਂ ਹਰ ਬੰਦਾ ਮਿਕਸ ਬੋਲੀ ਜਾਂਦਾ, ਮਾਝੇ ਵਾਲਾ ਮਾਲਵੇ ਵਾਲਾ ਬਣਿਆ ਪਿਆ, ਮਾਝੇ ਵਾਲਾ ਮਤਲਬ ਹਰ ਬੋਲੀ ਇੱਕ, ਸਿਰਫ ਤੁਹਾਡੀ ਗੱਲ ਵੀਰ ਜੀ ਸਹੀ ਆ ਵੀ ਆਪਾਂ ਭਾਜੀ ਭਾਜੀ ਗਾੜੀ ਪਛਾੜੀ ਇਹ ਤਾਂ ਨੋਰਮਲ ਗੱਲ ਨੋਰਮਲ ਚੀਜ਼ਾਂ ਹੀ ਰਹਿ ਗਈਆਂ, ਆਪਾਂ ਹਰ ਬੋਲੀ ਨੂੰ ਹੁਣ ਇੱਕ ਦੂਜੇ ਨਾਲ ਮਿਕਸ ਬਹੁਤ ਕਰਤਾ,
0: ਗਲਤ ਸ਼ਬਦਾਂ ਨੂੰ ਗਲਤ ਥਾਂ ਤੇ ਫਸਾਈ ਜਾਣਾ, ਉਹਦੀ ਸੈਂਸ ਕੁਛ ਹੋਰ ਹੋਣੀ, ਗੱਲ ਕਿਤੇ ਹੋਰ ਕਰੀ ਜਾਣੀ, ਉਹ ਉਹਨੂੰ ਸਮਝ ਨਾ ਹੋ ਕੇ ਉਹਨੂੰ ਐਵੇਂ ਵਰਤੀ ਜਾਣਾ।
3: ਵੀਰ ਜੀ ਬਾਕੀ ਤੁਹਾਨੂੰ ਰੇਡੀਓ ਚ ਪਾਇਆ ਵਾ ਤੇ ਅਸੀਂ ਟਰੱਕ ਚਲਾ ਰਹੇ, ਇਹਦਾ ਕੋਈ ਚੀਜ਼ ਆ, ਹਰ ਬੰਦੇ ਨੂੰ ਰੱਬ ਨੇ ਵੱਖਰੀ ਜੋਬ ਦਿੱਤੀ ਆ ਸੁੱਖ ਨੂੰ, ਹੁਣ ਮੈਂ ਤੁਹਾਡੀ ਜਗ੍ਹਾ ਤੇ ਬਹਿ ਕੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਨਾ, ਵੀ ਵਾਕਈ ਇੱਕ ਚੀਜ਼ ਆਪਾਂ ਬੋਲੀ ਜਾਵਾਂਗੇ ਘਰੇ ਇਹ ਲੱਗੂ ਨੋਰਮਲ ਚੀਜ਼ ਆ, ਉਹ ਰੈਫਰੈਂਸ ਬਣਨੇ ਸ਼ੁਰੂ ਹੋ ਜਾਂਦੇ ਆ, ਬਿਲਕੁਲ ਤੁਹਾਡੀ ਗੱਲ ਸਹੀ ਆ, ਮੈਂ ਕਹਿੰਦਾ ਯਾਰ ਕੀ ਫਰਕ ਪੈਂਦਾ ਵਾ ਆਪਦੀ ਬੇਟੀ ਨੂੰ, ਉਹ ਮੇਰਾ ਦੋ ਹਨਾ ਮਿੱਤਰ ਨਹੀਂ ਗਾ
0: ਯਾਰ ਯਾਰ
3: ਜਿਹੜੀ ਹਾਂ। ਹੁਣ ਭੈਣ ਜੀ ਸੁੱਖ ਤੁਸੀਂ ਗੱਲ ਸੁਣ ਲਓ, ਮੇਰਾ ਵਿਆਹ ਹੋਇਆ ਲਵ ਮੈਰਿਜ ਆ, ਮੈਂ ਆਪਦੀ ਘਰ ਵਾਲੀ ਨੂੰ ਇੱਕ ਚੀਜ਼ ਨਾਲ ਬੁਲਾਉਂਦਾ ਹੁੰਦਾ ਸੀਗਾ ਵੀ ਉਹ ਹੁਣ ਆਪਾਂ ਕਿਸੇ ਦੇ ਮੂਹਰੇ ਬੁਲਾਈਏ ਤਾਂ ਆਖਣਗੇ ਯਾਰ ਇਹ ਪਤੰਦਰਾ ਵੀ 22 ਸਾਲ ਪੁਰਾਣੀ ਗੱਲ ਕਰਦਾ ਜਿਹੜੀ ਤੂੰ ਮੁੱਤੇ ਮੇਰਾ ਲਾਡੂ ਬਾਡੂ ਕਰਦਾ, ਕਿਸੇ ਦੇ ਮੂਹਰੇ ਆਪਾਂ ਮੈਂ ਜਵਾਬ ਦਿੱਤੀ ਸਾਡਾ ਤੇ ਮੈਂ ਕਿਹਾ ਮੇਰੇ ਮੁੱਤੇ ਰੋਟੀ ਲੈ ਕੇ ਆਏ ਮੇਰੇ ਮੂਹਰੇ, ਬਿਲਕੁਲ ਵਾਕਈ ਤੁਹਾਡੀ ਗੱਲ ਸਹੀ ਆ, ਵੀ ਇਹ ਚੀਜ਼ਾਂ ਉਸ ਹਿਸਾਬ ਜਿਹੜਾ ਬੋਲਣੀਆਂ ਪੈਂਦੀਆਂ ਵਾ, ਜਿਵੇਂ ਸੁੱਖ ਭੈਣ ਜੀ ਨੇ ਕਿਹਾ ਵੀ ਮੇਰੇ ਅੰਦਰ ਉਹਨਾਂ ਬੜੀ ਕਾਹਲੀ ਵਾਲੀ ਗੱਲ ਆਈ ਵੀ ਮੈਂ ਵੀ ਸੁਣਾਵਾਂ ਵੀ ਮੈਂ ਆਪਦੀ ਵਾਈਫ ਨੂੰ ਕੀ ਕਹਿੰਦਾ ਜੀ, ਪਰ ਉਹ ਆਪਾਂ ਹਰ ਜਗ੍ਹਾ ਨਹੀਂ ਕਹਿ ਸਕਦੇ ਨਾ, ਉਹ
0: ਬਦਲੀਆਂ
3: ਗੱਲਾਂ ਜਿਹੜੀਆਂ
0: ਤੁਸੀਂ ਕਈ ਵਾਰੀ ਅੱਗੇ ਜਿੱਦਾਂ ਆਪਾਂ ਗੱਲ ਕਰਦੇ ਨਾ, ਕਈ ਵਾਰੀ ਕਿਸੇ ਹੋਰ ਜੋੜੇ ਦਾ ਮਜ਼ਾਕ ਡਾਉਂਦੇ ਡਾਉਂਦੇ ਅਸੀਂ ਆਪਣੀ ਜ਼ਬਾਨ ਤੇ ਵੀ ਚਾੜ ਲੈਂਦੇ ਹਾਂ ਆ ਜਿਹੜੀ ਚੀਜ਼ ਆ ਨਾ. ਅੱਜ ਕੱਲ੍ਹ ਇੱਕ ਹੋਰ ਵੀ ਸਮੱਸਿਆ ਵਾ ਕਈਆਂ ਦੇ ਵਿੱਚ, ਜਿਹੜੀਆਂ ਚੀਜ਼ਾਂ ਸਾਡੀਆਂ ਬੰਦ ਕਮਰੇ ਵਾਲੀਆਂ ਜਿਹੜੀਆਂ ਸ਼ਬਦਾਵਲੀਆਂ ਸੀ ਉਹ ਹੁਣ ਖੁੱਲੇ ਆਮ ਆ ਗਈਆਂ ਹੈ ਨਾ, ਹੁਣ ਉਹ ਨੀ ਪਰਦੇ ਨੀ ਰਹਿ ਗਏ. ਵੀ ਆ ਅੱਗੇ ਇੰਨਾ ਕੁ ਸਲੀਕਾ ਹੁੰਦਾ ਸੀ ਵੀ ਆਹ ਗੱਲ ਜਿਹੜੀ ਆ ਇਹ ਸਿਰਫ ਘਰ ਚ ਹੀ ਕਰ ਸਕਦੇ ਹਾਂ ਜਾਂ ਆਪਸ ਵਿੱਚ ਹੀ ਕਰ ਸਕਦੇ ਹਾਂ ਆ ਸ਼ਬਦ ਅਸੀਂ ਆਪਸ ਵਿੱਚ. ਹਾਂ ਹੁਣ ਇਹ ਆ ਵੀ ਹੁਣ ਆ ਵੀ ਕੂਲ ਦਾ ਹਿੱਸਾ ਹੋ ਗਿਆ ਵੀ ਤੁਸੀਂ ਮਤਲਬ ਕਰੀ ਜਾਓ ਸ਼ਰੇਆਮ ਜੋ ਵੀ
1: ਕਰੋ. ਕੂਲ ਹੋਣਾ ਦੇ ਹੋਣ ਦੇ ਚੱਕਰ.
0: ਥੈਂਕ ਯੂ ਤੁਹਾਡਾ ਰੁਪਿੰਦਰ.
1: ਥੈਂਕ ਯੂ ਰੁਪਿੰਦਰ ਜੀ,
0: ਥੈਂਕ ਯੂ ਜੀ. ਬਾਕੀ ਇਹ ਵੀ ਚਲੋ ਮੈਨੂੰ ਲੱਗਦਾ ਵੀ ਇਹ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਕੁਛ ਕੂਲ ਨਹੀਂ ਆ. ਜੇ ਕੂਲ ਹੋਊਗਾ ਵੀ ਅੱਜ ਕੂਲ ਹੋਊਗਾ ਤੇ ਕਿੰਨਾ ਕੁ ਚਿਰ ਕੂਲ ਰਹੂਗਾ, ਉਹਨੇ ਮੁੜ ਕੇ ਹੌਟ ਵੀ ਹੋਣਾ ਹੀ ਆ. ਜਿਹੜੀ ਚੀਜ਼ ਫਰਿੱਜ ਚੋਂ ਬਾਹਰ ਪਈ ਰਹੀ ਉਹਨੇ ਕੂਲ ਹੀ ਥੋੜ੍ਹੀ ਰਹਿਣਾ. ਸੋ ਜਦੋਂ ਉਹ ਚੀਜ਼ ਠੰਡੀ ਨਾ ਰਹੀ ਫਿਰ ਸਾਨੂੰ ਉਹ ਸੁੱਟਣੀ ਪੈਣੀ, ਬੱਕ ਬੱਕੀ ਲੱਗਣੀ ਆ, ਫਿਰ ਬੁਰੀ ਲੱਗਣੀ ਆ, ਫਿਰ ਕਿਸੇ ਨੇ ਕਹਿਣਾ ਹੀ ਆ ਵੀ ਨਹੀਂ ਭਾਈ
1: ਕੁਲਫੀ
0: ਕੁਲਫੀ ਪੱਗਰੀ ਨਹੀਂ ਚੰਗੀ ਲੱਗਦੀ ਉਮਰ ਦੇ ਨਾਲ ਸਾਨੂੰ. ਨਾਲੇ ਕਈ ਚੀਜ਼ਾਂ ਨਾ ਉਮਰ ਦੇ ਨਾਲ ਵੀ ਬਦਲ ਲੈਣੀਆਂ
1: ਚਾਹੀਦੀਆਂ,
0: ਹਾਂ ਬਦਲ ਵੀ ਲੈਣੀਆਂ ਚਾਹੀਦੀਆਂ. ਚਲੋ ਜੇ ਇਹੋ ਹੀ ਆ ਤੇ ਸਾਡੇ ਉਹ ਜਿਹੜੀਆਂ ਜ਼ਬਾਨ ਤੇ ਚੜੀਆਂ ਫਿਰ ਸਾਨੂੰ ਜ਼ਿਆਦਾ ਨਹੀਂ ਤੇ ਤੰਗ ਕਰਨਗੀਆਂ. ਖੈਰ ਸੈਮੀ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਤੋਂ ਔਕਵਰਡ ਕਹਿੰਦੇ ਕਿ ਲੱਗਾ ਸੀ ਲੱਕ ਨੂੰ ਟੁਈਕ ਕਹਿੰਦੇ ਨੇ. ਹਾਂ ਇਹ ਵੀ ਸਾਡੇ ਹੁਣ ਲੱਕ ਹੋਰ ਚੀਜ਼ ਆ ਤੇ ਟੁਈ ਹੋ ਰਿਹਾ ਮਾਝੇ ਵੱਲ ਦੀ. ਸੋ ਇਹ ਤੇ ਕਾਫੀ ਵਾਰ ਸ਼ੁਰੂ ਸ਼ੁਰੂ ਚ ਤੇ ਕਈ ਵਾਰੀ ਝਟਕੇ ਲੱਗਦੇ ਵੀ ਇਹ ਯਾਰ ਸ਼ਰੇਆਮ ਇਹ ਕਿੱਦਾਂ ਕਹੀ ਜਾਂਦੇ ਹੈ ਨਾ. ਤੇ ਆ ਸੁੱਖ ਜੀ ਕਹਿੰਦੇ ਕਿ ਜਦੋਂ ਮੰਨਤ ਹੁਣੀ ਇੰਡੀਆ ਗਏ ਤਾਂ ਵਾਰ ਵਾਰ ਥੈਂਕ ਯੂ ਸੋਰੀ ਕਹਿੰਦੇ ਸੀ ਤੇ ਸਾਰੇ ਕਹਿੰਦੇ ਸੀ ਕਿ ਜਵਾਕ ਕਮਲੇ ਕਮਲੇ ਕੀਤੇ ਆ, ਥੈਂਕ ਯੂ ਸੋਰੀ ਸੋਰੀ. ਮੈਂ ਕਿਹਾ ਵੀ ਆਦਤ ਆ, ਆਦਤ ਹੌਲੀ ਹੌਲੀ ਫਿਰ ਪੈ ਜਾਂਦੀ. ਚਲੋ ਚੰਗੀਆਂ ਆਦਤਾਂ ਪਾ ਵੀ ਲੈਣੀਆਂ ਚਾਹੀਦੀਆਂ, ਇਹਦੇ 'ਚ ਕੋਈ ਉਹ ਨਹੀਂ ਆ
1: ਬਿਲਕੁਲ.
0: ਪਰ ਹਾਂ ਜਿਹੜੀਆਂ ਚੀਜ਼ਾਂ ਮੰਨ ਲਓ ਸਾਨੂੰ ਗਲਤ ਆ, ਜਿਹੜੀਆਂ ਕਿਸੇ ਦੇ ਸਾਹਮਣੇ ਸਾਨੂੰ ਕੋਈ ਹਲਕਾ ਸ਼ਰਮਿੰਦਾ ਉਹਨਾਂ ਕਰਦੀਆਂ ਨੇ ਜਾਂ ਉਹਨਾਂ ਦੀ ਬਿਨਾਂ ਸੋਚੇ ਸਮਝੇ ਉਹਨਾਂ ਦੀ ਜਿਹੜੀ ਅਰਥ ਆ ਉਹ ਸੋਚੇ ਸਮਝੇ ਜਦੋਂ ਆਪਾਂ ਇੱਧਰ ਉੱਧਰ ਫਿੱਟ ਕਰਦੇ ਨੇ ਕਿਸੇ ਕੋਲੋਂ ਲੈ ਕੇ, ਇਹ ਨਾ ਬਹੁਤਾ ਫਰਕ ਮੈਨੂੰ ਲੱਗਦਾ ਇਸ ਕਰਕੇ ਵੀ ਪੈਂਦਾ ਵਾ ਵੀ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਹੁੰਦੇ ਹਾਂ ਉਹਨਾਂ ਤੋਂ ਆਪਾਂ ਕੀ ਸੁਣਦੇ ਹਾਂ. ਸਪੈਸ਼ਲੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਕੀ ਹੁੰਦਾ ਸੀ ਵੀ ਕੁਛ ਇੱਕ ਰਿਸਪੋਂਸੀਬਲ ਬੰਦਿਆਂ ਦੇ ਹੱਥ ਮਾਈਕ ਹੁੰਦਾ ਸੀ
1: ਬਿਲਕੁਲ ਹਾਂਜੀ,
0: ਅਤੇ ਉਹਨਾਂ ਦੀ ਰਿਸਪੋਂਸੀਬਿਲਟੀ ਹੁੰਦੀ ਸੀ. ਹੁਣ ਅੱਜ ਕੱਲ੍ਹ ਮਤਲਬ ਯੂ ਕੈਨ ਸੇ
1: ਐਨੀਥਿੰਗ, ਫੋਨ ਚਾਹੀਦਾ ਤੇ ਮਾਈਕ ਤੁਹਾਡੇ ਹੱਥ 'ਚ ਜਾਪੇ ਆ ਜਾਂਦਾ.
0: ਹਾਂ ਪਰ ਉਹਦੇ 'ਚ ਤੁਸੀਂ ਜਿਹੜੀ ਚੰਗੀ ਜਾਂ ਮਾੜੀ ਗੱਲ ਇਹ ਵੀ ਆ ਕਿ ਉਹ ਚੀਜ਼ਾਂ ਲੋਕ ਚਾਹੇ ਉਹ ਕਮਲਾ ਰਮਲਾ ਕਹਿ ਕੇ ਜਾਂ ਐਪਰੀਸ਼ੀਏਟ ਕਰਨ ਨੂੰ ਜਾਂ ਫਿਰ ਇੱਕ ਦੂਸਰੇ ਨੂੰ ਵਿਖਾਉਣ ਦੇ ਲਈ ਵੀ ਆਹ ਵੇਖ ਲਾ ਕੀ ਕਹੀ ਜਾਂਦਾ ਜਾਂ ਫਿਰ ਉਹ ਜ਼ਿਆਦਾ ਪ੍ਰਮੋਟ ਹੋ ਜਾਂਦੀਆਂ. ਕੋਈ ਗਲਤ ਬੋਲ ਰਿਹਾ ਨਾ ਉਹ ਜ਼ਿਆਦਾ ਪ੍ਰਮੋਟ ਹੋ ਜਾਂਦਾ.
1: ਤੁਸੀਂ ਰੰਜੋਤ ਜੀ ਉਹ ਵੀਡੀਓ ਦੇਖੀ ਕਿ ਜਿਹਦੇ ਵਿੱਚ ਸਕੂਲ ਬੰਦ ਕਰ ਰਹੇ ਆ ਨਾ ਉਹ ਕਿਸੇ ਵਜ੍ਹਾ ਕਰਕੇ, ਲਾਈਕ ਛੋਟੀ ਜਿਹੀ ਵੀਡੀਓ ਆ ਅਤੇ ਉਹਦੇ ਵਿੱਚ ਰਿਪੋਰਟਰ ਆ ਅਤੇ ਉਹ ਨਾ ਪਹਿਲਾਂ ਕਿਸੇ ਨੂੰ ਪੁੱਛਦਾ, ਉਹ ਕਹਿੰਦਾ ਹਾਂਜੀ ਸਕੂਲ ਬੰਦ ਹੋ ਰਿਹਾ ਅਤੇ ਉੱਧਰੋਂ ਨਾ ਆਈ ਥਿੰਕ ਉਹ ਪ੍ਰਿੰਸੀਪਲ ਆ ਉਹ ਬਾਹਰ ਆਉਂਦਾ ਅਤੇ ਉਹ ਕਹਿੰਦਾ ਤੁਸੀਂ ਸਕੂਲ ਹੁਣ ਬੰਦ ਕਿਉਂ ਕਰ ਰਹੇ ਹੋ ਨਾ ਵੀ ਕਿੱਦਾਂ, ਉਹ ਕਹਿੰਦਾ ਹਾਂਜੀ ਗੱਲ ਇੱਦਾਂ ਹੋਈ ਆ ਵੀ ਉਹ ਕਹਿੰਦਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲੋ, ਉਹ ਕਹਿੰਦਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਸਕੂਲ, ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲ, ਹਾਲਾਂਕਿ ਪ੍ਰਿੰਸੀਪਲ ਪੰਜਾਬੀ ਬੋਲ ਰਿਹਾ ਅਤੇ ਉਹ ਪ੍ਰਿੰਸੀਪਲ ਪਹਿਲੇ ਹੀ ਕੁਛ ਅੰਦਰੋਂ ਹੋਇਆ ਹੋਣਾ ਜਿਹਦੇ ਕਰਕੇ ਉਹ ਸਾਰੀ ਇਵੈਕੂਏਸ਼ਨ ਕਰ ਰਹੇ ਹੋਣੇ ਨਾ, ਅਤੇ ਉਹ ਕਹਿੰਦਾ ਤੈਨੂੰ ਕੀ ਵਜ੍ਹਾ ਹਿੰਦੀ ਬੋਲੂਗਾ, ਪਰ ਉਹ ਬੋਲ ਪੰਜਾਬੀ ਰਿਹਾ, ਉਹਦੇ ਦਿਮਾਗ ਦੇ ਉੱਤੇ ਉਹਨੇ ਇੰਨਾ ਅਸਰ ਕਰਤਾ, ਉਹਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਤੂੰ ਮੈਂ ਤਾਂ ਪੰਜਾਬੀ ਬੋਲ ਰਿਹਾ ਤੂੰ ਮੈਨੂੰ ਕਿੱਦਾਂ ਕਹੀ ਨਾ, ਉਹ ਤਬੜਾ ਤਬੜੀ ਹੋ ਗਿਆ ਉੱਥੇ ਇੱਕ ਦੂਜੇ ਦੇ. ਮਤਲਬ ਕਈ ਵਾਰੀ ਤੁਹਾਨੂੰ ਇੱਦਾਂ ਕੋਈ ਉਹ ਅਸਰ ਪਾ ਦਿੰਦਾ ਤੁਹਾਡੇ 'ਤੇ. ਮੈਂ ਬਾਰ ਬਾਰ ਰਿਵਰਸ ਕਰ ਕਰ ਦੇਖੀ, ਮੈਂ ਕਿਹਾ ਤੂੰ ਪੰਜਾਬੀ ਤਿੰਨੀ ਵਾਰੀ ਨੇ ਪੰਜਾਬੀ ਬੋਲੀ ਆ, ਉਹ ਉਹ ਤਾਂ ਪਾਗਲ ਹੈਗਾ, ਇਹ ਵੀ ਨਾਲ ਪਾਗਲ ਹੋ ਗਿਆ.
0: ਜਿਹੜੀ ਇੱਕ ਚੀਜ਼ ਜਾਂਦੇ ਜਾਂਦੇ ਹੋਰ ਆ ਕਿ ਜਿਹੜੀ ਕਈ ਲੋਕ ਨਾ ਇੰਨਾ ਕੁ ਜ਼ਿਆਦਾ ਉਹਨੂੰ ਬਰੀਕੀ ਦੇ ਵਿੱਚ ਲੈ ਜਾਂਦੇ ਆ. ਅਸੀਂ ਹੁਣ ਭਾਵੇਂ ਤੁਸੀਂ ਕਹੀ ਜਾਂਦੇ ਹੋ ਜਿੱਦਾਂ ਹੁਣ ਭੈਣ ਜੀ ਵੀ ਕਹੇ ਨੇ ਨਾ ਵੀ ਹਾਂ ਠੀਕ ਆ ਬੜੀ ਠੇਠ ਪੰਜਾਬੀ ਸੁਣਨ ਨੂੰ ਮਿਲਦੀ ਹੈ, ਪਰ ਮੈਂ ਖੁਦ ਇਹ ਚੀਜ਼ ਮੰਨਦਾ ਵੀ ਅਸੀਂ ਇਹਦਾ ਮਤਲਬ ਅਸੀਂ ਬਹੁਤ ਵੱਡਾ ਕੁਛ ਆਪਾਂ ਗਵਾ ਚੁੱਕੇ ਹਾਂ, ਕਿਉਂਕਿ ਜਦੋਂ ਆਪਾਂ ਬੋਲੀ ਅਤੇ ਭਾਸ਼ਾ 'ਤੇ ਆਪਾਂ ਗੱਲ ਕਰਦੇ ਹਾਂ ਅਤੇ ਮੈਨੂੰ ਲੱਗਦਾ ਕਿ ਮੈਨੂੰ ਖੁਦ ਨੂੰ ਬਹੁਤ ਕੁਛ ਨਹੀਂ ਆਉਂਦਾ
1: ਜੀ,
0: ਜੋ ਸਾਡੇ ਵੱਡਿਆਂ ਨੂੰ ਆਉਂਦਾ ਸੀ ਜਾਂ ਜੋ ਜਿਹੜੇ ਹੋਰ ਪੈਰਲਲ ਕੋਈ ਗੁਣੀ ਗਿਆਨੀ ਬੰਦੇ ਨੇ ਉਹਨਾਂ ਦੇ ਮੁਕਾਬਲੇ ਆਪ ਝੱਕਦੇ ਰਹੀਦਾ ਵਾ ਵੀ ਆਹ ਗੱਲ ਗਲਤ ਨਾ ਹੋ ਜਾਏ ਕਿਤੇ। ਇਹਦਾ ਮਤਲਬ ਵੀ ਕਿੰਨੇ ਊਣੇ ਹੋ ਗਏ ਆਪਾਂ। ਹੁਣ ਉੱਥੇ ਇੱਕ ਸਮੱਸਿਆ ਹੋਰ ਵੀ ਆ, ਉਹਦਾ ਕਈ ਲੋਕਾਂ ਦਾ ਪਿੱਛੇ ਹਟਾਉਣ ਦਾ ਹੀ ਖੁਦ ਹੀ ਸਬੱਬ ਬਣ ਜਾਂਦੇ ਆ ਉਹ। ਕਿੱਦਾਂ ਵੀ ਕਈ ਲੋਕ ਨਾ ਬਹੁਤ ਜ਼ਿਆਦਾ ਹੀ ਮੀਨ ਮੇਖ ਕਰਦੇ ਆ, ਈਵਨ ਮੈਂ ਸੋਸ਼ਲ ਮੀਡੀਆ 'ਤੇ ਵੀ ਵੇਖਦਾ ਹਾਂ ਬਿੰਦੀ ਟਿੱਪੀ ਤੱਕ ਦੇ। ਉਹ ਮੈਨੂੰ ਨਹੀਂ ਲੱਗਦਾ ਵੀ ਜਿੰਨਾ ਉਹ ਉਸ ਚੀਜ਼ ਨੂੰ ਖਰੋਚਦੇ ਆ ਉਹ ਅਗਲਾ ਮੁੜ ਕੇ ਕੋਸ਼ਿਸ਼ ਵੀ ਕਰਦਾ ਉਹ ਗੱਲ, ਕਿਉਂਕਿ ਇੰਨਾ ਕੁ ਜ਼ਿਆਦਾ ਉਹ ਉਸ ਚੀਜ਼ ਨੂੰ, ਕਿਉਂਕਿ ਜਿੱਥੇ ਔਲਰੇਡੀ ਇੱਕ ਚੀਜ਼ ਤੋਂ ਬੰਦਾ ਭੱਜ ਰਿਹਾ ਵਾ, ਜਿਹੜੇ ਚਾਰ ਕੋਈ ਜੁੜੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਆਪਾਂ ਹੁਣ ਇਹਨਾਂ 'ਚ ਨਾ ਮਾੜੀ ਜਿਹੀ ਵੀ ਗਲਤੀ ਰਹਿਣ ਨਾ ਦੇ। ਹਾਂ, ਜੇ ਤਾਂ ਕੋਈ ਉੱਦਾਂ ਦੀ ਕੋਈ ਗੱਲ ਚੱਲ ਰਹੀ ਆ ਜਿੱਥੇ ਤਾਂ ਇੱਦਾਂ ਦਾ ਕੋਈ ਇਸ਼ੂ ਆ ਵੀ ਆਪਾਂ ਹੁਣ ਉਹਦੀ ਪਰਫੈਕਸ਼ਨ ਦੇ ਉੱਤੇ ਕੰਮ ਕਰਨਾ, ਅਤੇ ਉੱਥੇ ਗੱਲ ਕਰਨੀ ਬਣਦੀ ਆ, ਚਲੋ ਉੱਥੇ ਅਗਲੇ ਨੂੰ ਕਰੈਕਟ ਤੁਸੀਂ ਕਰ ਦਿਉ। ਪਰ ਜਿਹੜਾ ਉੱਦਾਂ ਹੀ ਨੋਰਮਲ ਆਮ ਕਰ ਰਿਹਾ ਵਾ ਉਹਨੂੰ ਆਪਾਂ ਜਿਹੜਾ ਵੀ ਕਹਿਣਾ ਵਾ ਸਾਡਾ ਸਲੀਕਾ ਇੱਦਾਂ ਦਾ ਹੋਵੇ, ਭਾਵੇਂ ਇਨਬੋਕਸ ਕਰ ਦਿਉ। ਮੈਂ ਬੜੇ ਬੰਦੇ ਵੇਖੇ ਜਿਹੜੇ ਬਾਅਦ 'ਚੋਂ ਅੰਗਰੇਜ਼ੀ ਲਿਖਣ ਲੱਗ ਪੈਂਦੇ ਆ, ਕਿਉਂਕਿ ਉਹ ਸੌਖੀ ਆ, ਉਹਦੇ 'ਚ ਨੁਕਸ ਕੱਢਣੇ ਵੀ ਤੁਹਾਡੇ ਸੌਖੇ, ਉਹ ਤਾਂ ਤੁਸੀਂ ਉਹਦੇ ਕੋਲ ਕਢਾ ਲੈਣੇ, ਨਹੀਂ ਉਹ ਤਾਂ ਤੁਸੀਂ ਚੈਟ GPT ਕੋਲ ਕਢਾ ਕੇ ਤਾਂ ਪਾ ਦੇਣੀ ਹੈ। ਪੰਜਾਬੀ ਦੇ ਜਿਹੜੇ ਗਲਤੀਆਂ ਨੇ ਉਹ ਤਾਂ ਤੁਹਾਨੂੰ ਆਪ ਹੀ ਜੇ ਪਤਾ ਤਾਂ ਫਿਰ ਹੀ ਕੱਢਣੀਆਂ ਪੈਣੀਆਂ। ਸੋ ਜੇ ਤੁਸੀਂ ਕਿਸੇ ਨੂੰ ਕਹਿਣਾ ਵੀ ਆ ਉੱਦਾਂ ਵੀ ਕਿਸੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਤਾਂ ਸਲੀਕੇ ਨਾ, ਅਤੇ ਜੇ ਸੋਸ਼ਲ ਮੀਡੀਆ 'ਤੇ ਵੀ ਮੈਂ ਕਹਿੰਦਾ ਵੀ ਆਪਾਂ ਕਿਸੇ ਦੀ ਗਲਤੀ ਕੱਢਦੇ ਹਾਂ ਤਾਂ ਇਨਬੋਕਸ ਕਰ ਦਿਆ ਕਰੋ
1: ਜੀ, ਬਿਲਕੁਲ।
0: ਇਹ ਨਹੀਂ ਵੀ ਆਪਾਂ ਉਹਨੂੰ ਹੋਰ ਪਿੱਛੇ ਧੱਕ ਦਈਏ ਤੂੰ ਬੋਲੀ ਨਾ, ਅਤੇ ਆਪਾਂ ਫਿਰ ਸ਼ਬਦਾਂ ਵੱਲ ਹੋਈਏ ਅਤੇ ਚੱਲੀਏ
1: ਜੀ। ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਪਹਿਲਾ ਜਿਹੜਾ ਸ਼ਬਦ ਸੀ ਉਹ ਸੀ ਹੀਲਾ। ਹੀਲਾ ਹੁੰਦਾ ਆ ਕੋਸ਼ਿਸ਼ ਕਰਨੀ, ਲਾਈਕ ਕੋਈ ਕਹਿੰਦੇ ਨੀ ਕੋਈ ਹੀਲਾ ਕਰ ਲਾ,
0: ਹੀਲਾ ਵਸੀਲਾ ਕਰ,
1: ਕੋਈ ਹੀਲਾ ਵਸੀਲਾ ਕਰ ਲਾ ਤੂੰ ਤਾਂ ਹੀ।
0: ਵੈਸੇ ਦੋ ਸ਼ਬਦ ਨੇ ਹਾਂਜੀ
1: ਬਿਲਕੁਲ। ਹੁਜਕਾ ਹੁੰਦਾ ਹੈ ਜਦੋਂ ਹਿੱਲਣ ਦੇ ਕਾਰਨ ਜਿਹੜਾ ਧੱਕਾ ਲੱਗਦਾ ਹੈ ਜਾਂ ਝਟਕਾ ਲੱਗਦਾ ਉਹਨੂੰ ਆਪਾਂ ਕਹਿੰਦੇ ਹਾਂ ਹੁਜਕਾ, ਆਪਾਂ ਜਾਂ
0: ਹਿਲਜੁਲ ਜੀ,
1: ਹਾਂ ਹਿਲਜੁਲ ਜੀ, ਜਾਂ ਆਪਾਂ ਬੱਸ 'ਚ ਬੈਠੇ ਹਾਂ ਇੱਕਦਮ ਹਾਂ ਝਟਕਾ ਲੱਗਿਆ ਕੁਛ ਬ੍ਰੇਕ ਲੱਗ ਗਈ ਤਾਂ ਆਪਾਂ ਕਹਿੰਦੇ ਹੁਜਕਾ ਲੱਗ ਗਿਆ, ਹੈ ਨਾ।
0: ਹਾਂ,
1: ਅਤੇ ਉਸ ਤੋਂ ਅਗਲਾ ਸ਼ਬਦ ਸੀ ਹਾੜਾ। ਹਾੜਾ ਆਪਾਂ ਕਹਿੰਦੇ ਨਾ ਉਹ ਹਾੜੇ ਕੱਢਦਾ ਰਿਹਾ ਉਹਦੇ, ਮਤਲਬ ਤਰਲੇ ਮਿੰਨਤਾਂ ਜਿਹੀਆਂ ਕਰੀ ਜਾਣਾ ਨਾ ਵੀ ਮੇਰੀ ਗੱਲ ਮੰਨ ਲਾ। ਅਤੇ ਉਸ ਤੋਂ ਅਗਲਾ ਸ਼ਬਦ ਸੀ ਹੜਬੋਚ। ਹੜਬੋਚ ਹੁੰਦਾ ਆ ਲਾਈਕ ਬੇਢੰਗਾ ਵਧਿਆ ਹੋਇਆ ਕੋਈ ਵੀ ਇਨਸਾਨ ਕਹਿ ਲਓ ਜਾਂ ਬੰਦਾ ਕਹਿ ਲਓ, ਕੋਈ ਵੀ
0: ਰੁੱਖ,
1: ਹਾਂ ਕੋਈ ਰੁੱਖ ਕਹਿ ਲਓ, ਕੁਛ ਵੀ ਕਹਿ ਲਓ, ਆਪਾਂ ਕਹਿੰਦੇ ਕਿ ਇਹ ਹੜਬੋਚ ਜਿਹਾ, ਹੈ ਨਾ, ਮਤਲਬ ਕਿ ਜਿਹਦੀ ਕੋਈ ਇੱਕ ਉਹ ਹੀ ਨਹੀਂ ਹੈਗੀ, ਸ਼ੇਪ ਹੀ ਨਹੀਂ ਹੈਗੀ। ਹਾਂਜੀ, ਉਸ ਤੋਂ ਅਗਲਾ ਸ਼ਬਦ ਸੀ ਹੰਬਣਾ। ਹੰਬਣਾ ਹੁੰਦਾ ਹੈ ਥੱਕਣਾ ਕਿਸੇ ਚੀਜ਼ ਨੂੰ, ਨਾ ਆਪਾਂ ਕਹਿੰਦੇ ਮੈਂ ਹੰਬ ਗਿਆ ਇਹਨੂੰ ਮਨਾ ਮਨਾ ਕੇ ਪਰ ਇਹ ਨਹੀਂ ਮੰਨਦਾ ਮੇਰੇ ਬਸ
0: ਦਾ।
1: ਹਾਂ, ਉਸ ਤੋਂ ਅਗਲਾ ਸ਼ਬਦ ਸੀ ਹੁਲਾਰਾ। ਹੁਲਾਰਾ ਹੁੰਦਾ ਹੈ ਜਿੱਦਾਂ ਕਿਸੇ ਨੂੰ ਹੂਟਾ ਦੇਣਾ, ਝੂਟਾ ਦੇਣਾ, ਜਾਂ ਕਿਸੇ ਨੂੰ ਉਲਾਰਨਾ ਜਾਂ ਉਛਾਲਣਾ ਕਿਸੇ ਨੂੰ, ਹੈ ਨਾ, ਆਪਾਂ ਕਹਿੰਦੇ ਹਾਂ ਵੀ ਮੈਨੂੰ ਇੱਕ ਹੁਲਾਰਾ ਦੇ ਦੇ, ਜਾਂ ਪੀਂਘ 'ਤੇ ਵੀ ਆਪਾਂ ਬੈਠਣ ਹੋ ਕਹਿੰਦੇ ਹੁਲਾਰਾ ਦੇਈ, ਇੱਕ ਮਤਲਬ ਇੱਕ ਝੂਟਾ ਦਿੰਦੇ, ਹੈ ਨਾ। ਸੱਤਵਾਂ ਅਤੇ ਆਖਰੀ ਸ਼ਬਦ ਸੀ ਹੇਜਲਾ। ਹੇਜਲਾ ਹੁੰਦਾ ਆ ਲਾਈਕ ਜਿਹੜਾ ਮੋਹ ਦਾ ਆਪਾਂ ਦਿਖਾਵਾ ਕਰਦੇ ਹਾਂ, ਆਪਾਂ ਕਹਿੰਦੇ ਹਾਂ ਉਹ ਤੇਰਾ ਬੜਾ ਹੇਜਲਾ ਆ, ਹੈ ਨਾ, ਤੈਨੂੰ ਬੜਾ ਹੇਜ ਆਉਂਦਾ, ਤੈਨੂੰ ਉਹਦੇ ਉੱਤੇ ਬੜਾ ਮੋਹ ਆਉਂਦਾ ਆ ਵੀ ਮੈਂ ਨਹੀਂ ਤੇਰਾ ਕੁਛ ਵੀ ਲੱਗਦਾ। ਸੋ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਸੱਤ ਸ਼ਬਦ, ਅਤੇ ਸ਼ਬਦਾਂ ਦੇ ਵਿੱਚੋਂ ਸ਼ਬਦ, ਸ਼ਬਦਾਂ ਦੇ ਵਿੱਚ ਹੀ ਸ਼ਬਦ,
0: ਸ਼ਬਦਾਂ ਦੇ ਵਿੱਚ ਹੀ ਸ਼ਬਦ,
1: ਤੇ ਜਾਂਦੇ ਜਾਂਦੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਉਹ ਕਹਿੰਦੇ ਵੀ ਤੇਰੇ ਤੋਂ ਪੈਂਦੇ ਬਹੁਤ ਆ, ਵੀ ਤੇਰੇ ਸਹੁਰੇ ਤੋਂ ਬੜਾ ਪੈਂਦੇ ਆ, ਇੱਦਾਂ ਹੀ ਮੈਨੂੰ ਯਾਦ ਆ ਗਿਆ। ਕਈ ਇਲਾਕਿਆਂ ਦੇ ਵਿੱਚ ਕਹਿੰਦੇ ਆ ਵਗ ਜਾ, ਹੈ ਨਾ, ਵੀ ਆਪਾਂ ਕਹਿੰਦੇ ਨਾ ਚੱਲ ਜਾ ਇੱਥੋਂ, ਭੱਜ ਜਾ ਜਾਂ ਨੱਸ ਜਾ, ਹੈ ਨਾ, ਕਈ ਕਹਿੰਦੇ ਨੱਸ ਜਾ ਫਿਰ ਵੀ ਸਮਝ ਲੱਗਦੀ, ਵਗ ਜਾ। ਜਦੋਂ ਮੈਂ ਪਹਿਲੀ ਵਾਰ ਸੁਣਿਆ ਮੈਂ ਵਗਣਾ, ਮਤਲਬ ਹਵਾ ਆ ਪਾਣੀ ਜਿਹੜਾ ਵਗਣ ਲੱਗ ਗਿਆ, ਮਤਲਬ ਕਿੱਦਾਂ, ਮਤਲਬ ਵਗ ਜਾ, ਹੈ ਨਾ,
0: ਹਾਂ ਗੱਬੇ,
1: ਹਾਂ ਵੀ ਗੱਬੇ ਤਾਂ ਠੀਕ,
0: ਗਾੜੀ, ਇੱਦਾਂ ਇੱਕ ਦੂਸਰੇ
1: ਮਜ਼ਾਕ ਚ ਕਹਿੰਦੀ। ਹਾਂਜੀ, ਹਾਂ ਹਾਂ, ਮੈਨੂੰ ਇੱਦਾਂ ਲੱਗਾ ਹੀ ਨਹੀਂ ਸੀਗਾ ਕਿ ਗੱਬੇ ਕੋਈ ਮਤਲਬ ਅਜੀਬ ਸ਼ਬਦ ਆ, ਕਿਉਂਕਿ ਅਸੀਂ ਉਹ ਸੁਣਿਆ ਸੀ ਜਦੋਂ ਮੈਂ ਇੱਦਾਂ ਵਰਤਦੀ ਹੁੰਦੀ ਸੀ, ਤੇ ਮੈਨੂੰ ਉਹ ਪਛਾਣ, ਸਾਰੇ ਜਣੇ ਪਛਾਣ ਲੱਗੇ, ਹਾਂ ਅੱਛਾ ਦੁਆਬੇ ਤੋਂ ਆ ਤੁਸੀਂ, ਨਾ, ਮੈਂ ਕਹਿਣਾ ਇੱਦਾਂ ਕਿੱਦਾਂ ਗੱਬੇ ਕਹਿੰਦੇ ਆ, ਅੱਛਾ ਅਸੀਂ ਵਿਚਾਲੇ ਕਹਿੰਦੇ ਹਾਂ, ਹੈ ਨਾ, ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਦੁਆਬੇ ਵਾਲਿਆਂ ਦੀ ਪਛਾਣ ਗੱਬੇ ਤੋਂ ਹੁੰਦੀ ਆ।
0: ਹਾਂ, ਬੜੀਆਂ ਉਹ ਚੀਜ਼ਾਂ ਨੇ ਨਾ ਜਿਹੜੀਆਂ, ਹੁਣ ਇਹ ਵੀ ਗੱਲ ਹੈ ਵੀ ਕਿਸੇ ਨੂੰ ਪਤਾ ਹੋਊਗਾ ਵੀ ਆਹ ਫਲਾਣੇ ਥਾਂ ਤੋਂ ਆਹ ਚੀਜ਼ ਬੋਲ ਰਿਹਾ ਵਾ, ਕਈਆਂ ਨੂੰ ਇਹ ਵੀ ਨਹੀਂ ਪਛਾਣ
1: ਬਿਲਕੁਲ
0: ਕਿਹੜੇ
1: ਜਗ੍ਹਾ ਤੋਂ,
0: ਕਿੱਥੋਂ ਕਿਹੜੀ ਬੋਲ ਰਿਹਾ। ਵੀਰ ਜੀ, ਜਦੋਂ ਅਸੀਂ ਕਹਿੰਦੇ ਆਏ ਸੀ ਤਾਂ ਇੱਥੇ ਮੇਰੀ ਫਰੈਂਡ ਇੱਕ ਵਾਰ ਮੇਰੇ ਨਾਲ ਬੱਸ ਦੇ ਵਿੱਚ ਗਈ ਘੁੰਮਣ, ਅਤੇ ਉਹ ਕਹਿੰਦੇ ਨੇ ਕਿ ਰਸਤੇ 'ਚ ਕਹੇ ਕਿ ਆਪਾਂ ਇੱਥੇ ਆਏ ਸੀ, ਅਤੇ ਮੈਂ ਸੋਚਿਆ ਕਿ ਮੈਂ ਤਾਂ ਆਈ ਨਹੀਂ ਇੱਥੇ, ਫਿਰ ਪਤਾ ਲੱਗਾ ਕਿ ਉਹ ਬੋਲਦੇ ਹੀ ਇਵੇਂ ਆ ਆਪਾਂ ਕਰਕੇ।
1: ਅੱਛਾ, ਹਾਂ, ਇੱਕ ਜਣੇ ਨੂੰ ਲਾਈਕ, ਹਾਂ ਅਸੀਂ ਕਈ ਵਾਰ ਕਈ ਜਣੇ ਕਹਿੰਦੇ ਨਾ ਅਸੀਂ, ਅਸੀਂ ਏਦਾਂ ਹਨਾ
0: ਕਿ ਉਹ ਇੱਕ ਸਲੀਕਾ ਹੋ ਜਾਂਦਾ ਨਾ
1: ਹਾਂ ਆਪਣੇ ਆਪ ਨੂੰ ਕਹਿਣਾ ਅਸੀਂ ਜਾਂ ਹਮ ਕਹਿਣਾ ਜੇ ਹਿੰਦੀ ਬੋਲਦੇ ਆ ਹਮਨੇ ਤਾਂ ਐਸਾ ਨਹੀਂ ਕੀਆ ਉਹ ਆਪਣੇ ਆਪ ਨੂੰ ਇੱਜ਼ਤ ਦੇਣ ਵਾਲੀ ਗੱਲ ਹੁੰਦੀ ਆ
0: ਜੀ ਧੰਨਵਾਦ ਤੇ ਹੁਣ ਲੈਨੇ ਤੁਹਾਡੇ ਕੋਲੋਂ ਇਜਾਜ਼ਤ
1: ਜੀ ਜੀ ਬਿਲਕੁਲ ਹੁਣ ਲੈਂਦੇ ਹਾਂ ਅਸੀਂ ਤੁਹਾਡੇ ਤੋਂ ਇਜਾਜ਼ਤ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਇੰਨਾ ਕਹਿੰਦੇ ਹੋਏ ਜੇ ਸਾਡੇ ਤੋਂ ਕੋਈ ਵੀ ਸ਼ਬਦਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ਼ਬਦਾਂ ਦੇ ਵਿੱਚ ਇੱਧਰ ਉੱਧਰ ਕੋਈ ਗਲਤੀ ਹੋ ਗਈ ਹੋਵੇ ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਮਿਲਾਂਗੇ ਤੁਹਾਨੂੰ ਬਹੁਤ ਜਲਦ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ ਦੀਆਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਰਤ ਦੀਆਂ ਖਬਰਾਂ ਦੀ ਜੇ ਗੱਲ ਕਰੀਏ ਤੇ ਇੱਕ ਖਬਰ ਰਾਜਧਾਨੀ ਦਿੱਲੀ ਤੋਂ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਭ ਨੂੰ, ਖਾਸ ਤੌਰ ਦੇ ਉੱਤੇ ਜਿਹੜੇ ਬੱਚੇ ਦੂਜਿਆਂ ਸ਼ਹਿਰਾਂ ਦੇ ਵਿੱਚ ਰਹਿ ਕੇ ਪੜ੍ਹਦੇ ਨੇ, ਉਹਨਾਂ ਦੇ ਮਾਪਿਆਂ ਨੂੰ ਡਰਾ ਗਈ ਸੀ। ਦਿੱਲੀ ਦੇ ਸੱਤਿਆ ਨਿਕੇਤਨ ਨੇੜੇ 5 ਮੰਜ਼ਿਲਾ ਇਮਾਰਤ ਢਹਿ ਢੇਰੀ ਹੋਣ ਤੋਂ ਬਾਅਦ ਹੁਣ ਮ੍ਰਿਤਕਾਂ ਦੀ ਗਿਣਤੀ ਵੀ 7 ਹੋ ਗਈ ਹੈ ਵੱਧ ਕੇ, ਤੇ ਮਲਬੇ 'ਚ ਹੁਣ ਤੱਕ 12 ਜਣਿਆਂ ਨੂੰ ਬਚਾਇਆ ਜਾ ਚੁੱਕਿਆ। 5 ਹੋਰ ਜ਼ਖਮੀ ਦੱਸੇ ਗਏ ਨੇ, ਜਿਹੜੇ ਹਸਪਤਾਲ ਦੇ ਵਿੱਚ ਭਰਤੀ ਦੱਸੇ ਗਏ ਨੇ। ਪੁਲਿਸ ਨੇ ਇਮਾਰਤ ਦੇ ਮਾਲਕ, ਭਾਰਤੀ ਹਵਾਈ ਫੌਜ ਦੇ ਸਾਬਕਾ ਸਰਜੈਂਟ ਹਰੀ ਰਾਮ, ਜਿਸ ਦੀ ਉਮਰ 81 ਸਾਲ ਦੱਸੀ ਗਈ ਹੈ, ਉਸ ਦੀ ਪਤਨੀ ਉਰਮਿਲਾ, ਉਸ ਦੀ ਉਮਰ 75 ਸਾਲ ਦੱਸੀ ਗਈ ਹੈ, ਤੇ ਉਹਨਾਂ ਦੇ ਬੇਟੇ ਮਹੇਸ਼, ਜਿਹਦੀ ਉਮਰ 52 ਸਾਲ ਦੱਸੀ ਗਈ ਹੈ, ਇਹਨਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਨੇ। ਇਸ ਦਰਮਿਆਨ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਇਹ ਚੁੱਕੇ ਗਏ ਨੇ ਕਿ ਸਰਕਾਰ ਹਾਦਸੇ ਰੋਕਣ ਦੇ ਵਿੱਚ ਨਾਕਾਮ ਹੋ ਰਹੀ ਹੈ, ਔਰ ਸਿਰਫ ਹੇਠਲੇ ਬੰਦਿਆਂ ਨੂੰ ਚੁੱਕ ਕੇ ਕਿਸੇ ਵੀ ਵੱਡੀ ਘਟਨਾ ਦੇ ਉੱਤੇ ਜਿਹੜਾ ਇੱਕ ਪਰਦਾ ਸੁੱਟ ਦਿੱਤਾ ਜਾਂਦਾ। ਤੀਰੀ ਇੰਜਨ ਸਰਕਾਰ ਦਾ ਨਾਂ ਦੇ ਕੇ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਇਸ ਵਕਤ ਹਾਦਸਿਆਂ ਨੂੰ ਰੋਕਣ ਦੇ ਵਿੱਚ ਸਰਕਾਰ ਨਾਕਾਮ ਰਹਿ ਰਹੀ ਹੈ ਤੇ ਦਿਮਾਗੀ ਨਕਸਲ ਨਾਰਾਜ਼ ਫੁੱਫੜ ਜਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਦੋਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸਾਂਝਾ ਕਿਸਾਨ ਮੋਰਚਾ, ਜਿਨ੍ਹਾਂ ਦੀ ਅਗਵਾਈ ਦੇ ਹੇਠ ਇੱਕ ਹਫ਼ਤੇ ਤੋਂ ਧਰਨਾ ਲੱਗਿਆ ਹੋਇਆ ਸੀ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਤੇ ਮੋਹਾਲੀ ਵਾਲੇ ਪਾਸਿਓ, ਤੇ ਉਹ ਹੁਣ ਸਫਲਤਾਪੂਰਵਕ ਮੁੱਕ ਗਿਆ ਤੇ ਕਿਸਾਨਾਂ ਨੇ ਜਿੱਤ ਦਾ ਜਸ਼ਨ ਮਨਾਇਆ। ਪਰ ਇਹ ਤੋਂ ਪਹਿਲਾਂ ਲਗਭਗ 2-2.5 ਘੰਟੇ ਲੰਮੀ ਮੀਟਿੰਗ ਇੱਕ ਚੱਲੀ ਸੀ ਪੰਜਾਬ ਸਰਕਾਰ ਦੀ ਤਰਫ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਬਲਵੀਰ ਸਿੰਘ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੀ ਉਹ ਸ਼ਾਮਲ ਹੋਏ ਸੀ, ਔਰ ਉਸ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਬਣੀ ਹੈ। ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਟ੍ਰੈਫਿਕ ਜਿਹੜੀ ਹੈ ਮੁੱਕੀ ਹੈ, ਪਰ ਇਸ ਜਿਹੜਾ ਮੋਰਚਾ ਹੈ ਇਸ ਦੇ ਵਿੱਚ ਹੁਣ ਸਵਾਲ ਵੀ ਉੱਠ ਰਹੇ ਨੇ ਕਿ ਆਖਿਰਕਾਰ ਇਹੋ ਜਿਹਾ ਕੀ ਹੈ ਜਿਹੜਾ ਪੰਜਾਬ ਸਰਕਾਰ ਦੀ ਤਰਫ ਤੋਂ ਜਿਹੜਾ ਕਿਸਾਨਾਂ ਨੂੰ ਦੇ ਦਿੱਤਾ ਜਾਏਗਾ, ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੋਏਗਾ। ਉਹ ਤਾਂ ਪੰਜਾਬ ਸਰਕਾਰ ਇਸ ਵਿੱਤੀ ਤੰਗੀ ਦੇ ਵਿਚਕਾਰ 2,000 ਕਰੋੜ ਰੁਪਏ ਦਾ ਹੋਰ ਕਰਜ਼ ਚੁੱਕਣ ਦੀ ਤਿਆਰੀ 'ਚ ਹੈ। ਸਤੰਬਰ ਮਹੀਨੇ 'ਚ ਇਹ ਕਰਜ਼ ਦੀ ਪਹਿਲੀ ਕਿਸ਼ਤ ਸਮਝੀ ਜਾ ਸਕਦੀ ਹੈ, ਔਰ ਇਸ ਕਰਜ਼ੇ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ 17 ਸਾਲ ਦੀ ਮਿਆਦ ਵਾਲੇ ਸਰਕਾਰੀ ਸਟਾਕਾਂ ਦੀ ਵਿਕਰੀ ਦੇ ਰਾਹੀਂ 1,200 ਕਰੋੜ ਰੁਪਏ ਜੁਟਾਏ ਜਾਣਗੇ। ਇਹ ਤੋਂ ਇਲਾਵਾ 800 ਕਰੋੜ ਰੁਪਇਆ 9 ਸਾਲਾਂ ਦੀ ਮਿਆਦ ਵਾਲੇ ਸਟਾਕਾਂ ਦੀ ਰਾਹੀਂ ਜੁਟਾਇਆ ਜਾਏਗਾ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਦੂਜਾ ਮਸਲਾ ਚੀਫ ਜਸਟਿਸ ਦੀ ਨਿਯੁਕਤੀ ਵਾਲਾ, ਉਸ ਨੂੰ ਲੈ ਕੇ ਵੀ ਪਿਛਲੇ ਦਿਨਾਂ ਤੋਂ ਵਿਵਾਦ ਤੁਰਿਆ ਹੋਇਆ, ਸਾਰੇ ਹੀ ਜਾਣਦੇ ਹਾਂ। ਪਰ ਹੁਣ ਕੱਲ੍ਹ ਦੇ ਦਿਨ ਇਸ ਵਾਦ ਵਿਰੋਧ ਦੇ ਬਾਵਜੂਦ ਪੰਜਾਬ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ ਜਸਟਿਸ ਵਜੋਂ ਜਸਟਿਸ ਅਸ਼ਵਨੀ ਸ਼ਰਮਾ ਨੇ ਹਲਫ ਲੈ ਲਿਆ। ਇਸ ਦਰਮਿਆਨ ਪੰਜਾਬ ਸਰਕਾਰ ਦੀ ਤਰਫ ਤੋਂ ਨਾ ਤਾਂ ਕੋਈ ਵਿਧਾਇਕ ਉੱਥੇ ਮੌਜੂਦ ਰਿਹਾ, ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਗਾਇਬ ਰਹੇ। ਉਹ ਜਿਹੜੇ ਸਾਬਕਾ ਜਿਹੜੇ ਮੰਤਰੀ ਨੇ ਸੰਜੀਵ ਅਰੋੜਾ, ਜਿਹੜੇ ਜੇਲ੍ਹ ਚ ਬੰਦ ਨੇ, ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਗਏ ਹੋਏ ਸੀ। ਜਦਕਿ ਇਸ ਸਮਾਗਮ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਦੂਸਰੇ ਜਿਹੜਾ ਹਰਿਆਣਾ ਦਾ ਜਿਹੜੇ ਅਧਿਕਾਰੀ ਸੀ ਜਾਂ ਮੰਤਰੀ ਸੀ ਉਹ ਮੌਜੂਦ ਰਹੇ, ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਰਾਜਪਾਲ ਦੀ ਤਰਫ ਦੀ ਮੌਜੂਦਗੀ ਦੇ ਵਿੱਚ ਚੀਫ ਜਸਟਿਸ ਅਸ਼ਵਨੀ ਮਿਸ਼ਰਾ ਨੇ ਆਪਣਾ ਹਲਫ ਚੁੱਕਿਆ। ਹਾਲਾਂਕਿ ਵਿਰੋਧੀ ਪਾਰਟੀਆਂ ਦੀ ਤਰਫ ਤੋਂ ਪੰਜਾਬ ਸਰਕਾਰ ਦੇ ਇਸ ਵਿਰੋਧ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਏਦਾਂ ਨਹੀਂ ਹੋਇਆ ਕਿ ਚੀਫ ਜਸਟਿਸ ਦੀ ਨਿਯੁਕਤੀ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੋਵੇ। ਪੰਜਾਬ ਸਰਕਾਰ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਇਹ ਕੁਝ ਖਬਰਾਂ ਨੇ ਰੰਜੋ ਜੀ, ਭਾਰਤ ਪੰਜਾਬ ਦੀਆਂ।
0: ਜੀ ਬਹੁਤ ਸ਼ੁਕਰੀਆ ਗੌਤਮ ਜੀ। ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨੀ ਮੋਰਚਾ ਜਿਹੜਾ ਉਹ ਸਮਾਪਤ ਕਹਿੰਦੇ ਹੋ ਗਿਆ, ਹੁਣ ਵਿਸ਼ੇਸ਼ ਇਜਲਾਸ ਸੱਦਿਆ ਜਾਊਗਾ ਤੇ ਉਹਦੇ ਵਿੱਚ ਹੁਣ ਕੀ ਫੈਸਲੇ ਕੀਤੇ ਜਾਂਦੇ ਨੇ ਇਹ ਹੁਣ ਬਾਅਦ ਦੀਆਂ ਗੱਲਾਂ। ਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਕਿ ਰੁੱਖ ਜਾਂ ਅਖਬਾਰਾਂ ਜੋ ਕਹਿ ਰਹੀਆਂ ਨੇ ਕਿ ਰੁੱਖ ਹੁਣ ਕੇਂਦਰ ਵੱਲ ਨੂੰ ਕੀਤਾ ਜਾਊਗਾ, ਤੇ ਜਿੱਦਾਂ ਤੁਸੀਂ ਇਸ਼ਾਰਾ ਵਿੱਚ ਦਿੱਤਾ ਵੀ ਆ ਹਲਕਾ ਜਿਹਾ ਕਿ ਪੰਜਾਬ ਸਰਕਾਰ ਇਹੋ ਜਿਹਾ ਕੀ ਕਰ ਸਕਦੀ ਆ ਮੰਗਾਂ ਦੇ ਉੱਤੇ, ਕਿਉਂਕਿ ਜਦੋਂ ਮੰਗਾਂ ਦੀ ਆਪਾਂ ਲਿਸਟ ਵੇਖਦੇ ਹਾਂ ਤੇ ਉਹਦੇ ਵਿੱਚ ਫਿਰ ਬੜੇ ਕੁਐਸਚਨ ਖੜ੍ਹੇ ਹੋ ਜਾਂਦੇ ਆ ਕਿ ਕੀ ਸਰਕਾਰਾਂ ਉਹ ਸਭ ਕੁਛ ਦੇਣ ਦੇ ਵਿੱਚ ਸਮਰੱਥ ਹੈਗੀਆਂ ਵੀ ਨੇ ਜਾਂ ਨਹੀਂ ਨੇ। ਹੁਣ ਇਹੋ ਜਿਹਾ ਸਰਕਾਰ ਕੀ ਕਰਨ ਜਾ ਰਹੀ ਆ, ਕੀ ਉਗ ਸੁੱਗ ਨਿਕਲ ਰਹੀ ਆ?
1: ਜੀ ਪਹਿਲੀ ਗੱਲ ਤਾਂ ਇਹ ਜਿਹੜਾ ਮੋਰਚਾ ਹੈ ਇਸ ਨੂੰ ਲੈ ਕੇ ਵੀ ਹੁਣ ਸਵਾਲ ਇਹ ਉੱਠ ਰਹੇ ਨੇ। ਪਹਿਲੀ ਗੱਲ ਤਾਂ ਕਿ 7 ਦਿਨ ਖੱਜਲ ਖੁਆਰੀ ਹੁੰਦੀ ਰਹੀ। ਕਿਸੇ ਵੀ ਜਿਹੜੇ ਪੰਜਾਬ ਸਟੇਟ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਜਿੱਥੇ ਵੀ ਧਰਨੇ ਮੁਜ਼ਾਹਰੇ ਹੁੰਦੇ ਨੇ, ਇੱਕ ਤਰੀਕਾ ਇਹ ਹੁੰਦਾ ਹੁੰਦਾ ਸਰਕਾਰਾਂ ਦਾ ਕਿ ਆਮ ਲੋਕਾਂ ਦੇ ਦਰਮਿਆਨ ਤੇ ਜਿਹੜੀ ਪਾਰਟੀ ਸਹਿਮਤ ਨਹੀਂ ਹੈ, ਜਿਹੜੀ ਧਰਨੇ ਮੁਜ਼ਾਹਰੇ ਤੱਕ ਉਤਰ ਆਈ ਹੈ, ਉਹਨਾਂ ਦੇ ਦਰਮਿਆਨ ਛੇਤੀ ਤੋਂ ਛੇਤੀ ਵਿਰੋਧ ਹੈ ਜਿਹੜਾ ਉਸਨੂੰ ਹੱਲ ਕੀਤਾ ਜਾਵੇ। ਪਰ ਉਲਟਾ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਿਆਸਤ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਕਿ ਧਰਨੇ ਮੁਜ਼ਾਹਰੇ ਲਟਕਾਏ ਜਾਂਦੇ ਨੇ ਤੇ ਉਹਨਾਂ ਨੂੰ ਲੰਮਾ ਚਿਰ ਲਟਕਾ ਕੇ ਤੇ ਫਿਰ ਉਹਨਾਂ ਦਾ ਹੱਲ ਕੀਤਾ ਜਾਂਦਾ ਜਾਂ ਉਹਨਾਂ ਨੂੰ ਏਦਾਂ ਹੀ ਖਤਮ ਕਰ ਦਿੱਤਾ ਜਾਂਦਾ। ਖੇਤੀਬਾੜੀ ਦੇ ਮਸਲਿਆਂ ਦੇ ਨਾਲ ਜੁੜਿਆ ਇਹ ਮੋਰਚਾ ਹੋਵੇ, ਏਦਾਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਇਹ ਗੱਲ ਕਹੀ ਜਾ ਸਕਦੀ। ਇਹ ਜਿਹੜੇ ਇਹਦੇ ਦੋ ਤਿੰਨ ਜਿਹੜੀਆਂ ਗੱਲਾਂ ਹੈਗੀਆਂ ਨੇ ਇਸ ਜਿਹੜਾ ਮੋਰਚਾ ਸੀਗਾ ਇਹਦੇ ਬਾਰੇ ਜੇ ਗੱਲ ਕੀਤੀ ਜਾਵੇ ਰੰਜੋ ਜੀ, ਕਿ ਇੱਕ ਤਾਂ ਇਹਦੇ ਚ ਮੰਗਾਂ ਕੀ ਸੀ ਤੇ ਦੂਸਰਾ ਉਹਨਾਂ ਮੰਗਾਂ ਨੂੰ ਹੁਣ ਕੀ ਪੂਰਾ ਕਰ ਲਿਆ ਗਿਆ ਜਿਹਦੇ ਕਰਕੇ ਇਹ ਮੋਰਚਾ ਖਤਮ ਕੀਤਾ ਗਿਆ। ਦੋਵਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਦੇ ਪਹਿਲਾਂ ਸਭ ਤੋਂ ਪਹਿਲਾਂ ਇਹ ਸਮਝਣੀ ਜ਼ਰੂਰੀ ਹੈ ਗੱਲ ਕਿ ਇਸ ਮੌਕੇ ਜਿਹੜੀਆਂ ਮੰਗਾਂ ਕਿਸਾਨ ਮੋਰਚੇ ਨੇ ਰੱਖੀਆਂ ਸੀ ਉਹ ਇਹ ਸੀ ਕਿ ਜਿਹੜਾ ਪਾਣੀਆਂ ਦਾ ਗੈਰ ਸੰਵਿਧਾਨਕ ਸਮਝੌਤਾ ਹੋਇਆ ਹੋਇਆ ਹੈ, ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਂ 78, 79, 80 ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਫਿਰ ਇਹਦਾ ਮਤਾ ਇੱਕ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ, ਫਿਰ ਡੈਮ ਸੇਫਟੀ ਐਕਟ, ਬੀਜ ਬਿੱਲ ਐਕਟ ਇਹਨਾਂ ਨੂੰ ਵੀ ਰੱਦ ਕਰਨ ਦੇ ਲਈ ਵਿਧਾਨ ਸਭਾ ਚ ਮਤੇ ਪੇਸ਼ ਕੀਤੇ ਜਾਣ ਤੇ ਸਹਿਕਾਰੀ ਬੈਂਕ ਤੇ ਸੁਸਾਇਟੀਆਂ ਦੇ ਕਰਜ਼ਿਆਂ ਨੂੰ ਵਾਪਸ ਲੈਣ ਦੇ ਲਈ ਪਹਿਲਾਂ ਵਿਰੋਧੀ ਧਿਰਾਂ ਦੇ ਨਾਲ ਇੱਕ ਬੈਠਕ ਬੁਲਾਈ ਜਾਵੇ ਤੇ ਫਿਰ ਉਹਦੀ ਸਹਿਮਤੀ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤੇ ਗੰਨੇ ਦੇ ਭਾਅ ਜਿਹੜੇ ਆਲਰੇਡੀ ਪੰਜਾਬ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੇ ਰਿਹਾ ਉਹਨਾਂ ਦੇ ਜਿਹੜੇ ਬਕਾਏ ਹੈਗੇ ਨੇ ਆ ਪ੍ਰਾਈਵੇਟ ਖੰਡ ਮਿੱਲਾਂ ਦਾ ਜਿਹੜਾ ਬਕਾਇਆ ਉਹਦਾ ਸਮੇਂ ਸਿਰ ਭੁਗਤਾਨ ਕੀਤਾ ਜਾਵੇ। ਸਿਰ ਇਹ ਇੱਕ ਮਸਲਾ ਜੇ ਆਪਾਂ ਛੱਡ ਦੇਈਏ ਤਾਂ ਕਿਸਾਨਾਂ ਦੇ ਹਿੱਤ ਦਾ ਕੋਈ ਹੋਰ ਦੂਸਰਾ ਮਸਲਾ ਨਜ਼ਰ ਨਹੀਂ ਆਉਂਦਾ। ਜੇ ਇਸ ਨੂੰ ਇਸ ਢੰਗ ਦੇ ਨਾਲ ਦੇਖੀਏ ਜੀ, ਪਾਣੀਆਂ ਦਾ ਮਸਲਾ ਤਾਂ ਪੰਜਾਬ ਦਾ ਮਸਲਾ, ਜੇ ਪਾਣੀਆਂ ਦਾ ਮਸਲਾ ਹੱਲ ਹੋਏਗਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਵਧੇਰੇ ਪਾਣੀ ਮਿਲ ਸਕੇਗਾ। ਹੁਣ ਇੱਥੇ ਪੰਜਾਬ ਸਰਕਾਰ ਕੀ ਕਰ ਸਕਦੀ ਹੈ, ਸਵਾਲ ਇਹ ਪੈਦਾ ਹੁੰਦਾ। ਕਿਸਾਨਾਂ ਨੇ ਕਿਹਾ ਕਿ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਤੇ ਪੰਜਾਬ ਸਰਕਾਰ ਮੰਨ ਗਈ ਹੈ। ਲੱਗਦਾ ਇੰਜ ਹੈ ਕਿ ਇਹ ਜਿਵੇਂ ਇੱਕ ਇੱਕ ਤਰੀਕੇ ਦੇ ਨਾਲ ਇਹ ਸਟੇਟ ਕੀਤਾ ਗਿਆ ਸੀ ਇਹ ਮੋਰਚਾ ਕਿ ਇੱਕ ਹਫਤਾ ਇਹਦੇ ਲਈ ਤੁਸੀਂ ਰੱਖੋ ਤੇ ਧਿਆਨ ਸਾਰਾ ਜਿਹੜਾ DA ਵਾਲੇ ਮਸਲੇ ਤੋਂ ਭਟਕ ਕੇ ਜਾਂ ਪੰਜਾਬ ਦੇ ਹੋਰ ਦੂਸਰੇ ਮਸਲਿਆਂ ਤੋਂ ਭਟਕ ਕੇ ਇੱਧਰ ਨੂੰ ਜਾਵੇ ਤੇ ਫਿਰ ਪੰਜਾਬ ਸਰਕਾਰ ਵੀ ਆਸਾਨੀ ਦੇ ਨਾਲ ਬਣ ਜਾਏਗੀ। ਹੁਣ ਤੁਸੀਂ ਉਹ ਸਟੇਜ ਤੋਂ ਜਿੰਨੀਆਂ 7 ਦਿਨ ਤਕਰੀਰਾਂ ਹੁੰਦੀਆਂ ਰਹੀਆਂ, ਮੈਂ ਉਹ ਸਾਰੀਆਂ ਸੁਣੀਆਂ, ਉਹ ਸਾਰੀਆਂ ਸਮਝੀਆਂ ਤੇ ਫਿਰ ਬਾਅਦ ਦੇ ਵਿੱਚ ਜਦੋਂ ਇਹ ਮੋਰਚਾ ਖਤਮ ਹੁੰਦਾ ਉਸ ਤੋਂ ਬਾਅਦ ਵੀ ਕਿਸਾਨ ਨੇਤਾਵਾਂ ਦੀਆਂ ਤਕਰੀਰਾਂ ਤੁਸੀਂ ਸੁਣੋ, ਉਹ ਇੰਜ ਲੱਗਦਾ ਹੈ ਕਿ ਉਹ ਪੰਜਾਬ ਸਰਕਾਰ ਦੀ ਖੁਸ਼ਾਮਦ ਕਰਨ ਦੇ ਲਈ ਮੋਰਚਾ ਲਗਾਇਆ ਗਿਆ ਸੀ। ਲਗਾਇਆ ਪੰਜਾਬ ਸਰਕਾਰ ਦੇ ਖਿਲਾਫ ਸੀ ਪਰ ਖੁਸ਼ਾਮਦ ਹੋ ਰਹੀ ਸੀ, ਖੱਜਲ ਖੁਆਰ ਆਮ ਲੋਕ ਹੋ ਰਹੇ ਸੀ ਜਿਹੜੇ ਉੱਥੋਂ ਨਿਕਲ ਕੇ ਜਿਹੜੇ ਆਇਸ਼ਰ ਚੌਂਕ ਤੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਸੀ ਜਾਂ ਚੰਡੀਗੜ੍ਹ ਵਾਲੇ ਪਾਸੇ ਉੱਧਰ ਨੂੰ ਪੰਜਾਬ ਨੂੰ ਆਉਂਦੇ ਸੀ, ਇੱਕ ਅਲਟਰਨੇਟ ਰੋਡਸ ਜਿਹੜੀਆਂ ਸੀ ਉਹਨਾਂ ਤੇ ਟ੍ਰੈਫਿਕ ਵੱਧ ਗਿਆ ਸੀ। ਖੈਰ ਉਹ ਇੱਕ ਵੱਖਰੀ ਗੱਲ ਹੈ, ਪਰ ਇਸ ਮੋਰਚੇ ਦੇ ਵੱਲ ਜੇ ਆਈਏ ਤਾਂ ਹੁਣ ਗੱਲ ਇੱਥੇ ਆ ਕੇ ਮੁੱਕੀ ਹੈ ਕਿ ਇਹ ਸਾਰੇ ਚਾਹੇ ਡੈਮ ਸੁਰੱਖਿਆ ਐਕਟ ਹੈ, ਚਾਹੇ ਬੀਜ ਬਿੱਲ ਹੈ, ਚਾਹੇ ਪਾਣੀਆਂ ਦੇ ਗੈਰ ਸੰਵਿਧਾਨਕ ਸਮਝੌਤੇ ਦਾ ਮਸਲਾ ਹੈ, ਇਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਨੇ ਸਹਿਮਤੀ ਕੀ ਦਿੱਤੀ ਹੈ ਕਿਸਾਨਾਂ ਨੂੰ? ਸਹਿਮਤੀ ਇਹ ਦਿੱਤੀ ਹੈ ਕਿ ਠੀਕ ਹੈ, ਅਸੀਂ ਇਸੇ ਮਹੀਨੇ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਕਹਿ ਲਓ, ਚਾਹੇ ਸਤੰਬਰ ਨਾ ਸੀ ਪਰ ਅਕਤੂਬਰ ਦੇ ਪਹਿਲੇ ਹਫਤੇ ਚ ਸੀ, ਇੱਕ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਸੱਦਾਂਗੇ, ਚਾਹੇ ਉਹ ਇੱਕ ਦਿਨ ਦਾ ਹੋਵੇ ਚਾਹੇ 2 ਦਿਨ ਦਾ ਹੋਵੇ, ਉਸ ਵਿਸ਼ੇਸ਼ ਇਜਲਾਸ ਦੇ ਵਿੱਚ ਕਿਸਾਨਾਂ ਦੇ ਇਸ ਮਸਲੇ ਦੀ ਜਿਹੜੀ ਗੱਲ ਰੱਖੀ ਜਾਊਗੀ ਉਹਦੇ ਤੇ ਇੱਕ ਮਤਾ ਪੰਜਾਬ ਸਰਕਾਰ ਲੈ ਕੇ ਆਊਗੀ, ਉਹ ਮਤੇ ਨੂੰ ਫਿਰ ਕੇਂਦਰ ਸਰਕਾਰ ਕੋਲ ਭੇਜਿਆ ਜਾਊਗਾ। ਇਹ ਮੋਰਚੇ ਦਾ ਹਾਸਲ ਹੈ, ਯਾਨੀ ਕਿ ਸਮੱਸਿਆਵਾਂ ਜਿਹੜੀਆਂ ਬਹੁਤ ਪੁਰਾਣੀਆਂ ਨੇ, ਏਦਾਂ ਨਹੀਂ ਕਿ ਕੋਈ ਕਿਸਾਨਾਂ ਦੀ ਹੁਣ ਦੀ ਸਮੱਸਿਆ ਹੈਗੀ ਹੈ। ਪਾਣੀਆਂ ਦਾ ਸਮਝੌਤਾ ਜਿਹੜਾ ਹੈਗਾ, ਭਾਰਤ ਇੱਕ ਰਿਪਬਲਿਕ ਮੁਲਕ ਹੈ, ਅਸੀਂ ਸਮਝਦੇ ਹਾਂ ਕਿ ਸਟੇਟ ਦੇ ਕੋਲ ਕੋਈ ਹੱਕ ਹੀ ਨਹੀਂ ਹੈਗੇ, ਸਟੇਟ ਕਿਵੇਂ ਕੋਈ ਇਸ ਤਰੀਕੇ ਦੇ ਨਾਲ ਆਪਣੇ ਤਰੀਕੇ ਤੋਂ ਕਿਸੇ ਵੀ ਪਾਣੀਆਂ ਦੇ ਮਸਲੇ ਨੂੰ ਰੀਇਨਫੋਰਸ ਕਰ ਦੇਗੀ, ਨਹੀਂ ਕਰ ਸਕਦੀ। ਇਸ ਦੇ ਲਈ ਉਹਨਾਂ ਨੂੰ ਕੇਂਦਰ ਸਰਕਾਰ ਵੱਲ ਤੱਕਣਾ ਹੋਏਗਾ। ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਹੁਣ ਤੱਕ ਨਹੀਂ ਨਿਬੜਿਆ, ਪੁਸ਼ਤਾਂ ਦੀਆਂ ਪੁਸ਼ਤਾਂ ਅਸੀਂ ਦੇਖੀਆਂ ਹੈਗੀਆਂ ਨੇ ਜਦੋਂ ਤੋਂ ਇਹ ਮਸਲਾ ਚੱਲ ਰਿਹਾ, ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਵੇਲੇ, ਚਾਹੇ ਹੁਣ ਆਮ ਆਦਮੀ ਪਾਰਟੀ ਦੇ ਵੇਲੇ, ਨਾ ਕੋਈ ਹੱਲ ਕਰਵਾ ਸਕਿਆ ਨਾ ਇਹ ਹੱਲ ਹੋ ਰਿਹਾ। ਸੋ ਇਹਦੇ ਤੇ ਇਹ ਕਹਿ ਦੇਣਾ ਕਿ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦੋ ਜੀ, ਉਹਦੇ ਤੇ ਇਹਦੇ ਖਿਲਾਫ ਮਤਾ ਪਾਓ। ਖਿਲਾਫ ਮਤਾ ਪਾਉਣ ਦੇ ਨਾਲ ਪਾਣੀਆਂ ਦਾ ਮਸਲਾ ਨਹੀਂ ਹੱਲ ਹੋਣ ਲੱਗਿਆ, ਦੂਜਾ ਇਸ ਮੋਰਚੇ ਦੇ ਵਿੱਚ ਇਹ ਗੱਲ ਕਹੀ ਗਈ ਕਿ ਡੈਮ ਸੇਫਟੀ ਐਕਟ ਤੇ ਬੀਜ ਬਿੱਲ ਐਕਟ ਨੇ ਜਿਹੜੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਰੱਦ ਕਰੇ ਤੇ ਫਿਰ ਰਾਸ਼ਟਰਪਤੀ ਦੇ ਭਾਰਤ ਸਰਕਾਰ ਦੇ ਕੋਲ ਭੇਜੇ। ਹੁਣ ਚੱਕਰ ਇਹ ਹੈ ਕਿ ਜਿਹੜਾ ਡੈਮ ਸੇਫਟੀ ਐਕਟ ਹੈ ਤੇ ਬੀਜ ਬਿੱਲ ਐਕਟ ਨੇ ਇਹ ਕੇਂਦਰ ਸਰਕਾਰ ਦੇ ਐਕਟ ਨੇ, ਇਹਨਾਂ ਨੂੰ ਜੇ ਪੰਜਾਬ ਸਰਕਾਰ ਆਪਣੀ ਤਰਫ ਤੋਂ ਰੱਦ ਕਰ ਵੀ ਦਿੰਦੀ ਹੈ ਤਾਂ ਏਦਾਂ ਪਹਿਲਾਂ ਵੀ ਕਈ ਵਾਰ ਜਿਹੜੇ ਕੇਂਦਰ ਸਰਕਾਰ ਦੇ ਐਕਟ ਨੇ ਉਹ ਪੰਜਾਬ ਨੇ ਆਪਣੀ ਤਰਫ ਤੋਂ ਰੱਦ ਕੀਤੇ ਨੇ, ਪਰ ਉਹਨਾਂ ਨੂੰ ਮੰਨਣ ਦੇ ਲਈ ਉਹ ਰਾਜ਼ੀ ਨਾ ਹੋਣ ਏਦਾਂ ਨਹੀਂ ਹੋ ਸਕਦਾ। ਜੇ ਪੰਜਾਬ ਸਰਕਾਰ ਇਹ ਕਹਿ ਦੇਵੇ ਕਿ ਅਸੀਂ ਉਹ ਬੀਜ ਬਿੱਲ ਐਕਟ ਦਿੰਦੇ ਹੀ ਨਹੀਂ, ਉਹ ਉਸ ਨੂੰ ਰੱਦ ਕਰ ਦਿੰਦੇ ਤੇ ਅਸੀਂ ਆਪਣੇ ਪੱਲਿਓਂ ਜਿਹੜਾ ਖਰਚਾ ਉਹ ਚੁੱਕਾਂਗੇ, ਉਹ ਤਾਂ ਗੱਲ ਬਣਦੀ ਹੈ, ਉੱਥੇ ਤਾਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਨੇ ਸਟੈਂਡ ਲਿਆ। ਪਰ ਬੀਜ ਬਿੱਲ ਐਕਟ ਨੂੰ ਪੰਜਾਬ ਸਰਕਾਰ ਰੱਦ ਕਰਕੇ ਜਾਂ ਜਿਹੜਾ ਡੈਮ ਸੇਫਟੀ ਐਕਟ ਹੈ ਉਹਨੂੰ ਰੱਦ ਕਰਕੇ ਕਰੇਗੀ ਵੀ ਕੀ? ਅਲਟੀਮੇਟਲੀ ਤਾਂ ਗੇਂਦ ਜਿਹੜੀ ਉਹ ਕੇਂਦਰ ਸਰਕਾਰ ਦੇ ਕੋਲ ਜਾਏਗੀ, ਫਿਰ ਕੇਂਦਰ ਸਰਕਾਰ ਉਹਨੂੰ ਆਪਣੇ ਪਾਰਲੀਮੈਂਟਰੀ ਸੈਸ਼ਨ ਚ ਲੈ ਕੇ ਆਉਂਦੀ ਹੈ ਜਾਂ ਕੇਂਦਰ ਸਰਕਾਰ ਆਪਣੇ ਵਿਚਾਰ ਅਧੀਨ ਰੱਖਦੀ ਹੈ, ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੀ ਹੈ ਤੇ ਉਹ ਫਿਰ ਪੂਰੇ ਭਾਰਤ ਦੇ ਉੱਤੇ ਲਾਗੂ ਹੋਣਗੇ। ਕੇਂਦਰ ਸਰਕਾਰ ਨੇ ਵੀ ਇਹ ਦੇਖਣਾ ਹੈ ਕਿ ਉਹ ਬਿੱਲ ਨੇ ਜਿਹੜੇ ਹੈਗੇ ਨੇ ਉਹਨੂੰ ਭਾਰਤ ਦੇ ਹਿੱਤ ਦੇ ਵਿੱਚ ਹੈਗੇ ਨੇ ਕਿ ਨਹੀਂ ਹੈਗੇ। ਤੇ ਇੱਕ ਜਿਹੜਾ ਹੈਗਾ ਸਹਿਕਾਰੀ ਬੈਂਕਾਂ ਸੁਸਾਇਟੀਆਂ ਦੇ ਕਰਜ਼ਿਆਂ ਦੀ ਵਾਪਸੀ ਵਾਲਾ ਮਸਲਾ, ਉਹਦੇ ਤੇ ਬੜਾ ਤਕਨੀਕੀ ਪੇਚ ਫਸਾਤਾ ਹੈ। ਉਹਦੇ ਤੇ ਕਹਿਤਾ ਹੈ ਕਿ ਠੀਕ ਹੈ ਇਹ ਮੰਗ ਪੰਜਾਬ ਸਰਕਾਰ ਨੇ ਮੰਨ ਲਈ ਹੈ, ਪਰ ਇੱਕ ਏਦਾਂ ਲੱਗਦਾ ਹੈ ਕਿ ਕਿਸਾਨਾਂ ਨੇ ਆਪ ਹੀ ਹਥਿਆਰ ਸੁੱਟ ਕੇ ਕਹਿਤਾ ਹੋਵੇ ਕਿ ਠੀਕ ਹੈ ਜੀ ਇਹ ਮੰਗ ਤਾਂ ਅਸੀਂ ਤੁਹਾਡੀ ਆਪ ਹੀ ਮੰਨ ਜਾਂਦੇ ਹਾਂ, ਮੰਗ ਰੱਖੀ ਵੀ ਹੈ ਪਰ ਮੰਗ ਆਪ ਵੀ ਮੰਨ ਲਈ ਹੈ। ਉਹ ਚ ਇਹ ਗੱਲ ਕਹੀ ਹੈ, ਜੇ ਤੁਸੀਂ ਧਿਆਨ ਦੇ ਨਾਲ ਉਹ ਖਰੜਾ ਪੜ੍ਹੋ ਤੇ ਦੇਖੋ ਕਿ ਕਿਸਾਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਹਿਕਾਰੀ ਬੈਂਕਾਂ ਦਾ ਜਿਹੜਾ ਪੰਜਾਬ ਦੇ ਛੋਟੇ ਕਿਸਾਨਾਂ ਦੇ ਸਿਰ ਕਰਜ਼ਾ, ਉਹਦੇ ਬਾਰੇ ਦੁਬਾਰਾ ਉਹਦੀਆਂ ਰਕਮਾਂ ਜਿਹੜੀਆਂ ਨੇ ਉਹ ਉਹਦੇ ਬਾਰੇ ਸੋਚਣ, ਉਹਦੇ ਬਾਰੇ ਰੀ ਥਿੰਕ ਕਰੋ, ਉਹਨਾਂ ਨੂੰ ਦੁਬਾਰਾ ਤੋਂ ਲਾਗੂ ਕਰੋ ਤੇ ਉਹਦੇ ਲਈ ਪਹਿਲਾਂ ਵਿਰੋਧੀ ਧਿਰਾਂ ਦੇ ਨਾਲ ਵਿਚਾਰ ਕਰੋ। ਹੁਣ ਪੰਜਾਬ ਸਰਕਾਰ ਤਾਂ ਇਹ ਕਹਿ ਦੇਗੀ ਜੀ ਅਸੀਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੱਦੀ ਸੀ, ਫਲਾਣਾ ਨਹੀਂ ਆਇਆ, ਧਿਮਕਾ ਨਹੀਂ ਆਇਆ, ਉਹਦੇ ਲਈ ਕੋਈ ਇੱਕ ਟਾਈਮ ਲਾਈਨ ਨਹੀਂ ਮਿੱਥੀ ਹੈਗੀ। ਜਿੱਦਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਇੱਕ ਟਾਈਮ ਲਾਈਨ ਮਿਥਲੀ ਗਈ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਉਹਨੂੰ ਕਰਿਆ ਜਾਵੇ, ਉਹਦੀ ਕੋਈ ਟਾਈਮ ਲਾਈਨ ਨਹੀਂ ਹੈਗੀ। ਚਲੋ ਠੀਕ ਹੈ ਜੇ ਪੰਜਾਬ ਸਰਕਾਰ ਉਸੇ ਟਾਈਮ ਲਾਈਨ ਦੀ ਵੀ ਮੰਨ ਲੈਂਦੀ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਵਿਰੋਧੀ ਧਿਰਾਂ ਦੇ ਨਾਲ ਮੀਟਿੰਗ ਕਰ ਲਈ ਜਾਂਦੀ ਹੈ, ਫਿਰ ਕੀ? ਫਿਰ ਕਿਹੜੀ ਐਸੀ ਵਿਰੋਧੀ ਪਾਰਟੀ ਹੈ ਜਿਹੜੀ ਇਹ ਕਹੇਗੀ ਕਿ ਹਾਂਜੀ ਠੀਕ ਹੈ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਘੱਟ ਨਹੀਂ ਹੋਣਾ ਚਾਹੀਦਾ? ਇਹਦੇ ਤੇ ਪੰਜਾਬ ਸਰਕਾਰ ਦਾ ਇਹ ਮਸਲਾ ਸੀ, ਸਹਿਕਾਰੀ ਬੈਂਕ ਪੰਜਾਬ ਕਾਰਪੋਰੇਟ ਸੁਸਾਇਟੀਆਂ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੇ ਨੇ, ਸਿੱਧਾ ਸਿੱਧਾ ਜਿਹਾ ਜੇ ਤਾਂ ਤੁਹਾਡੀ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਇੱਕ ਸਟੇਜ ਤੇ, ਤੁਸੀਂ ਇਹ ਕਹੋ ਪੰਜਾਬ ਸਰਕਾਰ ਨੂੰ ਕਿ ਕਿਸਾਨਾਂ ਦੇ ਕਰਜ਼ਿਆਂ ਨੂੰ ਰੀਥਿੰਕ ਕਰੋ, ਉਹਨਾਂ ਨੂੰ ਦੁਬਾਰਾ ਤੋਂ ਉਹਨਾਂ ਨੂੰ ਰੀਫਰੇਮ ਕਰੋ ਤੇ ਫਿਰ ਜਿਹੜੇ ਬਕਾਏ ਹੈਗੇ ਨੇ ਉਹਨਾਂ ਦੀ ਜਾਂ ਤਾਂ ਕਿਸ਼ਤਾਂ ਬੰਨ ਦਿਓ ਜਾਂ ਉਹਦੇ ਵਿੱਚੋਂ ਇੰਟਰਸਟ ਫ੍ਰੀ ਕਰ ਦਿਓ ਜਾਂ ਕੁਛ ਨਾ ਕੁਛ ਐਸਾ ਕਰੋ ਕਿ ਕਿਸਾਨਾਂ ਨੂੰ ਰਾਹਤ ਮਿਲੇ। ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈਗਾ, ਕੈਬਨਿਟ ਮੀਟਿੰਗ ਕਰਨੀ ਹੈ ਉਹਨਾਂ ਨੇ ਕਰ ਦੇਣੇ, ਇਹਦੇ ਲਈ ਵਿਰੋਧੀ ਪਾਰਟੀਆਂ ਨੂੰ ਬੁਲਾਇਆ ਜਾਵੇ ਫਿਰ ਉਹਨਾਂ ਤੋਂ ਪੁੱਛਿਆ ਜਾਵੇ ਲੱਗਦਾ ਨਹੀਂ ਹੈਗਾ। ਸੋ ਇਸ ਕਰਕੇ ਇੰਜ ਲੱਗਦਾ ਕਿ ਪੂਰਾ ਦਾ ਪੂਰਾ ਜਿਹੜਾ ਮਾਮਲਾ ਸੀ ਇਹਨੂੰ ਇੱਕ ਸਟੇਜ ਕੀਤਾ ਗਿਆ ਸੀ, ਜਿੱਦਾਂ ਪਹਿਲਾਂ ਵੀ ਇਸ਼ਾਰੇ ਆ ਰਹੇ ਹੈਗੇ ਨੇ ਕਿ ਚਾਹੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਮਸਲੇ ਹੈਗੇ ਨੇ, ਕਿਉਂਕਿ ਅੱਜ ਫਿਰ ਤੋਂ ਪੰਜਾਬ ਦੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ ਹੋਣ ਜਾ ਰਹੀ ਹੈ ਤੇ ਪਹਿਲਾਂ ਵੀ ਹੋ ਚੁੱਕੀ ਹੈਗੀ ਹੈ, ਤੇ ਉਹ ਡੀਏ ਦਾ ਜਿਹੜਾ ਇੱਕ ਬਕਾਇਆ ਪਿਆ, ਚਾਹੇ ਪੰਜਾਬ ਸਰਕਾਰ ਨੇ ਇੱਕ ਚੀਫ ਜਸਟਿਸ ਅਸ਼ਵਨੀ ਮਿਸ਼ਰਾ ਦਾ ਵਿਰੋਧ ਕੀਤਾ। ਸੋ ਕੁਛ ਮਸਲੇ ਐਸੇ ਨੇ ਜਿਹੜੇ ਅੱਜ ਕੱਲ੍ਹ ਐਂ ਲੱਗ ਰਿਹਾ ਕਿ ਪੰਜਾਬ ਸਰਕਾਰ ਅਨਵਾਂਟਿਡਲੀ ਛੇੜ ਰਹੀ ਹੈ, ਬਿਨਾਂ ਕਿਸੇ ਜਿਵੇਂ ਭੁੰਡਾਂ ਦੇ ਖੱਖੜ ਨੂੰ ਹੱਥ ਲਗਾਇਆ ਜਾ ਰਿਹਾ ਕਿ ਕੋਈ ਗੱਲ ਹੈ ਨੀ, ਨਾ ਹੀ ਪੰਜਾਬ ਸਰਕਾਰ ਦੀ ਹੱਦਬੰਦੀ ਚ ਉਹ ਚੀਜ਼ ਆਉਂਦੀ ਹੈ ਤੇ ਨਾ ਹੀ ਉਹਦਾ ਕੋਈ ਉਹਦੇ ਨਾਲ ਕੋਈ ਨਤੀਜਾ ਨਿਕਲਣਾ। ਸੋ ਉਈਓ ਜਿਵੇਂ ਇੱਕ ਤੂਲ ਦੇਣੀ ਹੁੰਦੀ ਹੈ ਮਾਮਲਿਆਂ ਨੂੰ ਕਿ ਬਸ ਮਸਲੇ ਬਣਾ ਕੇ ਰੱਖੋ, ਮਿਜ਼ਾਈਲ ਬਣਾ ਕੇ ਰੱਖੋ ਤੇ ਜਿਹੜੀਆਂ ਹੋਰਨਾਂ ਗੱਲਾਂ ਨੇ ਉਹਨਾਂ ਦੇ ਵੱਲ ਧਿਆਨ ਨਾ ਜਾਵੇ।
0: ਸੋ ਬੇਸਿਕਲੀ ਅੱਜ ਕੱਲ੍ਹ ਉਹ ਸਿੱਧਾ ਸਿੱਧਾ ਜਿਹਾ ਮਸਲਾ ਹੋ ਗਿਆ, ਜਿੱਦਾਂ ਕੋਈ ਵੀ ਘਟਨਾ ਵਾਪਰਦੀ ਹੈ ਵੱਡੀ ਤੋਂ ਉੱਤੋਂ ਬਾਅਦ 'ਚ ਉਹਦੇ ਆਲੇ ਦੁਆਲੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਪਲਾਂਟ ਕੀਤੀਆਂ ਜਾਂਦੀਆਂ ਕਿ ਆਹ ਇਸ ਕਰਕੇ ਕੀਤਾ ਗਿਆ, ਆਹ ਇਸ ਕਰਕੇ ਕੀਤਾ ਗਿਆ। ਹੁਣ ਜੇ ਇਸੇ ਆਪਾਂ ਕਿਸਾਨਾਂ ਵਾਲੇ ਮਸਲੇ ਦੀ ਆਪਾਂ ਗੱਲ ਕਰ ਲਈਏ ਤੇ ਇਹ ਤੋਂ ਫਿਰ ਕੀ ਸੰਕੇਤ ਅੱਗੇ ਲੱਗਦੇ ਨੇ? ਇਹ ਤਾਂ ਚੀਜ਼ਾਂ ਹੋਰ ਜ਼ਿਆਦਾ ਆਪਾਂ ਕਹਿ ਲਈਏ ਕਿ ਹੇਠਾਂ ਨੂੰ ਗ੍ਰਾਫ ਜਾਣ ਵਾਲੀ ਗੱਲ ਹੋ ਗਈ, ਜਿਹੜੀ ਕੋਈ ਥੋੜ੍ਹੀ ਬਹੁਤ ਸੁਣਵਾਈ ਜੋ ਭਰਮ ਭਾਵ ਬਣੇ ਸੀ ਉਹ ਸਾਰੇ ਟੁੱਟਣੇ ਸ਼ੁਰੂ ਹੋ ਗਏ ਨੇ।
1: ਦੇਖੋ ਇਹਦੇ ਚ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਕਿਸਾਨਾਂ ਦਾ ਇੱਕ ਮੋਰਚੇ ਜਿਹੜੇ ਲੱਗ, ਜਿੱਦਾਂ ਜਦੋਂ ਕਿਸਾਨ ਮੋਰਚੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸੇ ਮੋਰਚੇ ਦੀ ਗੱਲ ਕਰਦੇ ਹਾਂ ਜਿਹੜਾ ਦਿੱਲੀ ਦੀ ਸਰਕਾਰ ਦੇ ਦਿੱਲੀ ਦੇ ਜਾਣ ਵੇਲੇ ਜਦੋਂ ਕਿਸਾਨਾਂ ਨੂੰ ਹਰਿਆਣੇ ਚ ਰੋਕਿਆ ਗਿਆ, ਉਸ ਤੋਂ ਬਾਅਦ ਉਹ ਮੋਰਚਾ ਲੱਗਿਆ, ਉਦੋਂ ਕਿਸਾਨ ਜਥੇਬੰਦੀਆਂ ਦਾ ਇੱਕੋ ਇੱਕ ਮੌਕਾ ਸੀਗਾ ਉਹ, ਬਲਕਿ ਭਾਰਤ ਦੇ ਇਤਿਹਾਸ ਦੇ ਵਿੱਚ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਭਾਰਤ ਦੇ ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼, ਕਿਉਂਕਿ ਇਹ ਤਿੰਨ ਸੂਬੇ ਐਸੇ ਨੇ ਜਿੱਥੇ ਮੰਡੀਕਰਨ ਸਿਸਟਮ ਚੱਲਦਾ ਹੈ, ਜਿੱਥੇ ਆੜ੍ਹਤੀਆਂ ਦਾ ਸਿਸਟਮ ਚੱਲਦਾ ਹੈ, ਜਿੱਥੇ ਬਾਜ਼ਾਰ ਹੈਗਾ, ਔਰ ਬਾਜ਼ਾਰ ਵੀ ਦੋ ਤਰੀਕਿਆਂ ਦਾ, ਸਰਕਾਰੀ ਬਾਜ਼ਾਰ ਵੀ ਹੈ, ਖੁੱਲ੍ਹਾ ਬਾਜ਼ਾਰ ਵੀ ਹੈ। ਖੁੱਲ੍ਹੇ ਬਾਜ਼ਾਰ ਦੇ ਵਿੱਚ ਪ੍ਰਾਈਵੇਟ ਆੜ੍ਹਤੀਏ ਵੀ ਆ ਜਾਂਦੇ ਨੇ, ਪ੍ਰਾਈਵੇਟ ਏਜੰਸੀਆਂ ਵੀ ਆ ਜਾਂਦੀਆਂ ਨੇ, ਪਰ ਉੱਥੇ ਚੱਕਰ ਇਹ ਹੈ ਕਿ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਜਿਹੜਾ ਇਹ ਮੰਡੀਕਰਨ ਸਿਸਟਮ ਹੈ, ਇਸ ਨੂੰ ਭਾਰਤ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਕੋਈ ਬਹੁਤਾ ਵਾਧਾ ਫੁੱਲਦਾ ਨਹੀਂ ਸੀ ਦੇਖਣਾ ਚਾਹੁੰਦੀ, ਇਸੇ ਕਰਕੇ ਉਹ ਤਿੰਨ ਖੇਤੀ ਬਿੱਲ ਆਏ ਸੀ ਤੇ ਉਹਨਾਂ ਨੂੰ ਉਹ ਰੱਦ ਹੋ ਜਾਣ, ਇਸ ਕਰਕੇ ਜਿਹੜੇ ਉਹ ਬਿੱਲ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ ਉਹ ਮੋਰਚਾ ਲੱਗਿਆ ਸੀ। ਹੁਣ ਦੂਜੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਉਸ ਤੋਂ ਬਾਅਦ ਮੋਰਚੇ ਲੱਗ ਰਹੇ ਨੇ ਉਹ ਇੰਨੇ ਸਕਸੈਸਫੁਲ ਇਸ ਕਰਕੇ ਨਹੀਂ ਬਣ ਰਹੇ ਹੈਗੇ ਕਿਉਂਕਿ ਉਹ ਇੱਕੋ ਇੱਕ ਮੋਰਚਾ ਸੀ ਜਿਹਦੇ ਚ 32 ਏਜੰਸੀਆਂ, 32 ਜਿਹੜੀ ਸਰਕਾਰੀ ਜਿਹੜੀਆਂ ਮਾਫ ਕਰਨਾ ਕਿਸਾਨ ਜਥੇਬੰਦੀਆਂ ਸੀ ਉਹ ਹੋ ਗਈਆਂ ਸੀ ਤੇ ਨਹੀਂ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੀ ਜਿੰਨੇ ਮੋਰਚੇ ਲੱਗਦੇ ਰਹੇ ਨੇ, ਅਸੀਂ ਆਪਣੇ ਬਚਪਨ ਤੋਂ ਦੇਖਿਆ ਗਿਆ ਚਾਹੇ ਗੰਨੇ ਭਾਅ ਦੇ ਉੱਤੇ, ਚਲੋ ਅੱਜ ਦੀ ਤਰੀਕ 'ਚ ਤਾਂ ਬਹੁਤ ਵੱਡਾ ਵਧੀਆ ਮੁੱਲ ਮਿਲ ਰਿਹਾ, ਚਾਹੇ ਆਲੂਆਂ ਦਾ ਮੁੱਦਾ ਹੈ, ਚਾਹੇ ਡੈਰੀ ਕਿਸਾਨਾਂ ਦਾ ਮੁੱਦਾ ਹੈ, ਕਦੇ ਵੀ ਕੋਈ ਵੀ ਜਥੇਬੰਦੀਆਂ ਜਿਹੜੀਆਂ 2 ਜਾਂ 4 ਤੋਂ ਵੱਧ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਹੁਣ ਆਹ ਜਿਹੜਾ ਤਾਜ਼ਾ ਮਸਲਾ ਹੋਇਆ ਸੀ, ਇੱਥੇ ਵੀ ਸਾਂਝਾ ਕਿਸਾਨ ਮੋਰਚਾ ਇੱਕ ਬਣਿਆ ਜ਼ਰੂਰ ਹੋਇਆ, ਪਰ ਉਹਦੇ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਿਲ ਨਹੀਂ ਸੀ ਹੋਈਆਂ ਹੋਈਆਂ। ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਇੱਕ ਜਚਾਣ ਦੀ ਗੱਲ ਹੋ ਰਹੀ ਸੀ ਤੇ ਇਹ ਦਿਖਾਉਣ ਦੀ ਗੱਲ ਹੋ ਰਹੀ ਸੀਗੀ ਕਿ ਇਹ ਜਿਹੜੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਹੈਗੀਆਂ ਨੇ, ਪਰ ਮੁੱਕਦੀ ਗੱਲ ਇੱਥੇ ਇਹ ਦਿਖਾਈ ਦੇ ਰਹੀ ਹੈਗੀ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਇਸ ਵਕਤ ਕਿਸਾਨਾਂ ਦੀ ਹਿਤੈਸ਼ੀ ਦੱਸ ਰਹੀ ਹੈ। ਨਾਲ ਇੱਕ ਖਬਰ ਤੁਸੀਂ ਹੋਰ ਵੀ ਧਿਆਨ ਦਿੱਤਾ ਹੋਣਾ ਕਿ ਅਸੀਂ ਇਹ ਵੀ ਖਬਰ ਸਾਹਮਣੇ ਆਈ ਅੱਜ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਦੇ ਨਾਲ ਕਿ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕਣ ਜਾ ਰਹੀ ਹੈ। ਸੋ ਜਿਹੜੇ ਲੰਮੇ ਸਟਾਕ, ਜਿਹੜੀ ਲੰਮੀ ਮਿਆਦ ਵਾਲੇ ਸਟਾਕ ਹੁੰਦੇ ਨੇ ਉਹਨਾਂ ਦੇ ਵਿੱਚੋਂ, ਜਿਹੜੇ ਸਰਕਾਰੀ ਸਟਾਕ ਹੁੰਦੇ ਨੇ ਉਹਨਾਂ ਦੇ ਵਿੱਚੋਂ 1200 ਕਰੋੜ, 800 ਕਰੋੜ ਏਦਾਂ ਜੁਟਾਉਣੇ ਨੇ। ਔਰ ਇਹ ਉਦੋਂ ਹੈ ਜਦੋਂ ਆਲਰੇਡੀ ਹਾਲੇ 2-3 ਮਹੀਨੇ ਪਹਿਲਾਂ ਹੀ ਪੰਜਾਬ ਗਵਰਨਮੈਂਟ ਨੇ 8,85,100 ਕਰੋੜ ਦਾ ਕਰਜ਼ਾ ਚੁੱਕਿਆ ਸੀ। ਯਾਨੀ ਕਿ ਹੁਣ ਤੱਕ ਇਸ ਸਾਲ ਜਿਹੜਾ ਹੈਗਾ ਉਹ ਸੂਬੇ ਦਾ ਕੁੱਲ ਬਜਟ ਜਿਹੜਾ ਕਰਜ਼ੇ ਕਰਜ਼ੇ ਦਾ ਉਹ 40,000 ਕਰੋੜ ਦਾ ਜਾ ਚੁੱਕਿਆ। 40,000 ਕਰੋੜ ਦਾ ਕਰਜ਼ਾ ਤਾਂ ਪੰਜਾਬ ਸਰਕਾਰ ਚੁੱਕ ਚੁੱਕੀ ਹੈ। ਪੰਜਾਬ ਭਗਵੰਤ ਮਾਨ ਦੀਆਂ ਪਿਛਲੀਆਂ ਇੰਟਰਵਿਊ 'ਚ ਅਸੀਂ ਦੇਖਿਆ ਕਿ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਕਰਜ਼ੇ ਨੂੰ ਕਿਵੇਂ ਵਾਪਸ ਕਰੋਗੇ, ਤਾਂ ਉਹ ਕਹਿੰਦੇ ਨੇ ਕਿ ਪਹਿਲਾਂ ਉੱਤਰ ਪ੍ਰਦੇਸ਼ ਕਰ ਦੇਵੇ, ਬਿਹਾਰ ਕਰ ਦੇਵੇ, ਹੋਰ ਉਹ ਕਰ ਦੇਣ ਸਟੇਟਾਂ। ਹੁਣ ਇੱਥੇ ਇੱਥੇ ਨਾ ਇੱਕ ਥੋੜਾ ਜਿਹਾ ਟੈਕਨੀਕਲ ਪੇਜ ਹੈ ਰਾਜੂ ਜੀ, ਉਹ ਇਹ ਹੈਗਾ ਕਿ ਪੰਜਾਬ ਦੇ ਸਿਰੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕਰਜ਼ ਚੜੇ ਆ ਤੇ ਜਿਹੜਾ ਦੂਸਰੇ ਸੂਬਿਆਂ ਦਾ ਕਰਜ਼ਾ ਹੈ। ਜ਼ਾਹਰ ਜੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦਾ ਦਾਇਰਾ ਵੱਡਾ ਹੈ, ਉੱਤਰ ਪ੍ਰਦੇਸ਼ ਦੇ ਸ਼ਹਿਰ ਵੱਡੇ ਨੇ, ਉੱਥੇ ਕਿਸਾਨਾਂ ਦੀ ਗਿਣਤੀ ਜ਼ਿਆਦਾ, ਉੱਥੇ ਆਬਾਦੀ ਜ਼ਿਆਦਾ ਹੈ, ਉੱਥੇ ਦਾ ਕਰਜ਼ ਵੀ ਜ਼ਿਆਦਾ ਹੋਏਗਾ। ਉਹਦੀ ਤੁਲਨਾ ਪੰਜਾਬ ਦੇ ਨਾਲ ਕਰ ਦੇਣੀ ਕਿ ਦੇਖੋ ਜੀ ਉੱਤਰ ਪ੍ਰਦੇਸ਼ ਦਾ ਕਰਜ਼ਾ ਇੰਨਾ ਹੈਗਾ, ਪੰਜਾਬ ਦਾ ਕਰਜ਼ਾ ਇੰਨਾ, ਉਹ ਇੱਕ ਸਹੀ ਗੱਲ ਨਹੀਂ ਹੈ। ਮੇਰੇ ਖਿਆਲ ਦੇ ਨਾਲ ਇੱਕ ਟਰਮ ਦੇਖ ਲੈਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਕਿੰਨਾ ਕਰਜ਼ ਚੁੱਕਿਆ ਤੇ ਤੁਸੀਂ ਦੱਸੋ ਕਿੰਨਾ ਚੁੱਕਿਆ। ਪੰਜਾਬ ਦੇ ਸਿਰ ਹੁਣ ਤੱਕ ਜਿੰਨਾ ਕਰਜ਼ ਸੀਗਾ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਸਾਰੇ ਕਰਜ਼ ਦੇ ਬਰਾਬਰ ਕਰਜ਼ ਚੁੱਕ ਲਿਆ। ਯਾਨੀ ਕਿ ਕਰਜ਼ ਤਾਂ ਤੁਸੀਂ ਇੰਨਾ ਚੁੱਕ ਲਿਆ ਹੈਗਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਇਤਿਹਾਸ ਦੇ ਅੰਦਰ ਕਿਸੇ ਵੀ ਗਵਰਨਮੈਂਟ ਨੇ ਨਹੀਂ ਚੁੱਕਿਆ। ਜਾਂ ਦੇਣਾ ਤਾਂ ਹੈਗਾ ਹੀ, ਅਲਟੀਮੇਟਲੀ ਕਰਜ਼ਾ ਉਹ ਸਟੇਟ ਫੈਡਰਲ ਗਵਰਨਮੈਂਟ ਨੂੰ ਤੁਸੀਂ ਮੋੜਨਾ, ਸੈਂਟਰ ਗਵਰਨਮੈਂਟ ਨੂੰ ਮੋੜਨਾ, ਪਰ ਉਹ ਫਿਰ ਲੱਗ ਕਿੱਥੇ ਰਿਹਾ ਹੈਗਾ। ਹੁਣ ਇਹ ਕਿਸਾਨ ਮੋਰਚੇ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਿੱਥੇ ਹੋਈ ਹੈ? ਜੇ ਅਸੀਂ ਜਿਹੜੇ ਆਮ ਤੌਰ ਦੇ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ 'ਚ 70% ਕਿਸਾਨ ਜਿਹੜੇ ਹੈਗੇ ਨੇ ਉਹ 2-2.5 ਕਿੱਲੇ ਤੋਂ ਘੱਟ ਦੀ ਜ਼ਮੀਨ ਵਾਲੇ ਨੇ, ਬਾਕੀ ਜਿਹੜੇ 5 ਕਿੱਲੇ 10 ਕਿੱਲੇ ਜਾਂ ਉਸ ਤੋਂ ਵੱਧ ਦੀ ਜ਼ਮੀਨ ਵਾਲੇ ਹੈਗੇ ਨੇ ਉਹ ਥੋੜੇ ਜਿਹੇ ਦੂਸਰੇ ਕੈਟਾਗਰੀ 'ਚ ਆ ਜਾਂਦੀ ਹੈ, ਜਾਂ ਥੋੜੇ ਜਿਹੇ ਇੱਕ ਕ੍ਰੀਮੀ ਲੇਅਰ ਵਾਲੇ ਕਿਸਾਨ ਆ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਜਾਂ ਤਾਂ ਐਗਰੋ ਬਿਜ਼ਨਸ ਨੇ ਜਾਂ ਫਿਰ ਉਹਨਾਂ ਦੀਆਂ ਮਲਟੀ ਸਟੇਕ ਬਿਜ਼ਨਸਿਸ ਹੈਗੇ ਨੇ ਜਾਂ ਫਿਰ ਆੜਤਾਂ ਨੇ ਆਪਣੀਆਂ, ਤਾਂ ਉਸ ਉਹਨਾਂ ਤੱਕ ਤਾਂ ਨਹੀਂ, ਪਰ ਆਪਾਂ ਜਿਹੜੇ ਛੋਟੇ ਜ਼ਮੀਨਾਂ ਵਾਲੇ ਜਾਂ ਜਿਹੜੇ ਮਜ਼ਦੂਰ ਵਰਗ ਹੈਗਾ ਜਾਂ ਖੇਤੀਬਾੜੀ ਸੈਕਟਰ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਪਹਿਲਾਂ ਹੀ ਆਲਰੇਡੀ ਕਰਜ਼ਿਆਂ ਦੀ ਮਾਰ ਦੇ ਹੇਠ ਨੇ, ਉਹਨਾਂ ਦੇ ਲਈ ਰਾਹਤ ਦੀ ਕੋਈ ਗੱਲ ਹੋਈ ਹੈ ਇਸ ਸਟੇਜ ਤੋਂ? ਉਹ ਨਹੀਂ ਹੋਈ। ਜੇ ਉਹ ਤੁਸੀਂ ਪੁੱਛੋ ਕਿ ਉਹਨਾਂ ਦੇ ਲਈ ਕੋਈ ਇਹੋ ਜਿਹਾ ਕੋਈ ਗੱਲ ਕੀਤੀ ਗਈ ਹੋਵੇ, ਉਹਦਾ ਕੋਈ ਇਹੋ ਜਿਹਾ ਹੱਲ, ਹਾਂ ਪਾਣੀਆਂ ਦਾ ਜਿਹੜਾ ਸਮਝੌਤਾ ਹੈ ਉਹਨੂੰ ਰੱਦ ਕਰ ਦਿੱਤਾ, ਉਹਦੇ ਨਾਲ ਇਹ ਕਿਹਾ ਜਾਵੇ ਕਿ ਹਾਂ ਉਹ ਫਿਰ ਵੱਧ ਪਾਣੀ ਪੰਜਾਬ ਨੂੰ ਮਿਲੂਗਾ, ਜਿਵੇਂ ਬਲਬੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਕਿ ਜਦੋਂ ਉਹ ਸਮਝੌਤਾ ਰੱਦ ਹੋਊਗਾ ਜਾਂ ਤਾਂ ਤੁਸੀਂ ਸਾਨੂੰ ਸਾਡਾ ਕੋਈ ਬਣਦਾ ਮੁਆਵਜ਼ਾ ਦਵੋ ਜਾਂ ਫਿਰ ਤੁਸੀਂ ਉਹ ਸਮਝੌਤਾ ਰੱਦ ਕਰੋ, ਅਸੀਂ ਆਪਣੇ ਹੱਕ ਦਾ ਪਾਣੀ ਕਿਉਂ ਦਈਏ। ਪੰਜਾਬ ਗਵਰਨਮੈਂਟ ਦੇ ਤਾਂ ਹੱਥ 'ਚ ਹੈ ਨਹੀਂ ਇਹ, ਕਿਉਂਕਿ ਪਾਣੀ ਜਿਹੜੇ ਨੇ ਉਹ ਸਟੇਟ ਦੇ ਤਾਂ ਹੁੰਦੇ ਨਹੀਂ, ਉਹ ਸੈਂਟਰ ਗਵਰਨਮੈਂਟ ਦੇ ਦਾ ਮਸਲਾ ਹੈਗਾ, ਉਹਨਾਂ ਦਾ ਇੱਕ ਟੈਰੀਟਰੀ ਹੈ, ਤੇ ਫਿਰ ਸੈਂਟਰ ਗਵਰਨਮੈਂਟ ਇੱਦਾਂ ਕਿਉਂ ਕਰੇਗੀ? ਕਿਉਂਕਿ ਉਹਦੇ ਲਈ ਫਿਰ ਉਹ ਫਿਰ ਕੱਲ ਨੂੰ ਹਿਮਾਚਲ ਨੂੰ ਨਾਰਾਜ਼ ਕਰਨਗੇ, ਰਾਜਸਥਾਨ ਨੂੰ ਕਰਨਗੇ, ਉੱਤਰ ਪ੍ਰਦੇਸ਼ ਨੂੰ ਕਰਨਗੇ, ਹਰਿਆਣਾ ਨੂੰ ਕਰਨਗੇ, ਤੇ ਇਹੀ ਮਸਲਾ ਦੱਖਣ ਦੇ ਵਿੱਚ ਵੀ ਹੈ, ਕਾਵੇਰੀ ਨਦੀ ਦਾ ਹੋ ਗਿਆ ਜਾਂ ਦੂਸਰੇ ਮਸਲੇ ਜਿਨ੍ਹਾਂ ਦੇ ਉੱਤੇ ਕਰਨਾਟਕ ਤਮਿਲਨਾਡੂ ਸੂਬੇ ਅਕਸਰ ਉਲਝਦੇ ਰਹਿੰਦੇ ਨੇ। ਤੇ ਇਸ ਤਰੀਕੇ ਦੇ ਨਾਲ ਜਿਹੜਾ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਪੰਜਾਬ ਦਾ ਕਿਸਾਨਾਂ ਦਾ ਮਸਲਾ ਜਿਹੜਾ ਏਦਾਂ ਇਹਨਾਂ ਨੇ ਕਹਿਤਾ ਕਿ 1 ਮਹੀਨੇ 'ਚ ਰੈਜੋਲੂਸ਼ਨ ਲਿਆਂਦਾ ਜਾਊਗਾ, ਪਾਸ ਕੀਤਾ ਜਾਊਗਾ, ਸੈਂਟਰ ਗਵਰਨਮੈਂਟ ਨੂੰ ਭੇਜਿਆ ਜਾਊਗਾ। 1 ਮਹੀਨਾ ਛੱਡੋ, ਮੈਂ ਕਹਿੰਦਾ ਕਿ ਇਹ ਚੱਲਦੀ ਸਰਕਾਰ ਦੇ ਦਰਮਿਆਨ ਵੀ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਏਦਾਂ ਲੱਗਦਾ ਕਿ ਇੱਕ ਸਿਰਫ ਔਰ ਸਿਰਫ ਇੱਕ ਸਟੇਜ ਕੀਤਾ ਗਿਆ, ਇੱਕ ਸਟੰਟ ਸੀਗਾ, ਇੱਕ ਪ੍ਰੋਪੇਗੰਡਾ ਸੀ ਕਿਸਾਨਾਂ ਦਾ ਤੇ ਪੰਜਾਬ ਸਰਕਾਰ ਦਾ ਰਲ ਕੇ, ਤੇ ਉਹਦੇ 'ਚ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਗਲਾਂ 'ਚ ਹਾਰ ਪਾ ਦਿੱਤੇ ਗਏ, ਆਪਸ 'ਚ ਮਿਲਣੀਆਂ ਕਰ ਲਈਆਂ ਗਈਆਂ, ਕਿਸਾਨਾਂ ਦੀ ਗੱਲ ਕੋਈ ਹੋਈ ਨਹੀਂ ਹੈਗੀ।
0: ਜੀ ਬਿਲਕੁਲ, ਉਹੀ ਆ ਹੁਣ ਵੇਖਣਾ ਹੀ ਗੱਲ ਹੈ ਕਿ ਇਹ ਕਿੰਨਾ ਕੁ ਚਿਰ ਪੈਤੜੇ ਚੱਲਦੇ ਨੇ, ਇਹ ਇੱਕ ਨਾ ਇੱਕ ਸਟੇਜ ਦੇ ਉੱਤੇ ਜਾ ਕੇ ਸਾਰੇ ਖਿਲਾਰੇ ਖੁੱਲ੍ਹਣੇ ਨੇ, ਹਰ ਇੱਕ ਹਥਿਆਰ ਵਾਰ ਵਾਰ ਨਹੀਂ ਚੱਲੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਧੰਨਵਾਦ ਜੀ।
0: ਦੋਸਤੋ, ਇਸ ਸਨ ਸਾਡੇ ਨਾਲ ਗੌਤਮ ਕਪਿਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

ਜੀ ਥੋੜ੍ਹੀ ਦੇਰ ਦੇ ਵਿੱਚ ਵਾਪਸੀ ਕਰਦੇ ਹਾਂ ਅਤੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਅੱਜ ਦੇ ਦਿਨ ਸਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਰਮਿੰਦਰ ਢਿੱਲੋਂ ਜੀ ਹੋਣਗੇ, ਅਤੇ ਉਨੀ ਦੇਰ ਤੱਕ ਆਪਾਂ ਗਾਣਾ ਸੁਣ ਲੈਂਦੇ।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਸਮਾਂ ਹੋ ਚੁੱਕਾ ਆਪਣੇ ਵਾਤਾਵਰਨ ਦੇ ਬਾਰੇ ਗੱਲਬਾਤ ਕਰੀਏ। ਅੱਜ ਦਿਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਜੁੜੇ ਨੇ, ਇੱਕ ਵਾਰੀ ਫਿਰ ਤੋਂ ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਦਾ ਤਾਪਮਾਨ ਕਿੰਨਾ ਕੁ ਵੱਧ ਰਿਹਾ ਵਾ, ਕਿੰਨਾ ਕੁ ਖਤਰਨਾਕ ਆਸ ਪਾਸ ਕੀ ਘਟਨਾਵਾਂ ਵਾਪਰ ਰਹੀਆਂ ਨੇ, ਆਪਾਂ ਉਹਦੇ ਵਿੱਚ ਕੀ ਕਰ ਸਕਦੇ ਹਾਂ, ਅਤੇ ਆਓ ਅੱਜ ਦੇ ਦਿਨ ਵੇਖਦੇ ਹਾਂ ਕੀ ਜਾਣਕਾਰੀਆਂ ਨੇ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
0: ਹੋਰ ਭਾਈ ਕੀ ਚੱਲ ਰਿਹਾ ਤੁਹਾਡੇ ਵਤਨ ਦੇ ਵਿੱਚ? ਸਭ ਤੋਂ ਪਹਿਲਾਂ ਦੱਸੋ ਵੀ ਕੀ ਸੂਰਤ ਹਾਲ ਨੇ ਸਾਡੇ, ਤੇ ਇੱਥੇ ਮੌਸਮ ਹੁਣ ਬਦਲਿਆ ਬਦਲਿਆ।
1: ਹਾਂ, ਤੁਹਾਡੀ ਗਰਮੀ ਆ ਰਹੀ ਹੈ, ਸਾਡੀ ਗਰਮੀ ਜਾ ਰਹੀ ਹੈ। ਹੁਣ ਤਕਰੀਬਨ ਸਤੰਬਰ ਹੋ ਗਿਆ ਇੱਕ ਹਫ਼ਤਾ, ਤੇ ਸਾਡੇ ਸਤੰਬਰ ਦੇ ਵਿੱਚ ਹੁਣ ਰੁੱਖਾਂ ਦੇ ਜਿਹੜੇ ਪੱਤੇ ਨੇ ਉਹ ਪੱਤਝੜ ਵੱਲ ਤੁਰਦੇ ਆ ਤੇ ਉਹਨਾਂ ਦਾ ਰੰਗ ਬਦਲਣ ਲੱਗਦਾ, ਬੜੇ ਖੂਬਸੂਰਤ ਰੰਗ ਹੁੰਦੇ ਇੱਥੇ, ਖਾਸ ਕਰਕੇ ਤੇ ਅੰਟੈਰੀਓ ਦੇ ਵਿੱਚ। ਤੇ ਪਹਿਲਾਂ ਹੌਲੀ ਹੌਲੀ ਉਹ ਪੂਰੇ ਪੂਰੇ ਹੁੰਦੇ ਆ, ਫਿਰ ਪੂਰੇ ਆ ਜਿਵੇਂ ਸੋਨਾ ਚਮਕਦਾ ਪੀਲੇ ਰੰਗ ਦੇ ਹੋ ਜਾਂਦੇ ਆ। ਤੇ ਸਾਡੇ ਉਹ ਜਿਹੜੀ ਗਰਮੀ ਹੈ ਹੁਣ ਜਾ ਰਹੀ ਹੈ, ਤੇ ਹੁਣ ਠੰਡ ਆਏਗੀ, ਪਰ ਪੂਰੀ ਠੰਡ ਤਾਂ ਜਾ ਕੇ ਨਵੰਬਰ ਚ ਦਸੰਬਰ ਚ ਆਏਗੀ, ਪਰ ਉਂਝ ਦਿਨ ਛੋਟੇ ਹੁੰਦੇ ਆ। ਤਕਰੀਬਨ ਦੇਖ ਲਓ ਸਾਡੇ ਜੂਨ ਦੇ ਵਿੱਚ ਸੂਰਜ ਛਿਪਦਾ ਜਾ ਕੇ 9:05-10 ਤੇ, ਤੇ ਅੱਜ ਕੱਲ ਉਹ ਛਿਪ ਜਾਂਦਾ ਕੋਈ 7:45।
0: ਚਲੋ ਖੈਰ, ਇਨਸਾਨ ਕਹਿੰਦੇ ਜਿੱਥੇ ਵੀ ਜਾਂਦਾ ਵਾ ਉੱਥੇ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਨਾਲ ਜ਼ਰੂਰ ਲੈ ਕੇ ਜਾਂਦਾ, ਤੇ ਮਾੜੀ ਗੱਲ ਇਹ ਆ ਵੀ ਜਿੱਥੇ ਜਿੱਥੇ ਜਾਂਦਾ ਵਾ ਉੱਥੇ ਇੰਨੇ ਕੁ ਪੈਰ ਸੋਚੇ ਸਮਝੇ ਬਿਨਾਂ ਟੈਕਨੋਲੋਜੀ ਵੱਲ ਨੂੰ ਵੀ ਪਸਾਰ ਲੈਂਦਾ ਕਿ ਉਹ ਉਲਟਾ ਫਿਰ ਸਾਡਾ ਹੀ ਨੁਕਸਾਨ ਕਰਨ ਲੱਗ ਪੈਂਦੇ ਨੇ। ਸੋ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੇਪਾਲ ਬਾਰੇ ਗੱਲ ਕੀਤੀ ਸੀ, ਨੇਪਾਲ ਦੇ ਵਿੱਚ ਜੋ ਤ੍ਰਾਸਦੀ ਵਾਪਰੀ, ਜਿੱਦਾਂ ਤੁਸੀਂ ਦੱਸਿਆ ਸੀ ਵੀ ਇਹ ਸ਼ਬਦਾਂ 'ਚ ਬਿਆਨ ਕਰਨਾ ਔਖਾ ਵਾ, ਸ਼ਬਦ ਉਹਨਾਂ ਚੀਜ਼ਾਂ ਦੇ ਲਈ ਬਣੇ ਨਹੀਂ ਗੇ, ਬੜੀ ਛੋਟੀ ਲੱਗਦੀ ਆ ਚੀਜ਼, ਪਰ ਪਿਛਲੇ ਪ੍ਰੋਗਰਾਮ 'ਚ ਜੇ ਕਿਸੇ ਨੇ ਨਹੀਂ ਸੁਣਿਆ ਤਾਂ ਆਪਾਂ ਕਹਾਂਗੇ ਕਿ ਸਾਡੀ ਪੋਡਕਾਸਟ ਤੁਸੀਂ ਜਾ ਕੇ ਜ਼ਰੂਰ ਸੁਣ ਲਿਓ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਤ੍ਰਾਸਦੀ ਕਿੱਡੀ ਵੱਡੀ ਸੀ। ਹੁਣ ਉਸ ਤੋਂ ਬਾਅਦ ਇੱਕ ਚਰਚਾ ਜਿਹੜਾ ਵਾ, ਜਿੱਦਾਂ ਤੁਸੀਂ ਬਾਈ ਦੱਸ ਰਹੇ ਸੀ ਕਿ ਆਪਣੇ ਇੱਧਰ ਇੰਡੀਆ ਵੱਲ ਨੂੰ ਜਾਂ ਫਿਰ ਹੋਰ ਆਸ ਪਾਸ ਦੇ ਜਿਹੜੇ ਖੇਤਰ ਨੇ, ਈਵਨ ਪੰਜਾਬ ਵੱਲ ਨੂੰ ਵੀ ਕਈ ਖਤਰੇ ਮੰਡਰਾ ਰਹੇ ਨੇ, ਉਹਦੇ ਬਾਰੇ ਕੀ ਜਾਣਕਾਰੀਆਂ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰ ਸਕਦੇ ਹਾਂ?
1: ਹਾਂਜੀ ਬਿਲਕੁਲ, ਕਿਉਂਕਿ ਜਿਹੜਾ ਨੇਪਾਲ ਦੇ ਜੋ ਕੁਛ ਵਾਪਰਿਆ ਉਹ ਦੇਖੋ ਬਾਈ ਜੀ, ਇਸ ਤਰ੍ਹਾਂ ਹੁੰਦਾ ਜਿਹੜੇ ਅੱਜ ਤੱਕ ਸਾਡਾ ਜਿਹੜਾ ਮਨੁੱਖੀ ਦਿਮਾਗ ਹੈ, ਸਾਨੂੰ ਇੰਝ ਲੱਗਦਾ ਵੀ ਖਤਰਾ ਆਉਣ ਤੋਂ ਪਹਿਲਾਂ ਨਾ ਕੋਈ ਭੂਚਾਲ ਆਉਂਦਾ, ਕੋਈ ਤੂਫਾਨ ਆਉਂਦਾ, ਕੋਈ ਹੜ੍ਹ ਆਉਂਦਾ, ਕੋਈ ਮੀਂਹ ਪੈਂਦਾ, ਤੇ ਸਾਨੂੰ ਉਹਦੇ ਲਈ ਫਿਰ ਸਰਕਾਰ 'ਚ ਕੋਈ ਚੇਤਾਵਨੀ ਦਿੰਦੀ ਹੈ, ਤੁਸੀਂ ਵੀ ਤੁਹਾਨੂੰ ਪਤਾ ਲੱਗਦਾ, ਤੇ ਫਿਰ ਤੁਸੀਂ ਥੋੜ੍ਹਾ ਬਹੁਤਾ ਬਚਾਅ ਕਰ ਲੈਂਦੇ। ਪਰ ਜੋ ਕੁਛ ਨੇਪਾਲ 'ਚ ਵਾਪਰਿਆ ਉਹ ਵਾਪਰਨ ਤੋਂ ਇੱਕ ਸਕਿੰਟ ਪਹਿਲਾਂ ਉਵੇਂ ਹੀ ਸਾਰਾ ਕੁਛ ਹਾਲਾਤ ਆਰਾਮ ਦੇ ਸੀਗੇ ਜਿਵੇਂ ਹੁਣ ਹੈ, ਕੋਈ ਹਵਾ ਨੀ ਚੱਲ ਰਹੀ, ਕੋਈ ਹਨੇਰੀ ਨੀ ਸੀ, ਕੋਈ ਹੜ੍ਹ ਨੀ ਸੀ ਆਇਆ ਹੋਇਆ, ਕੋਈ ਭੂਚਾਲ ਨੀ ਆਇਆ ਹੋਇਆ, ਕੋਈ ਕੁਛ ਨੀ ਚੱਲ ਰਿਹਾ। ਇੱਕ ਸਕਿੰਟ ਦੇ ਵਿੱਚ ਸਾਰਾ ਕੁਛ ਹੋਇਆ ਤੇ ਉਹ ਮਲੀਆ ਮੇਟ ਕਰ ਗਿਆ। ਸੋ ਜਿਹੜਾ ਜਲਵਾਯੂ ਤਬਦੀਲੀ ਨਾਲ ਜੁੜੀਆਂ ਹੋਈਆਂ ਤਬਦੀਲੀਆਂ ਨੇ, ਇਹ ਆ ਉਹਨਾਂ ਦੀ ਰੂਪ ਰੇਖਾ, ਉਹਦੇ ਵਿੱਚ ਕੋਈ ਤੁਹਾਨੂੰ ਵਾਰਨਿੰਗ ਆਉਣੀ ਜ਼ਰੂਰੀ ਨਹੀਂ ਆ। ਸੋ ਹੁਣ ਜਿਹੜਾ ਉਹ ਗਲੇਸ਼ੀਅਰ ਟੁੱਟ ਕੇ ਡਿੱਗਿਆ, ਤੇ ਸਵਾਲ ਇਹ ਉੱਠਦਾ ਵੀ ਉਹ ਨੇਪਾਲ 'ਚ ਹੋ ਸਕਦਾ ਤੇ ਹੋਰ ਕਿੱਥੇ ਹੋ ਸਕਦਾ? ਜਿਹੜੇ ਸਾਡੇ ਸਾਰੇ ਦਰਿਆ ਨੇ ਉਹ ਵੀ ਹਿਮਾਲਿਆ ਚੋਂ ਆਉਂਦੇ ਨੇ, ਤੇ ਹਿਮਾਲਿਆ ਦੇ ਵਿੱਚ ਸਾਰੇ ਦਰਿਆ ਜਿਹੜੇ ਉਹਨਾਂ ਦਾ ਜਿਹੜਾ ਸਰੋਤ ਹੈ ਉਹ ਕੋਈ ਨਾ ਕੋਈ ਗਲੇਸ਼ੀਅਰ ਹੈ। ਜਿਵੇਂ ਜਿਹੜਾ ਕੱਲਾ ਸਾਡਾ ਸਤਲੁਜ ਦਰਿਆ, ਕਿਉਂਕਿ ਸਤਲੁਜ ਦਰਿਆ ਵੱਡਾ, ਤਕਰੀਬਨ 2100 ਗਲੇਸ਼ੀਅਰ ਨੇ ਜਿਹਨਾਂ ਦਾ ਪਾਣੀ ਪੰਘਰ ਕੇ ਸਤਲੁਜ ਦੇ ਵਿੱਚ ਪੈਂਦਾ, 2100 ਗਲੇਸ਼ੀਅਰ
0: ਜੀ।
1: ਤੇ ਕਈ ਵੱਡੇ ਨੇ, ਕਈ ਛੋਟੇ ਨੇ, ਤੇ ਇਵੇਂ ਹੀ ਸਾਡੇ ਜਿਹੜਾ ਬਿਆਸ ਦਰਿਆ ਆ ਉਹਦੇ ਵਿੱਚ ਤਕਰੀਬਨ 470 ਦੇ ਕਰੀਬ ਗਲੇਸ਼ੀਅਰ ਨੇ ਜਿਹਨਾਂ ਦੇ ਵਿੱਚੋਂ ਪਾਣੀ ਪੈਂਦਾ। ਉਹਦੇ 'ਚ ਵੀ ਕਈ ਤਾਂ ਬਹੁਤ ਹੀ ਛੋਟੇ ਨੇ ਪਰ ਕਈ ਬਹੁਤ ਵੱਡੇ ਨੇ। ਤੇ ਜਿਹੜਾ ਰਾਵੀ ਆ, ਰਾਵੀ ਦੇ ਵਿੱਚ ਕਿਉਂਕਿ ਦਰਿਆ ਸਭ ਤੋਂ ਛੋਟਾ ਇਹਨਾਂ 'ਚੋਂ, ਤੇ ਉਹਦੇ ਥੋੜ੍ਹੇ ਹੀ ਨੇ ਜਿਹੜੇ ਚੰਬਾ ਦੇ ਏਰੀਏ ਦੇ ਵਿੱਚ ਨੇ। ਸੋ ਜਿਹੜੇ ਗਲੇਸ਼ੀਅਰ ਨੇ, ਜਿਵੇਂ ਉਹ ਜਿਹੜਾ ਨੇਪਾਲ 'ਚ ਗਲੇਸ਼ੀਅਰ ਟੁੱਟਿਆ ਉਵੇਂ ਹੀ ਇਹ ਬਿਲਕੁਲ ਹਿਮਾਚਲ ਜਿਹੜੇ ਸਾਡੇ ਹਿਮਾਲਿਆ ਦੇ ਚੋਟੀਆਂ ਨੇ, ਸਿਖਰਾਂ ਨੇ, ਉਹਨਾਂ ਦੇ ਉੱਤੇ ਨੇ, ਤੇ ਉਹ ਸਾਰੇ ਪੰਘਰ ਰਹੇ ਨੇ। ਤੇ ਜੇ ਉਹਨਾਂ ਵਰਗਾ ਕੋਈ ਜਿਹੜਾ ਗਲੇਸ਼ੀਅਰ ਓਡਾ ਵੱਡਾ ਟੁੱਟ ਜਾਂਦਾ ਤੇ ਜੋ ਕੁਛ ਉੱਤੇ ਵਾਪਰਿਆ ਇੱਥੇ ਵੀ ਵਾਪਰ ਸਕਦਾ। ਜਿਵੇਂ ਬਿਆਸ ਦਰਿਆ ਜਿਹੜਾ ਨਾ, ਬਿਆਸ ਦਰਿਆ ਦੇ ਉੱਤੇ ਗਲੇਸ਼ੀਅਰ ਪੰਘਰਦੇ ਨੇ, ਉਹਨਾਂ 'ਚ ਇੱਕ ਲੇਕ ਬਣੀ ਹੋਈ ਆ, ਕਿਉਂਕਿ ਜਦੋਂ ਪਾਣੀ ਪੰਘਰਦਾ ਪਹਿਲਾਂ ਤਾਂ ਜਿੱਥੇ ਉਹ ਹੋਏਗਾ ਉੱਥੇ ਭਰਨੀ ਸ਼ੁਰੂ ਹੋ ਜਾਏਗੀ ਖੱਡ ਵਗੈਰਾ, ਉਹਦਾ ਨਾਂ ਹੈਗਾ ਹਿਮਸੂ ਲੇਕ। ਤੇ ਉਹ ਜਿਹੜੀ ਗਲੇਸ਼ੀਅਰ ਦੇ ਪਾਣੀ ਨਾਲ ਹੀ ਹੈ, ਤੇ ਗਲੇਸ਼ੀਅਰ ਜਿਹੜੇ ਨੇ ਲਗਾਤਾਰ ਉਹਨਾਂ ਦੇ ਪੰਘਰਨ ਦੀ ਜਿਹੜੀ ਰਫਤਾਰ ਆ ਤੇਜ਼ ਹੋ ਰਹੀ ਆ। ਆਪਾਂ ਉਹਦੀ ਵੀ ਗੱਲ ਕਰਾਂਗੇ ਕਿਉਂ ਹੋ ਰਹੀ ਆ। ਤੇ ਜੇ ਹਿਮਸੂ ਲੇਕ ਜਿਹੜੀ ਜਿੰਨਾ ਉਹ ਚ ਪਾਣੀ ਅੱਜ ਦੀ ਤਰੀਕ ਚ ਹੈ, ਜੇ ਉਹ ਟੁੱਟ ਜਾਏ, ਔਰ ਉਹ ਟੁੱਟ ਸਕਦੀ ਕਦੇ ਵੀ, ਭੂਚਾਲ ਨਾਲ ਟੁੱਟ ਸਕਦੀ ਆ, ਗਲੇਸ਼ੀਅਰ ਟੁੱਟਣ ਨਾਲ ਟੁੱਟ ਸਕਦੀ ਆ, ਨਹੀਂ ਤਾਂ ਹਰ ਸਾਲ ਕਿਉਂਕਿ ਪਾਣੀ ਉਹ ਚ ਵਧੀ ਜਾਣਾ, ਉਹਨੇ ਇੱਕ ਦਿਨ ਟੁੱਟ ਜਾਣਾ। ਤੇ ਉਹਦੇ ਵਿੱਚੋਂ ਇੰਨਾ ਪਾਣੀ ਹੈ, ਜੇ ਉਹ ਟੁੱਟ ਜਾਵੇ ਤੇ ਉਹ ਪਾਣੀ ਜਿਹੜਾ ਆਏਗਾ ਉਹ ਹੋਏਗਾ 14 ਲੱਖ ਲੀਟਰ ਪਰ ਸਕਿੰਟ। 14 ਲੱਖ ਲੀਟਰ ਪਰ ਸਕਿੰਟ ਪਾਣੀ ਉਹ ਚੋਂ ਨਿਕਲੇਗਾ, ਇੰਨੇ ਜ਼ੋਰ ਨਾਲ ਆਏਗਾ ਇੱਕ ਸਕਿੰਟ ਦੇ ਵਿੱਚ। ਤੇ ਉਹ ਪਾਣੀ ਕਿਉਂਕਿ ਉੱਪਰ ਆ ਪਹਾੜਾਂ ਤੇ, ਇਸ ਲਈ ਉਹ ਪਾਣੀ ਇੰਨੇ ਤੇਜ਼ ਨਾਲ ਆਏਗਾ ਤੇ ਉਹ ਪਾਣੀ ਜਿਹੜੀ ਲੇਕ ਭਰੀ ਜਾ ਰਹੀ ਆ। ਇਸ ਤਰ੍ਹਾਂ ਹੀ ਹੋਰ ਕਈ ਲੇਕਸ ਨੇ ਜਿਹਨਾਂ ਦੇ ਨਾਂ ਵੀ ਹੈ ਨਹੀਂ, ਕਿਉਂਕਿ ਇੰਨੇ ਗਲੇਸ਼ੀਅਰ ਨੇ ਉਹਨਾਂ ਦੇ ਸਾਰੇ ਨਾਂ ਵੀ ਨਹੀਂ ਰੱਖੇ ਹੋਏ। ਤੇ ਜਿਹੜੇ ਗਲੇਸ਼ੀਅਰ ਨੇ ਤਕਰੀਬਨ ਉਹ ਸਾਰੇ ਦੇ ਸਾਰੇ ਇੱਕਾ ਦੁੱਕਾ ਨੂੰ ਛੱਡ ਕੇ ਜਿਹੜੇ ਨੇ ਉਹ ਪੰਘਰ ਰਹੇ ਨੇ। ਤੇ ਪੰਘਰ ਰਹੇ ਨੇ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਇੱਕ ਤਾਂ ਸਾਡਾ ਜਿਹੜਾ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਹੈ ਵੀ ਸਾਡਾ, ਜਿਹਦੀ ਆਪਾਂ ਗੱਲ ਕਰਦੇ ਹਾਂ, ਯੂਨਾਈਟਡ ਨੇਸ਼ਨ ਕਹਿੰਦਾ ਵੀ ਸਾਡਾ ਟੈਂਪਰੇਚਰ 1.5 ਤੋਂ ਨਹੀਂ ਵਧਣ ਦੇਣਾ ਅਸੀਂ, ਜਾਂ ਹੱਲਾ ਮਾਰੀਏ ਕਿ ਨਾ ਵਧੇ, ਸੋ ਉਹ ਟੈਂਪਰੇਚਰ ਹੈ। ਸੋ ਜਿਹੜਾ ਨੇਪਾਲ 'ਚ ਟੁੱਟਿਆ ਉਹ ਪਿਛਲੇ ਟੁੱਟਣ ਤੋਂ 2 ਹਫ਼ਤੇ ਪਹਿਲਾਂ ਉੱਥੇ ਜਿਹੜਾ ਤਾਪਮਾਨ ਚੱਲ ਰਿਹਾ ਸੀ ਉਹ ਪਿਛਲੇ 2 ਸਾਲਾਂ ਦਾ ਸਭ ਤੋਂ ਵੱਧ ਤਾਪਮਾਨ ਚੱਲ ਰਿਹਾ ਸੀ। ਉਹਨੇ ਵੀ ਉਹਦੇ 'ਚ ਰੋਲ ਅਦਾ ਕੀਤਾ ਹੋਏਗਾ। ਤੇ ਜਿਵੇਂ ਆਪਾਂ ਗੱਲ ਪਿਛਲੀ ਵਾਰੀ ਵੀ ਕੀਤੀ ਸੀ, ਜਿਹੜਾ ਬਹੁਤ ਵੱਡਾ ਹੋਰ ਫੈਕਟਰ ਆ, ਇੱਕ ਤੇ ਸਭ ਤੋਂ ਵੱਡਾ ਫੈਕਟਰ ਤਾਂ ਸਾਡੀ ਗਲੋਬਲ ਵਾਰਮਿੰਗ ਹੈ, ਜਿਹਦੇ ਨਾਲ ਉਹ ਪੰਘਰ ਰਹੇ ਨੇ, ਪੰਘਰ ਹੋ ਕੇ ਝੀਲਾਂ ਬਣ ਰਹੀਆਂ ਤੇ ਉਹ ਪਤਲੇ ਹੋ ਰਹੇ, ਤੇ ਪਤਲੇ ਹੋਣਾ ਉਹ ਕਮਜ਼ੋਰ ਹੋ ਰਹੇ ਨੇ। ਪਰ ਇੱਕ ਜਿਹੜਾ ਹੈਗਾ ਵੀ ਜਿੰਨਾ ਵੀ ਸਾਡੇ ਇਹ ਪੰਜਾਬ, ਹਰਿਆਣਾ, ਹਿਮਾਚਲ, ਉਧਰੋਂ ਜਿਹੜਾ ਲਹਿੰਦਾ ਪੰਜਾਬ, ਲਾਹੌਰ ਹੈ, ਜੇ ਤੁਸੀਂ ਵੇਖੋ ਤਾਂ ਹਵਾ ਜਦੋਂ ਵੀ ਚੱਲਦੀ ਆ, ਹਵਾ ਥੱਲਿਓ ਆ ਕੇ ਸਾਡੇ ਉੱਪਰ ਦੀ ਲੰਘ ਕੇ ਉਹ ਹਿਮਾਲਿਆ ਵੱਲ ਨੂੰ ਜਾਂਦੀ ਆ। ਸੋ ਜਿੰਨਾ ਵੀ ਸਾਡੇ ਇਹਨਾਂ ਜਿਹੜੇ ਸੂਬੇ ਨੇ ਤੇ ਖੇਤਰ ਨੇ, ਇਹਨਾਂ ਜਿੰਨਾ ਵੀ ਸਾਡਾ ਗੱਡੀਆਂ ਦਾ ਧੂੰਆਂ, ਕਾਰਾਂ ਦਾ, ਸਾਡੀਆਂ ਫੈਕਟਰੀਆਂ ਦਾ, ਸਾਡੇ ਥਰਮਲ ਪਲਾਂਟ ਦਾ, ਉਹ ਸਾਰਾ ਧੂੰਆਂ ਜਿਹੜਾ ਮੁੜ ਕੇ ਹਿਮਾਲਿਆ ਤੇ ਜਾਂਦਾ। ਤੇ ਹਿਮਾਲਿਆ ਦੇ ਗਲੇਸ਼ੀਅਰ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਦੁੱਧ ਵਾਂਗੂ ਚਿੱਟੇ ਚਮਕਦੇ ਸੀਗੇ, ਤੇ ਹੁਣ ਉਹਨਾਂ ਦੇ ਉੱਤੇ ਇੱਕ ਪੂਰੀ ਕਾਲੀ ਜਿਵੇਂ ਕੋਈ ਚਾਦਰ ਵਿਛੀ ਹੁੰਦੀ ਹੈ, ਉਹ ਵਿਛੀ ਹੋਈ ਹੈ। ਤੇ ਉਹਦੇ ਨਾਲ ਕੀ ਹੁੰਦਾ, ਜਦੋਂ ਸੂਰਜ ਦੀ ਗਰਮੀ ਪੈਂਦੀ ਹੈ, ਜੇ ਉਹ ਚਿੱਟੇ ਹੋਣ ਤਾਂ ਉਹਦੇ ਵਿੱਚੋਂ 80-90% ਜਿਹੜੀ ਉਹ ਗਰਮੀ ਹੈ ਉਹ ਉਹਦੇ ਨਾਲ ਟਕਰਾ ਕੇ ਵਾਪਸ ਹਵਾ ਚੱਲ ਜਾਂਦੀ ਹੈ, ਉਹ ਗਰਮ ਨਹੀਂ ਹੁੰਦਾ ਗਲੇਸ਼ੀਅਰ। ਪਰ ਜਿਹੜਾ ਗਲੇਸ਼ੀਅਰ ਕਾਲਾ ਹੋ ਜਾਵੇ, ਕਾਲਾ ਰੰਗ ਹਮੇਸ਼ਾ ਹੀ ਤੁਸੀਂ ਦੋ ਚੀਜ਼ਾਂ, ਕੱਪੜਾ ਕਾਲਾ ਤੇ ਚਿੱਟਾ ਕੱਪੜਾ ਧੁੱਪ 'ਚ ਰੱਖਦੇ ਹੋ, ਜਿਹੜਾ ਚਿੱਟਾ ਕੱਪੜਾ ਉਹ ਗਰਮ ਬਹੁਤ ਘੱਟ ਹੁੰਦਾ ਤੇ ਕਾਲਾ ਕੱਪੜਾ ਬੜੀ ਜਲਦੀ ਮੱਚ ਜਾਂਦਾ। ਤੇ ਉਵੇਂ ਗਲੇਸ਼ੀਅਰ ਨਾਲ ਹੁੰਦਾ, ਤੇ ਗਲੇਸ਼ੀਅਰ ਜਿਹੜੇ ਨੇ ਉਹਨਾਂ ਦੀ ਤਕਰੀਬਨ ਜਿਹੜੀ ਸਪੀਡ ਹੈ ਉਹ ਦੁੱਗਣੀ ਹੈ, ਚੱਲ ਰਹੀ ਹੈ ਇਸ ਵੇਲੇ। ਤੇ ਮੈਂ ਇੱਕ ਹੋਰ ਥਾਂ ਪੜ੍ਹ ਰਿਹਾ ਸੀ ਕਿ ਜਦੋਂ ਫੈਕਟਰੀਆਂ ਤੇ ਕਾਰਾਂ ਵਗੈਰਾ ਬੰਦ ਹੋਈਆਂ ਕੋਵਿਡ ਦੇ ਦਿਨਾਂ ਦੇ ਵਿੱਚ, ਤੇ ਉਹ ਜਿਹੜੀ ਸੀ ਸਾਡੀ ਇੱਥੋਂ ਕਾਲਖ ਜਾਂਦੀ ਹੈ, ਕਾਰਬਨ ਜਾਂਦੀ ਹੈ ਉੱਡ ਕੇ, ਜਦੋਂ ਬੰਦ ਹੋ ਗਈ ਤੇ ਮੀਂਹ ਵਗੈਰਾ ਪੈ ਕੇ ਪੁਰਾਣੀ ਰੁੜ ਗਈ, ਤੇ ਉਹਨਾਂ ਦਾ ਜਿਹੜੇ ਗਲੇਸ਼ੀਅਰ ਸੀ ਉਹਨਾਂ ਦੇ ਪੰਘਰਨ ਦੀ ਰਫਤਾਰ ਮੁੜ ਕੇ 40% ਘੱਟ ਗਈ, ਵਧਣ ਦੀ ਥਾਂ ਤੇ ਘੱਟ ਗਈ। ਸੋ ਇੰਨਾ ਵੱਡਾ ਅਸਰ ਪੈਂਦਾ, ਜਿਹੜੇ ਅਸੀਂ ਆਪਣੀਆਂ ਗੱਡੀਆਂ ਦਾ ਧੂੰਆਂ, ਸਾਡੀਆਂ ਫੈਕਟਰੀਆਂ ਦਾ, ਥਰਮਲ ਪਲਾਂਟ ਦਾ ਧੂੰਆਂ ਨਿਕਲ ਕੇ ਜਿਹੜਾ ਹਿਮਾਲਿਆ ਵੱਲ ਨੂੰ ਜਾਂਦਾ। ਸੋ ਇਹ ਹੈ ਉਹਦਾ ਲੇਖਾ ਜੋਖਾ। ਤੇ ਜੇ ਸਵਾਲ ਇਹ ਹੈ ਵੀ ਕੀ ਜਿਹੜੇ ਗਲੇਸ਼ੀਅਰ ਸਤਲੁਜ ਤੇ ਬਿਆਸ ਚ ਨੂੰ ਆਉਂਦੇ ਨੇ ਕਿ ਉਹ ਟੁੱਟ ਸਕਦੇ ਨੇ, ਬਿਲਕੁਲ ਟੁੱਟ ਸਕਦੇ ਨੇ। ਕਦੋਂ ਟੁੱਟਣਗੇ ਕਿਸੇ ਨੂੰ ਨੀ ਪਤਾ, ਜਿਵੇਂ ਕਿਸੇ ਨੂੰ ਨੀ ਪਤਾ ਨੇਪਾਲ ਵਾਲਾ ਗਲੇਸ਼ੀਅਰ ਕਦੋਂ ਟੁੱਟਣਾ, ਉਹ ਅਗਲੇ ਸਾਲ ਚ ਵੀ ਟੁੱਟ ਸਕਦੇ ਨੇ, ਉਹ ਪਤਾ ਅਗਲੇ 10 ਸਾਲ ਵਿੱਚ ਵੀ ਨਾ ਟੁੱਟਣ। ਜੇ ਉਹ ਨਾ ਵੀ ਟੁੱਟਣ ਤੇ ਜਿਹੜਾ ਉਹਨਾਂ ਦਾ ਪਾਣੀ ਪੰਘਰ ਆ ਉਹ ਇੰਨਾ ਇਕੱਠਾ ਹੋ ਰਿਹਾ, ਜਿਵੇਂ ਮੈਂ ਦੱਸਿਆ ਵੀ ਝੀਲਾਂ ਬਣ ਰਹੀਆਂ ਨੇ, ਉਹ ਝੀਲਾਂ ਨੇ ਜਦੋਂ ਵੀ ਕਿਸੇ ਤਰੀਕੇ ਨਾਲ ਝੀਲ ਟੁੱਟੇਗੀ ਉਹ ਮੁੜ ਕੇ ਪੰਜਾਬ ਦੇ ਵਿੱਚ, ਕਿਉਂਕਿ ਸਾਰਾ ਪਾਣੀ ਮੁੜ ਕੇ ਤਾਂ ਪੰਜਾਬ 'ਚ ਹੀ ਆਉਣਾ ਨਾ, ਸਾਰਾ 3 ਦਰਿਆਵਾਂ ਦਾ, ਉਹਦੀ ਫਿਰ ਬਰਬਾਦੀ ਪੰਜਾਬ 'ਚ ਹੋਏਗੀ।
0: ਸੋ ਇਹ ਚੀਜ਼ਾਂ ਸਾਨੂੰ ਵਾਰ ਵਾਰ ਸਾਨੂੰ ਸਮਝਣੀਆਂ ਚਾਹੀਦੀਆਂ ਨੇ, ਅਤੇ ਆਪਾਂ ਕੋਸ਼ਿਸ਼ ਇਹ ਵੀ ਸਾਨੂੰ ਵੈਸੇ ਤਾਂ ਚਾਹੀਦੀ ਹੈ ਵੀ ਆਪਾਂ ਸਰਕਾਰਾਂ ਦੇ ਵੀ ਧਿਆਨ ਦੇ ਵਿੱਚ ਲਿਆਈਏ, ਸਰਕਾਰਾਂ ਦੇ ਜਾਂ ਫਿਰ ਕਿਸੇ ਵੀ ਔਰਗਨਾਈਜੇਸ਼ਨ ਦੇ ਇਸ ਪਾਸੇ ਨੂੰ ਧਿਆਨ ਨਹੀਂ ਆ। ਇਹ ਸਾਡੀ ਖਾਸੀਅਤ ਵੀ ਹੈ ਵੀ ਜਦੋਂ ਕੋਈ ਵਿਪਤਾ ਪੈਂਦੀ ਹੈ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰ ਕੇ ਅਤੇ ਉਹਦੇ ਨਾਲ ਨਜਿੱਠ ਲੈਂਦੇ ਹਾਂ, ਪਰ ਇਹ ਸਾਡੀ ਕਮਜ਼ੋਰੀ ਵੀ ਹੈ ਕਿ ਆਪਾਂ ਜਿੰਨਾ ਚਿਰ ਸਿਰ 'ਤੇ ਨਹੀਂ ਪੈਂਦੀ ਉਨ੍ਹਾਂ ਚਿਰ ਤੱਕ ਆਪਾਂ ਕੁਝ ਨਹੀਂ ਕਰਦੇ, ਉਹਨਾਂ ਆਪਾਂ ਸੁੱਤੇ ਰਹਿੰਦੇ ਹਾਂ। ਇੱਧਰ ਇੱਕ ਜਿਹੜੀ UN ਦੀ ਰਿਪੋਰਟ ਆ ਖਾਸ ਤੌਰ ਦੇ ਉੱਤੇ ਇਸ ਮਹੀਨੇ ਦੇ ਵਿੱਚ, ਇਹਦੇ ਵੀ ਕਾਫੀ ਜ਼ਿਆਦਾ ਚਰਚੇ ਨੇ, ਕਾਫੀ ਕਹਿੰਦੇ ਨੇ ਕਿ ਇਸ ਰਿਪੋਰਟ ਤੋਂ ਬਾਅਦ ਕਾਫੀ ਹਿਲਜੁਲ ਹੋਈ ਹੈ, ਕੀ ਕਹਿੰਦੀ ਕੀ ਹੈ ਇਹ ਰਿਪੋਰਟ, ਥੋੜਾ ਜਿਹਾ ਡਿਟੇਲ 'ਚ ਜੇ ਆਪਾਂ ਪਹਿਲਾਂ ਦੱਸ ਦਈਏ।
1: ਜਿਹੜੀ ਯੂਨਾਈਟਿਡ ਨੇਸ਼ਨ ਵਾਲੀ,
0: ਹਾਂਜੀ
1: ਹਾਂ ਹਾਂ, ਉਹ ਰਿਪੋਰਟ ਇਹ ਹੈ ਜੀ, ਦੇਖੋ ਜਿਵੇਂ ਮੈਂ ਦੱਸਿਆ ਵੀ ਜਦੋਂ ਪੈਰਿਸ ਐਗਰੀਮੈਂਟ ਹੋਇਆ ਤੇ ਸਾਡਾ ਟਾਰਗੇਟ ਸੀ ਵੀ ਆਪਣੇ ਕਾਰਬਨ ਡਾਈਆਕਸਾਈਡ ਐਮਿਸ਼ਨ ਘਟਾ ਲਈਏ ਤਾਂ ਕਿ ਜਿਹੜੀ ਸਾਡਾ ਗਲੋਬਲ ਸਾਡੇ ਜਲਵਾਯੂ ਤਬਦੀਲ ਜਲਵਾਯੂ ਦਾ ਟੈਂਪਰੇਚਰ ਆ ਉਹ ਜਿਹੜਾ ਇੰਡਸਟਰੀਅਲ ਟੈਂਪਰੇਚਰ ਤੋਂ 1.5 degrees ਨਾ ਵਧੇ, 1.5 degrees ਨਾ ਵਧੇ, ਤੇ ਅਸੀਂ ਹੁਣ 1.3 ਦੇ ਕਰੀਬ ਚੱਲ ਰਿਹਾ, ਕਈ ਵਾਰੀ 1.5 ਤੇ ਪਹੁੰਚ ਜਾਂਦਾ ਪਰ 1.3 ਦੇ ਕਰੀਬ ਚੱਲ ਰਿਹਾ। ਤੇ ਜਿਹੜੀ UN ਦੀ ਰਿਪੋਰਟ ਆਈ ਸੀ ਉਹ ਇਹ ਰਿਪੋਰਟ ਸੀ ਬੜੀ ਉਹ ਇੱਕ ਕਿਸਮ ਦੇ ਨਾਲ ਕਹਿ ਲਓ ਬੜੀ ਉਹ ਦੁੱਖ ਵਾਲੀ ਖ਼ਬਰ ਹੈ ਕਿ ਹੁਣ ਸਾਡੀ ਜਿਹੜੀ ਸਾਡੇ ਕੋਲ ਜਿਹੜਾ 1.5 ਤੱਕ ਰੋਕਣ ਦਾ ਮੌਕਾ ਸੀ ਉਹ ਹੁਣ ਮੌਕਾ ਖੁੰਝ ਗਿਆ, ਹੁਣ ਸਾਡੇ ਹੁਣ ਅਸੀਂ ਨਿਕਲ ਗਿਆ, ਅਸੀਂ ਜਿਹੜੇ ਕੰਮ ਕਰਨੇ ਸੀ ਜਿਹਦੇ ਵਿੱਚ ਟਰੰਪ ਦੀ ਜੋ ਕੁਛ ਟਰੰਪ ਨੇ ਆ ਕੇ ਗੰਦ ਪਾਇਆ ਅਮੈਰੀਕਾ ਦੇ ਵਿੱਚ ਤੇ ਹੋਰ ਵੀ ਫੈਕਟਰ ਨੇ ਉਹਦੇ ਵਿੱਚ, ਤੇ ਬਈ ਹੁਣ ਇਹ ਜਿਹੜੀ ਔਰ ਤੁਸੀਂ ਜੋ ਵੀ ਬਰਬਾਦੀ ਚੱਲ ਰਹੀ ਹੈ ਇਹ ਤਾਂ ਲਈ ਆ ਫਿਰ 1.3 ਤੇ ਪਹੁੰਚੇ ਆ, ਤੇ ਜੇ 1.5 ਤੱਕ 2050 ਤੱਕ ਪਹੁੰਚ ਜਾਂਦਾ ਜੋ ਬਰਬਾਦੀ ਇਹ ਤਾਂ ਚੱਲੇਗੀ ਪਰ ਇਹ ਕਈ ਗੁਣਾ ਵੱਧ ਜਾਏਗੀ। ਸੋ ਜਿਹੜਾ ਉਹ ਸਾਡਾ ਇੱਕ ਵਿੰਡੋ ਸੀ ਸਾਡੇ ਕੋਲ ਉਹਨੂੰ ਕੁਛ ਕਰਨ ਦੀ ਉਹ ਅਸੀਂ ਗਵਾ ਲਈ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਡੀਆਂ ਆਪਸੀ ਜਿਹੜੀਆਂ ਰਾਜਨੀਤਿਕ ਲੜਾਈਆਂ ਨੇ ਜਿਵੇਂ ਪੰਜਾਬ ਹੈ ਚੜ੍ਹਦਾ ਤੇ ਲਹਿੰਦਾ ਪੰਜਾਬ ਹੈ ਉੱਥੇ ਤਾਂ ਸਰਕਾਰਾਂ ਨੂੰ ਹਲ ਤਾਂ ਜਿਹੜੀ ਇਲਮੀ ਨਹੀਂ ਹੈ ਕੋਈ ਗੱਲ ਵੀ ਨਹੀਂ ਕਰਦਾ ਕਿ ਅਸੀਂ ਇਹਨੂੰ ਕਿਵੇਂ ਰੋਕਣਾ ਹੈ। ਤੇ ਸੋ ਇਹ ਜਿਹੜੀ ਖਬਰ ਹੈ ਇਹ ਤੁਸੀਂ ਉਸੇ ਹਫ਼ਤੇ ਆਈ ਜਿਸ ਹਫ਼ਤੇ ਨੇਪਾਲ ਦੀ ਜਿਹੜੀ ਤ੍ਰਾਸਦੀ ਵਾਪਰੀ, ਤੇ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਉਹ 1.5 ਤੱਕ ਪਹੁੰਚ ਜਾਣਾ ਜਿਵੇਂ ਕਿ ਯੂਨਾਈਟਿਡ ਨੇਸ਼ਨ ਕਹਿ ਰਹੀ ਹੈ ਵੀ ਉਹ 2050 ਜਾਏ ਕਿ ਈਵਨ ਸਾਇੰਟਿਸਟ ਕਹਿ ਰਹੇ ਸ਼ਾਇਦ 2040 ਤੱਕ ਹੀ ਪਹੁੰਚ ਜਾਵੇ, ਤੇ ਫਿਰ ਸਾਡੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਬਹੁਤ ਤੇਜ਼ੀ ਨਾਲ ਆਉਣਗੀਆਂ ਤੇ ਬਹੁਤ ਜ਼ਿਆਦਾ ਆਉਣਗੀਆਂ।
0: ਸੋ ਇਹਦੇ ਜਿਵੇਂ ਮੈਂ ਰਿਪੋਰਟ ਦਾ ਵੇਖ ਰਿਹਾ ਹਾਂ ਥੋੜ੍ਹਾ ਜਿਹਾ 1.5 ਦਾ ਬਹੁਤ ਰੌਲਾ ਪਿਆ ਉਦੋਂ, ਅਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਪੈਰਿਸ ਸਮਝੌਤਾ ਦੀ ਤੁਸੀਂ ਗੱਲ ਕੀਤੀ ਆ, ਪੈਰਿਸ ਸਮਝੌਤੇ ਤੋਂ ਬਾਅਦ ਕਹਿੰਦੇ ਕਿ 400 gigatons ਤੋਂ ਵੱਧ ਜਿਹੜੀ CO2 ਆ ਉਹ ਹਵਾ ਦੇ ਵਿੱਚ ਛੱਡੀ ਜਾ ਚੁੱਕੀ ਹੈ। ਸੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਜੇ ਸਮਝਣਾ ਹੋਵੇ ਤਾਂ ਇਹ ਕਿੰਨਾ ਕੁ ਜ਼ਿਆਦਾ ਕਿੰਨਾ ਕੁ ਘੱਟ ਆ, ਪਰ ਸਾਡੇ ਲਈ ਸਿੱਧਾ ਸਿੱਧਾ ਜਿਹਾ ਇਹ ਸਮਝਣਾ ਬੜਾ ਸੌਖਾ ਵੀ ਪੈਰਿਸ ਸਮਝੌਤੇ ਤੋਂ ਬਾਅਦ ਵੀ ਇਹ ਬੜੀ ਤੇਜ਼ੀ ਦੇ ਨਾਲ ਵਧਿਆ।
1: ਹਾਂਜੀ ਬਿਲਕੁਲ ਜੀ, ਇਹ 2015 ਤੋਂ ਲੈ ਕੇ 2025 ਤੱਕ ਜਿਹੜੀਆਂ ਕਾਰਬਨ ਡਾਈਆਕਸਾਈਡ ਦੇ ਮਿਸ਼ਨ ਵਧੇ, ਜਿਹੜੇ ਪੁਰਾਣੇ ਨਹੀਂ ਜਿੰਨੇ ਨਵੇਂ ਵਧੇ ਜਿਹੜੇ ਨਵੇਂ ਆਏ ਉਹਦੇ ਵਿੱਚ ਹਰ ਸਾਲ, ਉਹਨਾਂ ਚੋਂ 90% ਜਿਹੜੇ ਸੀ ਉਹ ਚੀਨ ਤੇ ਭਾਰਤ ਤੋਂ ਆਏ, ਕਿਉਂਕਿ ਯੂਰਪ ਯੂਨੀਅਨ ਦੇ ਵਿੱਚ ਬਹੁਤ ਘਟਾ ਉਹ ਤਾਂ ਥੱਲੇ ਜਾ ਰਹੇ ਨੇ, ਈਵਨ ਅਮਰੀਕਾ ਦੇ ਵਿੱਚ ਵੀ ਉਹ ਥੱਲੇ ਜਾ ਰਹੇ ਨੇ, ਭਾਵੇਂ ਉਸ ਰਫ਼ਤਾਰ ਨਾਲ ਨਹੀਂ ਜਾ ਰਹੇ ਜਿੰਨੇ ਜਾਣੇ ਚਾਹੀਦੇ ਨੇ। ਸੋ ਜਿਹੜੀ ਸਾਡੀ ਜਿਹਨੂੰ ਆਪਾਂ ਤਰੱਕੀ ਕਹਿੰਦੇ ਹਾਂ, ਜਿਹੜੀਆਂ ਤੁਸੀਂ ਪੰਜਾਬ 'ਚ ਜਾਓ ਤਾਂ ਥਾਂ ਥਾਂ 'ਤੇ ਬਿਲਡਿੰਗਾਂ ਬਣ ਰਹੀਆਂ ਨੇ, ਥਾਂ ਥਾਂ 'ਤੇ ਲੋਕਾਂ ਦੇ ਘਰਾਂ 'ਚ ਕਾਰਾਂ ਨੇ, ਪਿੰਡਾਂ ਦੇ ਵਿੱਚ ਤੁਹਾਨੂੰ ਲੰਘਣ ਲਈ ਥਾਂ ਨਹੀਂ ਮਿਲਦੀ, ਇੰਨੀਆਂ ਕਾਰਾਂ 'ਤੇ ਸਕੂਟਰ ਖੜ੍ਹੇ ਨੇ। ਸੋ ਜਿਹੜੀ ਉਹ ਸਾਰਾ ਉਹਨਾਂ ਦੇ ਕਾਰਬਨ ਡਾਈਆਕਸਾਈਡ ਐਮਿਸ਼ਨਸ ਨੇ, ਇਹ ਉਹਦਾ ਹੀ ਕਾਰਨ ਹੈ। ਅਤੇ ਸੋ ਜੇ ਤੁਸੀਂ ਮਤਲਬ ਅਸੀਂ ਹੁਣ ਜੋ ਨੇਪਾਲ 'ਚ ਵਾਪਰਿਆ ਅਤੇ ਇਹ ਪੰਜਾਬ 'ਚ ਹਟਾਏ ਸੀ ਪਿਛਲੇ ਸਾਲ ਜਿਵੇਂ, ਤੇ ਫਿਰ ਬੰਦਾ ਇਹੀ ਪੁੱਛਦਾ ਵੀ ਮੈਂ ਕੀ ਕਰ ਸਕਦਾ ਨਾ। ਤੇ ਸੋ ਜੇ ਤੁਸੀਂ ਪੰਜਾਬ ਨਾਲ ਜੁੜੇ ਹੋਏ ਹੋ, ਪੰਜਾਬ ਦੇ ਨਾਲ ਜਾਣ ਆਉਣਾ ਤੁਹਾਡਾ, ਤੁਸੀਂ ਸਭ ਤੋਂ ਜਿਹੜਾ ਵੱਡਾ ਕੰਮ ਕਰ ਸਕਦੇ ਹੋ ਉਹ ਹੈ ਵੀ ਤੁਸੀਂ ਆਪਣੇ ਘਰ ਉੱਤੇ ਆਪਣੇ ਕਾਰੋਬਾਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਿਹੜੇ ਸੋਲਰ ਪੈਨਲ ਲਗਾ ਕੇ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਤੁਸੀਂ ਉਹਨੂੰ ਆਪਣੇ ਆਪ ਪੈਦਾ ਕਰੋ ਕਲੀਨ ਤਰੀਕੇ ਦੇ ਨਾਲ, ਕਿਉਂਕਿ ਜਿਹੜਾ ਭਾਰਤ ਵਿੱਚ ਰਹਿੰਦਾ ਬੰਦਾ ਤੇ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਉਹਦੇ ਜਿਹੜੇ 50% ਕਾਰਬਨ ਐਮਿਸ਼ਨਸ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਜਿਹੜੀ ਬਿਜਲੀ ਹੈ ਸਾਡੀ ਹਾਲੇ ਵੀ ਤਕਰੀਬਨ 70% ਜਿਹੜੀ ਆ ਉਹ ਕੋਲੇ ਤੋਂ ਬਣਦੀ ਹੈ, ਤੇ ਉਹਦੇ ਨਾਲ ਇੱਕ ਤਾਂ ਕਾਰਬਨ ਡਾਈਆਕਸਾਈਡ ਹੈ ਇੱਕ ਜਿਹੜੀ ਉਹਦੇ ਵਿੱਚੋਂ ਰਾਖ ਨਿਕਲਦੀ ਸਵਾਹ ਉੱਡਦੀ ਆ ਤੇ ਜਿਹੜੀ ਮੁੜ ਕੇ ਉਹ ਸਾਡੇ ਗਲੇਸ਼ੀਅਰ ਤੇ ਜਾਂਦੀ ਆ। ਸੋ ਜੇ ਤੁਸੀਂ ਆਪਣੇ ਪਿੰਡ, ਜੇ ਤੁਹਾਡਾ ਪਿੰਡ ਨਹੀਂ ਵੀ ਆ, ਮੰਨ ਲਓ ਬਹੁਤੇ ਆਪਣੇ ਵਿੱਚੋਂ ਛੱਡ ਕੇ ਆ ਗਏ, ਉਹ ਕਹਿੰਦੇ ਜੀ ਮੇਰਾ ਤਾਂ ਘਰ ਹੈ ਨਹੀਂ ਜਾਂ ਮੈਂ ਘਰ ਵੇਚ ਰਿਹਾ ਜਾਂ ਵੇਚ ਦਿੱਤਾ, ਤੇ ਸਾਡੇ ਪਿੰਡਾਂ ਦੇ ਵਿੱਚ ਨਾ ਗੁਰਦੁਆਰੇ ਨੇ, ਮੰਦਰ ਨੇ, ਸ਼ਹਿਰਾਂ ਦੇ ਵਿੱਚ ਮੰਦਰ ਨੇ, ਮਸਜਿਦਾਂ ਨੇ, ਤੇ ਉਹਨਾਂ ਨੇ ਚਾਹੇ ਤੁਸੀਂ ਧਰਮ ਨਾਲ ਸਹਿਮਤ ਹੋ ਜਾਂ ਨਹੀਂ, ਤੁਸੀਂ ਉੱਥੇ ਮੱਥਾ ਟੇਕਣ ਜਾਂਦੇ ਹੋ ਕਿ ਨਹੀਂ, ਪਰ ਉਹ ਖੜੇ ਨੇ, ਉਹ ਇੱਕ ਲੋਕਾਂ ਦੀ ਜਿਹੜੀ ਜ਼ਰੂਰਤ ਆ ਉਹ ਪੂਰਾ ਕਰਦੇ ਨੇ। ਤੇ ਤੁਸੀਂ ਉਹਨਾਂ ਦੇ ਅੱਜ ਕੱਲ੍ਹ ਜਿੰਨੇ ਵੀ ਪੰਜਾਬ ਦੇ ਪਿੰਡਾਂ ਦੇ ਗੁਰਦੁਆਰੇ ਨੇ ਉਹਨਾਂ 'ਚ ਵੀ AC ਲੱਗੇ ਹੋਏ ਨੇ, ਕਿਉਂਕਿ ਗਰਮੀ ਬਹੁਤ ਹੁੰਦੀ ਆ ਗਰਮੀਆਂ ਦੀ ਰੁੱਤ ਵਿੱਚ। ਸੋ ਤੁਸੀਂ ਇਕੱਠੇ ਹੋ ਕੇ ਆਪਣੇ ਪਿੰਡ ਵਾਲੇ, ਆਪਣੇ ਮੁਹੱਲੇ ਵਾਲੇ, ਸ਼ਹਿਰ ਵਾਲੇ, ਤੁਸੀਂ ਘੱਟੋ ਘੱਟ ਉਹਨਾਂ ਦੇ ਉੱਤੇ ਸੋਲਰ ਪੈਨਲ ਲਗਵਾ ਸਕਦੇ ਹੋ, ਨਾਲੇ ਤਾਂ ਉਹਨਾਂ ਦਾ ਜਿਹੜੀ ਉਹਨਾਂ ਨੂੰ ਆਰਥਿਕ ਤੌਰ ਤੇ ਮਦਦ ਹੋ ਜਾਏਗੀ, ਪਰ ਸਭ ਤੋਂ ਵੱਡਾ ਜਿਹੜਾ ਕੰਮ ਹੈ ਕਿ ਤੁਸੀਂ ਉਨੀ ਬਿਜਲੀ ਜਿਹੜੀ ਹੈ ਸਰਕਾਰ ਕੋਲਾ ਬਾਲ ਕੇ ਨਹੀਂ ਬਣਾਏਗੀ। ਤਾਂ ਬਾਈ ਜੀ ਹਰ ਰੋਜ਼ ਪੰਜਾਬ ਦੇ ਵਿੱਚ 20 ਤੋਂ ਲੈ ਕੇ 30 ਰੇਲ ਗੱਡੀਆਂ ਕੋਲੇ ਦੀਆਂ ਬਣਦੀਆਂ ਨੇ, ਤੇ ਪੰਜਾਬ ਛੋਟਾ ਜਿਹਾ ਸੂਬਾ, ਹਰਿਆਣਾ ਸਭ ਤੋਂ ਵੱਡਾ, ਰਾਜਸਥਾਨ ਉਦੋਂ ਵੀ ਵੱਡਾ, UP ਉਦੋਂ ਵੀ ਵੱਡਾ, ਤੇ ਇਕੱਲੇ ਪੰਜਾਬ ਦੇ ਵਿੱਚ 20 ਤੋਂ ਲੈ ਕੇ 30 ਰੇਲ ਗੱਡੀਆਂ ਕੋਲੇ ਦੀਆਂ ਬਣਦੀਆਂ ਨੇ। ਤੇ ਤੁਸੀਂ ਜੇ ਆਪਣੇ ਰਿਸ਼ਤੇਦਾਰ ਦੇ ਘਰ, ਆਪਣੇ ਗੁਰਦੁਆਰੇ ਤੇ ਮੰਦਰ ਤੇ ਸੋਲਰ ਪੈਨਲ ਲਗਾਓਗੇ ਤਾਂ ਉਹ ਰੇਲ ਗੱਡੀਆਂ ਦੀ ਜਿਹੜੀ ਲੋੜ ਹੈ ਉਨੀ ਘੱਟ ਜਾਏਗੀ।
0: ਸੋ ਇਹ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਵਾ ਉਹ ਆਪਾਂ ਲਗਾਤਾਰ ਕਰ ਰਹੇ ਹਾਂ। ਸੋ ਖੈਰ ਗੱਲ ਇਹ ਆ ਕਿ ਜਦੋਂ ਆਪਾਂ ਇਹ ਚੀਜ਼ਾਂ ਤੈਅ ਕੀਤੀਆਂ ਜਾਂ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਬਹਿ ਕੇ, ਦੇਸ਼ਾਂ ਨੇ ਬਹਿ ਕੇ ਤੈਅ ਕੀਤੀਆਂ, ਅਤੇ ਉਸ ਤੋਂ ਬਾਅਦ ਵੀ ਆਪਾਂ ਵੇਖ ਰਹੇ ਹਾਂ ਕਿ ਇੰਨਾ ਜ਼ਿਆਦਾ ਫਰਕ ਪੈ ਗਿਆ। ਸੋ ਇਹ ਸਾਰਾ ਫਰਕ ਜੇਕਰ ਗੱਲਾਂ ਬਾਤਾਂ ਹੋਣ ਤੋਂ ਬਾਅਦ, ਸੋਚ ਵਿਚਾਰਾਂ ਤੋਂ ਬਾਅਦ ਜੇਕਰ ਇੰਨਾ ਫਰਕ ਪੈ ਗਿਆ ਤਾਂ ਫਿਰ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਅਸਲ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਆਪਾਂ ਜਾ ਰਹੇ ਹਾਂ। ਸੋ ਇਸ ਧਿਆਨ ਦੇ ਵਿੱਚ ਜ਼ਰੂਰ ਚੀਜ਼ਾਂ ਸਾਡੇ ਰਹਿਣੀਆਂ ਚਾਹੀਦੀਆਂ, ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ। ਅਤੇ ਹੋਰ ਵੀ ਜੇ ਵਧੇਰੇ ਜਾਣਕਾਰੀਆਂ, ਪਹਿਲੇ ਪ੍ਰੋਗਰਾਮ ਵੀ ਸੁਣਨੇ ਆ ਤਾਂ ਤੁਸੀਂ ਸਾਡੀਆਂ ਪੋਡਕਾਸਟਾਂ ਜਾ ਕੇ ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ ਜਾ ਕੇ ਸੁਣ ਸਕਦੇ, ਜਾਂ ਫਿਰ ਕਲਾਈਮੇਟ ਬਾਬਾ ਨਾਂ ਦਾ ਇੱਕ ਪੇਜ ਜਿਹੜਾ ਉਹ ਢਿੱਲੋਂ ਸਾਹਿਬ ਦਾ ਬਣਿਆ, ਉੱਥੇ ਤੁਸੀਂ ਨਿੱਤ ਜਾਣਕਾਰੀਆਂ ਨਵੀਆਂ ਦੀਆਂ ਨਵੀਆਂ ਲੈ ਸਕਦੇ ਹੋ ਜੇਕਰ ਤੁਸੀਂ ਚਿੰਤਿਤ ਹੋ, ਅਤੇ ਵਾਜਬ ਚਿੰਤਾ ਤੁਹਾਡੀ, ਅਤੇ ਫਿਰ ਜੋ ਵੀ ਸਰਦਾ ਬੰਦਾ ਥੋੜ੍ਹਾ ਬਹੁਤਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਜਾਵੇ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ।
1: ਹਾਂਜੀ ਹਾਂਜੀ ਬਾਈ ਜੀ, ਜਿਵੇਂ ਤੁਸੀਂ ਦੱਸਿਆ ਤੇ ਮੈਂ ਇਹਦੇ ਬਾਰੇ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਹਰਮਿੰਦਰ ਢਿੱਲੋਂ ਦੇ ਨਾਂ ਤੇ, ਇੰਸਟਾਗ੍ਰਾਮ ਤੇ, ਟਿਕਟੋਕ ਤੇ ਕਲਾਈਮੇਟ ਬਾਬੇ ਦੇ ਨਾਂ ਤੇ ਮੈਂ ਉਹਦੀ ਵੀਡੀਓ ਬਣਾ ਕੇ ਛੋਟੀ ਛੋਟੀਆਂ ਪਾਉਂਦਾ ਰਹਿੰਦਾ, ਤੇ ਇਹ ਸਾਡਾ ਸਭ ਤੋਂ ਵੱਡਾ ਹਥਿਆਰ ਇਹਨੂੰ ਜਾਣਕਾਰੀ ਸਾਂਝਾ ਕਰਨਾ ਹੀ ਹੈ। ਜਦੋਂ ਇੱਕ ਵਾਰੀ ਲੋਕਾਂ ਤੱਕ ਜਾਣਕਾਰੀ ਪਹੁੰਚੇਗੀ ਤਾਂ ਫਿਰ ਉਹ ਤੁਸੀਂ ਰੇਡੀਓ ਰਾਹੀਂ ਪਹੁੰਚਾਉਂਦੇ ਹੋ ਤੇ ਉਹ ਫਿਰ ਆਪਣਾ ਸਹੀ ਫੈਸਲਾ ਕਰਨਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਲੈਣੇ ਤੁਹਾਡੇ ਕੋਲੋਂ ਇਜਾਜ਼ਤ। ਆਪਣੀਆਂ ਸਰਦੀਆਂ ਬਣਦੀਆਂ, ਜਿੰਨੀਆਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੇ ਉਹ ਆਪਾਂ ਵਾਤਾਵਰਣ ਦੇ ਸੰਬੰਧੀ ਨਿਭਾਉਂਦੇ ਰਹੀਏ, ਅਤੇ ਇਸ ਸੋਹਣੇ ਵਾਤਾਵਰਨ ਨੂੰ, ਇਸ ਆਪਣੇ ਘਰ ਨੂੰ ਸਾਫ਼ ਸੁਥਰਾ ਹੀ ਰੱਖੀਏ, ਅਗਲੀ ਪੀੜ੍ਹੀ ਤੱਕ ਸਾਫ਼ ਸੁਥਰਾ ਹੀ ਪਹੁੰਚਾਈਏ। ਧੰਨਵਾਦ।

0: ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
1: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
5: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 ਔਰ ਵਿਜ਼ਿਟ bansallawyers.com.au
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
8: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਅਤੇ ਨਮਸਕਾਰ ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ ਇੱਕ ਬ੍ਰੌਡਕਾਸਟ ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਉਂਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ ਕਈ ਸਾਲਾਂ ਤੋਂ ਰਹਿ ਰਹੇ ਹੋ ਕਿਰਾਏ ਦੇ ਉੱਤੇ ਰਹਿ ਰਹੇ ਹੋ ਆਪਣੀ ਪ੍ਰੋਪਰਟੀ ਹੈ 2 ਨੇ 4 ਨੇ 5 ਨੇ 10 ਨੇ ਕਈ ਵਾਰ ਕੁਝ ਗਲਤੀਆਂ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਜਿੱਥੇ ਇਹ ਦੇਖਿਆ ਜਾਂਦਾ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ ਸਪੈਸ਼ਲੀ ਆਫਟਰ ਕੋਵਿਡ ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ ਹੈ ਕਿੱਥੇ ਇਨਵੈਸਟ ਕਰਨਾ ਚਾਹੀਦਾ ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਹਿਨ ਦੇ ਵਿੱਚ ਆ ਰਹੇ ਨੇ ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਹਿਨ 'ਚ ਆਉਣਗੇ ਉਹੀ ਪੁੱਛਾਂਗੇ ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ ਭਾਈ ਸਤਿ ਸ਼੍ਰੀ ਅਕਾਲ ਜੀ
9: ਸਤਿ ਸ਼੍ਰੀ ਅਕਾਲ ਭਾਈ ਗੁਡਾਏ ਆਪਣੇ ਸਾਰੇ ਸਰੋਤਿਆਂ ਨੂੰ
8: ਥੈਂਕ ਯੂ ਸੋ ਮਚ ਭਾਈ ਜੀ ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਇੱਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਦੋ ਕਲਰ ਗ੍ਰੀਨ ਔਰ ਗੋਲਡ ਹੈ ਨਾ
9: ਹਾਂਜੀ ਹਾਂਜੀ
8: ਤੇ ਔਰ ਉਹ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ
9: ਬ੍ਰਾਂਡ ਦਾ ਵੀ ਕਲਰ ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ ਤੇ ਨਾਲੇ ਖੁਸ਼ਹਾਲੀ
8: ਅਰੇ ਵਾਹ ਵਾਹ ਸੋ ਨਿੰਦਰ ਸਿੱਧੂ ਭਾਜੀ ਵੈਸੇ ਤਾਂ

0: ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ, ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ, ਭਾਜੀ ਦੀ ਪੰਜਾਬੀ ਬੜੀ ਸੋਹਣੀ ਹੈਗੀ ਹੈ, $500,000 ਦੀ ਡਾਲਰ ਦੀ ਗੱਡੀ 'ਚ ਘੁੰਮਦੇ ਹੈਗੇ ਹੋ ਭਾਜੀ ਤੁਸੀਂ, ਅਤੇ ਆਪਣਾ 20-22 million ਡਾਲਰ ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ, ਆਪਣੀਆਂ ਪ੍ਰੋਪਰਟੀਜ਼ ਹੈਗੀਆਂ, ਬਟ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ, ਘਰ ਹੈਗਾ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ 'ਚ ਸਭ ਤੋਂ ਵੱਡੀ ਅਚੀਵਮੈਂਟ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ. ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ, ਆਸਟ੍ਰੇਲੀਆ ਔਰ ਰੀਅਲ ਅਸਟੇਟ ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ. ਹੁਣ ਤੱਕ, ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ. ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ, ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕਨੋਮੀ ਕਲੈਪਸ ਹੋ ਜਾਏਗੀ. ਇਜ਼ ਇਟ ਟਰੂ?
1: ਭਾਈ ਜਿਹੜਾ ਬਬਲ ਆ, ਇੱਕ ਤਾਂ ਆਸਟ੍ਰੇਲੀਆ ਦੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ, ਅਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ. ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ. ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ, ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ, ਮੈਂ ਉੱਥੇ ਰੈਂਟ 'ਤੇ ਘਰ ਲੈਣਾ, ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ, ਰੈਂਟ 'ਤੇ ਇੱਕ ਹੀ ਘਰ ਹੋਊਗਾ, ਕਈ ਵਾਰੀ ਉਹ ਵੀ ਨਹੀਂ ਹੁੰਦਾ. ਅਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ, ਅਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ. ਅਸੀਂ ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ, ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ. ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ 'ਤੇ ਰੱਖ ਦਿਉ, ਅਤੇ ਤੁਸੀਂ ਕਿਤੇ ਨਾ ਕਿਤੇ 5%, 10%, 20% ਗਰੋਥ ਲਈ ਲੈਣੀ ਆ. ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ. ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ 'ਤੇ, ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ, ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ. ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ, ਉਹ ਨਹੀਂ ਚੱਲਣਾ.
0: ਓਕੇ,
1: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਪੈਸੇ ਔਖੇ ਬਣਾਉਣੇ ਪੈਣੇ, ਜਿੱਦਾਂ ਕਿ ਰੀਅਲ ਸਟੇਟ 'ਚ ਮੈਜੋਰਿਟੀ ਟਾਈਮ 'ਤੇ ਹੁੰਦਾ ਰਿਹਾ ਆ.
0: ਰਾਈਟ,
1: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ, ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ. ਥੋੜੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ, ਸਹੀ ਏਰੀਆ ਲੱਭਣੇ ਪੈਣੇ ਆ, ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ.
0: ਓਕੇ,
1: ਫਿਰ ਉਹ ਬਬਲ ਨਹੀਂ ਹੈਗਾ. ਠੀਕ ਆ, ਓਵਰਆਲ ਜੇ ਇਕੋਨਮੀ 'ਤੇ ਕੋਈ ਇੰਪੈਕਟ ਪੈਂਦਾ ਆ, ਟੈਕਸ ਚੇਂਜਸ ਆਉਂਦੇ ਆ, ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ 'ਤੇ, ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ.
0: ਓਕੇ,
1: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਆ, ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ 'ਤੇ ਹੁੰਦਾ ਆ. ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ.
0: ਓਕੇ,
1: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ.
0: ਓਕੇ,
1: ਜੇ ਤੁਸੀਂ ਸਟੈਟਿਸਟਿਕਸ ਦੇਖੋ, ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ, ਆਪਾਂ ਉਹਦੇ 'ਚ 15-25% ਸ਼ੋਰਟ ਹੀ ਰਹਿੰਦੇ ਹਾਂ ਹਰ ਸਾਲ.
0: ਓਕੇ,
1: ਅਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ, ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋਣਾ ਕਿ ਡਿਵੈਲਪਰ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ, ਕਿਤੇ 2,500, ਕਿਤੇ 15,000 ਘਰ ਪਾਈਪਲਾਈਨ ਦੇ ਵਿੱਚ ਫਸ ਗਏ ਆ, ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ. ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ 'ਚ ਰਹਿ ਸਕਦੇ ਆ, ਗੁੱਡ ਫੈਮਿਲੀ ਰੇਜ਼ ਕਰ ਸਕਦੇ ਆ. ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਆ ਇਸ ਚੀਜ਼ ਲਈ, ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ, ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ, ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ, ਜਿਨ੍ਹਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ, ਲਾਈਫ ਚਾਹੀਦੀ ਆ. ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ, ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ, ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਜ਼ ਕਰਦੇ ਮੈਜੋਰਟੀ ਲੋਕ, ਕਿਉਂਕਿ ਦੇ ਨੋ ਦਿਸ ਐਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ. ਫਿਟਨੈਸ ਆਪਾਂ ਨੰਬਰ 1 ਆ ਦੁਨੀਆ ਫਿਟਨੈਸ ਵੱਲ ਜਾ ਰਹੀ ਆ, ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ, ਤੇ ਆਪਣੇ ਕੋਲ ਵਨ ਆਫ ਦਾ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੈਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ,
0: ਹੈਲਥ ਇਨਫਰਾਸਟ੍ਰਕਚਰ.
1: ਹਾਂਜੀ, ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ, ਸਪੋਰਟਸ ਗਰਾਊਂਡਸ ਹੈਗੇ. ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ, ਦਿਸ ਵਿਲ ਆਲਵੇਜ਼ ਅਟਰੈਕਟ
0: ਫੋਰਨ ਬੈਲੈਂਸ ਜਿਹਨੂੰ ਕਹਿੰਦੇ,
1: ਯੈਸ, ਇਟ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ.
0: ਕਰੈਕਟ,
1: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ. ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ, ਔਰ ਉਹ ਜਦੋਂ ਤੁਸੀਂ ਚੀਜ਼ ਕੱਢ ਦਿਓ ਥੱਲੇ, ਉਹਨੇ ਥੱਲੇ ਡਿੱਗ ਜਾਣਾ. ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰ ਬਹੁਤ ਲੋਅ ਆ, ਲੋਕੀ ਜਾ ਰਹੇ ਟੈਕਸ ਸੇਵਿੰਗ ਲਈ, ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ, ਉਹ ਕੋਲੈਪਸ ਕਰ ਜਾਣਾ, ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ. ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ, ਲੋਕਲ ਕੌਣ ਰਹੂਗਾ ਉੱਥੇ? ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ. ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ CBD 'ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ. ਲੋਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ, ਇੱਥੇ ਰਹੂਗੇ ਰੈਂਟ ਦੇ ਉੱਤੇ, ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ, ਅਤੇ ਲੋਕਾਂ ਅਪਾਰਟਮੈਂਟ ਅਤੇ ਅਪਾਰਟਮੈਂਟ ਖਰੀਦੇ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ. ਉਹ ਵਨ ਆਫ ਦਾ ਵਰਸਟ ਪਰਫੋਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ 'ਚ. ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ, ਉਹ ਹੁਣ ਵੀ ਉਸ ਪ੍ਰਾਈਸ 'ਤੇ ਨਹੀਂ ਵਿਕ ਰਹੇ ਜਿੰਨੇ 'ਤੇ ਲਏ ਸੀਗੇ, ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ, ਉਨੀ ਡਿਮਾਂਡ ਨਹੀਂ ਬਣੀ. ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜ੍ਹਾ ਡਿਸਕਰੇਜ ਕਰ ਦਿੱਤਾ, ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ. ਲੋਕਲ ਇਕਾਨਮੀ 'ਚ ਉਹਦੀ ਇੰਨੀ ਡਿਮਾਂਡ ਸੀ ਨਹੀਂ, ਕਿਉਂਕਿ ਜੇ ਉੱਥੇ ਸ਼ਹਿਰ 'ਚੋਂ 20 ਮਿੰਟ ਦੀ ਦੂਰੀ 'ਤੇ 7 ਲੱਖ ਦਾ ਘਰ ਮਿਲਦਾ ਆ ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ?
0: ਕਰੈਕਟ,
1: ਲਓਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ. ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ, ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ, ਘੱਟ ਲੋਕ ਆਊਗੇ, ਸਿੰਗਲ ਆਊਗੇ, ਰਿਟਾਇਰੀ ਆਊਗੇ, ਜਾਂ ਉਹ ਲੋਕ ਆਊਗੇ ਜਿਹੜੇ ਸਿਟੀ 'ਚ ਹੀ ਰਹਿ ਸਕਦੇ ਆ. ਸੋ ਵੀ ਨੀਡ ਟੂ ਲੁੱਕ ਐਟ ਵੇ ਵੀ ਇਨਵੈਸਟਿੰਗ.
0: ਰਾਈਟ, ਤੁਸੀਂ ਨਾ ਇੰਟਰੋਡਕਸ਼ਨ 'ਚ ਬਹੁਤ ਸਾਰੇ ਟੌਪਿਕ ਅਲੱਗ ਤੋਂ ਰੇਜ਼ ਕਰਦੇ, ਮੈਂ ਪਹਿਲਾਂ ਕਿਹਾ ਸੀ
1: ਬਬਲ ਸਾਰਿਆਂ ਨੇ ਪੜਦਾ ਮਿਲ ਕੇ,
0: ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ 'ਚ ਹੀ ਕੁਐਸਚਨ, ਹੁਣ ਮੇਰੇ ਬਹੁਤ ਸਾਰੇ ਸਵਾਲ ਨੇ. ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ, ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ, ਇਹ ਅਸੀਂ ਇਹਦੇ 'ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ. ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ, ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ, ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ, ਇਟ ਡਜ਼ਨਟ ਮੈਟਰ. ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ, ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੌਰਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ. ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ 'ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਇਹ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ. ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਅਤੇ ਇਹਦੇ 'ਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ.
1: ਜ਼ਰੂਰ.
0: ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ ਇਜ਼ ਇਟ ਕੋਲੈਪਸਿੰਗ, ਅਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
1: ਦੇਖੋ, ਦਾ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ, ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕਨੋਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ.
0: ਓਕੇ,
1: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇਹਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ 'ਚ.
0: ਓਕੇ,
1: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੋਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ. ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹ ਗਾਂਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ. ਹੁਣ ਉਹਨਾਂ ਨੇ ਯੂਨੀਅਨ ਦੇ ਗਾਂਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਹੇ ਆ, ਉੱਪਰ ਹੈਗੇ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ 'ਚ. ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ 'ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉਹ ਤੋਂ ਗਾਂਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ. ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
0: ਜਿਹੜੇ ਟ੍ਰੈਜਰ.
1: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ, ਡਾਕਟਰ ਚਾਰਮਰਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ, ਜਿਹਦੇ 'ਚ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ, ਜਿਹਨਾਂ ਨੂੰ ਤੁਸੀਂ ਹੈਪੀ ਰੱਖਣਾ ਆ. ਤਾਂ ਜੇ ਤੁਸੀਂ ਸਿਰਫ ਇੱਕ ਜੋਬ ਹੀ ਕੀਤੀ ਹੋਊਗੀ ਉੱਥੇ, ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਰ ਬੌਸ ਨੂੰ ਹੈਪੀ ਰੱਖਣਾ ਹੈ ਅਤੇ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਹੈ ਅਤੇ ਤੁਹਾਨੂੰ ਪੈਸੇ ਮਿਲ ਜੂਗੇ. ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਹੋ ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ. ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਹਾਂ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਹਾਂ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ. ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ 'ਚ ਵੰਡ ਕੇ ਵੈਲਫੇਅਰ ਕਰ ਸਕੋ.
0: ਕਰੈਕਟ,
1: ਕਿਉਂਕਿ ਉਹ ਇਕਾਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵਾਲੇ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ. ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ, ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ. ਤੁਸੀਂ ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਅਨੇਅਰ ਛੱਡ ਕੇ ਜਾ ਰਹੇ ਆ. ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ ਐਡਰੀਅਨ ਪੋਰਟੇਲੀ,
0: ਕਰੈਕਟ,
1: ਜਿਹੜਾ LMCT ਚਲਾਉਂਦਾ, ਉਹ ਵੀ ਦੁਬਈ ਚਲੇ ਗਿਆ, ਉਹ ਪੈਸੇ ਵੰਡਦਾ ਰਹਿੰਦਾ, ਉਹ ਵੀ ਦੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ.
0: ਰਾਈਟ,
1: ਸੋ what's happening right now is the government is very pro communist regime. They don't know how to create actual business,
0: wealth.
1: Create wealth and economy kidda better kar sakdi ha. ਜੇ ਤੁਸੀਂ ਸਟੈਟਿਸਟਿਕਸ ਦੇਖੋ ਪਿਛਲੇ 4 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਕਨੋਮੀ ਨੇ OECD ਜਿਹੜੀਆਂ ਕੰਟਰੀਜ਼ ਆ ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ ਬਟ ਬਹੁਤ ਸਲੋ ਰੇਟ ਤੇ ਓਬਵੀਅਸਲੀ ਪ੍ਰੀਵੀਅਸ ਨਾਲੋਂ
0: ਕਰੈਕਟ
1: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ ਸੀ ਰੈੱਡ ਲਾਈਨ 'ਚ ਆ
0: ਓਕੇ
1: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਹਾਂ
0: ਰਾਈਟ
1: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਹਾਂ ਅਸੀਂ ਬਹੁਤ ਰਈਸ ਆ ਦੇਖਿਆ ਅਸੀਂ ਵੈਲਦੀ ਆ ਲੋਕ ਸਾਡੇ ਕੋਲ ਆਇਰਨ ਔਰ ਹੈਗੀ ਆ
0: LNG
1: ਹੈਗੀ ਹਾਂਜੀ ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ
0: ਕਰੈਕਟ
1: ਕਿਉਂਕਿ ਇੱਥੇ ਹਾਰਡ ਵਰਕ ਨੂੰ ਐਂਬੀਸ਼ਨ ਨੂੰ ਹੈਵਲੀ ਟੈਕਸ ਕੀਤਾ ਜਾਂਦਾ ਆ
0: ਓਕੇ
1: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ਼ ਨੂੰ ਹੁਣ ਇੱਕ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ
0: ਸੈਲਫ ਮੈਨੇਜ
1: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ ਤੁਸੀਂ ਕਰ ਦਿਓ ਬਟ ਸਾਡੀ ਆ ਸ਼ਰਤਾਂ ਉਹ ਸ਼ਰਤ ਕੀ ਸੀ ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ ਹੁਣ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ ਉਹਦਾ ਰਿਜ਼ਲਟ ਨਹੀਂ ਆਉਂਦਾ ਉਹ ਇਹ ਕਰ ਰਹੇ ਇੱਥੇ ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ ਗ੍ਰੀਨਸ ਤੇ ਕਿੱਥੇ ਮੈਂਬਰ ਆ ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ ਸਿਡਨੀ
0: CBD ਦੇ ਆਲੇ ਦੁਆਲੇ
1: ਹੈਨਾ ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ ਤਾਂ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ ਬਟ ਉਹ NDIS ਦੀ ਫੰਡਿੰਗ ਕਿੱਥੋਂ ਆ ਰਹੀ ਹੈ ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ ਜਿਹੜੇ ਬਿਜ਼ਨੈਸਿਸ ਹੈਗੇ ਆ ਉਹ ਟੈਕਸ ਪੇ ਕਰ ਰਹੇ ਹੋ NDIS ਜਾ ਰਹੇ ਆ ਹੁਣ ਅਸੀਂ ਪਾਈ ਜਾਵਾਂਗੇ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ
0: ਕਰੈਕਟ ਫਿਰ ਆਲਰੇਡੀ $30-40 billion ਦਾ ਬਜਟ ਹੈਗਾ
1: ਐਗਜੈਕਟਲੀ ਆਪਣਾ ਮਾੜੀ ਕੰਟਰੀ ਦੇ ਡਿਫੈਂਸ ਜਿੰਨਾ ਬਜਟ ਤਾਂ ਅਸੀਂ NDIS ਦਾ ਲਈ ਬੈਠੇ ਹਾਂ ਸੋ ਵੀ ਨੀਡ ਟੂ ਲੁੱਕ ਐਟ ਇਟ ਵੀ ਐਵਰੀਥਿੰਗ ਹੈਜ਼ ਟੂ ਬੀ ਸਸਟੇਨੇਬਲ ਮੈਂ ਨਹੀਂ ਕਹਿੰਦਾ NDIS ਬੰਦ ਕਰ ਦਿਓ ਠੀਕ ਆ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦੈਟ ਇਨਫੈਕਟ ਵਨ ਆਫ ਮਾਈ ਸਿਸਟਰ ਇਜ਼ ਡਿਸੇਬਲਡ
0: ਓਕੇ
1: ਬਟ ਸ਼ੀ ਇਜ਼ ਅ ਸਿੰਗਲ ਮਮ ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ ਟੀਚਰ ਆ ਖੁਦ ਕਾਰ ਡਰਾਈਵ ਕਰਦੇ ਸਭ ਕੁਛ ਕਰਦੇ ਆ ਸ਼ੀ ਇਜ਼ ਨੋਟ ਇਨ ਆਸਟ੍ਰੇਲੀਆ ਇੰਡੀਆ 'ਚ ਜਿੱਥੇ ਸਪੋਰਟ ਵੀ ਨਹੀਂ ਹੈਗੀ ਬਟ ਮੈਂ ਬਹੁਤ ਕੰਪੈਸ਼ਨੇਟ ਹਾਂ ਉਹਨਾਂ ਲਈ ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਮਿਲੀਅਨ ਉਹਨਾਂ ਲੋਕਾਂ ਤੇ ਖਰਚ ਰਹੇ ਹਾਂ ਪਰ ਪਰਸਨ
0: ਕਿ ਇਟਸ ਨੋਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਹਨਾਂ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ ਹੈ ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ ਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ 90 ਪੈਸੇ ਰਾਹ 'ਚ ਹੀ ਗਾਇਬ ਹੋ ਜਾਂਦੇ ਨੇ ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ
1: ਕਈ ਲੋਕੀ ਝੂਠ ਬੋਲ ਰਹੇ ਆ ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਯਾਰ ਡਾਕਟਰ ਕੋਲ ਚੱਲ ਜਾਓ ਸਰਟੀਫਿਕੇਟ ਲੈ ਲਓ ਤੁਸੀਂ NDIS ਤੇ ਤੁਹਾਨੂੰ $500 ਹਫ਼ਤੇ ਦਾ ਲੱਗ ਜਾਣਾ ਆ ਆਪਾਂ ਅੱਧੇ ਅੱਧੇ ਗੱਲ ਲਾਂਗੇ ਇਹੋ ਜਿਹੇ ਸਕੈਮ ਬਹੁਤ ਹੋ ਰਹੇ ਆ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ
0: ਕਰੈਕਟ ਔਰ ਉਹਦੀ ਬਹੁਤ ਡਿਲੇਡ ਚੱਲ ਰਹੀ
1: ਹਾਂਜੀ ਇਹ ਸਿਰਫ ਇੱਕ ਏਰੀਆ ਜਿੱਥੇ ਇਹ ਆ
0: ਓਕੇ
1: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ ਸੈਕੰਡਲੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ ਉੱਤੇ ਸਪੈਂਡ ਕਰੀ ਜਾ ਰਹੇ ਆ ਹੁਣ ਉਹਦੇ ਨਾਲ ਕੀ ਆ ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ ਇੱਕ ਪਾਸੇ ਰੇਸ ਦੇ ਦਿੱਤੀ ਉਹ ਗੱਡੀ ਨੇ ਨਾ ਗਾਂ ਜਾਣਾ ਨਾ ਰੁਕਣਾ ਉਹਦਾ ਜ਼ੋਰ ਲੱਗੀ ਜਾਣਾ ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਓ ਆਪਾਂ ਐਵਰੀ ਡੇ ਔਨ ਐਨ ਐਵਰੇਜ ਆ ਕੱਲ੍ਹ ਪਰਸੋਂ ਹੀ ਸਟੱਡੀ ਸੀਗੀ 28 ਬਿਊਰੋਕਰੈਟ ਐਵਰੀ ਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
0: ਮਿਲੀਅਨਸ ਆਫ ਡਾਲਰਸ
1: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਨੂੰ ਲੁੱਕ ਆਫਟਰ ਕਰਦਾ ਸੀ ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ ਯਾਨੀ ਕਿ ਦੀਸ ਆਰ ਨੋ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ ਸੋ ਦੈਟ ਇਜ਼ ਟੂ ਮੱਚ
0: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਹਾਂ ਭਾਅ ਜੀ ਅਗਲਾ ਕੁਐਸਚਨ ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗਰਾਊਂਡ ਜਾਣਦਾ ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ ਡਾਊਟ ਨਾ ਕਿਤੇ ਆਵੇ
1: ਹਾਂਜੀ
0: Are you blaming all the policies? Are you tilted towards liberal national or you tilted towards one nation? ਤੁਹਾਡੀ ਕੋਈ political ideology ਹੈ?
1: ਭਾਈ ਮੇਰੀ political ideology ਇਹ ਆ ਕਿ ਤੁਸੀਂ progressive government ਹੋਣੀ ਚਾਹੀਦੀ ਆ
0: ਸੋ ਤੁਸੀਂ ਕਿਸੇ ਪਾਰਟੀ ਵੱਲ ਨਹੀਂ
1: ਮੈਂ ਕਿਸੇ ਪਾਰਟੀ ਵੱਲ ਨਹੀਂ ਹੈਗਾ ਪ੍ਰੋਗਰੈਸਿਵ ਤੁਹਾਡੀ ਗਰੋਥ ਹੋਣੀ ਚਾਹੀਦੀ ਆ, ਜਿਹਦੇ ਵਿੱਚ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਅਸੀਂ ਸਹੀ ਇਨਵਾਇਰਮੈਂਟ ਕ੍ਰੀਏਟ ਕਰੀਏ ਫੋਰ ਬਿਜ਼ਨਸਿਸ ਟੂ ਫਲੋਰਿਸ਼, ਟੈਕਸ ਦੈਮ ਸਸਟੇਨੇਬਲੀ ਐਂਡ ਪੇ ਦ ਲੋਅਰ ਸੋਸ਼ੋ ਇਕੋਨੋਮਿਕ ਪੀਪਲ ਹੂ ਆਰ ਨੋਟ ਸੋ ਲੱਕੀ, ਜਿਹੜੇ ਕਿ ਸਾਰੇ ਸਹੀ

0: ਇਨਵਾਇਰਮੈਂਟ 'ਚ ਖੁਸ਼ਹਾਲੀ 'ਚ ਨਾ ਰਹਿ ਸਕਣ।
1: ਰਾਈਟ,
0: ਉਹਦੇ ਵਿੱਚ ਕੀ ਹੁੰਦਾ, ਕਈ ਵਾਰੀ ਲਿਬਰਲਸ ਆਉਂਦੇ ਆ ਜਿਨ੍ਹਾਂ ਨੂੰ ਇਸ ਟਾਈਮ ਮੈਂ ਸਪੋਰਟ ਕਰ ਰਿਹਾ ਬਿਕੋਜ਼ ਉਹਨਾਂ ਦੀ ਇਹ ਆਈਡੀਓਲੋਜੀ ਆ, ਉਹ ਦੋ ਵਾਰੀ ਲਗਾਤਾਰ ਆ ਜਾਂਦੇ ਆ ਤਾਂ ਉਹ ਪਾਵਰ ਟ੍ਰਿਪ ਤੇ ਚੱਲ ਜਾਂਦੇ, ਉਹ ਆਪਣੇ ਕੋਰ ਵੈਲਿਊਜ਼ ਭੁੱਲ ਜਾਂਦੇ ਆ, ਜਿੱਦਾਂ ਪਿਛਲੀ ਵਾਰੀ ਹੋਇਆ ਸੀ ਇਹਨਾਂ ਦੇ ਨਾਲ।
1: ਕਰੈਕਟ,
0: ਦੋ ਵਾਰੀ ਲਗਾਤਾਰ ਦੀ ਗਵਰਨਮੈਂਟ ਬਣੀ, ਬਾਅਦ ਵਿੱਚ ਬੜੇ ਰਿਲੈਕਸ ਜਿਹੀ ਹੋ ਗਏ, ਕੁਛ ਇਹਨਾਂ ਨੇ ਵਧੀਆ ਕੰਟਰੀਬਿਊਟਰੀ ਕੀਤਾ ਨਹੀਂ, ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਫਿਰ ਲੇਬਰ ਆ ਗਈ। ਤੇ ਲੇਬਰ ਵੀ ਆਉਣੀ ਚਾਹੀਦੀ ਹੈ, ਬੁਸ਼ ਫਾਇਰ ਵਾਂਗੂ ਆ, ਮਾੜੀ ਜਿਹੀ ਅੱਗ ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ। ਪਰ ਇਸ ਵਾਰੀ ਜਿਹੜੀ ਅੱਗ ਆ ਕੋਈ ਜ਼ਿਆਦਾ ਹੀ ਲੱਗ ਚੁੱਕੀ ਆ, ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ।
1: ਰਾਈਟ, ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ, ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ, ਪਾਕਿਸਤਾਨ ਤੋਂ ਆਉਂਦਾ ਹੈ, ਸਬ ਕੰਟੀਨੈਂਟ 'ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ 'ਚ ਆ ਕੇ, ਸਾਡਾ ਇੱਕ ਮਾਈਂਡ ਸੈੱਟ ਹੈਗਾ ਉਸ ਸਬ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ ਪੱਕੇ ਹੋਣ ਤੋਂ ਬਾਅਦ, ਹੈਨਾ। ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ, ਹੈ ਨਾ।
0: ਹਾਂਜੀ,
1: ਬਟ ਯੂ ਟੁੱਕ ਯੂਅਰ ਟਾਈਮ, ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ, ਇੱਕ ਮਾਈਂਡ ਸੈੱਟ ਹੋਰ ਸੀਗਾ, ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਈਂਡ ਸੈੱਟ ਕੀ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਹੋ, ਕੀ ਸੁਜੈਸਟ ਕਰਦੇ ਹੋ। ਪਲੱਸ ਔਨ ਟੋਪ ਆਫ ਦੈਟ, ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ, ਮੋਰਟਗੇਜ ਹੋ ਗਈ, ਹੋਰ ਬੜੇ ਸਾਰੇ ਮੋਰਟਗੇਜ, ਬ੍ਰੋਕਰ ਲੈਣਾ ਹੈ ਜੀ, ਕਨਵਿੰਸਰ ਲੈਣਾ ਹੈ ਜੀ, ਇਹ ਉਹ, ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ।
0: ਹਾਂਜੀ, ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ। ਮੈਂ ਕਿਉਂ ਇਸ ਬਾਰੇ ਸਮਝਦਾ, ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ ਤੇ ਗੱਲ ਕਰਨ ਦੀ, ਮੈਂ ਉਹਦਾ ਮਾੜਾ ਬੈਕਗ੍ਰਾਉਂਡ ਟੱਚ ਬੇਸ ਕਰ ਲੈਣਾ। ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ ਹਾਂ। I've been a qualified licensed SMSF advisor and tax advisor. Us to baad I am a property developer, building company owner, real estate agent, and maybe a few other things in between. Aur main sari areas practice aap kiti hai,
1: okay,
0: jehda ki main sariyan cheezan nu samajh sakaan aur main fir ek eho ja vadhiya solution provide kar sakaan jide vich wastage ghat hoye aur har ek banda financial freedom kol pahunch sake.
1: Theek hai,
0: ohdi shuruaat ghar na property na hundi hai Australia ch, kyunki real wealth ਪ੍ਰੋਪਰਟੀ 'ਚ, ਗੋਲਡ 'ਚ, ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ। ਠੀਕ ਆ, ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ, ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ, ਤਾਂ ਹੀ 80% ਲੋਨ ਮਿਲ ਜਾਂਦਾ। ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ। ਅਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜ੍ਹਾ ਸੇਫ ਇਨਵੈਸਟਮੈਂਟ ਆ। ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਇੰਡੀਆ ਤੋਂ, ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ। ਪਹਿਲਾਂ ਤਾਂ ਮਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ, ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗ੍ਰਾਉਂਡ ਤੋਂ, ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ। ਮੈਜੋਰਟੀ ਲੋਕ ਕਿੱਥੇ ਕਿੰਨੇ ਟੈਕਸ, ਹੁਣ ਪਿਛਲੇ 10 ਸਾਲਾਂ ਚ ਇਨਕਮ ਟੈਕਸ
1: ਜਦੋਂ ਬਾਹਰ ਜਾਣਾ।
0: ਐਗਜ਼ੈਕਟਲੀ, ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਸ ਚੀਜ਼ਾਂ ਚ ਪੈ ਰਹੇ, ਉਹ ਲੋਕ ਆ ਜਿਹੜੇ ਜੋਬ ਕਰ ਰਹੇ, ਬਿਜ਼ਨਸ ਕਰ ਰਹੇ ਇੰਡੀਆ, ਤਾਂ ਉਹਨਾਂ ਦਾ ਐਕਸਪੋਜ਼ਰ, ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ। ਜਿਹੜੇ ਆਪਾਂ ਫਾਰਮਿੰਗ ਬੈਕਗ੍ਰਾਉਂਡ ਤੋਂ ਆਏ ਹਾਂ, ਪਿੰਡਾਂ 'ਚੋਂ ਆਏ ਹਾਂ, ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ, ਕਿੰਨਾ ਪੈਣਾ ਕਿੰਨਾ ਨਹੀਂ ਪੈਣਾ, ਆਪਾਂ ਐਕਸਪੋਜ਼ਰ ਨਹੀਂ ਦੇਖਿਆ। ਇੱਥੇ ਸਟੂਡੈਂਟ ਆ ਗਏ 20-22-25 ਸਾਲ ਦੇ ਵਿੱਚ,
1: ਰਾਈਟ,
0: ਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ, ਕਿਸ GST ਪੇ ਕਰਨੀ ਆ, ਚੀਜ਼ ਵਿਦਹੈਲਡ ਹੋਣਾ ਟੈਕਸ, ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ।
1: ਬਿਲਕੁਲ ਠੀਕ,
0: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ ਆ। ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਆ, ਇਹ ਸਾਡਾ ਗੋਲ ਕੀ ਆ,
1: ਰਾਈਟ,
0: ਐਜ਼ ਅ ਵੈਲਥ ਐਡਵਾਈਜ਼ਰ। ਵੈਲਥ ਐਡਵਾਈਜ਼ਰ ਇੱਕ ਸਰਜਨ ਵਾਂਗੂ ਹੁੰਦਾ ਆ।
1: ਓਕੇ,
0: ਉਹ ਬੰਦੇ ਨੂੰ ਨਹੀਂ ਕਹਿੰਦਾ ਕਿ ਜਾ ਕੇ ਮੈਂ ਤੇਰਾ ਦਿਲ ਚੀਰ ਕੇ ਤਾਂ ਮੈਂ ਤੇ ਟਾਂਕੇ ਲਾ ਦਿੰਦਾ ਆ, ਜਾਂ ਆ ਤੂੰ ਜਾ ਕੇ ਮੈਡੀਕਲ ਸਟੋਰ ਤੋਂ ਦਵਾਈ ਲਾਇਆ। ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ, ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਆ ਉਹਦੀ ਬਾਡੀ 'ਚ ਆਹ ਪ੍ਰੋਬਲਮ ਆ, ਆ ਇਹਨੂੰ ਰੋਕਰੀ ਉੱਤੇ ਪਹੁੰਚਣ 'ਚ।
1: ਕਰੈਕਟ,
0: ਤਾਂ ਫਿਰ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ, ਫਿਰ ਉਹ ਪਰਚਾ ਲਿਖ ਕੇ ਦਊਗਾ, ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ। ਉਹ ਜਿਹੜੀ ਡਿਸਪੈਂਸਰੀ ਨਾ, ਉਹ ਰੀਅਲ ਸਟੇਟ ਏਜੰਟ ਆ, ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ, ਉਹਨਾਂ ਕੋਈ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲੈ ਲਓ,
1: ਪਸੰਦ ਆ ਲੈ।
0: ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ,
1: ਤੁਸੀਂ ਦੇਖੋ,
0: ਐਗਜ਼ੈਕਟਲੀ, ਜਾਂ ਤਾਂ ਸਾਰੀ ਪੜ੍ਹਾਈ ਕਰੋ ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
1: ਠੀਕ ਹੈ,
0: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਂਦਾ। ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਆਸਟ੍ਰੇਲੀਆ ਇੱਥੇ ਆਇਆ ਹੈ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਆਪਾਂ ਰੀਅਲ ਟਾਈਮ ਸਿਨਾਰੀਓ ਕਰ ਲੈਂਦੇ ਹਾਂ।
1: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
0: ਹਾਂਜੀ,
1: ਘਰ ਦਾ ਲੋਨ ਛੇਤੀ ਛੇਤੀ
0: ਪੇ ਆਫ ਹੋ ਜਾਏ। ਠੀਕ ਆ, ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ।
1: ਰਾਈਟ,
0: ਠੀਕ ਆ, ਜੋ ਤੁਸੀਂ ਪੀ ਆਰ ਲੈ ਲਈ ਆ ਉਹ ਤੋਂ ਲੈਸ ਦੈਨ 10 ਇਅਰਸ ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ ਮੇ ਵੀ ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ ਦਸ ਸਾਲ ਪਹਿਲਾਂ ਮੇਰੇ ਕੋਲ ਇੱਕ ਵੀ ਘਰ ਨਹੀਂ ਸੀਗਾ ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ 40 ਤੋਂ ਵੱਧ ਆ ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀ ਹੈ ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ ਉਹ ਫਾਈਨੈਂਸ਼ੀਅਲ ਸੁਸਾਈਡ ਆ ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ ਦੇ ਵਿੱਚ ਪਹਿਲਾ ਘਰ ਆਪਦਾ ਲੈ ਲਿਆ ਤੁਹਾਨੂੰ ਉਸ ਤੋਂ ਤੁਹਾਡੀ ਬੋਰਿੰਗ ਕਪੈਸਿਟੀ ਬਹੁਤ ਜ਼ਿਆਦਾ ਡਰੋਪ ਕਰ ਜਾਂਦੀ ਹੈ ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਹੈ ਥੋੜ੍ਹਾ ਚਿਰ ਇਨਕਮ ਗਰੋ ਹੋਊਗੀ ਸਭ ਕੁਛ ਹੋਊਗਾ ਬੋਰਿੰਗ ਕਪੈਸਿਟੀ ਬਣੂਗੀ ਫਿਰ ਅਗਲੀ ਲਾਉਂਗੇ ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ ਚ
1: ਓਕੇ ਉਨੀ ਦੇਰ ਚ ਪ੍ਰੋਪਰਟੀ ਵਧ ਗਈ
0: ਹਾਂਜੀ ਉਨੀ ਦੇਰ ਚ ਪ੍ਰੋਪਰਟੀ ਵਧ ਗਈ ਸੋ ਦ ਬੈਸਟ ਥਿੰਗ ਟੂ ਡੂ ਇਜ਼ ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ ਔਰ ਇਹ ਫੁੱਲ ਪਰੂਫ ਸੋਲੂਸ਼ਨ ਆ ਬਹੁਤ ਲੋਕੀ ਨੂੰ ਰੈਂਟ ਵੈਸਟਿੰਗ ਵੀ ਕਹਿੰਦੇ ਆ ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ
1: ਓਕੇ
0: ਠੀਕ ਆ ਫਿਰ ਉਹ ਜਦੋਂ ਕੰਪਲੀਟ ਹੋਵੇ ਉਹ ਚ ਕੋਈ ਵੈਲਿਊ ਐਡ ਕਰੋ ਲੈ ਕੇ ਬਣੀ ਬਣਾਈ ਕਦੀ ਨਹੀਂ ਲੈਣੀ ਜੋ ਕਿਉਂਕਿ ਉਹ ਰੈਡੀ ਆ
1: ਓਕੇ
0: ਉੱਚ ਤੁਸੀਂ ਕੁਛ ਨਹੀਂ ਲੈ ਸਕਦੇ ਹਾਂਜੀ ਇਹਨੂੰ ਬਿਜ਼ਨਸ ਵਾਂਗੂ ਕਰੋ ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ ਨੂੰ ਬਿਜ਼ਨਸ ਵਾਂਗੂ ਕਰੋ ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ ਲੈ ਲਓ ਜੋ ਚਾਰ ਪੈਸੇ ਬਣਨੇ ਫਿਰ ਕਾਲੀ ਵੀ ਆ ਲੈ ਲਓ ਠੀਕ ਆ ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ ਜਾਂ ਬਣਾਈ ਆ ਰੈਨੋਵੇਟ ਕੀਤੀ ਆ ਉਹਦੀ ਵੈਲਿਊ ਵੱਧ ਗਈ ਹੋਣੀ ਆ ਕੁਛ ਮਾਰਕੀਟ ਗਰੋਥ ਹੋਈ ਹੋਗੀ ਉਹਨੂੰ ਰੀਫਾਈਨੈਂਸ ਕਰੋ ਫਿਰ ਅਗਲੀ ਲਓ ਫਿਰ ਅਗਲੀ ਲਓ ਇੱਦਾਂ ਕਰਕੇ ਤੁਸੀਂ ਤਿੰਨ ਚਾਰ ਪ੍ਰੋਪਰਟੀਜ਼ ਲੈ ਲਓ ਇੱਕ ਵਾਰੀ ਸਾਈਡ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਚ ਗਰੋਥ ਹੋਈ ਆ ਉਹਨੂੰ ਰੀਫਾਈਨੈਂਸ ਕਰਕੇ ਆਪਣੇ ਘਰ ਲਈ ਵੱਡਾ 30-40% ਡਿਪੋਜ਼ਿਟ ਪਾ ਕੇ ਆਪਣਾ ਘਰ ਲੈ ਲਓ
1: ਓਕੇ
0: ਜਾਂ ਤੁਸੀਂ ਉਸ ਏਰੀਏ ਚ ਮੂਵ ਹੋ ਜਾਓ ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਆ ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ ਜਿੱਥੇ ਗਰੋਥ ਹੈ
1: ਜਿੱਥੇ ਗਰੋਥ
0: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਹਾਂ ਜੇ ਨਹੀਂ ਸੈਕਰੀਫਾਈਸ ਕਰ ਸਕਦੇ ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ
1: ਓਕੇ
0: ਬਟ ਆਈ ਬਿਲੀਵ ਇਨ ਸੈਕਰੀਫਾਈਸਿਸ ਉਹ ਕਰਨਾ ਚਾਹੀਦਾ ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ ਇਟਸ ਅ ਪੈਰਾਡਾਈਜ਼ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ ਸੋ ਦੈਟਸ ਹਾਊ ਯੂ ਗੈਟ ਸਟਾਰਟਡ ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਆ ਹੁਣ ਆਈ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਲੋਕਾਂ ਥੋੜੀ ਘਬਰਾਹਟ ਹੁੰਦੀ ਮਾਈਗ੍ਰੈਂਟਸ ਨੂੰ ਜਦੋਂ ਆਸਟ੍ਰੇਲੀਆ ਆਉਂਦੇ ਆ ਤੇ ਆਪਾਂ ਉਹ ਜਿਹੜੀ ਇੱਕ ਡਿਫਰੈਂਟ ਜੀ ਸੈਂਸ ਆਫ ਸਿਕਿਉਰਿਟੀ ਆ ਜਦੋਂ ਆਪਾਂ ਇੰਡੀਆ ਲੈਂਡ ਕਰਦੇ ਹਾਂ ਸਾਨੂੰ ਉਹ ਫੀਲ ਹੁੰਦੀ ਆ ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ ਇਹ ਚੀਜ਼ਾਂ ਦਿਮਾਗ 'ਚ ਪੈ ਜਾਂਦੀਆਂ ਇੱਕ ਕਲਾਊਡੀਨੈਸ ਜਿਹਾ ਫੀਲ ਹੁੰਦਾ ਆ ਕਿ ਸਾਨੂੰ ਕੁਛ ਸਟ੍ਰੇਟ ਫਾਰਵਰਡ ਪਾਥਵੇ ਨਜ਼ਰ ਨਹੀਂ ਆ ਰਿਹਾ ਇਹ ਨੋਰਮਲ ਆ ਇੱਕ ਮਾਈਗ੍ਰੈਂਟਸ ਲਈ ਜਦੋਂ ਮੈਂ ਵੈਲਥ ਐਡਵਾਈਜ਼ਿੰਗ ਕਰਦਾ ਹੁੰਦਾ ਸੀਗਾ ਮੇਰਾ ਕੰਮ ਹੀ ਮਨੀ ਦੀ ਸਾਈਕੋਲੋਜੀ ਦੇ ਉੱਤੇ ਹੁੰਦਾ ਸੀਗਾ ਵਟਸ ਯੋਰ ਰਿਲੇਸ਼ਨਸ਼ਿਪ ਵਿਦ ਮਨੀ ਠੀਕ ਆ ਹੁਣ ਉਹਦੇ ਵਿੱਚ ਕੀ ਸੀ ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਹਾਂ ਨਾ ਸਾਡੇ ਕੋਲ ਬਹੁਤ ਸਾਰੇ ਸੇਫਟੀ ਰਿਸੋਰਸਿਸ ਹੈਗੇ ਸੇਫਟੀ ਨੈਟ ਆ ਸਾਡੇ ਰਿਸ਼ਤੇਦਾਰ ਆ ਭੈਣ ਭਰਾ ਆ ਅੜੀ ਫਸੀ ਸਾਡੇ ਕੰਮ ਆ ਜੂ ਇੱਥੇ ਸਾਨੂੰ ਲੱਗਦਾ ਸੀ ਇਕੱਲੇ ਹੀ ਆ ਕੋਈ ਹੈ ਨਹੀਂ ਗਾ ਸੈਕੰਡਲੀ ਮੈਜੋਰਟੀ ਉੱਥੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ ਬਹੁਤ ਘੱਟ ਲੋਕਾਂ ਦੀ ਹੁੰਦੀ ਸੀ ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ ਇੱਥੇ ਆ ਕੇ ਲੱਗਿਆ ਕਿ ਜੇ ਇੱਕਦਮ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ ਠੀਕ ਆ ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਈਂਡ ਹਮੇਸ਼ਾ ਰਹਿੰਦੀ ਆ ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ
1: ਓਕੇ
0: ਉਹਦਾ ਵੀ ਇੱਕ ਟਾਈਮ ਪੀਰੀਅਡ ਆ ਜੋ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ
1: ਰਾਈਟ
0: ਹੋਰ ਉਹਦਾ ਪਾਥਵੇ ਵੀ ਇਹੀ ਆ ਆਪਣੇ ਲਈ ਵੈਲਥ ਬਿਲਡ ਕਰਨਾ ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਏ 5-10 ਸਾਲਾਂ ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ ਐਂਡ ਦੈਟਸ ਇਟ ਦੈਨ ਯੂ ਗੋ ਟੂ ਵਰਕ ਬੇਸਡ ਔਨ ਯੋਰ ਚੋਇਸਿਸ ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ
1: ਰਾਈਟ
0: ਨਾ ਕਿ ਸਾਨੂੰ ਫੋਰਸ ਆ
1: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
0: ਦੈਟਸ ਇਟ ਹਾਂਜੀ
1: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ ਆਈ ਵੁੱਡ ਸੇ ਕਿ ਇਹਦਾ ਥੋੜਾ ਜਿਹਾ ਜੇ ਤੁਸੀਂ ਪਾਣੀ ਧਾਣੀ ਪੀਓ ਉਹਦਾ ਥੋੜਾ ਮੇਰਾ ਸਵਾਲ ਥੋੜਾ ਵੱਡਾ ਹੋ ਸਕਦਾ ਪਰ ਉਹਦਾ ਜਵਾਬ ਥੋੜਾ ਜਿਹਾ ਛੋਟਾ ਰੱਖਿਓ ਕਿ ਉਹ ਇਹ ਹੈ ਕਿ ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸਦੀ ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਅਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ 'ਚ ਲੈ ਲਓ
0: ਹਾਂਜੀ
1: ਗੋਲਡ ਕੋਸਟ 'ਚ ਲੈ ਲਓ ਇੱਥੇ ਲੈ ਲਓ ਉੱਥੇ ਲੈ ਲਓ ਹੁਣ ਉਹ 5-5, 10-10 ਪ੍ਰੋਪਰਟੀਆਂ ਜਾਂ 6-7 ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ ਔਰ ਆਰ ਬੀ ਆਪਣੀ ਅਨਾਊਂਸਮੈਂਟਸ ਕਰੀ ਜਾ ਰਿਹਾ ਹੈਗਾ ਕੈਸ਼ ਰੇਟ ਕਰਕੇ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ ਇੰਟਰਸਟ ਰੇਟ ਵੱਧ ਰਹੇ ਨੇ ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ, ਇੱਕ ਉਹ ਵੀ ਘਬਰਾਹਟ ਹੈਗੀ ਜਿਹੜੇ ਆਲਰੇਡੀ ਐਸਟੈਬਲਿਸ਼ ਨੇ ਜਿਹਨਾਂ ਕੋਲ ਆਪਣੇ ਘਰ ਹੈਗੇ ਨੇ ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈਗੀਆਂ ਪੋਰਟਫੋਲੀਓ ਬਣਾਉਂਦੇ ਚੱਕਰ।
0: ਹਾਂਜੀ,
1: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ ਇੱਕ ਤੋਂ ਬਾਅਦ ਇੱਕ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ, ਏਦਾਂ? ਔਰ ਇਹਦੇ ਬਹੁਤ ਸਾਰੇ ਐਡਵਾਈਸ, ਮੈਂ ਇਹ ਨਹੀਂ ਹਲੇ ਉਹਦੇ 'ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਹੀ ਐਡਵਾਈਸ ਕਰੀ ਜਾਂਦੇ ਨੇ, ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ ਉੱਥੇ ਲੈ ਲਓ, ਅਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ।
0: ਹਾਂਜੀ ਹਾਂਜੀ,
1: ਇਜ਼ ਇਟ ਰਾਈਟ ਡਿਸੀਜਨ? ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ, ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ?
0: ਹਾਂਜੀ ਜ਼ਰੂਰ ਹੈਗਾ। ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਹਾਂ ਉਹ ਬੈਲੈਂਸਡ ਹੋਣਾ ਚਾਹੀਦਾ ਆ, ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ। ਜਦੋਂ ਤੁਸੀਂ ਜੇਬ 'ਚੋਂ ਪੈਸੇ ਪਾ ਰਹੇ ਹਾਂ ਉਹ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ, ਉਹ ਉਨੇ ਕੁ ਹੁਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ।
1: ਓਕੇ,
0: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ।
1: ਓਕੇ,
0: ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ। ਸਾਡੀ ਡੇ 1 ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ।
1: ਠੀਕ ਹੈ।
0: ਨੰਬਰ 2, ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ।
1: ਓਕੇ,
0: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 ਸਾਲਾਂ ਦੀ ਐਵਰੇਜ 'ਚ, ਹੁਣ ਅੱਜ ਕੱਲ੍ਹ ਵਧੇ ਹੋਏ, ਪਹਿਲਾਂ 3-4 ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ, ਹੋਰ ਤੁਸੀਂ ਆਲਰੇਡੀ 30% ਦੀ ਉਹਦੇ 'ਤੇ ਆ ਐਲ ਵੀ ਆਰ ਦੇ ਉੱਤੇ ਬੈਠੇ, ਡਿਪੋਜ਼ਿਟ 'ਤੇ ਬੈਠੇ, ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ, ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ 'ਤੇ ਜਿੱਥੇ ਤੁਹਾਡੀ ਜੇਬ 'ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰਨ ਲਈ।
1: ਓਕੇ,
0: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਕਰ ਜਾਂਦੇ ਆ।
1: ਓਕੇ,
0: ਤਾਂ ਹੀ ਲੌਂਗ ਰਨ 'ਚ ਤੁਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ ਹੋ। ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ 'ਚ ਹਨੇਰੀਆਂ ਲਿਆਉਂਦਾ ਫਿਰ
1: ਸਕਦਾ।
0: ਹਾਂਜੀ, ਜਿਹੜੇ ਮਾੜੇ ਟਾਈਮ 'ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ, ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗੇ। ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ, ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ।
1: ਰਾਈਟ,
0: ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ 'ਚ ਹੋਣ, ਕੁਝ ਸੈਟੇਲਾਈਟ ਸਿਟੀਜ਼ 'ਚ ਹੋਣ, ਜਿੱਦਾਂ ਨਿਊ ਕਾਸਲ, ਵਲੋਂਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਜ਼ 'ਚ ਰੈਂਟ ਥੋੜੇ ਜਿਹੇ ਵੱਧ ਹੁੰਦੇ ਆ।
1: ਓਕੇ,
0: ਤੇ ਆਪਾਂ ਨੂੰ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ, ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਸ, ਉਹਨੂੰ ਬਾਇਰਸ ਏਜੰਟ ਦੀ ਵੀ ਲੋੜ ਨਹੀਂ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ, ਬਹੁਤ ਸਾਰੇ ਆਨਲਾਈਨ ਪਲੈਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਆ।
1: ਰਾਈਟ, ਠੀਕ ਹੈ। ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਇਹ ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗੇ, ਪਰ ਹੁਣ ਇੱਥੇ ਇੱਕ ਹੋਰ ਵੀ ਸਵਾਲ ਆਉਂਦਾ। ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ।
0: ਯੈਸ,
1: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲੋਕ ਆਪਣੀ ਪ੍ਰੋਪਰਟੀ ਲੈਣ ਤੋਂ ਵੀ ਸਟਰਗਲ ਕਰ ਰਹੇ ਨੇ।
0: ਹਾਂਜੀ,
1: ਪਰ ਆਸਟ੍ਰੇਲੀਆ ਦੇ ਵਿੱਚ ਪਿਛਲੇ 5-10 ਸਾਲਾਂ 'ਚ ਆ ਕੇ ਲੋਕ ਇੱਕ ਇੱਕ 2-2-3-3 ਪੋਰਟਫੋਲੀਓ ਕ੍ਰੀਏਟ ਕਰੀ ਬੈਠੇ।
0: ਹਾਂਜੀ,
1: ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ। ਹੁਣ ਉਹ ਦੁਬਈ ਇਨਵੈਸਟਮੈਂਟ,
0: ਹਾਂਜੀ,
1: ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟ੍ਰੈਂਡ ਭਾਅ ਜੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ।
0: ਹਾਂਜੀ,
1: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ 2-4 ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
0: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ। ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ।
1: ਕਰੈਕਟ,
0: ਹੁਣ ਹਾਂਜੀ, ਜੇ ਤੁਸੀਂ ਆਸਟ੍ਰੇਲੀਆ, ਜੇ ਤੁਸੀਂ ਕੋਈ ਪ੍ਰੋਪਰਟੀ, ਲੈਟਸ ਸੇ ਮੈਂ ਅੱਜ ਦੁਬਈ ਜਾ ਕੇ ਪ੍ਰੋਪਰਟੀ ਲੈ ਲੈਣਾ ਆ, ਨਵੀਂ ਪ੍ਰੋਪਰਟੀ
1: $5,00,000 ਦੀ ਲੈ,
0: ਹਾਂਜੀ, ਹੁਣ ਉਹਦੀਆਂ ਜਿਹੜੀਆਂ ਉਹ ਖਾਲੀ ਪਈ ਆ, ਉਹ ਤੇ ਰੈਂਟ ਤੇ ਨਹੀਂ ਚੜ ਰਹੀ, ਕਿਉਂਕਿ ਉੱਥੇ ਬਹੁਤ ਹੁੰਦਾ ਹੈ, ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ, ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ, ਹਰ ਇੱਕ ਟੈਕਨੋਲੋਜੀ ਆ। ਤੁਸੀਂ ਗੂਗਲ ਕਰ ਸਕਦੇ ਹੋਣੀ, ਚਾਹੇ ਸਰਚ ਕਰ ਲਓ, ਪਹਿਲਾਂ ਉੱਥੇ ਅਸੀਂ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ, ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ ਅਸੀਂ ਵੇਚ ਦਿੱਤਾ, ਮਹਿੰਗਾ ਹੋ ਗਿਆ, ਉਹ ਤੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ ਡਿਜ਼ਾਈਨ, ਸਾਰਿਆਂ ਦਾ ਮੂੰਹ ਬੁਗਾਟੀ ਵੱਲ ਨੂੰ, ਜਿਹਦੇ ਨਾਲ ਬੁਗਾਟੀ ਖੜੀ ਆ, ਲੋਕੀ ਮਰਸਡੀਜ਼ ਨੂੰ ਥੋੜ੍ਹੀ ਹੱਥ ਪਾਉਗੇ। ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ, ਨਵੇਂ ਅਪਾਰਟਮੈਂਟ ਵਿਕਦੇ ਆ, ਫਿਰ ਉਹ ਜਦੋਂ ਉਹ ਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ, ਉੱਥੇ ਕੋਈ ਨਹੀਂ ਜਾਂਦਾ, ਠੀਕ ਆ, ਤੇ ਜਿਹੜਾ ਬੰਦਾ ਲੋਕਲ ਮਾਰਕੀਟ 'ਚ ਜਾਊਗਾ ਸਮਝੂਗਾ। ਸੈਕੰਡਲੀ, ਦੁਬਈ 'ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ, ਅਲਾਊਡ ਆ।
1: ਓਕੇ,
0: ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ। ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਡਬਈ ਇੰਨਾ ਗਰੋ ਕਰ ਗਿਆ ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ
1: ਰਾਈਟ
0: ਹੁਣ ਜਿੱਥੇ ਫੋਰਨ ਬਾਇਰ
1: ਜਾਣਬੁੱਝ ਕੇ ਦਿੱਤਾ ਹੋਇਆ ਨਾ
0: ਐਗਜ਼ੈਕਟਲੀ
1: ਲੋਕਲ ਸਿਟੀਜ਼ਨਸ ਨੂੰ
0: ਦੇਖੋ ਉੱਥੇ ਬਾਲੇ ਰਾਈਟਸ ਨਹੀਂ ਹੈਗੇ ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ
1: ਆਫਕੋਰਸ
0: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ ਸਭ ਕੁਛ ਹੋ ਗਿਆ ਘਰ ਬਣ ਗਏ ਆ ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ ਇੱਥੇ 20 ਬਿਲਡਿੰਗਾਂ ਬਣਾ ਦਈਏ ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ ਤੁਸੀਂ ਬਾਏ ਕਰ ਸਕਦੇ ਆ ਹੁਣ ਅੱਜ ਤਾਂ ਰੇਗਿਸਤਾਨ ਚ ਜਾ ਕੇ ਤੁਸੀਂ ਘਰ ਬਣਾ ਦਿੱਤੇ ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ
1: ਕਰੈਕਟ
0: ਫਿਰ ਸੈਕਿੰਡ ਚੀਜ਼ ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ 70-80% ਲੋਕਾਂ ਦੀ ਗੱਲ ਆ 20-30% ਪੈਸੇ ਬਣਦੇ ਆ ਬਟ ਉਹਦੇ ਲਈ ਤੁਹਾਨੂੰ ਉੱਥੇ ਹੁਣ ਆਪ ਚਾਹੀਦਾ ਯੂ ਹੈਵ ਟੂ ਹੈਵ ਅ ਸਕਿਨ ਇਨ ਦ ਗੇਮ ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ ਮੈਂ ਉੱਥੇ ਬਾਏ ਕਰਾਂ
1: ਓਕੇ
0: ਦੈਟਸ ਹਾਊ ਯੂ ਪਲੇ ਦ ਗੇਮ ਇਹ ਆਸਟ੍ਰੇਲੀਆ ਚ ਵੀ ਸਿਮਿਲਰ ਹੀ ਆ
1: ਰਾਈਟ
0: ਇੱਥੋਂ ਬੈਠ ਕੇ ਲੋਕੀ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ ਟਾਰਨੀਟ ਲੈ ਲਓ ਟਾਰਨੀਟ ਲੈ ਲਓ ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ ਸਾਡੀ ਗਰੋ ਨਹੀਂ ਕਰ ਰਹੀ
1: ਗਰੋ ਨਹੀਂ ਹੋ ਰਹੀ
0: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ ਦੇਖੋ ਸਮਝੋ ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ ਜਾਂ ਉੱਧਰ ਜਿਹੜੇ ਈਸਟ ਡੋਂਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਹੇ ਆ ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ 'ਚ ਤੇ ਹੁਣ ਤਾਂ ਸਾਰੇ ਕਿਤੇ ਸਲੋ ਆ ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ
1: ਮਾਰਕੀਟ
0: ਸਮਾਲ ਪਾਕਿਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ ਕਿਹੜੀ ਨਹੀਂ ਜਿਹੜੇ ਆ ਸਾਨੂੰ ਫਲੋਪ ਕਰੇ ਜਾ ਰਹੇ ਆ ਅਪਾਰਟਮੈਂਟਸ ਇਹ ਮਾਸ ਪ੍ਰੋਡਿਊਸਡ ਸਟੇਟਸ ਆ ਇੱਥੇ ਕੋਈ ਪੈਸੇ ਨਹੀਂ ਬਣਾ ਰਹੇ ਇਨਫੈਕਟ ਕਈ ਲੋਕਾਂ ਦੇ ਥੱਲੇ ਵੀ ਜਾਂਦੇ ਆ ਤਾਂ ਹੀ ਤੁਹਾਨੂੰ ਇੱਕ ਬਹੁਤ ਐਗਜ਼ਾਮਪਲ ਦੇ ਰਿਹਾ ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ ਉਹਦੀ ਕਿਸ਼ਤ 50,000 ਆ ਪਰ ਕਿਰਾਇਆ 60,000 ਆਉਂਦਾ ਸਾਲ ਦਾ ਤੁਹਾਡੀ 10,000 ਇਨਕਮ ਚੱਲ ਪਈ ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਦੁਬਈ ਵਾਲਿਆਂ ਦੀ ਇਹੀ ਦੱਸ ਰਿਹਾ ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ 50,000 ਮੋਰਗੇਜ ਕਿਉਂ ਨਹੀਂ ਲੈ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ ਇਹਨਾਂ ਚੰਗਾ 10,000 ਕਿਰਾਇਆ ਦਿੱਤਾ ਚੰਗਾ ਆ ਤੇ ਮੈਂ ਇਹ ਨਹੀਂ ਕੰਮ ਕਰਨਾ ਭਾਈ ਜੇ ਸਿਡਨੀ ਚ ਵੀ ਹੁੰਦਾ ਮੈਲਬਨ ਚ ਹੁੰਦਾ ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ ਸੋ ਦੈਟਸ ਨੋਟ ਦ ਕੇਸ ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ 1700-1800 ਦੇ ਵਿੱਚ ਆਸਟ੍ਰੇਲੀਆ 'ਚ ਸੋਨਾ ਨਿਕਲਦਾ ਹੁੰਦਾ ਸੀਗਾ ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ ਗੋਲਡ ਰਸ਼ ਆ ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ 'ਚ ਬਣਿਆ ਹੋਇਆ
1: ਕਰੈਕਟ
0: ਠੀਕ ਆ ਕਿ ਜਾਓ ਪ੍ਰੋਪਰਟੀ ਬਾਏ ਕਰੋ ਤੁਸੀਂ ਮਿਲੀਨੇਅਰ ਬਣ ਜਾਓਗੇ ਹੁਣ ਗੋਲਡ ਰਸ਼ 'ਚ ਆਸਟ੍ਰੇਲੀਆ ਕੀ ਹੋਇਆ ਲੋਕੀ ਦੂਰੋਂ ਦੂਰੋਂ ਆਏ ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ ਕਿ ਸਾਡੇ ਤੋਂ ਸ਼ਵਲ ਖਰੀਦੋ ਜਾ ਕੇ ਪੱਟੋ ਸੋਨਾ ਨਿਕਲ ਜੂਗਾ ਫੋਟੋਆਂ ਲਾਤੀਆਂ ਜਿਹਨਾਂ ਦੀਆਂ ਸੋਨੇ ਨਿਕਲੇ ਆ ਪਿੱਛੇ ਕਿਆ ਬੰਦੇ ਨੂੰ ਕਿਲੋ ਮਿਲੇ ਇਹਨੂੰ ਅੱਧਾ ਕਿਲੋ ਮਿਲੇ ਇਹਨੂੰ ਇੰਨਾ ਮਿਲਿਆ ਇਹ ਰੀਅਲ ਸਟੇਟ ਵਾਲੇ ਉੱਥੇ ਕਰ ਰਹੇ ਆ ਲੋਕੀ ਗਏ ਸ਼ਵਲ ਖਰੀਦੀ ਗਏ ਖਰੀਦੀ ਗਏ ਸਾਲ ਬਾਅਦ ਕੀ ਹੋਇਆ ਜਿਹੜੇ ਸ਼ਵਲ ਵੇਚ ਆਉਣਾ ਤਾਂ ਪੈਸੇ ਬਣ ਗਏ ਪਰ ਜਿਹੜੇ
1: ਸੋਨਾ ਨਿਕਲੇ
0: ਜਿਹੜੇ ਮਿੱਟੀ ਪੱਟ ਰਹੇ ਸੀ ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ ਠੀਕ ਆ ਤਾਂ ਸਾਨੂੰ ਸਮਝਣ ਦੀ ਲੋੜ ਆ ਜੇ ਸੋਨਾ ਇਹੋ ਜਿਹੀ ਗੱਲ ਨੀ ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ ਸੋਨਾ ਸੀਗਾ ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ
1: ਰਾਈਟ
0: ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ ਕਿਹੜੀ ਜਗ੍ਹਾ ਹੋਊਗਾ ਕਿੱਥੇ ਨਹੀਂ ਹੋਊਗਾ ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ ਤਾਂ ਆਪਣਾ ਸੋਨਾ ਬਾਹਰ ਨਹੀਂ ਆ ਜਾਣਾ ਸੋ ਨੀਡ ਟੂ ਬੀ ਸਪੈਸੀਫਿਕ ਅਬਾਊਟ ਇਟ
1: ਆਰ ਯੂ ਕਨਸਰਨਡ ਅਬਾਊਟ ਦੀ ਕ੍ਰਾਈਸਿਸ ਦੈਟ ਇਜ਼ ਗੋਇੰਗ ਔਨ ਇਨ ਮਿਡਲ ਈਸਟ ਸਪੈਸ਼ਲੀ ਦੈਟ ਇਰਾਨ ਹਿਜ਼ਬੁੱਲਾ ਹੂਤੀ
0: ਡੈਫੀਨਿਟਲੀ
1: ਲੈਬਨਾਨ ਉਹ ਤੁਹਾਨੂੰ ਲੱਗਦਾ ਕਿ ਦੁਬਈ ਦੇ ਪਰਦੇ ਚੱਕੇ ਗਏ ਨੇ ਸਪੈਸ਼ਲੀ ਸਾਊਦੀ ਅਰਬ ਦੇ
0: ਡੈਫੀਨਿਟਲੀ ਜਦੋਂ ਵੀ ਦੇਖੋ ਆਪਾਂ ਕਿਤੇ ਵੀ ਇਨਵੈਸਟ ਕਰਨ ਜਾਂਦੇ ਆ ਨਾ ਸਾਡੇ ਦਿਮਾਗ ਦੀ ਇੰਜੀਨੀਅਰਿੰਗ ਉੱਥੇ ਦੀ ਹੋ ਜਾਂਦੀ ਹੈ ਜਿੱਥੇ ਅਸੀਂ ਰਹਿ ਰਹੇ ਹੁੰਦੇ ਆ ਠੀਕ ਆ ਹੁਣ ਸਾਨੂੰ ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ ਕਦੀ ਵੀ ਕੁਛ ਵੀ ਬਦਲ ਸਕਦਾ ਆ ਓਵਰਨਾਈਟ ਕਿੰਨੇ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਨੀਅਰ ਬਣ ਗਏ ਸੀ ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ ਬਹੁਤ ਵੱਡਾ ਬੰਦਾ ਉਹਨੂੰ ਓਵਰਨਾਈਟ ਸਭ ਕੁਛ ਛੱਡ ਕੇ ਭੱਜਣਾ ਪਿਆ ਸੀ ਉੱਥੇ ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ ਕਦੀ ਵੀ ਬਦਲ ਸਕਦੇ ਕਿਉਂਕਿ ਵੋਲੇਟਿਲਿਟੀ ਹੈਗੀ ਆ ਇੱਕ ਨੰਬਰ 2 ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ ਠੀਕ ਆ ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ ਇਰਾਨ ਵੀ ਆ ਤੇ ਉਧਰਲੇ ਪਾਸੇ ਹਿਜ਼ਬੁੱਲਾ ਲਬਨਾਨ
1: ਇਜ਼ਰਾਈਲ
0: ਬੈਠਾ ਹਾਂਜੀ ਵਿੱਚ ਉਹੀ ਇੱਕ ਛੋਟਾ ਜਿਹਾ ਓਇਸਿਸ ਆ ਜਿਹੜਾ ਠੀਕ ਆ ਰਾਈਟ ਨਾਓ
1: ਰਾਈਟ
0: ਜਦੋਂ ਹੁਣ ਵਾਰ ਹੋਈ ਸੀਗੀ ਉੱਥੇ ਲੋਕਾਂ ਦੀ ਫਲਾਈਟ ਦੇ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਈ ਸੀਗੀ
1: ਹਾਂਜੀ
0: ਤੇ ਤੁਸੀਂ ਕੀ ਵੀਡੀਓ ਪੋਸਟ ਕਰ ਸਕਦੇ ਕੀ ਨਹੀਂ ਕਰ ਸਕਦੇ ਵੀ ਕੁਆਰੰਟਾਈਨ ਹੁੰਦਾ ਸੀ ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਦੁਬਈ ਦੇ ਵਿੱਚ ਹੀ ਰਹਿੰਦੇ ਆ
1: ਆਲ ਰਾਈਟ
0: ਜਿਹਦਾ ਇੰਨਾ ਕੰਟਰੋਲ ਆ ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਆ ਸੋ ਇਟਸ ਵੈਰੀ ਵੋਲਾਟਾਈਲ ਦੇਅਰ ਫਿਊਚਰ ਵੀ ਉਹਦਾ ਹੁਣ ਵੋਲਾਟਿਲਿਟੀ ਦੇ ਵਿੱਚ ਹੀ ਆ ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ ਜਸਟ ਬਿਕੋਜ਼ ਆਸਟ੍ਰੇਲੀਆ 'ਚ ਬੈਠੇ ਹਾਂ ਇਹ ਨਾ ਸੋਚੋ ਕਿ ਇਹ ਬਹੁਤ ਸੇਫ ਆ ਤਾਂ ਉਹ ਵੀ ਇੱਦਾਂ ਹੀ ਹੋਊਗਾ
1: ਰਾਈਟ
0: ਸੋ ਵੀ ਨੀਡ ਟੂ ਅੰਡਰਸਟੈਂਡ ਓਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ
1: ਰਾਈਟ ਠੀਕ ਹੈ ਇੱਕ ਅੱਜ ਕੱਲ੍ਹ ਇੱਥੋਂ ਮੈਲਬਨ ਤੋਂ ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗਦੀਆਂ ਕਿ ਚਲੋ ਠੀਕ ਹੈ ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰਬੀਐਨਬੀ ਜਾਂ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ
0: ਹਾਂਜੀ
1: ਇਹ ਸਹੀ ਹੈਗਾ ਤਰੀਕਾ ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਅਤੇ ਬੜੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ
0: ਹਾਂਜੀ ਦੇਖੋ ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ ਆ ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਅਤੇ ਇਕਨੋਮੀ ਵੱਧ ਰਹੀ ਆ ਬਟ ਦੈਟ ਡਸ ਨੋਟ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ ਅਗੇਨ ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ ਹਾਂ ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕ ਰਹਿਣਾ ਚਾਹੁੰਦੇ ਹੋ ਸਟਰੀਟ 'ਤੇ ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ ਇਹ ਨਾ ਹੋਵੇ ਕਿ ਉਸੇ ਗਲੀ 'ਚ ਕਰੋੜ ਦਾ ਵਿਕਿਆ ਹੋਇਆ ਤੁਸੀਂ 2 ਕਰੋੜ 1.5 ਕਰੋੜ ਦੇ ਕੇ ਆ ਜਾਓ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਐਕੁਇਜ਼ੀਸ਼ਨ 'ਚ ਹੀ ਸਭ ਤੋਂ ਵੱਧ ਪੈਸੇ ਕਮਾਏ ਅਤੇ ਗਵਾਏ ਜਾਂਦੇ ਆ
1: ਰਾਈਟ
0: ਜੇ ਤੁਸੀਂ ਇਹ ਪਹਿਲੀ ਚੀਜ਼ ਤਾਂ ਹੋਗੀ ਦੂਜੀ ਤੁਸੀਂ ਇਹ ਜ਼ਰੂਰ ਯਾਦ ਰੱਖੋ 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ ਇਨਫੈਕਟ ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ ਆਸਟ੍ਰੇਲੀਆ 'ਚ 10% ਹੋਈ ਹੈ ਦੈਟ ਕੁਡ ਬੀ ਇਕੁਅਲ ਕਰੰਸੀ ਤੁਸੀਂ ਕਨਵਰਟ ਕਰੋਗੇ ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1 ਲੱਖ ਇਨਵੈਸਟ ਕੀਤਾ ਸੀ 5 ਸਾਲ ਬਾਅਦ ਉਹ 1.5 ਲੱਖ ਬਣ ਗਿਆ ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1 ਲੱਖ ਰਹਿ ਜਾਣਾ ਆ ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡਿਵੈਲਿਊਡ ਹੋ ਚੁੱਕਿਆ ਹੋਣਾ ਸੋ ਯੂ ਹੈਵ ਟੂ ਹੈਜ ਦ ਕਰੰਸੀ ਰਿਸਕ ਇਨ ਦਿਸ ਦੂਜੀ ਗੱਲ ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਹਾਂ ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕ ਆ ਕੇ ਰਹਿਣਾ ਵੀ ਚਾਹੁਣ ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ ਬਟ ਉੱਥੇ ਗਰੋਥ ਜਿਹੜੇ ਲੋ ਸੋਸ਼ੋ ਇਕਨੋਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ ਅਤੇ ਇਹ ਨਾ ਹੋ ਜਾਵੇ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਵੇ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ ਤਾਰਾਂ ਲਾਉਣੀਆਂ ਪੈਣ ਚੋਰੀਆਂ ਚਕਾਰੀਆਂ ਵੱਧ ਜਾਣ ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜਾਵੇ ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕਨੋਮੀ 'ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ ਕੱਲ੍ਹ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ ਹੁਣ ਖੋਣਾ ਸ਼ੁਰੂ ਕਰਦੀ ਹੈ ਇਹ ਵੀ ਇਕਨੋਮੀਜ਼ ਦੇ ਵਿੱਚ ਹੁੰਦਾ ਹੈ ਇਹ ਇੱਕ ਇਕਨੋਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ 'ਚ
1: ਲਾਸਟ 1-2 ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ ਇਹ ਵੀ ਬੜੇ ਫਟਾਫਟ ਸਵਾਲ ਨੇ ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ
0: ਹਾਂਜੀ
1: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ
0: ਹਾਂਜੀ
1: ਨੰਬਰ 2 ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿਥੀ ਬੈਠੇ ਨੇ 2029 ਤੱਕ ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ ਅਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਆਫ ਹੀ ਕਰਕੇ ਦੇ ਦੇਣ
0: ਹਾਂਜੀ
1: ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਅਤੇ ਲਈ ਚੱਲੋ ਇਜ਼ ਇਟ ਪੋਸੀਬਲ ਇਹ ਇਕਨੋਮੀ ਦੀ ਇਹ ਇੱਕ ਬੜੀ ਸਿੱਧੀ ਸਾਧੀ ਜੀ ਥਿਊਰੀ ਹੈਗੀ ਹੈ ਜਾਂ ਇਹ
0: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ ਦੇਖੋ ਜਿਹੜੇ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ ਰੈਡ ਟੇਪ ਇੰਨੀ ਆ ਜਾਂਦੀ ਆ ਵਿੱਚ ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ ਇਹ ਬੜੀ ਹਾਸੇ ਵਾਲੀ ਗੱਲ ਆ 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ 'ਚ ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ ਤੁਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜੂਗੇ ਕਹਿੰਦੇ ਅੱਛਾ ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ ਹੁਣ ਘਰਾਂ ਦੇ ਉੱਤੇ ਟੈਕਸ ਕੇ ਸਟੈਂਪ ਡਿਊਟੀ ਚੱਕ ਦੋ ਆਹ ਚੱਕ ਦੋ ਉਹ ਚੱਕ ਦੋ
1: ਕੌਨ ਸਾ ਟੈਕਸ ਸੈਟ ਆ
0: ਉਹ ਕਹਿੰਦੇ ਇਹ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਕਰੋ ਸਟੱਡੀ ਨੂੰ ਬੈਂਚ ਸਿੱਟੋ ਤੇ ਜਾਓ
1: ਓ ਮਾਈ ਗੋਡ
0: ਉਹ ਕਹਿੰਦੇ ਅੱਛਾ ਅਸੀਂ ਚੱਲੇ ਤਾਂ ਜਾਂਦੇ ਆ ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ ਇਹਦੇ ਪੈਸੇ ਤਾਂ ਦੇ ਦਿਓ ਤੇ ਐਂਥਨੀ ਐਲਬਰੀਜ਼ੀ ਕਹਿੰਦਾ ਕੋਈ ਗੱਲ ਨਹੀਂ ਇਹਦਾ ਵੀ ਟੈਕਸ ਲਾ ਦਿਓ ਉੱਤੇ ਹੁਣ ਅਸੀਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਹੈ ਸਭ ਸੋ ਇਹ ਜੀ ਤਾਂ ਜੋਕ ਇੱਥੇ ਚੱਲ ਰਹੀ ਹੈ ਇੱਥੇ ਦੀ ਗਵਰਨਮੈਂਟ ਬਹੁਤ ਇਨਕੰਪੀਟੈਂਟ ਹੈ ਅਗੇਨ ਗਵਰਨਮੈਂਟ ਕਿਤੇ ਦੀ ਵੀ ਹੋਵੇ ਇੰਡੀਆ ਦੀ ਵੀ ਹੋਊਗੀ ਜੋ ਕੰਮ ਸਰਕਾਰੀ ਹੁੰਦਾ ਬਹੁਤ ਮਹਿੰਗਾ ਪੈਂਦਾ ਆ ਸੋ ਜੋ ਕੰਮ ਇੱਕ ਕੈਪੀਟਲਿਸਟਿਕ ਇਕਨੋਮੀ ਦੇ ਵਿੱਚ ਇੱਕ ਕੰਜ਼ਿਊਮਰ ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ ਜਿਹੜਾ ਘਰ ਅਸੀਂ ਆਪ 4 ਲੱਖ 'ਚ ਬਣਾ ਸਕਦੇ ਹਾਂ
1: ਓਕੇ
0: ਬਟ ਗਵਰਨਮੈਂਟਸ ਗੁੱਡ ਇਨਸੈਂਟਿਵਸ ਦੇ ਸਕਦੇ ਆ ਫੋਰ ਐਗਜ਼ਾਮਪਲ ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ
1: ਰੈਵਨਿਊ ਬਹੁਤ ਜ਼ਿਆਦਾ
0: ਹਾਂਜੀ ਤੇ ਜਿਹੜੇ 5% ਦੀ ਗਾਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ
1: ਕਰੈਕਟ
0: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੂੰ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ
1: ਓਕੇ
0: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ ਇਹ ਕੀ ਆ ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ
1: ਓਕੇ
0: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ
1: ਉਹਨੂੰ
0: 2% ਐਜ਼ ਅ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ
1: ਕਰੈਕਟ
0: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ ਇਨਵੈਸਟਰ ਥੋੜੇ ਆ ਜਾਂਦੇ ਰਦਰ ਦੈਨ ਇੱਕ ਮਾਰਕੀਟ ਥੱਲੇ ਰਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ ਬਿਲਡਰੀ ਡਿਵੈਲਪਰ ਬਸਟ ਹੋ ਜਾਣ ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ ਪਰ ਐਜ਼ ਅ ਸੈਡ ਕਿ ਜਿਹੜੇ ਸਾਡੇ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਜਾਂ ਕੁਰਸੀਆਂ ਤੇ ਚੜ੍ਹ ਕੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ ਸੋ ਦੇ ਨਾਟ ਥਿੰਕਿੰਗ ਇਨ ਦ ਰਾਈਟ ਡਾਇਰੈਕਸ਼ਨ
1: ਲਾਸਟ ਕੁਐਸਚਨ ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ ਮੈਲਬਨ ਤੋਂ ਬੰਦ ਹੋ ਰਹੀਆਂ ਨੇ ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ ਵਿਕਟੋਰੀਆ ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ ਚ ਜਾ ਚੁੱਕੇ ਨੇ
0: ਹਾਂਜੀ
1: ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾਅ ਹੋ ਸਕਦਾ ਸੀ ਕੀ ਤਰੀਕਾ ਹੈਗਾ ਹੈ ਕਿ ਵੱਡੇ ਵੱਡੇ ਬਿਲਡਰਸ ਜਿਹੜੇ
0: ਦੇਖੋ ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫਤੇ ਇਹਦੇ ਤੇ ਮੈਂ ਤੁਹਾਨੂੰ ਡਾਟਾ ਦੱਸਦਾ 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇਜ਼ ਸੀਗੇ ਹੁਣ ਪਿਛਲੇ 12 ਮਹੀਨੇ 2025-26 ਚ 3472 ਲਿਕੁਇਡੇਸ਼ਨ ਚ ਜਾ ਚੁੱਕੀਆਂ ਆ
1: ਮੋਰ ਦੈਨ ਡਬਲ
0: 171% ਗਰੋਥ ਆ ਟ੍ਰਿਪਲ ਹੀ ਹੋਣ ਵਾਲਾ ਆਲਮੋਸਟ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਸ 750 ਲਿਕੁਇਡੇਸ਼ਨ ਚ ਗਈਆਂ ਸੀਗੀਆਂ ਹੁਣ 2000 ਜਾ ਚੁੱਕੀਆਂ ਆ ਇਟਸ ਅ ਬੈਡ ਮੈਨੇਜਮੈਂਟ ਆਫ ਦ ਇਕੋਨਮੀ ਹਾਂ ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ ਪਰ ਹੁਣ ਇੰਨਾ ਮਾੜਾ ਵੀ ਨਹੀਂ ਆ ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ ਓਈਸੀਡੀ ਕੰਟਰੀਜ਼ ਦੀ ਗਰੋਥ ਹੋ ਰਹੀ ਆ ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਕਿਉਂਕਿ ਸਾਡੇ ਕੋਲ ਰਿਸੋਰਸਿਸ ਵੀ ਆ ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ ਇਨਫੈਕਟ ਜਦੋਂ ਆ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ ਪੋਸਟ ਕੋਵਿਡ ਦੇ ਵਿੱਚ ਅਸੀਂ ਫੋਰ ਅ ਸ਼ਾਰਟ ਪੀਰੀਅਡ ਟਾਈਮ ਵੀ ਬਿਕੇਮ ਵਰਲਡਸ ਨੰਬਰ 1 ਐਲਐਨਜੀ ਐਕਸਪੋਰਟਰ ਅਹੈਡ ਆਫ ਕਤਾਰ ਕਿੰਨਾ ਉੱਚਾ ਟੈਕਸ ਰੈਵਨਿਊ ਆਇਆ ਹੋਊਗਾ ਪਰ ਉਹ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ ਬਟ ਇਟਸ ਨੋਟ ਵਰਕਿੰਗ ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ
1: ਰਾਈਟ
0: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ
1: ਓਕੇ ਠੀਕ ਹੈ ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ
0: ਐਂਡ ਸੋਰੀ ਜੇ ਮੈਂ ਉਹ ਪੁਰਾਣੀ ਉੱਤੇ ਟੌਪਿਕ ਤੇ ਕਹਿਣਾ ਚਾਹੁੰਗਾ ਹਾਂ ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ ਫਿਨਿਸ਼ ਪ੍ਰੋਡਕਟ ਉਨਾ ਵੇਚ ਨਹੀਂ ਸਕੇ ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ
1: ਰਾਈਟ
0: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ
1: ਰਾਈਟ ਹਾਂਜੀ ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ ਜੇ ਆਪਾਂ ਰੈਂਕਿੰਗ ਕਰਨਾ ਚਾਹੋ ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਮੈਲਬਨ ਸਿਡਨੀ ਬ੍ਰਿਸਬੇਨ ਪਰਥ ਤੇ ਜੀਲੋਂਗ ਗੋਲਡ ਕੋਸਟ ਤੇ ਨਿਊਕਾਸਲ ਕਿੱਥੇ ਰੈਂਕ ਕਰਦੇ ਹੋ
0: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੋਕ ਹੈਗੀ ਆ ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ
1: ਓਕੇ ਨੰਬਰ 1
0: ਹਾਂਜੀ ਦੈਟਸ ਨੰਬਰ 1 ਨੰਬਰ 2 ਸਾਊਥ ਆਫ ਸਿਡਨੀ ਫਰ ਦਾ ਸਾਊਥ ਡੇਢ ਤੋਂ ਦੋ ਕੈਂਟ ਵੁਲੰਗੋਂਗ ਜਿਹੜਾ ਏਰੀਆ ਆ ਉਹ ਨੰਬਰ 2 ਹੋਣਾ ਚਾਹੀਦਾ ਕਿਉਂਕਿ ਉਹ ਇਸ ਟਾਈਮ ਨਿਊ ਸਾਊਥ ਵੇਲਸ ਦਾ ਸੈਕਿੰਡ ਬੈਸਟ ਪਲੇਸ ਟੂ ਲਿਵ ਆ
1: ਕਰੈਕਟ
0: ਹੋਰ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਲੋਕਾਂ ਦੀ ਉੱਥੇ ਆਪਣੀ ਮੌਰਗੇਜ ਘੱਟ ਕਰਨ ਲਈ ਜਾ ਰਹੇ ਆ
1: ਕਰੈਕਟ
0: ਤੇ ਇਹ ਰੀਜ਼ਨਸ ਆ ਉੱਥੇ ਜਾਣ ਦੇ ਨੰਬਰ 3 ਮੈਂ ਕਹੂੰਗਾ ਕੁਝ ਏਰੀਆਜ਼ ਆਫ ਬ੍ਰਿਸਬੇਨ ਬਿਕੋਜ਼ ਕੁਈਨਸਲੈਂਡ ਸਟਿਲ ਹੈਵ ਗੁੱਡ ਇਕਨੋਮੀ
1: ਐਂਡ
0: ਲੋਕੀ ਉੱਥੇ ਮੂਵ ਹੋਣਾ ਚਾਹੁੰਦੇ ਆ ਮਾਈਗ੍ਰੇਟ ਕਰਨਾ ਚਾਹੁੰਦੇ ਆ ਗਾਂ ਓਲੰਪਿਕਸ ਵਗੈਰਾ ਆਉਣੇ ਆ ਕੁਝ ਬਿਜ਼ਨਸ ਨੇ ਹਜੇ ਬੂਮ ਕਰਨਾ ਵੀ ਆ ਉੱਥੇ ਸੋ ਦੈਟਸ ਅ ਗੁੱਡ ਏਰੀਆ ਪਰਥ ਨੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਗਰੋ ਕੀਤਾ ਆ ਹੋਰ ਬਹੁਤ ਲੰਬੇ ਟਾਈਮ ਲਈ ਗਰੋ ਕੀਤਾ ਆ ਤਾਂ ਮੈਂ ਥੋੜਾ ਜਿਹਾ ਕੌਸ਼ੀਅਸ ਹੋਊਂਗਾ ਪਰਥ ਨੂੰ ਉਸ ਚੀਜ਼ ਨੂੰ ਲੈ ਕੇ ਪਰ ਜੇ ਕਿਤੇ ਵੀ ਇਨਵੈਸਟ ਕਰਨਾ ਹੈ ਮੇਕ ਸ਼ੋਰ ਤੁਸੀਂ ਅੱਜ ਦੀ ਹੀ ਮਾਰਕੀਟ ਵੈਲਿਊ ਤੋਂ ਬਿਲੋ ਕਰੋ ਜੇ ਉੱਥੇ ਕੋਈ ਚੀਜ਼ ਮਿਲੀਅਨ ਦੀ ਅੱਜ ਡੇਟ 'ਚ ਵਿਕ ਰਹੀ ਆ ਤੁਸੀਂ ਕਿੱਦਾਂ ਉਹਨੂੰ 8 ਤੋਂ 8.5 ਦੀ ਬਣਾ ਸਕਦੇ ਆ ਤਾਂ ਉੱਥੇ ਜਾਓ ਅਦਰਵਾਈਜ਼ ਤੁਸੀਂ ਅਗਲੇ 3 ਮਹੀਨੇ ਨਹੀਂ ਵੀ ਬਾਏ ਕਰੋਗੇ ਤੁਸੀਂ ਬਹੁਤ ਜ਼ਿਆਦਾ ਗਵਾਓਗੇ ਨਹੀਂ ਇਹ ਮਾਰਕੀਟ ਵੇਟ ਐਂਡ ਵਾਚ ਕਰਨ ਦੀ ਆ ਬਿਕੋਜ਼ ਨੋਬਡੀ ਵਾਂਟਸ ਟੂ ਕੈਚ ਅ ਫਾਲਿੰਗ ਨਾਈਫ ਰਾਈਟ ਨਾਓ
1: ਕਰੈਕਟ ਐਂਡ ਸਿਡਨੀ ਮੈਲਬਨ ਜੀਲੋਂਗ
0: ਤੇ ਮੈਲਬਨ ਆਈ ਵੁੱਡ ਰੈਂਕ ਔਨ ਵਨ ਆਫ ਦ ਲੋਵੈਸਟ ਬਿਕੋਜ਼ ਮੈਲਬਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਆ ਸਿਰਫ ਇਕਾਨਮੀ ਨਹੀਂ ਉੱਥੇ ਗਵਰਨਮੈਂਟ ਵੀ ਚੇਂਜ ਹੋਣੀ ਚਾਹੀਦੀ ਆ ਉੱਥੇ ਬਹੁਤ ਸਾਰੇ ਟੈਨੈਂਸੀ ਲਾਜ਼ ਆ ਜਿਹੜੇ ਇੰਨੇ ਸਾਲਾਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਲੇਬਰ ਨੂੰ ਕਮਿਊਨਿਸਟ ਹੀ ਕਹੂੰਗਾ ਕਿ ਉਹਨੂੰ ਹੀ ਇਹ ਪੁਸ਼ ਕਰਦੇ ਏਜੰਡਾ ਨੂੰ ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਆ ਉਹਨਾਂ ਨੇ ਬਹੁਤ ਚਿਰ ਦੇ ਇਹ ਲਾਜ਼ ਪਾਸ ਕਰਕੇ ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ ਹੈ ਵੇਚਣਾ ਕਿੱਦਾਂ ਆ ਕਦੋਂ ਦੇਣਾ ਹੈ ਟੈਕਸਿਸ ਬਹੁਤ ਵਧਾਤੇ ਆ ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਸ ਹੋਊਗਾ ਫਿਰ ਇਕੋਨਮੀ ਬੈਟਰ ਹੋਊਗੀ ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ
1: ਓਕੇ
0: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ
1: ਓਕੇ
0: ਰੈਦਰ ਦੈਨ ਸਿਡਨੀ ਐਂਡ ਨਿਊ ਕਾਸਲ ਵੁਲੰਗੋਂਗ ਦੇ ਹੈਵ ਲੈਸ ਟੂ ਫਿਕਸ
1: ਓਕੇ ਠੀਕ ਹੈ ਸੇਮ ਮੈਂ ਲੀਡਰਸ ਦੇ ਮਾਮਲੇ ਦੇ ਵਿੱਚ ਵੀ ਜਾਣਨਾ ਚਾਹੂੰਗਾ ਜੇ ਰੈਂਕਿੰਗ ਕਰਨੀ ਹੋਵੇ ਲੀਡਰਸ ਦੀ ਐਂਥਨੀ ਐਲਬਨੀਜ਼ ਲਰੀਜ਼ਾ ਵਾਟਰਸ ਗ੍ਰੀਨਸ ਤੋਂ ਪੌਲਿਨ ਹੈਂਸਨ ਵਨ ਨੇਸ਼ਨ ਪਾਰਟੀ ਤੋਂ ਕਲਾਈਵ ਪਾਲਮਰ ਜਾਂ ਐਂਗਸ ਟੇਲਰ ਕੋਲੀਸ਼ਨ
0: ਭਾਈ ਇਹ ਜਿਹੜੀ ਰੈਂਕਿੰਗ ਹੈ ਨਾ ਇਹ ਸਾਨੂੰ ਨਾ ਪੁੱਠੇ ਪਾਸਿਓਂ ਕਰਨੀ ਪੈਣੀ ਆ ਕਿਉਂਕਿ ਰਾਈਟ ਨਾਓ ਸਾਡੇ ਕੋਲ ਲੀਡਰਸ਼ਿਪ ਹੋਇਆ ਜਿਹਨੂੰ ਕਹਿ ਸਕਦੇ ਹਾਂ ਕਿ ਵੀ ਹੈਵ ਟੂ ਚੂਜ਼ ਆਰ ਪੋਇਜ਼ਨ ਇਸ ਟਾਈਮ ਕੋਈ ਇਹੋ ਜਿਹਾ ਸਟਰੋਂਗ ਲੀਡਰ ਹੈ ਨਹੀਂ ਜਿਹੜਾ ਸਾਨੂੰ ਇਸ ਸਟੋਰਮ ਚੋਂ ਬਾਹਰ ਕੱਢ ਸਕੇ ਪਰ ਇਸ ਟਾਈਮ ਮੈਂ ਉਹ ਚੂਜ਼ ਕਰੂੰਗਾ ਜਿਹੜਾ ਹੋਰ ਸਟੋਰਮ ਚ ਫਸਾ ਨਾ ਦੇਵੇ ਹੁਣ ਐਂਥਨੀ ਐਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਰਮ ਵੱਲ ਨੂੰ ਜਾ ਰਹੇ ਆ ਜਿਹਨਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪੋਲਿਸੀਜ਼ ਲਿਆਂਦੀਆਂ ਕੋਈ ਘਰ ਹੀ ਨਹੀਂ ਬਾਏ ਕਰ ਰਿਹਾ ਫਸਟ ਹੋਮ ਬਾਇਰ ਦੇ ਵੀ ਲੋਨ ਡ੍ਰੌਪ ਹੋ ਚੁੱਕੇ ਆ ਤਾਂ ਇਹ ਤਾਂ ਜਾਣ ਬੁੱਝ ਕੇ ਸਟੋਰਮ ਵੱਲ ਨੂੰ ਜਾ ਰਹੇ ਆ ਸੋ ਆਈ ਵੁਡਨ ਚੂਜ਼ ਦੈਮ ਸੋ ਰਾਈਟ ਐਟ ਦ ਬੋਟਮ ਵੁੱਡ ਬੀ ਐਂਥਨੀ ਐਲਬਨੀਜ਼ੀ ਠੀਕ ਹੈ ਉਹਨਾਂ ਦੇ ਨਾਲ ਹੀ ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ ਫਿਰ ਐਂਥਨੀ ਐਲਬਨੀਜ਼ੀ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੌਲਿਨ ਹੈਂਸਨ ਇਹ ਦੋਨਾਂ ਦੇ ਵਿੱਚ ਟਾਈ ਆ
1: ਰਾਈਟ
0: ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟਸ ਆ ਉਹ ਕਹੂਗੇ ਮੈਂ ਪੌਲਿਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ ਉਹਦੇ ਉਹ ਤਾਂ ਮਾੜੀ ਆ ਉਹ ਇਮੀਗ੍ਰੇਸ਼ਨ ਨੂੰ ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ ਸਭ ਕੁਛ ਆ ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ ਉਹਦੇ ਕਈ ਸਿੱਖ ਉਹ ਵੀ ਬਣੇ ਆ ਕੀ ਕਹਿੰਦੇ ਆ ਦੋਸਤ ਵੀ ਬਣੇ ਆ ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ ਕੈਂਡੀਡੇਟ ਵੀ ਬਣੇ ਕੱਢ ਵੀ ਦਿੱਤੇ ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ
1: ਰਾਈਟ
0: ਠੀਕ ਆ ਐਟ ਦੀ ਐਂਡ ਆਫ ਦ ਡੇ ਇਹਨਾਂ ਨੇ ਕਰਨਾ ਕੀ ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ ਇਹਨਾਂ ਨੇ ਇੱਕ ਬਿਜ਼ਨਸ ਨੂੰ ਗਰੋ ਕਰਨਾ ਆ ਹੁਣ ਇਹ ਪਰਫੈਕਟ ਨਹੀਂ ਹੈਗੀ ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ ਐਟਲੀਸਟ ਬਚ ਜਾਵਾਂਗੇ ਉਦਾਂ ਦੇ ਐਂਗਸ ਟੇਲਰ ਆ ਉਹ ਗਲਤ ਨਹੀਂ ਹੈਗੇ ਹਾਂ ਉਹ ਵੀ ਮਾਈਗ੍ਰੈਂਟ ਮਾਈਗ੍ਰੈਂਟ ਐਂਟੀ ਮਾਈਗ੍ਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜ੍ਹੀ ਵੀਕ ਹੈ ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕੋਨਮੀ ਨੂੰ ਲੈ ਕੇ
1: ਕਰੈਕਟ
0: ਠੀਕ ਹੈ ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ 'ਚ ਜਾ ਸਕਦਾ ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ
1: ਰਾਈਟ
0: ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਵੇਸਟੇਜ ਘੱਟ ਕਰੀਏ ਬਿਊਰੋਕਰੈਟਸ ਘੱਟ ਕਰੀਏ ਗਵਰਨਮੈਂਟ ਸਪੈਂਡਿੰਗ ਘੱਟ ਕਰੀਏ ਜਿਹੜਾ ਕਿ ਇਕਨੋਮੀ ਵਾਪਸ ਬਾਹਰ ਆ ਸਕੇ ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ ਤੇ ਕਲੋਜ਼ਲੀ ਬਾਏ ਪੌਲਿਨ ਹੈਂਸਨ
1: ਰਾਈਟ ਵੈਰੀ ਵੈਲ ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ ਬਹੁਤ ਸ਼ੁਕਰੀਆ ਨਿੰਦਰ ਭਾਜੀ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਢਿਆ ਹੈਗਾ ਆਪਣਾ
0: ਥੈਂਕ ਯੂ
1: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਹੈ ਆਪਣੀ ਨਾਲ ਨਾਲ ਅਤੇ ਨਾਲ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ ਆਈ ਹੋਪ ਕਿ ਇਹਦੇ 'ਤੇ ਜੋ ਵੀ ਸਾਨੂੰ ਫੀਡਬੈਕ ਆਏਗੀ ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ ਚੰਗੀ ਮਾੜੀ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ ਭੰਡਣ ਦੇ ਲਈ ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫਿਰ ਜ਼ਰੂਰ ਇੱਕ ਵਾਰ ਫਿਰ ਤੁਹਾਡਾ ਟਾਈਮ ਲੈ ਕੇ ਫਿਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ
0: ਜ਼ਰੂਰ
1: ਥੈਂਕ ਯੂ ਸੋ ਮਚ ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ
0: ਥੈਂਕ ਯੂ ਫੋਰ ਹੈਵਿੰਗ ਮੀ
1: ਥੈਂਕ ਯੂ ਸੋ ਮਚ ਸੋ ਇਹ ਸੀਗੇ ਨਿੰਦਰ ਸਿੱਧੂ ਭਾਅ ਜੀ ਸਾਡੇ ਨਾਲ ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਕਿੱਦਾਂ ਦਾ ਲੱਗਿਆ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ ਅਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ ਕਿਸ ਸੈਕਟਰ ਦੇ ਨਾਲ ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ ਉਹਦੇ ਬਾਰੇ ਵੀ ਦੱਸਿਓ ਫਿਲਹਾਲ ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਧੰਨਵਾਦ।

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਮੰਗਲਵਾਰ ਦੀ ਸਵੇਰ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਕੀ ਰਹੀਆਂ, ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਕੁਦਰਤ ਦੀ ਮਾਰ ਦੇ ਨਾਲ ਜੁੜੀਆਂ ਹੋਈਆਂ ਦੋ ਖਬਰਾਂ, ਨੇਪਾਲ ਦੇ ਨਾਲ ਜੁੜੀ ਹੋਈ ਵੀ ਖਬਰ, ਪਰ ਪਹਿਲਾਂ ਇੱਕ ਖਬਰ ਬਰਫ਼ ਦੇ ਤੋਦੇ ਡਿੱਗਣ ਦੇ ਚੱਲਦਿਆਂ 11 ਪਰਬਤਰੋਹੀਆਂ ਦੀ ਹੋਈ ਮੌਤ ਦੇ ਨਾਲ ਜੁੜੀ। ਅਸਲ 'ਚ ਇਹ ਮੌਤ ਨੇਪਾਲ ਦੇ ਵਿੱਚ ਨਹੀਂ ਬਲਕਿ ਰੂਸ ਦੇ ਉੱਤਰੀ ਇਲਾਕੇ ਜਿਸਨੂੰ ਕਾਕੇਸ਼ਸ ਦਾ ਨਾਮ ਦਿੱਤਾ ਗਿਆ, ਇੱਥੇ ਕਾਰਬੀਡੀਨੋ ਬਲਕਾਰੀਆ ਖਿੱਤੇ ਦੇ ਵਿੱਚ ਮਾਊਂਟ ਮਿਜ਼ੀਰੀ ਕੀ ਪੈਂਦਾ, ਜਿੱਥੇ ਬਰਫ਼ ਦਾ ਤੋਦਾ ਡਿੱਗਣ ਦੇ ਚੱਲਦਿਆਂ 11 ਪਰਬਤਰੋਹੀਆਂ ਦੀ ਮੌਤ ਹੋ ਗਈ ਹੈ, 6 ਹੋਰ ਜ਼ਖਮੀ ਹੋਏ ਨੇ। ਸਥਾਨਕ ਐਮਰਜੈਂਸੀ ਸੇਵਾਵਾਂ ਦੇ ਮੁਤਾਬਕ ਹਾਦਸਾ ਐਤਵਾਰ ਸ਼ਾਮ 5 ਵਜੇ ਵਾਪਰਦਾ ਜਦੋਂ 33 ਪਰਬਤਰੋਹੀਆਂ ਦਾ ਇੱਕ ਗਰੁੱਪ ਉੱਥੇ ਮੌਜੂਦ ਸੀ। ਸੋਮਵਾਰ ਸਵੇਰੇ 9 ਵਜੇ ਤੱਕ 10 ਪਰਬਤਰੋਹੀ ਤਾਂ ਖੁਦ ਹੇਠਾਂ ਉੱਤਰ ਆਏ ਸੀ, ਜਦਕਿ ਕੁਝ ਦੇ ਲਾਪਤਾ ਹੋਣ ਦੀ ਜਾਣਕਾਰੀ ਹਾਸਲ ਹੋਈ। ਬਾਅਦ ਦੇ ਵਿੱਚ ਉਹਨਾਂ ਦੀ ਭਾਲ ਸ਼ੁਰੂ ਕੀਤੀ ਗਈ। ਬਚਾਅ ਮੁਹਿੰਮ ਦੇ ਵਿੱਚ 50 ਤੋਂ ਵੱਧ ਐਮਰਜੈਂਸੀ ਕਰਮੀ ਤਾਇਨਾਤ ਕੀਤੇ ਗਏ ਜਿਨ੍ਹਾਂ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕੀਤੀ, ਪਰ ਫਿਰ ਵੀ ਰਾਹਤ ਕਾਰਜਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਦੂਜੇ ਪਾਸੇ ਨੇਪਾਲ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਵੱਧਦੀ ਗਈ ਤੇ ਹੁਣ 13 ਦਿਨਾਂ ਬਾਅਦ ਮ੍ਰਿਤਕਾਂ ਦੀ ਗਿਣਤੀ 1355 ਹੋ ਚੁੱਕੀ ਹੈ। ਇਸ ਦਰਮਿਆਨ ਨੇਪਾਲ ਦੇ ਵਿੱਚ ਸੋਗ ਦੇ ਦਰਮਿਆਨ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਸੋਮਵਾਰ ਦੇ ਦਿਨ ਕੌਮੀ ਸੋਗ ਦਾ ਦਿਹਾੜਾ ਮਨਾਇਆ ਗਿਆ। ਇਸ ਦਰਮਿਆਨ ਲੋਕਾਂ ਨੇ ਮੋਮਬੱਤੀਆਂ ਜਲਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਨੇਪਾਲ ਦੇ ਵਿੱਚ ਕੌਮੀ ਝੰਡਾ ਅੱਧਾ ਝੁਕਾਈ ਰੱਖਿਆ ਗਿਆ। ਗ੍ਰਹਿ ਮੰਤਰਾਲੇ ਦੇ ਮੁਤਾਬਕ ਸਰਕਾਰੀ ਦਫ਼ਤਰਾਂ ਤੇ ਵਿਦੇਸ਼ਾਂ ਦੇ ਵਿੱਚ ਸਥਿਤ ਨੇਪਾਲੀ ਡਿਪਲੋਮੈਟ ਮਿਸ਼ਨ ਦੇ ਉੱਤੇ ਵੀ ਕੌਮੀ ਝੰਡਾ ਅੱਧਾ ਝੁਕਾ ਕੇ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ 1355 ਮੌਤਾਂ ਤੋਂ ਇਲਾਵਾ 5000 ਤੋਂ ਵਧੇਰੇ ਲੋਕ ਹਾਲੇ ਵੀ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਤੇ ਤਿੱਬਤ ਵਾਲੇ ਪਾਸੇ ਦੋਹਾਂ ਪਾਸੇ ਦੀ ਹੋਈ ਇਸ ਹੜ੍ਹਾਂ ਦੀ ਤਬਾਹੀ ਦਾ ਜੇਕਰ ਇੱਕ ਅੰਕੜਾ ਇਕੱਠਾ ਕਰੀਏ ਤੇ ਰਾਹਤ ਤੇ ਬਚਾਅ ਦਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲੇ ਵੀ ਲੋਕਾਂ ਦੀ ਤਲਾਸ਼ ਦੇ ਵਿੱਚ ਜਾਰੀ ਨੇ। ਨੈਸ਼ਨਲ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਮੁਤਾਬਕ ਰੂਟਰਸ ਖਬਰ ਏਜੰਸੀ ਨੂੰ ਇਹ ਦੱਸਿਆ ਗਿਆ ਕਿ ਤਲਾਸ਼ ਮੁਹਿੰਮ ਜਾਰੀ ਰਹਿਣ ਦੇ ਕਾਰਨ ਸਰਕਾਰ ਦੀ ਤਰਫ ਤੋਂ ਕੋਈ ਵੀ ਅਧਿਕਾਰਕ ਪ੍ਰੋਗਰਾਮ ਹਾਲ ਫਿਲਹਾਲ ਆਯੋਜਿਤ ਨਹੀਂ ਕੀਤਾ ਜਾ ਰਿਹਾ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌੜੇਲ ਨੇ ਸੋਮਵਾਰ ਦੇ ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਰਾਸ਼ਟਰਪਤੀ ਦੇ ਦਫ਼ਤਰ ਦੀ ਤਰਫ ਤੋਂ ਇਸ ਖਬਰ ਦੀ ਸੂਚਨਾ ਸਾਂਝੀ ਕੀਤੀ ਗਈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਅਗਲੀ ਖਬਰ ਇਜ਼ਰਾਈਲ ਦੇ ਨਾਲ ਜੁੜੀ ਹੋਈ, ਜਿੱਥੇ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਇੱਕ ਵਾਰ ਫਿਰ ਤੋਂ ਹਮਲੇ ਕੀਤੇ ਨੇ। ਜੰਗਬੰਦੀ ਦਾ ਸਮਝੌਤਾ ਹੋ ਰੱਖਿਆ ਪਰ ਇਹ ਸਿਰਫ ਲੈਬਨਾਨ ਦੇ ਲਈ ਲਾਗੂ ਹੁੰਦਾ, ਇਜ਼ਰਾਈਲ ਦੇ ਲਈ ਨਹੀਂ, ਕਿਉਂਕਿ ਇਜ਼ਰਾਈਲ ਰਹਿ ਕੇ ਲੈਬਨਾਨ ਦੇ ਵਿੱਚ ਹਮਲੇ ਕਰ ਰਿਹਾ। ਤਾਜ਼ਾ ਹਮਲੇ ਤਾਂ ਸਿਵਲੀਅਨ ਇਲਾਕੇ 'ਚ ਕੀਤੇ ਗਏ ਨੇ ਔਰ ਸਿਵਲੀਅਨ ਲੋਕਾਂ ਦੀ ਯਾਨੀ ਆਮ ਲੋਕਾਂ ਦੀ ਮੌਤ ਹੋਈ ਹੈ। 12 ਮੌਤਾਂ ਦੇ ਵਿੱਚ ਲੈਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ 2 ਬੱਚੇ, 4 ਮਹਿਲਾਵਾਂ ਤੇ 1 ਪੈਰਾਮੈਡਿਕ ਤੱਕ ਸ਼ਾਮਲ ਹੈ। ਖਬਰ ਹੈ ਕਿ ਨਬਾਤੀਏ ਸ਼ਹਿਰ ਦੇ ਕੋਲ ਖਫਰ ਰਮਾਨ ਇਲਾਕੇ ਦੇ ਵਿੱਚ ਦੇਰ ਰਾਤ ਹੋਏ ਹਮਲੇ 'ਚ ਇਹਨਾਂ 11 ਲੋਕਾਂ ਦੀ ਮੌਤ ਤੋਂ ਇਲਾਵਾ ਇੱਕ 3 ਮੰਜ਼ਿਲਾ ਰਿਹਾਇਸ਼ੀ ਇਮਾਰਤ ਪੂਰੀ ਤਰ੍ਹਾਂ ਦੇ ਨਾਲ ਢਹਿ ਗਈ। ਇਸ ਕਸਬੇ ਦੇ ਵਿੱਚ ਇੱਕ ਵਾਹਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਇੱਕ ਪੈਰਾਮੈਡਿਕ ਮੌਜੂਦ ਸੀ। ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਦੇਰ ਰਾਤ ਦੱਖਣੀ ਲੈਬਨਾਨ ਦੇ ਵਿੱਚ ਹਿਜਬੁੱਲਾ ਦੇ ਜੁੜੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਰਿਹਾਇਸ਼ੀ ਇਲਾਕਿਆਂ ਨੂੰ ਨਹੀਂ। ਇਜ਼ਰਾਈਲ ਦੀ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਹਿਲਾਂ 2 ਵਿਸਫੋਟਾਂ ਦੇ ਨਾਲ ਲੱਦੇ ਹੋਏ ਡਰੋਨ ਉਹਨਾਂ ਦੇ ਫੌਜੀਆਂ ਦੇ ਵੱਲ ਆ ਰਹੇ ਸੀ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹ ਹਮਲਾ ਕੀਤਾ ਗਿਆ। ਫੌਜ ਦੇ ਮੁਤਾਬਕ ਇਹਨਾਂ ਹਮਲਿਆਂ ਦਾ ਟੀਚਾ ਹਿਜਬੁੱਲਾ ਤੋਂ ਪੈਦਾ ਹੋਏ ਖਤਰਿਆਂ ਨੂੰ ਘੱਟ ਕਰਨਾ ਹੀ ਸੀ। ਉਧਰ ਲੈਬਨਾਨ ਦੇ ਰਾਸ਼ਟਰਪਤੀ ਜੋਸਫ ਆਮ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਤਰਫ ਤੋਂ ਹਮਲੇ ਹਾਲੇ ਰੁਕੇ ਨਹੀਂ। ਜੰਗਬੰਦੀ ਦਾ ਸਮਝੌਤਾ ਅਮਰੀਕਾ ਤੇ ਦੂਜੇ ਸਹਿਯੋਗੀਆਂ ਨੇ ਥੋਪ ਜ਼ਰੂਰ ਦਿੱਤਾ ਪਰ ਇਜ਼ਰਾਈਲ ਦੇ ਉੱਤੇ ਲਾਗੂ ਨਹੀਂ ਹੋ ਰਿਹਾ।

ਤੇ ਵਿਰਾਸਤ ਸੰਭਾਲਣ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਸੱਭਿਆਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਹਾਲਾਂਕਿ ਇਹ ਅਧਿਕਾਰਕ ਤੌਰ ਦੇ ਉੱਤੇ ਇਸ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਇਆ, ਪਰ ਇਸ ਕਿਸਮ ਦਾ ਸਹਿਯੋਗ ਬਿਠਾਇਆ ਜਾਵੇ ਕਿ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਭਾਰਤ ਦੇ ਵਿੱਚ ਜਿਹੜਾ ਭਾਰਤ ਦਾ ਕਲਚਰ ਹੈ ਉਹ ਬਾਂਗਲਾਦੇਸ਼ 'ਚ ਅਤੇ ਬਾਂਗਲਾਦੇਸ਼ ਦਾ ਸਾਂਝਾ ਸੱਭਿਆਚਾਰ ਜਿਹੜਾ ਕਿ ਪਹਿਲਾਂ ਕਦੇ ਭਾਰਤ ਦਾ ਵੀ ਸੱਭਿਆਚਾਰ ਸੀ ਉਸ ਨੂੰ ਦੋਹਾਂ ਦੇਸ਼ਾਂ ਦੇ ਵਿੱਚ ਪ੍ਰਮੋਟ ਕੀਤਾ ਜਾ ਸਕੇ। ਚੇਤੇ ਕਰਵਾ ਦਈਏ ਕਿ ਹਾਲ ਫਿਲਹਾਲ ਭਾਰਤ ਅਤੇ ਬਾਂਗਲਾਦੇਸ਼ ਦੇ ਵਿੱਚ ਸੰਬੰਧਾਂ ਦੇ ਅੰਦਰ ਖਟਾਸ ਪਈ ਹੋਈ ਹੈ ਜਦੋਂ ਤੋਂ ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਜਾਂ ਗੱਦੀਓ ਲੱਥੀ ਸ਼ੇਖ ਹਸੀਨਾ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੇ ਨੇ। ਫਿਲਮਾਂ ਦੇ ਨਾਲ ਜੁੜੀਆਂ ਗੱਲਾਂ ਕਰ ਲਈਏ। ਅਸਲ ਦੇ ਵਿੱਚ ਫਿਲਮਾਂ ਦੇ ਨਾਲੋਂ ਜ਼ਿਆਦਾ ਇਹ ਖਬਰਾਂ ਫਿਲਮ ਦੇ ਨਾਲ ਜੁੜੀ ਹੋਈ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖਬਰ ਇੱਕ ਡਾਕੂਮੈਂਟਰੀ। ਗੁਜਰਾਤ ਦੀ ਇੱਕ ਗੈਰ ਲਾਭਕਾਰੀ ਸੰਗਠਨ ਜਸਟਿਸ ਔਨ ਟ੍ਰਾਇਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਬਣੀ ਹੋਈ ਡਾਕੂਮੈਂਟਰੀ ਨੂੰ ਲੈ ਕੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਯਾਨੀ BBC ਦੇ ਖਿਲਾਫ ਦਾਇਰ ਕੀਤਾ 10,000 ਕਰੋੜ ਰੁਪਏ ਦਾ ਮਾਨਹਾਨੀ ਮੁਕੱਦਮਾ ਹੁਣ ਵਾਪਸ ਲੈ ਲਿਆ। ਕਾਨੂੰਨੀ ਖਬਰਾਂ ਦੇ ਉੱਤੇ ਨਿਗਾਹ ਰੱਖਣ ਵਾਲੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਮੁਕੱਦਮਾ 2023 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਅੰਦਰ ਦਾਇਰ ਕੀਤਾ ਗਿਆ ਸੀ। ਜਸਟਿਸ ਔਨ ਟ੍ਰਾਇਲ ਨਾਮ ਦੇ ਇਸ NGO ਨੇ ਦੋਸ਼ ਮੜਿਆ ਸੀ ਕਿ BBC ਦੀ ਇਸ 2 ਕਿਸ਼ਤਾਂ ਵਾਲੀ ਡਾਕੂਮੈਂਟਰੀ ਜਿਹਦਾ ਨਾਮ ਇੰਡੀਆ ਦੀ ਮੋਦੀ ਕੁਐਸਚਨ ਦੇ ਵਿੱਚ ਭਾਰਤ ਦੀ ਸਾਖ, ਨਿਆਂਪਾਲਿਕਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਦਿਖਾਈਆਂ ਗਈਆਂ ਸੀ। 3 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਨੇ ਇਸ ਮਾਮਲੇ ਦੇ ਵਿੱਚ NGO ਦੀ ਤਰਫ ਤੋਂ ਪੇਸ਼ ਹੋਏ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ ਇਸ ਮਾਮਲੇ ਨੂੰ ਰੱਦ ਕਰ ਦੇਣ, ਕਿਉਂਕਿ 15 ਅਪ੍ਰੈਲ 2026 ਨੂੰ ਅਦਾਲਤ ਨੇ ਬਾਰ ਬਾਰ ਸੁਣਵਾਈ ਟਾਲਣ ਦੀ ਮੰਗ ਦੇ ਉੱਤੇ NGO ਨੂੰ 20,000 ਰੁਪਏ ਦਾ ਜੁਰਮਾਨਾ ਤਾਂ ਅਲੱਗ ਤੋਂ ਲਗਾਇਆ ਗਿਆ, ਪਰ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹ ਇਸ ਕੇਸ ਦੇ ਅੰਦਰ ਕੁਝ ਵੀ ਪੇਸ਼ ਨਹੀਂ ਕਰ ਪਾ ਰਹੇ। ਲਗਾਤਾਰ ਕੇਸ ਅੱਗੇ ਟਲਦਾ ਜਾ ਰਿਹਾ। ਅਦਾਲਤ ਨੇ ਇਹ ਵੀ ਕਿਹਾ ਕਿ ਮੁਕੱਦਮਾ 2023 'ਚ ਕੀਤਾ ਗਿਆ ਸੀ, ਪਰ ਬਾਰ ਬਾਰ ਸੁਣਵਾਈ ਟਾਲਣ ਦੀ ਮੰਗਾਂ ਦੇ ਚੱਲਦਿਆਂ ਜੇਕਰ ਉਹ ਸੰਬੰਧਿਤ ਧਿਰ ਦੇ ਨਾਲ ਸਮਝੌਤਾ ਕਰ ਲੈਣ ਅਤੇ ਮੁਕੱਦਮਾ ਵਾਪਸ ਲੈ ਲੈਣ। ਅਦਾਲਤ ਦੇ ਕਹਿਣ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਔਰ ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਔਰ ਮਾਮਲਾ ਵਾਪਸ ਲੈਣ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ। ਦੂਜੀ ਖਬਰ ਵੀ ਫਿਲਮਾਂ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਭਾਰਤ ਦੇ ਵਿੱਚ ਕੌਮੀ ਫਿਲਮ ਪੁਰਸਕਾਰ ਯਾਨੀ ਕਿ ਨੈਸ਼ਨਲ ਫਿਲਮ ਅਵਾਰਡਸ ਦਿੱਤੇ ਜਾਂਦੇ ਨੇ। ਹਰ ਸਾਲ ਬਿਹਤਰੀਨ ਫਿਲਮਾਂ ਨੈਸ਼ਨਲ ਪੱਧਰ ਦੇ ਉੱਤੇ ਚੁਣੀਆਂ ਜਾਂਦੀਆਂ ਨੇ। ਬੇਸ਼ੱਕ ਨਿੱਜੀ ਅਦਾਰੇ ਵੀ ਫਿਲਮਾਂ ਦੀ ਬਿਹਤਰੀਨ ਹੋਣ ਦੀ ਚੋਣ ਕਰਦੇ ਨੇ, ਅਦਾਕਾਰਾਂ ਦੀ ਚੋਣ ਕਰਦੇ ਨੇ, ਪਰ ਨੈਸ਼ਨਲ ਫਿਲਮ ਅਵਾਰਡਸ ਦਾ ਆਪਣਾ ਇੱਕ ਮਹੱਤਵ ਹੁੰਦਾ। ਦਿੱਲੀ ਦੇ ਵਿੱਚ ਵਿਗਿਆਨ ਭਵਨ ਦੇ ਅੰਦਰ ਸਾਲ 1954 'ਚ ਪਹਿਲੀ ਵਾਰ ਫਿਲਮ ਪੁਰਸਕਾਰ ਸ਼ੁਰੂ ਕੀਤੇ ਗਏ ਸੀ। ਉਦੋਂ ਤੋਂ ਹੁਣ ਤੱਕ ਰਵਾਇਤ ਇਹ ਹੈ ਕਿ ਭਾਰਤ ਦੇ ਰਾਸ਼ਟਰਪਤੀ ਗੱਦੀ ਨਸ਼ੀਨ ਜਿਹੜੇ ਹੁੰਦੇ ਨੇ ਉਹ ਇਹਨਾਂ ਫਿਲਮ ਅਵਾਰਡਸ ਦੀ ਜਿਹੜੀ ਸੈਰੇਮਨੀ ਦਾ ਮੁੱਖ ਮਹਿਮਾਨ ਹੁੰਦੇ ਨੇ ਅਤੇ ਉਹ ਅਵਾਰਡਸ ਦਿੰਦੇ ਨੇ, ਪਰ ਇਹ ਪਹਿਲੀ ਵਾਰ ਹੋ ਰਿਹਾ ਕਿ ਦਿੱਲੀ ਦੀ ਥਾਂ ਦੇ ਉੱਤੇ ਗੁਜਰਾਤ ਦੇ ਏਕਤਾ ਨਗਰ ਨਾਮ ਦੇ ਇਲਾਕੇ 'ਚ ਇਹ ਸਮਾਗਮ ਕਰਵਾਇਆ ਜਾ ਰਿਹਾ। 22 ਸਤੰਬਰ ਨੂੰ ਕੌਮੀ ਫਿਲਮ ਪੁਰਸਕਾਰ ਆਯੋਜਿਤ ਹੋਣਗੇ। ਸਮਾਗਮ ਦਿੱਲੀ ਤੋਂ ਬਾਹਰ ਹੋ ਰਹੇ ਨੇ। ਇਸ ਦੇ ਉੱਤੇ ਇਤਰਾਜ਼ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸ਼ਾਇਦ ਫਿਲਮ ਇੰਡਸਟਰੀ 'ਚ ਉੱਠਣ, ਪਰ ਧਾਰਾ 370 ਨਾਮ ਵਰਗੀਆਂ ਫਿਲਮਾਂ ਨੂੰ ਸਰਵੋਤਮ ਫੀਚਰ ਫਿਲਮ, ਯਾਮੀ ਗੌਤਮ ਨੂੰ ਅਜਿਹੀਆਂ ਫਿਲਮਾਂ 'ਚ ਅਦਾਕਾਰੀ ਕਰਨ ਦੇ ਚੱਲਦਿਆਂ ਸਰਵੋਤਮ ਅਦਾਕਾਰਾ ਦੇ ਤੌਰ 'ਤੇ ਚੁਣਿਆ ਗਿਆ। ਮਮੂਟੀ ਅਤੇ ਕਾਰਤਿਕ ਆਰਿਆਨ ਨੂੰ ਸਾਂਝਾ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਦਿੱਤਾ ਜਾਏਗਾ। ਉਧਰ ਚੋਣ ਕਮਿਸ਼ਨ ਨੇ ਵੈਸਟ ਬੰਗਾਲ, ਤਮਿਲਨਾਡੂ ਅਤੇ ਪੁਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਦੇ ਉੱਤੇ, ਆਸਾਮ ਦੀ ਨਗਾਓ ਲੋਕ ਸਭਾ ਸੀਟ ਦੇ ਉੱਤੇ ਹੋਣ ਵਾਲੀਆਂ ਬਾਈ ਇਲੈਕਸ਼ਨਸ ਦੀ ਐਲਾਨਗੀ ਕਰ ਦਿੱਤੀ ਹੈ। 6 ਅਕਤੂਬਰ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਔਰ ਵੋਟਾਂ ਦੀ ਗਿਣਤੀ 9 ਅਕਤੂਬਰ ਨੂੰ ਹੋਏਗੀ। ਵੈਸਟ ਬੰਗਾਲ ਦੇ ਵਿੱਚ ਨੰਦੀਗ੍ਰਾਮ ਅਤੇ ਰੇਜੀਨਗਰ ਸੀਟਾਂ ਦੇ ਉੱਤੇ ਚੋਣ ਹੋਏਗੀ। ਮੁੱਖ ਮੰਤਰੀ ਸਵੇਂਦੂ ਅਧਿਕਾਰੀ ਭਵਾਨੀਪੁਰ ਸੀਟ ਤੋਂ ਆਪਣੀ ਜਿੱਤ ਨੂੰ ਬਰਕਰਾਰ ਰੱਖਣਗੇ, ਜਦਕਿ ਨੰਦੀਗ੍ਰਾਮ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ 2 ਇਕੱਠੀਆਂ ਨੰਦੀਗ੍ਰਾਮ ਅਤੇ ਭਵਾਨੀਪੁਰ ਤੋਂ ਚੋਣਾਂ ਲੜੀਆਂ ਸੀ। 1 ਸੀਟ ਦੇ ਉੱਤੇ ਬਣੇ ਰਹਿ ਸਕਦਾ ਕੋਈ ਵੀ MLA ਸੂਬਾਈ ਕਾਨੂੰਨ ਦੇ ਮੁਤਾਬਕ ਔਰ ਇਸ ਦਰਮਿਆਨ ਉਹਨਾਂ ਨੇ ਭਵਾਨੀਪੁਰ ਸੀਟ ਛੱਡ ਦਿੱਤੀ ਸੀ। ਉੱਥੇ ਹੀ ਭਾਰਤ ਦੇ ਵਿੱਚ ਜਿਹੜਾ ਇਮਾਰਤ ਦਿੱਲੀ ਦੇ ਅੰਦਰ ਡਿੱਗੀ ਸਤਿਆਨਿਕੇਤਨ ਹਾਦਸਾ, ਉਸ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਜਿੱਥੇ ਸਤਿਆਨਿਕੇਤਨ ਦੇ ਵਿੱਚ ਹੋਏ ਐਤਵਾਰ ਦੇ ਦਿਨ ਇਸ ਹਾਦਸੇ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 7 ਦੱਸ ਦਿੱਤੀ ਗਈ ਹੈ। 5 ਲੋਕ ਜ਼ਖਮੀ ਨੇ। ਵੈਸੇ ਇਸ ਮਾਮਲੇ ਦੇ ਵਿੱਚ ਹੁਣ ਰੈਸਕਿਊ ਆਪਰੇਸ਼ਨ ਪੂਰਾ ਕਰ ਲਿਆ ਗਿਆ। ਦੱਸਿਆ ਗਿਆ ਕਿ ਸਤਿਆਨਿਕੇਤਨ ਇਲਾਕੇ 'ਚ ਬਿਲਡਿੰਗ ਡਿੱਗਣ ਦੀ ਘਟਨਾ ਤੋਂ ਬਾਅਦ ਜਿਹੜੇ
ਚੀਫ ਫਾਇਰ ਆਫਿਸਰ ਨੇ ਉਹਨਾਂ ਨੇ ਕੱਲ ਸ਼ਾਮ 5 ਵਜੇ ਤੱਕ ਸਾਰਾ ਮਲਬਾ ਹਟਾ ਦਿੱਤਾ।

ਤੇ ਖੋਜਬੀਨ ਦੇ ਦਰਮਿਆਨ ਕੋਈ ਵੀ ਮ੍ਰਿਤਕ ਦੇ ਜਾਂ ਕੋਈ ਹੋਰ ਵਿਅਕਤੀ ਜ਼ਖਮੀ ਹਾਲਤ 'ਚ ਜਾਂ ਕਿਸੇ ਵੀ ਹੋਰ ਨਵੇਂ ਜਾਨੀ ਨੁਕਸਾਨ ਦੀ ਖਬਰ ਹਾਸਲ ਨਹੀਂ ਹੋਈ। ਸਾਰੀਆਂ ਯੂਨਿਟਸ ਨੂੰ ਵੀ ਵਾਪਸ ਸੱਦ ਲਿਆ ਗਿਆ ਮਲਬਾ ਹਟਾਉਣ ਤੇ ਲੋਕਾਂ ਦੀ ਤਲਾਸ਼ ਦੀ ਮੁਹਿੰਮ ਪੂਰੀ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਮੁਤਾਬਕ ਘਟਨਾ ਵਾਲੀ ਥਾਂ ਦੇ ਉੱਤੋਂ ਨਵੀਂ ਕੈਜੂਅਲਟੀ ਦੀ ਕੋਈ ਸੂਚਨਾ ਵੀ ਹਾਸਲ ਨਹੀਂ ਹੋਈ ਹੈ। ਵੈਸੇ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਕਸ ਦੇ ਉੱਤੇ ਪੋਸਟ ਕਰਕੇ ਬਿਲਡਿੰਗ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ। ਇਸ ਦਰਮਿਆਨ ਅਭਿਸ਼ੇਕ, ਯੁਵਰਾਜ, ਪਵਨ, ਅਰਪਿਤ ਤੇ ਅਕਸ਼ਤ ਨਾਮ ਦੇ ਇਹ ਬੱਚੇ ਜਿਹੜੇ 18 ਤੋਂ 20 ਸਾਲ ਦੀ ਉਮਰ ਦੇ ਸੀ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸੂਬਿਆਂ ਦੇ ਰਹਿਣ ਵਾਲੇ ਇੱਥੇ PG ਦੇ ਵਿੱਚ ਰਹਿ ਰਹੇ ਸੀ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਨਾਮ ਦਾ ਇੱਕ 75 ਸਾਲ ਦਾ ਮਜ਼ਦੂਰ ਤੇ ਇੱਕ ਅਣਜਾਣ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ ਜਿਸ ਦੀ ਪਛਾਣ ਹਾਲੇ ਤੱਕ ਨਹੀਂ ਕੀਤੀ ਜਾ ਸਕੀ ਹੈ। ਜਦਕਿ 18-19 ਸਾਲ ਦੇ 4 ਹੋਰ ਲੜਕੇ ਜਿਹੜੇ ਜ਼ਖਮੀ ਹੋਏ ਨੇ ਤੇ ਇੱਕ 30 ਸਾਲ ਦਾ ਵਿਅਕਤੀ ਅਸਗਰ ਅਲੀ, ਇਹ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਗਿਆ। ਉਧਰ ਇਸ ਮਾਮਲੇ ਦੇ ਉੱਤੇ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਸਰਕਾਰ ਨੂੰ ਘੇਰਿਆ ਗਿਆ। ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ 7 ਮੰਗਾਂ ਸਾਹਮਣੇ ਰੱਖੀਆਂ ਜਾਂਦੀਆਂ ਨੇ ਸਰਕਾਰ ਦੇ ਅੱਗੇ ਕਿ ਮਾਲਕ ਦੀ ਨਹੀਂ ਬਲਕਿ ਨੇਤਾਵਾਂ ਤੇ ਦੂਸਰੇ ਲੋਕਾਂ ਦੇ ਦਰਮਿਆਨ ਸੰਬੰਧਾਂ ਦੀ ਵੀ ਅਪਰਾਧਕ ਜਾਂਚ ਹੋਵੇ, PG ਮਾਫੀਆ ਦੀ ਇੱਕ ਜਾਂਚ ਕੀਤੀ ਜਾਵੇ, ਸਰਕਾਰ ਤੁਰੰਤ ਇਹਨਾਂ ਇਮਾਰਤਾਂ ਦਾ ਸਟਰਕਚਰਲ ਆਡਿਟ ਸ਼ੁਰੂ ਕਰੇ, ਜੂਨ 2026 ਦੀ ਹੌਜ਼ਰਾਨੀ ਘਟਨਾ ਤੋਂ ਬਾਅਦ ਬਣਾਈ ਗਈ 13 ਜ਼ਿਲ੍ਹਾ ਕਮੇਟੀਆਂ ਤੇ ਸਾਰੀਆਂ ਰਿਪੋਰਟਾਂ ਨੂੰ 48 ਘੰਟੇ 'ਚ ਜਨਤਕ ਕਰੇ, ਅਜਿਹਾ ਪਬਲਿਕ ਡੇਟਾਬੇਸ ਹੋਵੇ ਜਿਸ ਦੇ ਵਿੱਚ ਦੇਖਿਆ ਜਾ ਸਕੇ ਕਿ ਹਰ ਹੋਸਟਲ ਜਾਂ ਸੰਸਥਾ ਸੁਰੱਖਿਅਤ ਹੈ ਜਾਂ ਨਹੀਂ, ਸਰਕਾਰ DU ਤੇ ਦੂਸਰੇ ਸਟੂਡੈਂਟਸ ਦੇ ਲਈ ਹੋਸਟਲ ਬਣਾਉਣ ਦੀ ਕਾਰਵਾਈ ਛੇਤੀ ਸ਼ੁਰੂ ਕਰੇ ਕਿਉਂਕਿ DU 'ਚ ਹਾਲੇ ਸਿਰਫ 7,000 ਸਟੂਡੈਂਟਸ ਦੇ ਰਹਿਣ ਦੀ ਥਾਂ ਹੈ, ਜਦਕਿ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਇੱਥੇ ਪੜ੍ਹਦੇ ਨੇ। ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਤੇ ਜ਼ਖਮੀ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਮੰਤਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਦਿੱਲੀ ਦੇ ਸ਼ਹਿਰੀ ਵਿਕਾਸ, ਪਲੈਨਿੰਗ, ਸਿੱਖਿਆ ਮੰਤਰੀ ਤੋਂ ਪੁੱਛਿਆ ਜਾਵੇ ਕਿ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਕਮੇਟੀਆਂ ਬੰਦ ਕਿਉਂ ਕਰ ਦਿੱਤੀਆਂ ਗਈਆਂ। ਉਧਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਤੇ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਨੇ ਰਾਹੁਲ ਗਾਂਧੀ, ਉਹਨਾਂ ਨੇ ਜਵਾਬਦੇਹੀ ਮੰਗਣ ਦੇ ਨਾਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੇ ਦੁਆਰਾ ਦਿਮਾਗੀ ਨਕਸਲ, ਨਾਰਾਜ਼ ਫੁੱਫੜ ਵਰਗੇ ਸ਼ਬਦਾਂ ਦਾ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦੇ ਨਾਂ ਦੇ ਉੱਤੇ ਨਿੰਦਾ ਕੀਤੀ। ਦਰਅਸਲ ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਮਰਸ ਦੇ ਵਿੱਚ ਸ਼ਤਾਬਦੀ ਸਮਾਗਮ ਦੇ ਅੰਦਰ ਦਿਮਾਗੀ ਨਕਸਲ ਤੇ ਨਾਰਾਜ਼ ਫੁੱਫੜ ਵਰਗੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਰਾਹੁਲ ਗਾਂਧੀ ਨੇ ਇਸ ਦੇ ਜਵਾਬ 'ਚ ਕਿਹਾ ਕਿ ਸਤਿਆਨਿਕੇਤਨ ਹਾਦਸਾ ਜਿਹੜਾ ਉਹ ਸਰਕਾਰ ਦੇ ਲਈ ਇੱਕ ਸ਼ਰਮਨਾਕ ਪੈਟਰਨ ਹੈ, BJP ਸਰਕਾਰ ਦਾ ਉਹੀ ਪੈਟਰਨ ਹੈ ਕਿ ਪਹਿਲਾਂ ਹਾਦਸਿਆਂ ਨੂੰ ਰੋਕਿਆ ਨਹੀਂ ਜਾਂਦਾ, ਬਾਅਦ ਦੇ ਵਿੱਚ ਬਿਆਨਬਾਜ਼ੀਆਂ ਹੁੰਦੀਆਂ ਨੇ, ਕੁਝ ਛੋਟੇ ਮੋਟੇ ਅਫਸਰਾਂ ਦੇ ਸਿਰਾਂ ਦੇ ਉੱਤੇ ਜ਼ਿੰਮੇਵਾਰੀ ਮੜ ਕੇ ਅਸਲੀ ਗੁਨਾਹਗਾਰ ਜਵਾਬਦੇਹੀ ਤੋਂ ਮੁਕਤ ਕਰ ਦਿੱਤੇ ਜਾਂਦੇ ਨੇ। ਸਤਿਆਨਿਕੇਤਨ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਭਰੀ ਹੋਈ ਇਮਾਰਤ ਦਾ ਡਿੱਗਣਾ ਕੋਈ ਇਕੱਲੀ ਤ੍ਰਾਸਦੀ ਨਹੀਂ। 4 ਮਹੀਨੇ ਪਹਿਲਾਂ ਸੈਦੂਲਾ ਜਾਬ ਦੇ ਵਿੱਚ ਅਜਿਹੀ ਘਟਨਾ ਦੇ ਅੰਦਰ 6 ਲੋਕਾਂ ਦੀ ਮੌਤ ਹੋਈ ਸੀ। ਹੌਜ਼ਰਾਨੀ ਦੇ ਵਿੱਚ ਅੱਗ ਨੇ 22 ਲੋਕਾਂ ਦੀ ਜਾਨ ਲੈ ਲਈ ਸੀ। ਰਾਹੁਲ ਗਾਂਧੀ ਨੇ ਲਿਖਿਆ ਕਿ ਹਰ ਵਾਰ ਜ਼ਿੰਦਗੀਆਂ, ਸੁਪਨੇ ਤੇ ਅਰਮਾਨ ਮਲਬੇ ਥੱਲੇ ਦੱਬਦੇ ਨੇ, ਕਾਰਵਾਈ ਗਾਇਬ ਹੁੰਦੀ ਹੈ। ਜਵਾਬਦੇਹੀ ਮੰਗਣ ਦੇ ਉੱਤੇ ਪ੍ਰਧਾਨ ਮੰਤਰੀ ਦਿਮਾਗੀ ਨਕਸਲ, ਨਾਰਾਜ਼ ਫੁੱਫਾ ਵਰਗੇ ਅਪਮਾਨਜਨਕ ਸ਼ਬਦ ਵਰਤਦੇ ਨੇ। ਮਕਸਦ, ਸਵਾਲ ਪੁੱਛਣ ਵਾਲਿਆਂ ਨੂੰ ਸ਼ਰਮਿੰਦਾ ਕਰੋ, ਬਦਨਾਮ ਕਰੋ ਤੇ ਫਿਰ ਚੁੱਪ ਕਰਾ ਦਿਓ। 12 ਸਾਲਾਂ 'ਚ ਸਰਕਾਰ ਨੇ ਕੀ ਐਗਜ਼ਾਮਪਲ ਸੈੱਟ ਕਰੀ ਹੈ ਇਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਦਿੱਲੀ 'ਚ ਤਾਂ ਟ੍ਰਿਪਲ ਇੰਜਨ ਦੀ ਸਰਕਾਰ ਤੇ ਹੁਣ ਕਿਸ ਗੱਲ ਤੋਂ ਲਾਚਾਰ ਹੋ? ਲਾਚਾਰੀ ਨੀਅਤ ਦੀ ਹੈ, ਕਿਉਂਕਿ ਜਿੱਥੇ ਨੀਅਤ ਨਹੀਂ ਹੁੰਦੀ ਉੱਥੇ ਜਵਾਬਦੇਹੀ ਵੀ ਨਹੀਂ ਹੁੰਦੀ। ਉਧਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਕਹਿ ਕੇ ਢਾਏ ਜਾਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਿੱਪਣੀ ਦਿੱਤੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਿਹਾ ਕਿ ਨਿਆਂਪਾਲਿਕਾ, ਹਾਈ ਕੋਰਟ, ਸੁਪਰੀਮ ਕੋਰਟ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ? ਕੀ ਲੋੜ ਸੀ ਕਿ 12-13 ਘੰਟਿਆਂ ਦੇ ਵਿੱਚ ਹੀ ਮਸਜਿਦ ਨੂੰ ਗਿਰਾ ਦਿੱਤਾ ਜਾਵੇ? ਇਹ ਸੋਚੀ ਸਮਝੀ ਸਾਜਿਸ਼ ਹੈ ਜਿਸ ਦੇ ਤਹਿਤ ਪੂਰੇ ਸੂਬੇ ਦੇ ਅਧਿਕਾਰੀਆਂ ਦੇ ਜ਼ਰੀਏ ਸੰਪਰਦਾਇਕ ਹਿੰਸਾ ਭੜਕਾਈ ਜਾ ਰਹੀ ਹੈ। ਇਹਨਾਂ ਦੇ ਕੋਲ ਨਾ ਤਾਂ ਮਹਿੰਗਾਈ ਦੇ ਉੱਤੇ ਕੋਈ ਜਵਾਬ ਹੈ, ਨਾ ਰੁਜ਼ਗਾਰ ਦੇ ਮੁੱਦੇ ਤੇ, ਨਾ ਨਿਵੇਸ਼ ਕਰ ਸਕੇ ਨੇ, ਨਾ ਕਿਤੇ ਸਫਲ ਹੋਏ ਨੇ, ਕੌਮਾਂਤਰੀ ਪੱਧਰ ਤੇ ਕੋਈ ਧਮਕ ਵੀ ਨਹੀਂ ਬਣਾ ਸਕੇ। ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਵੇਚਣ ਤੇ ਲੱਗੇ ਹੋਏ ਨੇ ਔਰ ਆਪਣੇ ਲਾਭ ਨੂੰ ਸਹੀ ਠਹਿਰਾਉਣ ਦੇ ਲਈ ਮਸਜਿਦਾਂ ਢਾ ਰਹੇ ਨੇ। ਉੱਧਰ ਦੂਸਰੇ ਪਾਸੇ ਪੰਜਾਬ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਲੱਗਿਆ ਹੋਇਆ ਮੋਰਚਾ ਹੁਣ ਮੁੱਕ ਗਿਆ। ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠਲੀ 1 ਸਤੰਬਰ ਤੋਂ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਲਗਾਈ ਗਈ ਕਿਸਾਨ ਮੋਰਚੇ ਦੀ
ਜਿਹੜੀ ਲੜੀ ਆ ਉਸਨੂੰ ਖਤਮ ਕਰ ਦਿੱਤਾ ਗਿਆ। ਨਾਰਿਆਂ ਦੀ ਗੂੰਜ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹਜ਼ਾਰਾਂ ਕਿਸਾਨ ਸ਼ਾਮ ਨੂੰ ਆਪਣੇ ਘਰਾਂ 'ਚ ਪਰਤ ਗਏ। ਕਰੀਬ 2.5 ਘੰਟੇ ਲੰਮੀ ਕਿਸਾਨ ਜਥੇਬੰਦੀਆਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਨਾਲ ਪਹਿਲਾਂ ਇੱਕ ਮੀਟਿੰਗ ਚੱਲੀ ਸੀ। ਮੀਟਿੰਗ 'ਚ ਸਹਿਮਤੀ ਬਣ ਗਈ। ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ। ਮੰਗ ਪੱਤਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਦੇ ਦਿੱਤਾ। ਇਸ ਦਰਮਿਆਨ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ, ਕਿਉਂਕਿ ਕਿਸਾਨ ਮੋਰਚੇ ਦੇ ਕਰਕੇ ਸਾਰੇ ਟਰੈਕਟਰ ਟਰਾਲੀਆਂ ਇੱਥੋਂ ਰਾਤ ਤੋਂ ਚਲੇ ਗਏ ਅਤੇ ਮੋਰਚੇ ਕਾਰਨ ਆਇਸ਼ਰ ਚੌਂਕ ਤੋਂ ਲੈ ਕੇ ਚੰਡੀਗੜ੍ਹ ਵਾਲੀ ਜਾਂਦੀ ਸੜਕ ਦੇ ਉੱਤੇ ਆਵਾਜਾਈ ਬੰਦ ਹੋਈ ਪਈ ਸੀ। ਹੁਣ ਅੱਜ ਦੀ ਸਵੇਰ ਤੋਂ ਆਵਾਜਾਈ ਆਮ ਦੇ ਵਾਂਗ ਖੁੱਲ੍ਹ ਗਈ ਹੈ। ਵੈਸੇ ਦੂਸਰੇ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਤਾਂ ਇਸ ਮਸਲੇ ਨੂੰ ਸੁਲਝਾ ਬੈਠੀ ਹੈ, ਪਰ ਜਿਹੜਾ ਮੁਲਾਜ਼ਮਾਂ ਦੇ ਨਾਲ ਮਸਲਾ ਉਹ ਹਾਲੇ ਤੱਕ ਪੰਜਾਬ ਸਰਕਾਰ ਸੁਲਝਾਉਣ ਦੇ ਰੌਂ ਦੇ ਵਿੱਚ ਨਜ਼ਰ ਨਹੀਂ ਆ ਰਹੀ। ਅੱਜ ਮਨਿਸਟਰੀਅਲ ਸਟਾਫ ਦੀ ਇੱਕ ਦਿਨ ਦੀ ਹੜਤਾਲ ਕੀਤੀ ਜਾਏਗੀ। ਇਸ ਤੋਂ ਪਹਿਲਾਂ 27 ਅਗਸਤ ਨੂੰ ਮੁਲਾਜ਼ਮਾਂ ਨੇ ਪੰਜਾਬ ਭਰ ਦੇ ਵਿੱਚ ਸਮੂਹਕ ਛੁੱਟੀ ਕੀਤੀ ਸੀ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਸੀ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦਾ ਸੰਘਰਸ਼ੀ ਰੌਂ ਸੱਤਾਧਾਰੀ ਧਿਰ ਦੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪੰਜਾਬ ਸਰਕਾਰ ਦੀ ਮੁਲਾਜ਼ਮਾਂ ਨੂੰ ਮਿਲਣ ਦੀ ਹਾਲੇ ਕੋਈ ਇੱਛਾ ਵੀ ਨਜ਼ਰ ਨਹੀਂ ਆ ਰਹੀ, ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਦੀ ਪ੍ਰਸਤਾਵਿਤ ਹੜਤਾਲ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਡੀਏ ਦਾ ਮਾਮਲਾ ਤਾਂ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਹੈ, ਅਸਲ 'ਚ ਸੁਪਰੀਮ ਕੋਰਟ ਦੇ ਅੰਦਰ ਲਿਜਾਣ ਵਾਲੀ ਵੀ ਇਹੀ ਪੰਜਾਬ ਸਰਕਾਰ ਹੀ ਹੈ। ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਮੂੰਹ ਦਿਖਾ ਚੁੱਕੀ ਹੈ, ਪਰ ਮੁਲਾਜ਼ਮਾਂ ਦਾ ਬਣਦਾ ਡੀਏ ਨਹੀਂ ਦਿੱਤਾ ਜਾ ਰਿਹਾ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਲਗਭਗ 85,000 ਮੁਲਾਜ਼ਮਾਂ ਦੇ ਡੀਏ ਦਾ 42% ਤੋਂ ਵਧਾ ਕੇ 60% ਕਰਨ ਦਾ ਫੈਸਲਾ ਵੀ ਕਰ ਚੁੱਕੀ ਹੈ, ਜਦਕਿ ਡੀਏ ਦੇ ਬਕਾਏ ਦਾ ਮੁੱਦਾ ਹੁਣ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਹੈ। ਸੂਬਾ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦਾ ਪਾਲਣ ਕਰੇਗੀ, ਹਾਲਾਂਕਿ ਸੂਬਾਈ ਸਰਕਾਰ ਹਾਈ ਕੋਰਟ ਦੇ ਫੈਸਲੇ ਦਾ ਪਾਲਣ ਹਾਲੇ ਤੱਕ ਨਹੀਂ ਕਰ ਰਹੀ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਜਿਹੜੇ ਲਿਬਰਲ ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਐਂਡਰਿਊ ਬ੍ਰੈਗ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ। ਅੱਜ ਸਵੇਰ ਵੇਲੇ ABC ਰੇਡੀਓ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਉਹਨਾਂ ਕਿਹਾ ਕਿ ਅਸਲ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਪਾਰਟੀ ਦੀ ਫੋਟੋ ਕਾਪੀ ਹੀ ਹੈ, ਉਹ ਹੀ ਕਰ ਰਹੇ ਨੇ ਜੋ ਵਨ ਨੇਸ਼ਨ ਪਾਰਟੀ ਕਹਿ ਦਿੰਦੀ ਹੈ ਅਤੇ ਉਸ ਤੋਂ ਇਲਾਵਾ ਉਹ ਕੁਝ ਹੋਰ ਵੱਖਰਾ ਸੋਚ ਨਹੀਂ ਪਾਉਂਦੇ। ਇਸ ਤੋਂ ਪਹਿਲਾਂ ਐਂਡਰਿਊ ਬ੍ਰੈਗ ਨੇ ਇਹ ਗੱਲ ਕਹੀ ਸੀ ਕਿ ਵਨ ਨੇਸ਼ਨ ਪਾਰਟੀ ਦੀ ਸੁਪਰਐਨੂਏਸ਼ਨ ਨੂੰ ਲੈ ਕੇ ਜਿਹੜੀ ਸਕੀਮ ਹੈ ਜਿਸ ਦੇ ਵਿੱਚ ਮੌਰਗੇਜ ਜਾਂ ਰੈਂਟਲ ਪੇਮੈਂਟਸ ਆਸਾਨ ਬਣਾਈ ਜਾਣ ਦਾ ਦਾਅਵਾ ਕੀਤਾ ਗਿਆ, ਅਸਲ ਦੇ ਵਿੱਚ ਉਹ ਆਸਾਨ ਬਣਾਉਣ ਵਾਲੀਆਂ ਨਹੀਂ। ਲਿਬਰਲ ਪਾਰਟੀ ਇਸ ਮਸਲੇ ਦੇ ਉੱਤੇ ਆਪਣੇ ਪੱਤੇ ਵੀ ਨਹੀਂ ਖੋਲ੍ਹ ਰਹੀ, ਪਰ ਵਨ ਨੇਸ਼ਨ ਦੇ ਨਾਲ ਵੀ ਨਹੀਂ ਜਾ ਰਹੀ। ਇਸ ਦਰਮਿਆਨ ਐਂਡਰਿਊ ਬ੍ਰੈਗ ਨੇ ਕਿਹਾ ਕਿ ਅਸਲ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਵਨ ਨੇਸ਼ਨ ਪਾਰਟੀ ਕਹਿ ਰਹੀ ਹੈ ਕਿ ਮੌਰਗੇਜ ਦਾ ਇਸਤੇਮਾਲ, ਮੌਰਗੇਜ ਦੀਆਂ ਕਿਸ਼ਤਾਂ ਭਰਨ ਦਾ ਜਾਂ ਰੈਂਟ ਭਰਨ ਦਾ ਇਸਤੇਮਾਲ ਜਿਹੜਾ ਉਹ ਸੁਪਰਐਨੂਏਸ਼ਨ 'ਚ ਹੋ ਜਾਵੇ ਉਹ ਠੀਕ ਨਹੀਂ ਹੈ, ਕਿਉਂਕਿ ਜਿਸ ਮਾਡਲ ਦੇ ਵਿੱਚ ਵਨ ਨੇਸ਼ਨ ਪਾਰਟੀ ਜੀ ਰਹੀ ਹੈ ਉਹ ਕਈ ਦਹਾਕਿਆਂ ਪੁਰਾਣਾ। ਅੱਜ ਤੋਂ 30 ਸਾਲ ਪਹਿਲਾਂ ਸਿਰਫ 20% ਲੋਕ ਹੀ ਰਿਟਾਇਰ ਹੋਣ ਤੋਂ ਬਾਅਦ ਰੈਂਟਿੰਗ ਦੇ ਉੱਤੇ ਰਹਿ ਰਹੇ ਸੀ। ਅੱਜ ਦੀ ਤਰੀਕ ਦੇ ਵਿੱਚ 30% ਲੋਕ ਰੈਂਟਿੰਗ ਦੇ ਉੱਤੇ ਰਹਿ ਰਹੇ ਨੇ ਅਤੇ ਅੱਜ ਤੋਂ 20 ਸਾਲ ਬਾਅਦ 40% ਲੋਕ ਹੋਣਗੇ ਜਿਹੜੇ ਰੈਂਟ ਦੇ ਉੱਤੇ ਰਹਿ ਰਹੇ ਹੋਣਗੇ। ਅਜਿਹੇ ਦੇ ਵਿੱਚ ਸੁਪਰਐਨੂਏਸ਼ਨ ਜਿਹੜਾ ਰਿਟਾਇਰਮੈਂਟ ਦਾ ਇੱਕ ਕਰੈਕਟਰ, ਇੱਕ ਮਸ਼ਹੂਰ ਤੱਤ ਹੈ, ਉਸ ਨੂੰ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਲਿਬਰਲ ਨੈਸ਼ਨਲ ਗੱਠਜੋੜ ਇਸ ਮਸਲੇ ਦੇ ਉੱਤੇ ਲੇਬਰ ਦੇ ਨਾਲ ਹੀ ਹੈ ਇਹ ਵੀ ਨਹੀਂ ਕਹਿਣਾ ਚਾਹੁੰਦੀ, ਪਰ ਵਨ ਨੇਸ਼ਨ ਤੋਂ ਉਲਟ ਆਪਣੇ ਬਿਆਨ ਜ਼ਰੂਰ ਦਿੱਤੇ ਜਾ ਰਹੇ ਨੇ। ਉੱਧਰ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਜਿਹੜੇ ਲਿਬਰਲ ਨੈਸ਼ਨਲ, ਮਾਫ ਕਰਨਾ, ਜਿਹੜੇ ਲੇਬਰ ਪਾਰਟੀ ਦੇ ਅਸਿਸਟੈਂਟ ਟ੍ਰੈਜਰਰ ਨੇ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਜੇਕਰ ਵਨ ਨੇਸ਼ਨ ਦੀ ਸਕੀਮ ਨੂੰ ਮੰਨਿਆ ਵੀ ਜਾਵੇ ਕਿ 3% ਸੁਪਰਐਨੂਏਸ਼ਨ ਆਪਣੇ ਰੈਂਟ ਜਾਂ ਮੌਰਗੇਜ ਦਾ ਇਸਤੇਮਾਲ ਕਰਨ ਦੇ ਲਈ ਆਸਟ੍ਰੇਲੀਅਨ ਲੋਕ ਵਰਤ ਲੈਣ, ਤਾਂ ਜਦੋਂ ਉਹ ਰਿਟਾਇਰ ਹੋਣਗੇ ਤਾਂ ਉਹ ਕਿੰਨੇ ਵੱਡੇ ਘਾਟੇ 'ਚ ਹੋਣਗੇ, ਕੀ ਇਸ ਦੀ ਕੈਲਕੂਲੇਸ਼ਨ ਵਨ ਨੇਸ਼ਨ ਪਾਰਟੀ ਨੇ ਕੀਤੀ ਹੈ? ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਨੇ ਨਿਊਜ਼ ਬ੍ਰੇਕਫਾਸਟ ਪ੍ਰੋਗਰਾਮ ਦੇ ਦਰਮਿਆਨ ਗੱਲ ਕਰਦਿਆਂ ਕਿਹਾ ਕਿ ਵਨ ਨੇਸ਼ਨ ਦੇ ਮੁਤਾਬਕ ਤਾਂ ਤੁਸੀਂ 3% ਕਢਾ ਸਕਦੇ ਹੋ, ਪਰ ਉਹ ਲੋਕ ਜਿਹੜੇ ਅੱਜ ਤੋਂ 30 ਸਾਲ ਦੇ ਨੇ ਉਹ ਜਦੋਂ ਰਿਟਾਇਰ ਹੋਣਗੇ ਤਾਂ $25,000 ਦੇ ਘਾਟੇ ਦੇ ਵਿੱਚ ਹੋਣਗੇ, ਕਿਉਂਕਿ ਉਹਨਾਂ ਨੇ ਥੋੜ੍ਹੀ ਥੋੜ੍ਹੀ ਰਕਮ ਆਪਣੇ ਸੁਪਰਐਨੂਏਸ਼ਨ ਦੇ ਵਿੱਚੋਂ ਕਢਾਈ ਗਈ ਅਤੇ ਜਿਹੜੇ ਜੋੜੇ ਨੇ ਉਹ ਘੱਟੋ ਘੱਟ $50,000 ਦੇ ਘਾਟੇ 'ਚ ਹੋਣਗੇ। ਸਾਨੂੰ ਕਿੰਨੇ ਸਾਲ ਲੱਗੇ ਨੇ 12% ਸੁਪਰਐਨੂਏਸ਼ਨ ਗਰੰਟੀ ਯਕੀਨੀ ਬਣਾਉਣ ਦੇ ਲਈ? ਹੁਣ ਵਨ ਨੇਸ਼ਨ ਪਾਰਟੀ ਜਿਹੜੀ ਕਿ ਕਰਮਚਾਰੀਆਂ ਦੇ ਭੱਤਿਆਂ ਦੇ ਵਾਧੇ ਦਾ ਵਿਰੋਧ ਕਰਦੀ ਹੈ, ਪਰ ਅਜਿਹੇ ਮਾਮਲੇ ਦੇ ਵਿੱਚ ਉਹ ਇਹ ਕਹਿ ਦਿੰਦੇ ਨੇ ਕਿ ਸੁਪਰਐਨੂਏਸ਼ਨ ਕਢਾਉਣ ਦੀ ਇਜਾਜ਼ਤ ਹੈ, ਉਹ ਕਿਸ ਤਰੀਕੇ ਦੇ ਨਾਲ ਕਰਮਚਾਰੀਆਂ ਦੇ ਨਾਲ ਖੜ੍ਹੇ ਹੋਣਗੇ।
ਜਦਕਿ ਇਹ ਵੀ ਸਵਾਲ ਕੀਤਾ ਗਿਆ ਕਿ ਕੀ ਵਨ ਨੇਸ਼ਨ ਪਾਰਟੀ ਪਹਿਲਾਂ ਆਪਣੇ ਲੋਨਸ ਆਪਣੇ ਕਰਜ਼ਿਆਂ ਨੂੰ ਲੈ ਕੇ ਜਵਾਬ ਦੀ ਦੇ ਸਕਦੀ ਹੈ। ਅਸਲ 'ਚ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਉਹਨਾਂ ਨੇ 3% ਸੁਪਰੈਨੁਏਸ਼ਨ ਸਕੀਮ ਦੇ ਉੱਤੇ ਪੌਲਿਨ ਹੈਨਸਨ ਦਾ ਸਾਥ ਤਾਂ ਦਿੱਤਾ ਹੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਕਹਾਣੀਆਂ ਘੜ ਕੇ ਵਨ ਨੇਸ਼ਨ ਨੂੰ ਬਦਨਾਮ ਕੀਤਾ ਜਾ ਰਿਹਾ। ਖ਼ਬਰ ਇਹ ਸਾਹਮਣੇ ਆਈ ਸੀ ਕਿ ਪੌਲਿਨ ਹੈਨਸਨ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਸਾਲ 2016 ਦੇ ਅੰਦਰ ਜਿਹੜਾ ਕੈਂਪੇਨ ਸ਼ੁਰੂ ਕੀਤਾ ਸੀ ਰੀਐਂਟਰ ਕਰਨ ਦਾ ਪਾਰਲੀਮੈਂਟ 'ਚ ਦਾਖਲ ਹੋਣ ਦਾ, ਉਦੋਂ ਤੋਂ ਲੈ ਕੇ ਕਾਫ਼ੀ ਲੰਮਾ ਸਮਾਂ ਤੱਕ ਉਹ $400,000 ਆਪਣੇ ਨਿੱਜੀ ਖਾਤਿਆਂ 'ਚੋਂ ਵਨ ਨੇਸ਼ਨ ਪਾਰਟੀ ਨੂੰ ਚੱਲਦਾ ਰੱਖਣ ਦੇ ਲਈ ਦੇ ਚੁੱਕੇ ਨੇ। ਪਰ ਇਸ ਨੂੰ ਉਹਨਾਂ ਨੇ ਸਿਰਫ ਰਕਮ ਦੇ ਤੌਰ 'ਤੇ ਨਹੀਂ ਦਿੱਤਾ ਬਲਕਿ ਇਸ ਦਾ ਵਿਆਜ ਹੁਣ ਉਹ ਵਨ ਨੇਸ਼ਨ ਦੇ ਵਿੱਚੋਂ ਵਸੂਲਣ ਲੱਗ ਪਏ ਨੇ। ਇਸ ਦਰਮਿਆਨ ਬਾਨਬੀ ਜੋਇਸ ਨੇ ਆਰ ਐਨ ਬ੍ਰੈਕਫਾਸਟ ਪ੍ਰੋਗਰਾਮ ਨੂੰ ਕਿਹਾ ਕਿ ਇਹ ਇੱਕ ਹੋਰ ਕਹਾਣੀ ਹੈ, ਇੱਕ ਹੋਰ ਕਹਾਣੀ ਘੜੀ ਗਈ ਹੈ ਵਨ ਨੇਸ਼ਨ ਪਾਰਟੀ ਦੇ ਵੱਧ ਰਹੇ ਦਬਦਬੇ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਹਾਲਾਂਕਿ ਪੌਲਿਨ ਹੈਨਸਨ ਇਸ ਗੱਲ ਤੋਂ ਇਨਕਾਰ ਕਰ ਚੁੱਕੇ ਨੇ ਕਿ ਉਹਨਾਂ ਨੇ ਇੰਟਰਸਟ ਕੋਈ ਨਹੀਂ ਲਿਆ, ਪਰ ਇਸ ਗੱਲ ਤੋਂ ਇਨਕਾਰ ਨਹੀਂ ਸੀ ਕੀਤਾ ਕਿ ਉਹਨਾਂ ਨੇ ਕੋਈ $400,000 ਦਾ ਲੋਨ ਵੀ ਨਹੀਂ ਦਿੱਤਾ ਹੋਏਗਾ ਆਪਣੀ ਪਾਰਟੀ ਨੂੰ, ਜਿਸ ਦੇ ਉੱਤੇ ਬਾਨਬੀ ਜੋਇਸ ਆਏ ਹੀ ਨਹੀਂ। ਉਹਨਾਂ ਕਿਹਾ ਕਿ ਇਹ ਸਿਰਫ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਕਹਾਣੀਆਂ ਘੜ ਕੇ ਮੀਡੀਆ ਦੇ ਵਿੱਚ ਫੈਲਾ ਦਿੱਤੀਆਂ ਜਾਂਦੀਆਂ ਨੇ। ਉੱਥੇ ਹੀ ਅਗਲੀ ਖ਼ਬਰ ਦੀ ਸਾਂਝ ਪਾਈਏ ਤੇ ਸਕੂਲਾਂ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸੂਬਾ ਕੋਈ ਵੀ ਹੋਵੇ, ਸ਼ਹਿਰ ਕੋਈ ਵੀ ਹੋਵੇ, ਸਟੇਟ ਹਰ ਸਟੇਟ ਦੇ ਅੰਦਰ ਕੈਥੋਲਿਕ ਸਕੂਲ ਜਿਹੜੇ ਨੇ ਉਹਨਾਂ ਦੇ ਅੰਦਰ ਜਿਹੜੇ ਪੈਡੋਫਾਈਲਜ਼ ਪ੍ਰੀਸਟ ਨੇ, ਯਾਨੀ ਕਿ ਉਹ ਧਾਰਮਿਕ ਗੁਰੂ ਜਿਹੜੇ ਕਿ ਛੋਟੇ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਨੇ, ਉਸ ਦੇ ਚੱਲਦਿਆਂ ਹੋਇਆਂ ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਕੀ ਅਸਰ ਪੈਂਦੇ ਨੇ, ਇਸ ਗੱਲ ਨੂੰ ਸ਼ਾਂਤ ਕਰਨ ਦੇ ਲਈ 21 ਇਤਿਹਾਸਕ ਐਸੇ ਮਾਮਲੇ ਨੇ ਜਿਨਸੀ ਸ਼ੋਸ਼ਣ ਦੇ ਅਜਿਹੇ ਪੈਡੋਫਾਈਲ ਪ੍ਰੀਸਟ ਦੇ ਨਾਲ ਜੁੜੇ ਹੋਏ, ਜਿਨ੍ਹਾਂ ਦੇ ਸਮਝੌਤੇ ਦੇ ਖਾਤਰ ਕੈਥੋਲਿਕ ਬੋਡੀ ਨੇ $80 million ਦੇਣਾ ਸਵੀਕਾਰ ਕੀਤਾ ਹੈ ਉਹਨਾਂ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਚੁੱਪ ਕਰਵਾਉਣ ਦੇ ਲਈ, ਤਾਂ ਕਿ ਮੀਡੀਆ 'ਚ ਇਸ ਦੀਆਂ ਖ਼ਬਰਾਂ ਨਾ ਆ ਜਾਣ। ਵੈਸੇ ਹਰਾਲਸਨ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਐਸੇ 1,000 ਤੋਂ ਵਧੇਰੇ ਸੈਟਲਮੈਂਟ ਕੇਸ ਹੋ ਸਕਦੇ ਨੇ ਜਿਨ੍ਹਾਂ ਨੂੰ EREA ਯਾਨੀ ਐਡਮੰਡ ਰਾਈਜ਼ ਐਜੂਕੇਸ਼ਨ ਆਸਟ੍ਰੇਲੀਆ, ਜਿਹੜੇ ਕਿ ਆਸਟ੍ਰੇਲੀਆ 'ਚ 60 ਤੋਂ ਵਧੇਰੇ ਅਜਿਹੇ ਕੈਥੋਲਿਕ ਸਕੂਲ ਚਲਾ ਰਹੀ ਹੈ, ਅਤੇ ਦੂਸਰੇ ਪਾਸੇ ਕ੍ਰਿਸਚੀਅਨ ਬ੍ਰਦਰਸ ਨਾਮ ਦੇ ਜਿਹੜੇ ਪੈਡੋਫਾਈਲ ਪ੍ਰੀਸਟ ਜਿਹੜੇ ਇਹਨਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਇਹ ਸਮਝੌਤਾ ਕੀਤਾ ਗਿਆ। ਸਮਝੌਤੇ ਦੇ ਤਹਿਤ ਫਿਲਹਾਲ ਤਾਂ $80 million ਦਿੱਤਾ ਜਾਏਗਾ, ਪਰ ਜੇਕਰ ਇਸੇ ਮੁਆਵਜ਼ੇ ਨੂੰ ਮੰਨ ਲਿਆ ਜਾਵੇ, ਹਜ਼ਾਰਾਂ ਦੇ ਕਰੀਬ ਕੇਸ ਹੋਰ ਨੇ, $75 billion ਲਗਭਗ $775 million ਦੀ ਰਕਮ ਜਿਹੜੀ ਉਹ ਸਮਝੌਤਿਆਂ ਦੇ ਤਹਿਤ ਦੇਣੀ ਪੈ ਸਕਦੀ ਹੈ। ERA ਦੇ ਲਈ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਇਹਨਾਂ ਦੇ ਕੋਲ ਟੂਰਕ ਦਾ ਸੈਂਟ ਕੇਵਿਨ ਕਾਲਜ ਮੈਲਬਨ ਦੇ ਵਿੱਚ ਪੈਂਦਾ ਜਿਹੜਾ, ਐਡੀਲੇਡ ਦਾ ਕ੍ਰਿਸਚੀਅਨ ਬ੍ਰਦਰਸ ਕਾਲਜ, ਜਾਂ ਫਿਰ ਬ੍ਰਿਸਬੇਨ ਦਾ ਸੈਂਟ ਜੋਸਫ ਕਾਲਜ ਗ੍ਰੈਗਰੀ ਟੈਰਿਸ, ਜਾਂ ਫਿਰ ਸਿਡਨੀ ਦੇ ਈਸਟਰਨ ਸਬਅਰਬ 'ਚ ਪੈਂਦਾ ਵੇਵਰਲੀ ਕਾਲਜ, ਐਸੀਆਂ ਬੜੀਆਂ ਮਹਿੰਗੀਆਂ ਤਰੀਨ ਘੱਟੋ ਘੱਟ $2.5 billion ਦੀਆਂ ਪ੍ਰੋਪਰਟੀਜ਼ ਨੇ। ਉਹਨਾਂ 'ਚੋਂ ਕੋਈ ਇੱਕ ਵੇਚ ਕੇ ਵੀ ਇਹ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇ ਸਕਦੇ ਨੇ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਦਰਮਿਆਨ ਕੀ ਉਹ ਬੱਚਿਆਂ ਦੀ ਸਿਹਤ ਦੇ ਨਾਲ, ਉਹਨਾਂ ਦੀ ਮਾਨਸਿਕ ਸਿਹਤ ਦੇ ਨਾਲ ਜਿਹੜਾ ਹੋਇਆ ਖਿਲਵਾੜ ਹੈ ਕਿ ਉਸ ਦਾ ਹਰਜ਼ਾਨਾ ਭਰ ਸਕਣਗੇ। ਉੱਥੇ ਅਗਲੀ ਖ਼ਬਰ ਦੀ ਸਾਂਝ ਪਾਈਏ ਅਤੇ ਇੱਕ ਖ਼ਬਰ ਇਹ ਵੀ ਪਤਾ ਚੱਲਦੀ ਹੈ ਕਿ NSW ਦੇ ਵਿੱਚ ਜਿਹੜੇ ਟੀਨ ਗੈਂਗਸ ਜਿਹੜੇ ਬਣੇ ਹੋਏ ਨੇ ਉਹ ਕਿਸ ਤਰੀਕੇ ਦੇ ਨਾਲ ਇੱਥੇ ਅਪਰਾਧ ਫੈਲਾ ਰਹੇ ਨੇ। ਕੁਝ ਇੱਕ ਮਾਮਲਿਆਂ ਦੇ ਵਿੱਚ ਤਾਂ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ 5-10 ਵਾਰ ਨਹੀਂ ਬਲਕਿ 90 ਤੋਂ ਵੱਧ ਵਾਰ ਦੋਸ਼ ਆਇਦ ਹੋਏ ਨੇ, ਪਰ ਅਦਾਲਤ ਦਾ ਸਿਸਟਮ ਇੰਨਾ ਲਚੀਲਾ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ। ਹੁਣ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਐਡਲਟ ਟਾਈਮ ਦੇ ਨਾਮ ਦੇ ਉੱਤੇ ਇੱਕ ਸਖ਼ਤ ਕਾਨੂੰਨ ਲੈ ਕੇ ਆਉਣ ਦੀ ਤਿਆਰੀ ਦੇ ਵਿੱਚ ਨੇ। ਅਜਿਹੇ ਦੇ ਵਿੱਚ ਟੀਨੇਜਰ ਬੱਚਿਆਂ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਇੱਕ ਸਰਕਾਰ ਦੀ ਤਰਫ ਤੋਂ ਕਾਨੂੰਨ ਬਣਾਇਆ ਜਾਏਗਾ, ਪਰ ਦੂਸਰੇ ਪਾਸੇ NSW ਦੀ ਸਰਕਾਰ ਕ੍ਰਿਮੀਨਲ ਏਜ ਰਿਸਪੋਂਸੀਬਿਲਿਟੀ ਜਿਹੜੀ ਹੈ ਉਹ 15-16 ਸਾਲ ਰੱਖ ਰਹੀ ਹੈ ਕੁਝ ਇੱਕ ਮਾਮਲਿਆਂ 'ਚ, ਜਦਕਿ ਇਸ ਨੂੰ ਘੱਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ। ਕ੍ਰਿਕਟ ਦੀ ਸਾਂਝ ਪਾਈਏ ਅਖੀਰ ਦੇ ਵਿੱਚ, ਤਾਂ ਪਾਕਿਸਤਾਨ ਅਤੇ ਹਾਂਗਕਾਂਗ ਦੇ ਦਰਮਿਆਨ ਵੁਮੈਨਜ਼ ਏਸ਼ੀਆ T20 ਕੱਪ ਦਾ ਜਿਹੜਾ ਦੁਬਈ ਦੇ ਵਿੱਚ ਮੈਚ ਖੇਡੇ ਜਾ ਰਹੇ ਨੇ, ਉਸ ਮੈਚ ਨੂੰ ਪਾਕਿਸਤਾਨ ਨੇ 72 ਦੇ ਫਰਕ ਦੇ ਨਾਲ ਜਿੱਤ ਕੇ ਪਿਛਲੇ ਵੀਕਐਂਡ ਇਸ ਵੀਕਐਂਡ ਦੇ ਦਰਮਿਆਨ ਹੋਏ ਭਾਰਤ ਦੇ ਖਿਲਾਫ਼ ਮਾਮਲੇ 'ਚ ਆਪਣੀ ਹਾਰ ਦੇ ਦਾਗ ਧੋਏ ਨੇ। ਅਸਲ 'ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 143 ਦੌੜਾਂ ਬਣਾਈਆਂ 8 ਵਿਕਟਾਂ ਦੇ ਨੁਕਸਾਨ 'ਤੇ, ਅਤੇ ਹਾਂਗਕਾਂਗ ਨਿਰਧਾਰਿਤ 20 ਓਵਰ ਮੁੱਕਣ ਤੋਂ ਪਹਿਲਾਂ ਹੀ 71 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਪਾਕਿਸਤਾਨ ਨੇ 72 ਦੇ ਫਰਕ ਦੇ ਨਾਲ ਹਾਂਗਕਾਂਗ ਤੋਂ ਜਿੱਤ ਲਿਆ। ਪਰ ਇਸ ਤੋਂ ਪਹਿਲਾਂ ਜਿਹੜੀ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਕੈਪਟਨ ਨੇ ਫਾਤਮਾ ਸਨਾ, ਉਹਨਾਂ ਦੇ ਉੱਤੇ ICC ਦੀ ਤਰਫ ਤੋਂ ਇੱਕ ਭਾਰੀ ਜੁਰਮਾਨਾ
ਭਾਰੀ ਤਾਂ ਨਹੀਂ ਕਹਿ ਸਕਦੇ ਪਰ ਮੈਚ ਫੀਸ ਦਾ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ। ਅਸਲ ਦੇ ਵਿੱਚ ਫਾਤਿਮਾ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੇ ਖਿਲਾਫ ਹੋਏ ਮੁਕਾਬਲੇ ਦੇ ਦਰਮਿਆਨ ICC ਦੀ ਕੋਡ ਦੀ ਉਲੰਘਣ ਕਰਨ ਦੀ ਦੋਸ਼ੀ ਪਾਈ ਗਈ। ਸ਼ਨੀਵਾਰ ਦੇ ਦਿਨ ਖੇਡੇ ਗਏ ਮੁਕਾਬਲੇ 'ਚ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 55 ਦੌੜਾਂ ਦੇ ਉੱਤੇ ਆਲ ਆਊਟ ਹੋ ਗਈ ਸੀ। ਜਵਾਬ 'ਚ ਭਾਰਤ ਦੀ ਟੀਮ ਨੇ 7 ਵਿਕਟਾਂ ਦੇ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ। ਇਸ ਦਰਮਿਆਨ ਫਾਤਿਮਾ ਸਾਨਾ ਨੇ 3 ਵਿਕਟ ਹਾਸਲ ਕੀਤੇ। ਸ਼ੈਫਾਲੀ ਵਰਮਾ ਦਾ ਵਿਕਟ ਲੈਣ ਤੋਂ ਬਾਅਦ ਉਹਨਾਂ ਨੇ ਪੈਵਲੀਅਨ ਦੇ ਵੱਲ ਇੱਕ ਅਜਿਹਾ ਇਸ਼ਾਰਾ ਕੀਤਾ ਜਿਸ ਨੂੰ ICC ਦੇ ਕੋਡ ਦੀ ਧਾਰਾ 2.5 ਦੇ ਤਹਿਤ ਦੋਸ਼ੀ ਪਾਇਆ ਗਿਆ। ਔਰ ਅਜਿਹੀ ਭਾਸ਼ਾ ਹਰਕਤ ਜਾਂ ਇਸ਼ਾਰੇ ਦੇ ਨਾਲ ਸੰਬੰਧਿਤ ਇਹ ਧਾਰਾ ਹੈ ਜਿਸ ਦੇ ਤਹਿਤ ਕਿਸੇ ਦੂਸਰੇ ਖਿਡਾਰੀ ਨੂੰ ਅਪਮਾਨਤ ਜਾਂ ਉਸਨੂੰ ਨੁਕਸਾਨ ਵਾਲੀ ਉਹ ਘਟਨਾ ਮੰਨਿਆ ਜਾਵੇ। ਫਾਤਿਮਾ ਨੂੰ ਇਸ ਤੋਂ ਪਹਿਲਾਂ ਵੀ 6 ਅਗਸਤ 2025 ਨੂੰ ਆਇਰਲੈਂਡ ਦੇ ਖਿਲਾਫ ਮੈਚ ਦੇ ਵਿੱਚ ਡਬਲਿਨ ਦੇ ਅੰਦਰ T20 ਇੰਟਰਨੈਸ਼ਨਲ ਮੁਕਾਬਲੇ ਦੇ ਦੌਰਾਨ ਡੀਮੈਰਿਟ ਪੁਆਇੰਟ ਦਿੱਤੇ ਗਏ ਸੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸ਼ਾਮ ਦੇ ਵੇਲੇ ਰੇਡੀਓ ਹਾਂਜੀ ਸਿਡਨੀ ਸਟੂਡੀਓ ਤੋਂ 4 ਵਜੇ ਇੱਕ ਹੋਰ ਬੁਲੇਟਿਨ ਤਾਜ਼ੀਆਂ ਖਬਰਾਂ ਦਾ ਲੈ ਕੇ ਹੋਵਾਂਗੇ ਹਾਜ਼ਰ। ਤਦ ਤੱਕ ਦੇ ਲਈ ਧੰਨਵਾਦ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵਰਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
1: हाँ जी रेडियो।
2: आज दा विचार, आज दी कहानी, हर रोज तुसी सुन दे हो शो हाँ जी मेलबर्न विच। तो हाड़ी डिमांड उते आओ एक बार फिर सुन दे हां इस हफ्ते दी एक बेहतरीन कहानी।
3: रेडियो हाँ जी 1674, आस करदे हां दिन तुहाडा वधिया जा रहा होवेगा। समा हो चुका अज दी कहानी दा। संदीप अपने परिवार दे नाल बैठा टेबल दे उत्ते रोटी खा रहा, अज कुछ पहलां दे नालों वधेरे परेशान है। संदीप अपने बाप दे नाल कदी बहुती खुल के गल नहीं कर पाया। बहुत सारे परिवारां दे वांग जिन्नी भी गलबात जिन्नी भी वार्तालाप हुंदी है वो मां दे राही हुंदी है, जां फिर पिता जी नूं सुना के कीती जांदी है, जां फिर मां दे राही पिता जी तक पहुंचाई जांदी है। सो इसे तरह दे नाल चलदा आ रहा, पर बाप बैठा सारा कुछ वेखदा रहिंदा, नोट करदा रहिंदा, ते अज भी उही नोट कर रहा कि मेरा पुत कुछ परेशान नजर आ रहा, पर आप नहीं पुछया, मां वाल इशारा किया। मां ने संदीप नूं पुछया, बेटा कोई परेशानी है? पहलां तां मना किया, फिर पुछण दे उत्ते दस रहा, मां तुहानूं पता तां हैगा, फिर भी क्यों रोटी खाण वेले मेरा मूड खराब कर रहे हो? तुहानूं पता कामकार दे विच की चल रहा, कारोबार दे विच इन्नी देनी थोड़ी परेशानी चल रही है, कारोबार दे विच थोड़ी मंदी की वेखण नूं मिली। बहुत सारे लोगों के चेहरे नंगे हो गए, मैनू लगता सी हुण तक तू ये गल भुल चुका होएगा, हुण तां काफ़ी दिन हो गए ने, कारोबार दे विच तां ऊच नीच चलती रहिंदी है, तू मेरा पुत क्यों दिल ते लाउना? संदीप ने कहा, कारोबार दे विच तां मां चलती रहिंदी है, पर वेख ये जिहड़े आस पास साढ़े लोग ने ना ये नहीं खलोण देंदे। आखिर होया की? मैनूं हैरानी हुंदी आ कि वो लोग जिन्हां दी मैं गाहे बकाहे बड़ी वारी मदद कीती है, वो लोग जिहड़े सर सर जी जी करदे हुंदे सी, वो लोग जिहड़े हर एक गलबात दे विच किसे ना किसे आने बहाने नां लै लैंदे सी, वो लोग भी हुण सोशल मीडिया दे उत्ते मेरे खिलाफ कमेंट बाजियां करदे ने। मैनूं वो वेख के बहुत दुख होया, बाकी तां सारा कुछ ठीक है, मैनूं पता कारोबार दे विच ऊच नीच चलदी रहिंदी है, पर जदों ये लोग तुहाडे खिलाफ चलदे ने ना जिन्हां दी तुसीं कदी ना कदी किते ना किते मदद कीती हुंदी है, ते जां इदां कह लो जिहड़े ना तिन्ना चों हुंदे ने ते ना तेरह चों, ये तुहानूं कुछ वधेरे परेशान करदे आ। इन्ना कह के रोटी छड्ड के टेबल तो उठन लगा, तां प्यो ने आवाज मार के बिठा लिया, संदीप पहलां अपनी रोटी खत्म कर ते फिर आपां इहदे बारे गल करदे। प्यो दा क्या टाल नहीं सी सकदा, प्यो ने अज तक बहुत घट गल कीती है, पर जिन्नी कीती है उन्हूं अज तक संदीप ने मोड़िया नहीं। रोटी खाधी ते प्यो ने इशारा किया कि आपां थोड़ा बाहर टहलन दे लई चलते हैं, रोटी तो बाद सैर करदे हां, थोड़ा जिहा होर वधेरे उहदे कारोबार बारे पुछिया। नाले जांदे जांदे उन्हूं मोटर चलाउण दे लई भी कह दिता, उन्नी देर तक अपनियां सब्जियां नूं पानी लग जूगा, ਨਾਲੇ ਆਪਾਂ ਗੱਲਾਂ ਬਾਤਾਂ ਕਰ ਲਾਂਗੇ। ਤੇ ਉਹਨੇ ਕਿਹਾ ਵੇਖ ਮੈਂ ਤੇਰੀ ਸਾਰੀ ਗੱਲ ਸੁਣੀ ਆ, ਤੇ ਉਸ ਤੋਂ ਬਾਅਦ ਮੈਂ ਇਹੋ ਹੀ ਕਹੂੰਗਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਤੇਰੇ ਨਾਲ, ਪਤਾ ਨਹੀਂ ਕਿਉਂ ਇਸ ਵਾਰੀ ਤੈਨੂੰ ਮਹਿਸੂਸ ਜ਼ਿਆਦਾ ਹੋ ਰਿਹਾ। ਤੈਨੂੰ ਯਾਦ ਹੈ ਇੱਕ ਵਾਰੀ ਤੂੰ ਜਿੱਦ ਕਰਕੇ ਸਾਈਕਲ ਲਈ ਸੀ, ਤੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਪੈਦਲ ਸਕੂਲ ਜਾਇਆ ਕਰਦਾ ਸੀ, ਉਹਨਾਂ ਦੇ ਵਿੱਚੋਂ ਕੁਛ ਨੇ ਸਾਈਕਲ ਲੈ ਲਈ ਅਤੇ ਤੂੰ ਬੜੀ ਜਿੱਦ ਕਰਕੇ ਇੱਕ ਸਾਈਕਲ ਲਈ ਸੀ। ਥੋੜ੍ਹੇ ਦਿਨਾਂ ਬਾਅਦ ਜਦੋਂ ਤੈਨੂੰ ਅਚਾਨਕ ਸਾਈਕਲ ਤੋਂ ਡਿੱਗ ਕੇ ਸੱਟ ਲੱਗੀ ਸੀ ਅਤੇ ਫਿਰ ਵੀ ਤੂੰ ਇੱਦਾਂ ਹੀ ਪਰੇਸ਼ਾਨ ਹੋਇਆ ਸੀ। ਹਾਂਜੀ ਪਾਪਾ ਮੈਨੂੰ ਯਾਦ ਹੈ, ਪਰੇਸ਼ਾਨ ਮੈਂ ਸੱਟ ਕਰਕੇ ਉਹਨਾਂ ਨਹੀਂ ਸੀ ਹੋਇਆ, ਤੁਹਾਨੂੰ ਵੀ ਪਤਾ। ਹਾਂ ਮੈਨੂੰ ਪਤਾ ਪਰੇਸ਼ਾਨ ਤੂੰ ਇਸ ਕਰਕੇ ਹੋ ਰਿਹਾ ਸੀ ਕਿਉਂਕਿ ਜਿਨ੍ਹਾਂ ਦੇ ਨਾਲ ਤੂੰ ਤੁਰ ਕੇ ਜਾਣਾ ਹੈ ਉਹ ਤੇਰੀ ਸੱਟ 'ਤੇ ਹੱਸੇ ਸੀ ਕਿਉਂਕਿ ਤੂੰ ਸਾਈਕਲ 'ਤੇ ਜਾਣਾ ਸ਼ੁਰੂ ਕਰ ਦਿੱਤਾ। ਹੁਣ ਤੂੰ ਉਹਨਾਂ ਦੇ ਨਾਲ ਨਹੀਂ ਜਾਂਦਾ ਅਤੇ ਤੈਨੂੰ ਪਤਾ ਮਨ ਹੀ ਮਨ ਹੱਸੇ ਉਹ ਵੀ ਸੀ ਜਿਨ੍ਹਾਂ ਦੇ ਨਾਲ ਤੂੰ ਹੁਣ ਸਾਈਕਲ 'ਤੇ ਜਾਣਾ ਹੈ। ਜਿਹੜੇ ਹਲੇ ਨਹੀਂ ਸੀ ਸਾਈਕਲ ਲੈ ਸਕੇ ਉਹ ਵੀ ਅੰਦਰੋਂ ਅੰਦਰੀ ਖੁਸ਼ ਹੋਏ ਕਿ ਚਲੋ ਅੱਜ ਡਿੱਗਾ ਸੱਟ ਲੱਗੀਏ, ਕਿਉਂਕਿ ਬੜੇ ਦਿਨਾਂ ਦਾ ਉਹਨਾਂ ਨੇ ਆਪਣੇ ਅੰਦਰ ਗੁਬਾਰ ਸਾਂਭ ਕੇ ਰੱਖਿਆ ਸੀ। ਅਤੇ ਉੱਧਰ ਜਿਨ੍ਹਾਂ ਦੇ ਤੂੰ ਨਾਲ ਜਾ ਰਲਿਆ ਉਹ ਵੀ ਖੁਸ਼ ਹੋਏ ਕਿ ਸਾਡਾ ਸਾਹਮਣਾ ਕਰਦਾ ਸੀ, ਸਾਡੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ, ਇਹਨੇ ਇੱਦਾਂ ਕਿੱਦਾਂ ਕਰ ਲੂਗਾ, ਇੱਦਾਂ ਕਰਨ 'ਤੇ ਤਾਂ ਸੱਟਾਂ ਲੱਗਣੀਆਂ ਹੀ ਨੇ। ਅਤੇ ਇੱਦਾਂ ਦੀਆਂ ਹੋਰ ਤੈਨੂੰ ਮੈਂ ਕਿੰਨੀਆਂ ਕੁ ਐਗਜ਼ਾਮਪਲਾਂ ਦੇਵਾਂ। ਇਹ ਸਿਰਫ ਉਦੋਂ ਨਹੀਂ ਹੋਇਆ, ਇਹ ਜ਼ਿੰਦਗੀ ਦੇ ਹਰ ਇੱਕ ਪੜਾਅ ਦੇ ਵਿੱਚ ਇੱਦਾਂ ਹੀ ਹੁੰਦਾ। ਹਮੇਸ਼ਾ ਤੁਸੀਂ ਇੱਕ ਦੌੜ ਦੇ ਵਿੱਚੋਂ ਨਿਕਲ ਕੇ ਉਹਨਾਂ ਲੋਕਾਂ ਦੇ ਵਿੱਚੋਂ ਦੂਸਰਿਆਂ ਦੇ ਵਿੱਚ ਸ਼ਾਮਿਲ ਹੁੰਦੇ ਹੋ, ਦੂਸਰਿਆਂ ਤੋਂ ਤੀਸਰਿਆਂ ਦੇ ਵਿੱਚ ਅੱਗੇ ਤੋਂ ਅੱਗੇ ਤਰੱਕੀ ਕਰਦੇ ਰਹਿੰਦੇ ਹੋ। ਪਿਛਲੇ ਵੀ ਤੁਹਾਡਾ ਕ੍ਰਿਟੀਸਿਜ਼ਮ ਕਰਦੇ ਨੇ ਅਤੇ ਅਗਲਾ ਵੀ, ਪਰ ਤੁਹਾਡੇ ਪੈਰ ਨਹੀਂ ਰੁਕਣੇ ਚਾਹੀਦੇ, ਤੁਸੀਂ ਆਪਣੀ ਯਾਤਰਾ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖਣੀ ਹੁੰਦੀ ਹੈ। ਅਤੇ ਅੱਜ ਤੂੰ ਉਹੀ ਕਰ ਰਿਹਾ, ਤੂੰ ਆਪਣੇ ਪੈਰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਤੂੰ ਪਿੱਛੇ ਜਾ ਕੇ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਜਾਂ ਉਹਨਾਂ ਲੋਕਾਂ ਦੇ ਉੱਤੇ ਗੁੱਸਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਲੋਕ ਤੇਰੇ ਤੋਂ ਬਹੁਤ ਪਿੱਛੇ ਰਹਿ ਗਏ ਨੇ, ਉਹ ਤਾਂ ਆਪਣਾ ਗੁਬਾਰ ਕੱਢ ਰਿਹਾ, ਤੂੰ ਕਿਉਂ ਆਪਣੀ ਰਫ਼ਤਾਰ ਢਿੱਲੀ ਕਰਦਾ। ਉਹ ਪਾਣੀ ਵੇਖਦਾ, ਉਹ ਵੇਖ ਜਿਹੜਾ ਸਮਰਸਬਿਲ ਦੇ ਵਿੱਚੋਂ ਪਾਣੀ ਡਿੱਗ ਰਿਹਾ, ਉਹ ਧਾਰ ਜਿਹੜੀ ਆ ਹੌਦੀ ਦੇ ਵਿੱਚ ਡਿੱਗਦੀ ਹੈ। ਬੜੇ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਪਾਣੀ ਉੱਚਾਈ ਤੋਂ ਨਿਵਾਣ ਵੱਲ ਨੂੰ ਡਿੱਗ ਰਿਹਾ, ਅਤੇ ਵੇਖਿਆ ਜਾਵੇ ਤਾਂ ਹੈਗਾ ਵੀ ਇੱਦਾਂ ਹੀ ਹੈ। ਵੇਖੋ ਪਾਈਪ ਉੱਚੀ ਆ ਅਤੇ ਜਿੱਦਾਂ ਹੀ ਉਹਦੇ ਵਿੱਚੋਂ ਪਾਣੀ ਨਿਕਲਦਾ ਉਹ ਹੇਠਾਂ ਵੱਲ ਨੂੰ ਉਸ ਖਾਲੀ ਦੇ ਵਿੱਚ ਹੌਦੀ ਦੇ ਵਿੱਚ ਡਿੱਗੀ ਜਾਂਦਾ। ਅਤੇ ਦੁਨੀਆਂ ਦੇ ਵਿੱਚ ਬਹੁਤੇ ਲੋਕਾਂ ਨੂੰ ਇਹ ਲੱਗਦਾ ਕਿ ਪਾਣੀ ਉੱਪਰੋਂ ਹੇਠਾਂ ਨੂੰ ਡਿੱਗ ਰਿਹਾ, ਪਰ ਜੇ ਤੂੰ ਧਿਆਨ ਨਾਲ ਵੇਖੇ ਤਾਂ ਹੌਦੀ ਦੇ ਵਿੱਚ ਡਿੱਗ ਕੇ ਪਾਣੀ ਭਾਫ਼ ਦੇ ਰੂਪ 'ਚ ਫਿਰ ਦੁਬਾਰਾ ਤਾਂ ਉੱਠ ਰਿਹਾ, ਪਰ ਉਹ ਕਦੀ ਕਿਸੇ ਨੇ ਨੋਟ ਨਹੀਂ ਕੀਤਾ। ਸਮੱਸਿਆ ਉਦੋਂ ਬਣਦੀ ਹੈ ਜਦੋਂ ਪਾਣੀ ਖੁਦ ਹੀ ਇਹ ਸਮਝਣ ਲੱਗ ਪਊਗਾ ਕਿ ਮੈਂ ਉੱਪਰੋਂ ਥੱਲੇ ਨੂੰ ਡਿੱਗਦਾ। ਤੂੰ ਅਸਲ 'ਚ ਉੱਪਰੋਂ ਥੱਲੇ ਨੂੰ ਨਹੀਂ ਡਿੱਗ ਰਿਹਾ, ਤੂੰ ਤਾਂ ਭਾਫ਼ ਬਣ ਕੇ ਹਵਾ ਦੇ ਵਿੱਚ ਉੱਪਰ ਉੱਠ ਰਿਹਾ। ਉਹਨਾਂ ਨੂੰ ਤਾਂ ਨਹੀਂ ਦਿਖਣਾ, ਪਰ ਤੈਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਤੂੰ ਉੱਪਰ ਜਾ ਰਿਹਾ। ਇੰਨਾ ਕੁ ਉੱਪਰ ਜਿੱਥੇ ਤੂੰ ਫੇਰ ਪਾਣੀ ਬਣ ਕੇ ਵਰੇਗਾ, ਜਿੱਥੇ ਤੂੰ ਅਸਮਾਨ ਛੂਏਗਾ। ਚੁੱਪ ਚੁਪੀਤੇ ਉੱਤੇ ਉੱਠਦਾ ਰਹਿ ਤੇ ਇਹਨਾਂ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਾ ਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਡੇ ਵੀ ਕਿਤੇ ਨਾ ਕਿਤੇ ਜ਼ਰੂਰ ਕੰਮ ਆਊਗੀ। ਜੇ ਲੋਕਾਂ ਨੂੰ ਲੱਗ ਰਿਹਾ ਕਿ ਤੁਸੀਂ ਥੱਲੇ ਡਿੱਗ ਰਹੇ ਹੋ ਜਾਂ ਥੱਲੇ ਨੂੰ ਆ ਰਹੇ ਹੋ ਤਾਂ ਉਹ ਉਹਨਾਂ ਦੀ ਸੋਚ ਆ, ਪਰ ਤੁਸੀਂ ਮਨ ਦੇ ਵਿੱਚ ਨਹੀਂ ਇਹ ਚੀਜ਼ ਮੰਨਣੀ। ਤੁਸੀਂ ਇਹਦਾ ਦੂਸਰਾ ਪੱਖ ਵੇਖਣਾ। ਹਰ ਇੱਕ ਚੀਜ਼ ਜਿਹੜੀ ਥੱਲੇ ਡਿੱਗ ਰਹੀ ਆ ਉੱਪਰ ਵੀ ਉੱਠ ਰਹੀ ਹੁੰਦੀ ਹੈ। ਇੱਕ ਨਾ ਇੱਕ ਜਗ੍ਹਾ ਦੇ ਉੱਤੇ ਧਰਤੀ ਛੋਹ ਕੇ ਫਿਰ ਵਾਪਸ ਵੀ ਉੱਠ ਰਹੀਆਂ ਹੁੰਦੀਆਂ, ਪਰ ਉਹ ਵੇਖਣ ਵਾਲੀ ਅੱਖ ਹਰ ਇੱਕ ਕੋਲ ਨਹੀਂ ਹੁੰਦੀ। ਜਿਹਦੇ ਕੋਲ ਹੈਗੀ ਆ ਉਹ ਫਿਰ ਬਹੁਤ ਤਰੱਕੀ ਕਰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
0: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2Fold Lending। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਤੈਨੂੰ ਪਤਾ ਦੁਨੀਆ ਦੀ ਸਭ ਤੋਂ ਸੋਹਣੀ ਥਾਂ ਕਿਹੜੀ ਹੈ? ਆਹ ਵਾਲੀ ਜਿੱਥੇ ਤੂੰ ਬੈਠੀ ਹੁੰਦੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ ਦੀਆਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ ਦੀਆਂ ਖਬਰਾਂ ਦੀ ਜੇ ਗੱਲ ਕਰੀਏ ਤੇ ਇੱਕ ਖਬਰ ਰਾਜਧਾਨੀ ਦਿੱਲੀ ਤੋਂ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਭ ਨੂੰ, ਖਾਸ ਤੌਰ ਦੇ ਉੱਤੇ ਜਿਹੜੇ ਬੱਚੇ ਦੂਜਿਆਂ ਸ਼ਹਿਰਾਂ ਦੇ ਵਿੱਚ ਰਹਿ ਕੇ ਪੜ੍ਹਦੇ ਨੇ, ਉਹਨਾਂ ਦੇ ਮਾਪਿਆਂ ਨੂੰ ਡਰਾ ਗਈ ਸੀ। ਦਿੱਲੀ ਦੇ ਸਤਿਆਨਿਕੇਤਨ ਨੇੜੇ 5 ਮੰਜ਼ਿਲਾ ਇਮਾਰਤ ਢਹਿ ਢੇਰੀ ਹੋਣ ਤੋਂ ਬਾਅਦ ਹੁਣ ਮ੍ਰਿਤਕਾਂ ਦੀ ਗਿਣਤੀ ਵੀ 7 ਹੋ ਗਈ ਹੈ ਵੱਧ ਕੇ, ਤੇ ਮਲਬੇ 'ਚ ਹੁਣ ਤੱਕ 12 ਜਣਿਆਂ ਨੂੰ ਬਚਾਇਆ ਜਾ ਚੁੱਕਿਆ। 5 ਹੋਰ ਜ਼ਖਮੀ ਦੱਸੇ ਗਏ ਨੇ, ਜਿਹੜੇ ਹਸਪਤਾਲ ਦੇ ਵਿੱਚ ਭਰਤੀ ਦੱਸੇ ਗਏ ਨੇ। ਪੁਲਿਸ ਨੇ ਇਮਾਰਤ ਦੇ ਮਾਲਕ ਭਾਰਤੀ ਹਵਾਈ ਫੌਜ ਦੇ ਸਾਬਕਾ ਸਰਜੈਂਟ ਹਰੀ ਰਾਮ, ਜਿਸ ਦੀ ਉਮਰ 81 ਸਾਲ ਦੱਸੀ ਗਈ ਹੈ, ਉਸ ਦੀ ਪਤਨੀ ਉਰਮਿਲਾ, ਉਸਦੀ ਉਮਰ 75 ਸਾਲ ਦੱਸੀ ਗਈ ਹੈ, ਤੇ ਉਹਨਾਂ ਦੇ ਬੇਟੇ ਮਹੇਸ਼, ਜਿਹਦੀ ਉਮਰ 52 ਸਾਲ ਦੱਸੀ ਗਈ ਹੈ, ਇਹਨਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਨੇ। ਇਸ ਦਰਮਿਆਨ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਇਹ ਚੁੱਕੇ ਗਏ ਨੇ ਕਿ ਸਰਕਾਰ ਹਾਦਸੇ ਰੋਕਣ ਦੇ ਵਿੱਚ ਨਾਕਾਮ ਹੋ ਰਹੀ ਹੈ, ਔਰ ਸਿਰਫ ਹੇਠਲੇ ਬੰਦਿਆਂ ਨੂੰ ਚੁੱਕ ਕੇ ਕਿਸੇ ਵੀ ਵੱਡੀ ਘਟਨਾ ਦੇ ਉੱਤੇ ਜਿਹੜਾ ਇੱਕ ਪਰਦਾ ਸੁੱਟ ਦਿੱਤਾ ਜਾਂਦਾ। ਤੀਰੀ ਇੰਜਨ ਸਰਕਾਰ ਦਾ ਨਾਂ ਦੇ ਕੇ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਇਸ ਵਕਤ ਹਾਦਸਿਆਂ ਨੂੰ ਰੋਕਣ ਦੇ ਵਿੱਚ ਸਰਕਾਰ ਨਾਕਾਮ ਰਹਿ ਰਹੀ ਹੈ ਤੇ ਦਿਮਾਗੀ ਨਕਸਲ ਨਾਰਾਜ਼ ਫੁੱਫੜ ਜਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸਾਂਝਾ ਕਿਸਾਨ ਮੋਰਚਾ, ਜਿਨ੍ਹਾਂ ਦੀ ਅਗਵਾਈ ਦੇ ਹੇਠ ਇੱਕ ਹਫ਼ਤੇ ਤੋਂ ਧਰਨਾ ਲੱਗਿਆ ਹੋਇਆ ਸੀ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਤੇ ਮੋਹਾਲੀ ਵਾਲੇ ਪਾਸਿਓਂ, ਤੇ ਉਹ ਹੁਣ ਸਫਲਤਾਪੂਰਵਕ ਮੁੱਕ ਗਿਆ ਤੇ ਕਿਸਾਨਾਂ ਨੇ ਜਿੱਤ ਦਾ ਜਸ਼ਨ ਮਨਾਇਆ। ਪਰ ਇਹ ਤੋਂ ਪਹਿਲਾਂ ਲਗਭਗ 2-2.5 ਘੰਟੇ ਲੰਮੀ ਮੀਟਿੰਗ ਇੱਕ ਚੱਲੀ ਸੀ ਪੰਜਾਬ ਸਰਕਾਰ ਦੀ ਤਰਫ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਬਲਵੀਰ ਸਿੰਘ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੀ ਉਹ ਸ਼ਾਮਲ ਹੋਏ ਸੀ, ਔਰ ਉਸ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਬਣੀ ਹੈ। ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਟ੍ਰੈਫਿਕ ਜਿਹੜੀ ਹੈ ਮੁੱਕੀ ਹੈ, ਪਰ ਇਸ ਜਿਹੜਾ ਮੋਰਚਾ ਇਸ ਦੇ ਵਿੱਚ ਹੁਣ ਸਵਾਲ ਵੀ ਉੱਠ ਰਹੇ ਨੇ ਕਿ ਆਖਿਰਕਾਰ ਇਹੋ ਜਿਹਾ ਕੀ ਹੈ ਜਿਹੜਾ ਪੰਜਾਬ ਸਰਕਾਰ ਦੀ ਤਰਫ ਤੋਂ ਜਿਹੜਾ ਕਿਸਾਨਾਂ ਨੂੰ ਦੇ ਦਿੱਤਾ ਜਾਏਗਾ, ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੋਏਗਾ। ਉਧਰ ਪੰਜਾਬ ਸਰਕਾਰ ਇਸ ਵਿੱਤੀ ਤੰਗੀ ਦੇ ਵਿਚਕਾਰ 2000 ਕਰੋੜ ਰੁਪਏ ਦਾ ਹੋਰ ਕਰਜ਼ ਚੁੱਕਣ ਦੀ ਤਿਆਰੀ 'ਚ। ਸਤੰਬਰ ਮਹੀਨੇ 'ਚ ਇਹ ਕਰਜ਼ ਦੀ ਪਹਿਲੀ ਕਿਸ਼ਤ ਸਮਝੀ ਜਾ ਸਕਦੀ, ਔਰ ਇਸ ਕਰਜ਼ੇ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ 17 ਸਾਲ ਦੀ ਮਿਆਦ ਵਾਲੇ ਸਰਕਾਰੀ ਸਟਾਕਾਂ ਦੀ ਵਿਕਰੀ ਦੇ ਰਾਹੀਂ 1200 ਕਰੋੜ ਰੁਪਏ ਜੁਟਾਏ ਜਾਣਗੇ। ਇਹ ਤੋਂ ਇਲਾਵਾ 800 ਕਰੋੜ ਰੁਪਇਆ 9 ਸਾਲਾਂ ਦੀ ਮਿਆਦ ਵਾਲੇ ਸਟਾਕਾਂ ਦੀ ਰਾਹੀਂ ਜੁਟਾਇਆ ਜਾਏਗਾ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਦੂਜਾ ਮਸਲਾ ਹੈ ਚੀਫ ਜਸਟਿਸ ਦੀ ਨਿਯੁਕਤੀ ਵਾਲਾ, ਉਸ ਨੂੰ ਲੈ ਕੇ ਵੀ ਪਿਛਲੇ ਦਿਨਾਂ ਤੋਂ ਵਿਵਾਦ ਤੁਰਿਆ ਹੋਇਆ, ਸਾਰੇ ਹੀ ਜਾਣਦੇ ਹਾਂ। ਪਰ ਹੁਣ ਕੱਲ ਦੇ ਦਿਨ ਇਸ ਵਾਦ ਵਿਰੋਧ ਦੇ ਬਾਵਜੂਦ ਪੰਜਾਬ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ ਜਸਟਿਸ ਵਜੋਂ ਜਸਟਿਸ ਅਸ਼ਵਨੀ ਸ਼ਰਮਾ ਨੇ ਹਲਫ ਲੈ ਲਿਆ। ਇਸ ਦਰਮਿਆਨ ਪੰਜਾਬ ਸਰਕਾਰ ਦੀ ਤਰਫ ਤੋਂ ਨਾ ਤਾਂ ਕੋਈ ਵਿਧਾਇਕ ਉੱਥੇ ਮੌਜੂਦ ਰਿਹਾ, ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਗਾਇਬ ਰਹੇ। ਉਹ ਜਿਹੜੇ ਸਾਬਕਾ ਜਿਹੜੇ ਮੰਤਰੀ ਨੇ ਸੰਜੀਵ ਅਰੋੜਾ ਜਿਹੜੇ ਜੇਲ੍ਹ ਚ ਬੰਦ ਨੇ, ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਗਏ ਹੋਏ ਸੀ, ਜਦਕਿ ਇਸ ਸਮਾਗਮ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਦੂਸਰੇ ਜਿਹੜਾ ਹਰਿਆਣਾ ਦਾ ਜਿਹੜੇ ਅਧਿਕਾਰੀ ਸੀ ਜਾਂ ਮੰਤਰੀ ਸੀ ਉਹ ਮੌਜੂਦ ਰਹੇ, ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਰਾਜਪਾਲ ਦੀ ਤਰਫ ਦੀ ਮੌਜੂਦਗੀ ਦੇ ਵਿੱਚ ਚੀਫ ਜਸਟਿਸ ਅਸ਼ਵਨੀ ਮਿਸ਼ਰਾ ਨੇ ਆਪਣਾ ਹੱਲ ਚੁੱਕਿਆ। ਹਾਲਾਂਕਿ ਵਿਰੋਧੀ ਪਾਰਟੀਆਂ ਦੀ ਤਰਫ ਤੋਂ ਪੰਜਾਬ ਸਰਕਾਰ ਦੇ ਇਸ ਵਿਰੋਧ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ, ਕਿਹਾ ਜਾ ਰਿਹਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਏਦਾਂ ਨਹੀਂ ਹੋਇਆ ਕਿ ਚੀਫ ਜਸਟਿਸ ਦੀ ਨਿਯੁਕਤੀ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੋਵੇ। ਪੰਜਾਬ ਸਰਕਾਰ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਇਹ ਕੁਝ ਖਬਰਾਂ ਨੇ ਰੰਜੋ ਜੀ, ਭਾਰਤ ਪੰਜਾਬ ਦੀਆਂ।
0: ਜੀ ਬਹੁਤ ਸ਼ੁਕਰੀਆ ਗੌਤਮ ਜੀ। ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨੀ ਮੋਰਚਾ ਜਿਹੜਾ ਉਹ ਸਮਾਪਤ ਕਹਿੰਦੇ ਹੋ ਗਿਆ, ਹੁਣ ਵਿਸ਼ੇਸ਼ ਇਜਲਾਸ ਸੱਦਿਆ ਜਾਊਗਾ ਤੇ ਉਹਦੇ ਵਿੱਚ ਹੁਣ ਕੀ ਫੈਸਲੇ ਕੀਤੇ ਜਾਂਦੇ ਨੇ ਇਹ ਹੁਣ ਬਾਅਦ ਦੀਆਂ ਗੱਲਾਂ। ਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਕਿ ਰੁੱਖ ਜਾਂ ਅਖਬਾਰਾਂ ਜੋ ਕਹਿ ਰਹੀਆਂ ਨੇ ਕਿ ਰੁੱਖ ਹੁਣ ਕੇਂਦਰ ਵੱਲ ਨੂੰ ਕੀਤਾ ਜਾਊਗਾ, ਤੇ ਜਿੱਦਾਂ ਤੁਸੀਂ ਇਸ਼ਾਰਾ ਵਿੱਚ ਦਿੱਤਾ ਵੀ ਆ ਹਲਕਾ ਜਿਹਾ ਕਿ ਪੰਜਾਬ ਸਰਕਾਰ ਇਹੋ ਜਿਹਾ ਕੀ ਕਰ ਸਕਦੀ ਆ ਮੰਗਾਂ ਦੇ ਉੱਤੇ, ਕਿਉਂਕਿ ਜਦੋਂ ਮੰਗਾਂ ਦੀ ਆਪਾਂ ਲਿਸਟ ਵੇਖਦੇ ਹਾਂ ਤੇ ਉਹਦੇ ਵਿੱਚ ਫਿਰ ਬੜੇ ਕੁਐਸਚਨ ਖੜ੍ਹੇ ਹੋ ਜਾਂਦੇ ਆ ਕਿ ਕੀ ਸਰਕਾਰਾਂ ਉਹ ਸਭ ਕੁਛ ਦੇਣ ਦੇ ਵਿੱਚ ਸਮਰੱਥ ਹੈਗੀਆਂ ਵੀ ਨੇ ਜਾਂ ਨਹੀਂ ਨੇ। ਹੁਣ ਇਹੋ ਜਿਹਾ ਸਰਕਾਰ ਕੀ ਕਰਨ ਜਾ ਰਹੀ ਆ, ਕੀ ਉਗ ਸੁੱਗ ਨਿਕਲ ਰਹੀ ਆ?
1: ਜੀ ਪਹਿਲੀ ਗੱਲ ਤਾਂ ਇਹ ਜਿਹੜਾ ਮੋਰਚਾ ਹੈ ਇਸ ਨੂੰ ਲੈ ਕੇ ਵੀ ਹੁਣ ਸਵਾਲ ਇਹ ਉੱਠ ਰਹੇ ਨੇ। ਪਹਿਲੀ ਗੱਲ ਤਾਂ ਕਿ 7 ਦਿਨ ਖੱਜਲ ਖੁਆਰੀ ਹੁੰਦੀ ਰਹੀ। ਕਿਸੇ ਵੀ ਜਿਹੜੇ ਪੰਜਾਬ ਸਟੇਟ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਜਿੱਥੇ ਵੀ ਧਰਨੇ ਮੁਜ਼ਾਹਰੇ ਹੁੰਦੇ ਨੇ, ਇੱਕ ਤਰੀਕਾ ਇਹ ਹੁੰਦਾ ਹੁੰਦਾ ਸਰਕਾਰਾਂ ਦਾ ਕਿ ਆਮ ਲੋਕਾਂ ਦੇ ਦਰਮਿਆਨ ਤੇ ਜਿਹੜੀ ਪਾਰਟੀ ਸਹਿਮਤ ਨਹੀਂ ਹੈ, ਜਿਹੜੀ ਧਰਨੇ ਮੁਜ਼ਾਹਰੇ ਤੱਕ ਉਤਰ ਆਈ ਹੈ, ਉਹਨਾਂ ਦੇ ਦਰਮਿਆਨ ਛੇਤੀ ਤੋਂ ਛੇਤੀ ਵਿਰੋਧ

ਇਦਾਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਇਹ ਗੱਲ ਕਹੀ ਜਾ ਸਕਦੀ। ਇਹ ਜਿਹੜੇ ਇਹਦੇ ਦੋ ਤਿੰਨ ਜਿਹੜੀਆਂ ਗੱਲਾਂ ਹੈਗੀਆਂ ਨੇ ਇਸ ਇਸ ਜਿਹੜਾ ਮੋਰਚਾ ਸੀਗਾ ਇਹਦੇ ਬਾਰੇ ਜੇ ਗੱਲ ਕੀਤੀ ਜਾਵੇ ਰੰਜੋ ਜੀ, ਕਿ ਇੱਕ ਤਾਂ ਇਹਦੇ ਚ ਮੰਗਾਂ ਕੀ ਸੀ ਤੇ ਦੂਸਰਾ ਉਹਨਾਂ ਮੰਗਾਂ ਨੂੰ ਹੁਣ ਕੀ ਪੂਰਾ ਕਰ ਲਿਆ ਗਿਆ ਜਿਹਦੇ ਕਰਕੇ ਇਹ ਮੋਰਚਾ ਖਤਮ ਕੀਤਾ ਗਿਆ। ਦੋਵਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਦੇ ਪਹਿਲਾਂ ਸਭ ਤੋਂ ਪਹਿਲਾਂ ਇਹ ਸਮਝਣੀ ਜ਼ਰੂਰੀ ਹੈ ਗੱਲ ਕਿ ਇਸ ਮੌਕੇ ਜਿਹੜੀਆਂ ਮੰਗਾਂ ਕਿਸਾਨ ਮੋਰਚੇ ਨੇ ਰੱਖੀਆਂ ਸੀ ਉਹ ਇਹ ਸੀ ਕਿ ਜਿਹੜਾ ਪਾਣੀਆਂ ਦਾ ਗੈਰ ਸੰਵਿਧਾਨਕ ਸਮਝੌਤਾ ਹੋਇਆ ਹੋਇਆ ਹੈ, ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾ 78, 79, 80 ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਫਿਰ ਇਹਦਾ ਮਤਾ ਇੱਕ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ, ਫਿਰ ਡੈਮ ਸੇਫਟੀ ਐਕਟ, ਬੀਜ ਬਿੱਲ ਐਕਟ ਇਹਨਾਂ ਨੂੰ ਵੀ ਰੱਦ ਕਰਨ ਦੇ ਲਈ ਵਿਧਾਨ ਸਭਾ ਚ ਮਤੇ ਪੇਸ਼ ਕੀਤੇ ਜਾਣ ਤੇ ਸਹਿਕਾਰੀ ਬੈਂਕ ਤੇ ਸੁਸਾਇਟੀਆਂ ਦੇ ਕਰਜ਼ਿਆਂ ਨੂੰ ਵਾਪਸ ਲੈਣ ਦੇ ਲਈ ਪਹਿਲਾਂ ਵਿਰੋਧੀ ਧਿਰਾਂ ਦੇ ਨਾਲ ਇੱਕ ਬੈਠਕ ਬੁਲਾਈ ਜਾਵੇ ਤੇ ਫਿਰ ਉਹਦੀ ਸਹਿਮਤੀ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤੇ ਗੰਨੇ ਦੇ ਭਾਅ ਜਿਹੜੇ ਆਲਰੇਡੀ ਪੰਜਾਬ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੇ ਰਹੇ ਉਹ ਉਹਨਾਂ ਦੇ ਜਿਹੜੇ ਬਕਾਏ ਹੈਗੇ ਨੇ ਆ ਪ੍ਰਾਈਵੇਟ ਖੰਡ ਮਿੱਲਾਂ ਦਾ ਜਿਹੜਾ ਬਕਾਇਆ ਉਹਦਾ ਸਮੇਂ ਸਿਰ ਭੁਗਤਾਨ ਕੀਤਾ ਜਾਵੇ। ਸਿਰ ਇਹ ਇੱਕ ਮਸਲਾ ਜੇ ਆਪਾਂ ਛੱਡ ਦੇਈਏ ਤਾਂ ਕਿਸਾਨਾਂ ਦੇ ਹਿੱਤ ਦਾ ਕੋਈ ਹੋਰ ਦੂਸਰਾ ਮਸਲਾ ਨਜ਼ਰ ਨਹੀਂ ਆਉਂਦਾ। ਜੇ ਇਸ ਨੂੰ ਇਸ ਢੰਗ ਦੇ ਨਾਲ ਦੇਖੀਏ ਜੀ, ਪਾਣੀਆਂ ਦਾ ਮਸਲਾ ਤਾਂ ਪੰਜਾਬ ਦਾ ਮਸਲਾ ਹੈ, ਜੇ ਪਾਣੀਆਂ ਦਾ ਮਸਲਾ ਹੱਲ ਹੋਏਗਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਵਧੇਰੇ ਪਾਣੀ ਮਿਲ ਸਕੇਗਾ। ਹੁਣ ਇੱਥੇ ਪੰਜਾਬ ਸਰਕਾਰ ਕੀ ਕਰ ਸਕਦੀ ਹੈ, ਸਵਾਲ ਇਹ ਪੈਦਾ ਹੁੰਦਾ। ਕਿਸਾਨਾਂ ਨੇ ਕਿਹਾ ਕਿ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਕਿ ਪੰਜਾਬ ਸਰਕਾਰ ਮੰਨ ਗਈ ਹੈ। ਲੱਗਦਾ ਇੰਝ ਹੈ ਕਿ ਇਹ ਜਿਵੇਂ ਇੱਕ ਇੱਕ ਤਰੀਕੇ ਦੇ ਨਾਲ ਇਹ ਸਟੇਟ ਕੀਤਾ ਗਿਆ ਸੀ ਇਹ ਮੋਰਚਾ, ਕਿ ਇੱਕ ਹਫਤਾ ਇਹਦੇ ਲਈ ਤੁਸੀਂ ਰੱਖੋ ਤੇ ਧਿਆਨ ਸਾਰਾ ਜਿਹੜਾ DA ਵਾਲੇ ਮਸਲੇ ਤੋਂ ਭਟਕ ਕੇ ਜਾਂ ਪੰਜਾਬ ਦੇ ਹੋਰ ਦੂਸਰੇ ਮਸਲਿਆਂ ਤੋਂ ਭਟਕ ਕੇ ਇੱਧਰ ਨੂੰ ਜਾਵੇ ਤੇ ਫਿਰ ਪੰਜਾਬ ਸਰਕਾਰ ਵੀ ਆਸਾਨੀ ਦੇ ਨਾਲ ਬਣ ਜਾਏਗੀ। ਹੁਣ ਤੁਸੀਂ ਉਹ ਸਟੇਜ ਤੋਂ ਜਿੰਨੀਆਂ 7 ਦਿਨ ਤਕਰੀਰਾਂ ਹੁੰਦੀਆਂ ਰਹੀਆਂ, ਮੈਂ ਉਹ ਸਾਰੀਆਂ ਸੁਣੀਆਂ, ਉਹ ਸਾਰੀਆਂ ਸਮਝੀਆਂ ਤੇ ਫਿਰ ਬਾਅਦ ਦੇ ਵਿੱਚ ਜਦੋਂ ਇਹ ਮੋਰਚਾ ਖਤਮ ਹੁੰਦਾ ਉਸ ਤੋਂ ਬਾਅਦ ਵੀ ਕਿਸਾਨ ਨੇਤਾਵਾਂ ਦੀਆਂ ਤਕਰੀਰਾਂ ਤੁਸੀਂ ਸੁਣੋ, ਉਹ ਇੰਝ ਲੱਗਦਾ ਹੈ ਕਿ ਉਹ ਪੰਜਾਬ ਸਰਕਾਰ ਦੀ ਖੁਸ਼ਾਮਦ ਕਰਨ ਦੇ ਲਈ ਮੋਰਚਾ ਲਗਾਇਆ ਗਿਆ ਸੀ। ਲਗਾਇਆ ਪੰਜਾਬ ਸਰਕਾਰ ਦੇ ਖਿਲਾਫ ਸੀ ਪਰ ਖੁਸ਼ਾਮਦ ਹੋ ਰਹੀ ਸੀ, ਖੱਜਲ ਖੁਆਰ ਆਮ ਲੋਕ ਹੋ ਰਹੇ ਸੀ ਜਿਹੜੇ ਉੱਥੋਂ ਨਿਕਲ ਕੇ ਜਿਹੜੇ ਆਇਸ਼ਰ ਚੌਂਕ ਤੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਸੀ ਜਾਂ ਚੰਡੀਗੜ੍ਹ ਵਾਲੇ ਪਾਸੇ ਉੱਧਰ ਨੂੰ ਪੰਜਾਬ ਨੂੰ ਆਉਂਦੇ ਸੀ, ਇੱਕ ਅਲਟਰਨੇਟ ਰੋਡਸ ਜਿਹੜੀਆਂ ਸੀ ਉਹਨਾਂ ਤੇ ਟ੍ਰੈਫਿਕ ਵੱਧ ਗਿਆ ਸੀ। ਖੈਰ ਉਹ ਇੱਕ ਵੱਖਰੀ ਗੱਲ ਹੈ, ਪਰ ਇਸ ਮੋਰਚੇ ਦੇ ਵੱਲ ਜੇ ਆਈਏ ਤਾਂ ਹੁਣ ਗੱਲ ਇੱਥੇ ਆ ਕੇ ਮੁੱਕੀ ਹੈ ਕਿ ਇਹ ਸਾਰੇ, ਚਾਹੇ ਡੈਮ ਸੁਰੱਖਿਆ ਐਕਟ ਹੈ, ਚਾਹੇ ਬੀਜ ਬਿੱਲ ਹੈ, ਚਾਹੇ ਪਾਣੀਆਂ ਦੇ ਗੈਰ ਸੰਵਿਧਾਨਕ ਸਮਝੌਤੇ ਦਾ ਮਸਲਾ ਹੈ, ਇਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਨੇ ਸਹਿਮਤੀ ਕੀ ਦਿੱਤੀ ਹੈ ਕਿਸਾਨਾਂ ਨੂੰ? ਸਹਿਮਤੀ ਇਹ ਦਿੱਤੀ ਹੈ ਕਿ ਠੀਕ ਹੈ, ਅਸੀਂ ਇਸੇ ਮਹੀਨੇ ਦੇ ਵਿੱਚ, ਸਪਤੰਬਰ ਮਹੀਨੇ ਦੇ ਵਿੱਚ, ਇੱਕ ਮਹੀਨੇ ਦੇ ਅੰਦਰ ਅੰਦਰ ਕਹਿ ਲਓ, ਚਾਹੇ ਸਪਤੰਬਰ ਨਾ ਸੀ ਪਰ ਅਕਤੂਬਰ ਦੇ ਪਹਿਲੇ ਹਫਤੇ 'ਚ ਸੀ, ਇੱਕ ਪੰਜਾਬ ਸਰਕਾਰ, ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਸੱਦਾਂਗੇ, ਚਾਹੇ ਉਹ ਇੱਕ ਦਿਨ ਦਾ ਹੋਵੇ ਚਾਹੇ 2 ਦਿਨ ਦਾ ਹੋਵੇ, ਉਸ ਵਿਸ਼ੇਸ਼ ਇਜਲਾਸ ਦੇ ਵਿੱਚ ਕਿਸਾਨਾਂ ਦੇ ਇਸ ਮਸਲੇ ਦੀ ਜਿਹੜੀ ਗੱਲ ਰੱਖੀ ਜਾਊਗੀ ਉਹਦੇ ਤੇ ਇੱਕ ਮਤਾ ਪੰਜਾਬ ਸਰਕਾਰ ਲੈ ਕੇ ਆਊਗੀ, ਉਹ ਮਤੇ ਨੂੰ ਫਿਰ ਕੇਂਦਰ ਸਰਕਾਰ ਕੋਲ ਭੇਜਿਆ ਜਾਊਗਾ। ਇਹ ਮੋਰਚੇ ਦਾ ਹਾਸਲ ਹੈ, ਯਾਨੀ ਕਿ ਸਮੱਸਿਆਵਾਂ ਜਿਹੜੀਆਂ ਬਹੁਤ ਪੁਰਾਣੀਆਂ ਨੇ, ਏਦਾਂ ਨੀ ਕਿ ਕੋਈ ਕਿਸਾਨਾਂ ਦੀ ਹੁਣ ਦੀ ਸਮੱਸਿਆ ਹੈਗੀ ਹੈ। ਪਾਣੀਆਂ ਦਾ ਸਮਝੌਤਾ ਜਿਹੜਾ ਹੈਗਾ, ਭਾਰਤ ਇੱਕ ਰਿਪਬਲਿਕ ਮੁਲਕ ਹੈ, ਅਸੀਂ ਸਮਝਦੇ ਹਾਂ ਕਿ ਸਟੇਟ ਦੇ ਕੋਲ ਕੋਈ ਹੱਕ ਹੀ ਨਹੀਂ ਹੈਗੇ, ਸਟੇਟ ਕਿਵੇਂ ਕੋਈ ਇਸ ਤਰੀਕੇ ਦੇ ਨਾਲ ਆਪਣੇ ਤਰੀਕੇ ਤੋਂ ਕਿਸੇ ਵੀ ਪਾਣੀਆਂ ਦੇ ਮਸਲੇ ਨੂੰ ਰੀਇਨਫੋਰਸ ਕਰ ਦੇਗੀ, ਨਹੀਂ ਕਰ ਸਕਦੀ। ਇਸ ਦੇ ਲਈ ਉਹਨਾਂ ਨੂੰ ਕੇਂਦਰ ਸਰਕਾਰ ਵੱਲ ਤੱਕਣਾ ਹੋਏਗਾ। ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਹੁਣ ਤੱਕ ਨਹੀਂ ਨਿਬੜਿਆ, ਪੁਸ਼ਤਾਂ ਦੀਆਂ ਪੁਸ਼ਤਾਂ ਅਸੀਂ ਦੇਖੀਆਂ ਹੈਗੀਆਂ ਨੇ ਜਦੋਂ ਤੋਂ ਇਹ ਮਸਲਾ ਚੱਲ ਰਿਹਾ, ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਵੇਲੇ, ਚਾਹੇ ਹੁਣ ਆਮ ਆਦਮੀ ਪਾਰਟੀ ਦੇ ਵੇਲੇ, ਨਾ ਕੋਈ ਹੱਲ ਕਰਵਾ ਸਕਿਆ ਨਾ ਇਹ ਹੱਲ ਹੋ ਰਿਹਾ। ਸੋ ਇਹਦੇ ਤੇ ਇਹ ਕਹਿ ਦੇਣਾ ਕਿ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦੋ ਜੀ, ਉਹਦੇ ਤੇ ਇਹਦੇ ਖਿਲਾਫ ਮਤਾ ਪਾਓ। ਖਿਲਾਫ ਮਤਾ ਪਾਉਣ ਦੇ ਨਾਲ ਪਾਣੀਆਂ ਦਾ ਮਸਲਾ ਨਹੀਂ ਹੱਲ ਹੋਣ ਲੱਗਿਆ। ਦੂਜਾ, ਇਸ ਮੋਰਚੇ ਦੇ ਵਿੱਚ ਇਹ ਗੱਲ ਕਹੀ ਗਈ ਕਿ ਡੈਮ ਸੇਫਟੀ ਐਕਟ ਤੇ ਬੀਜ ਬਿੱਲ ਐਕਟ ਨੇ ਜਿਹੜੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਰੱਦ ਕਰੇ ਤੇ ਫਿਰ ਰਾਸ਼ਟਰਪਤੀ ਦੇ, ਭਾਰਤ ਸਰਕਾਰ ਦੇ ਕੋਲ ਭੇਜੇ। ਹੁਣ ਚੱਕਰ ਇਹ ਹੈ ਕਿ ਜਿਹੜਾ ਡੈਮ ਸੇਫਟੀ ਐਕਟ ਤੇ ਬੀਜ ਬਿੱਲ ਐਕਟ ਨੇ ਇਹ ਕੇਂਦਰ ਸਰਕਾਰ ਦੇ ਐਕਟ ਨੇ, ਇਹਨਾਂ ਨੂੰ ਜੋ ਪੰਜਾਬ ਸਰਕਾਰ ਆਪਣੀ ਤਰਫ ਤੋਂ ਰੱਦ ਕਰ ਵੀ ਦਿੰਦੀ ਹੈ ਤਾਂ ਏਦਾਂ ਪਹਿਲਾਂ ਵੀ ਕਈ ਵਾਰ ਜਿਹੜੇ ਕੇਂਦਰ ਸਰਕਾਰ ਦੇ ਐਕਟ ਨੇ ਉਹ ਪੰਜਾਬ ਨੇ ਆਪਣੀ ਤਰਫ ਤੋਂ ਰੱਦ ਕੀਤੇ ਨੇ, ਪਰ ਉਹਨਾਂ ਨੂੰ ਮੰਨਣ ਦੇ ਲਈ ਉਹ ਰਾਜ਼ੀ ਨਾ ਹੋਣ, ਏਦਾਂ ਨਹੀਂ ਹੋ ਸਕਦਾ। ਜੇ ਪੰਜਾਬ ਸਰਕਾਰ ਇਹ ਕਹਿ ਦੇਵੇ ਕਿ ਅਸੀਂ ਉਹ ਬੀਜ ਬਿੱਲ ਐਕਟ ਦਿੰਦੇ ਹੀ ਨਹੀਂ, ਉਹ ਉਸ ਨੂੰ ਰੱਦ ਕਰ ਦਿੰਦੇ ਤੇ ਅਸੀਂ ਆਪਣੇ ਪੱਲਿਓਂ ਜਿਹੜਾ ਖਰਚਾ ਉਹ ਚੁੱਕਾਂਗੇ, ਉਹ ਤਾਂ ਗੱਲ ਬਣਦੀ ਹੈ, ਉੱਥੇ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਸਟੈਂਡ ਲਿਆ। ਪਰ ਬੀਜ ਬਿੱਲ ਐਕਟ ਨੂੰ ਪੰਜਾਬ ਸਰਕਾਰ ਰੱਦ ਕਰਕੇ ਜਾਂ ਜਿਹੜਾ ਡੈਮ ਸੇਫਟੀ ਐਕਟ ਉਹਨੂੰ ਰੱਦ ਕਰਕੇ ਕਰੇਗੀ ਵੀ ਕੀ? ਅਲਟੀਮੇਟਲੀ ਤਾਂ ਗੇਂਦ ਜਿਹੜੀ ਉਹ ਕੇਂਦਰ ਸਰਕਾਰ ਦੇ ਕੋਲ ਜਾਏਗੀ, ਫਿਰ ਕੇਂਦਰ ਸਰਕਾਰ ਉਹਨੂੰ ਆਪਣੇ ਪਾਰਲੀਮੈਂਟਰੀ ਸੈਸ਼ਨ ਚ ਲੈ ਕੇ ਆਉਂਦੀ ਹੈ ਜਾਂ ਕੇਂਦਰ ਸਰਕਾਰ ਆਪਣੇ ਵਿਚਾਰ ਅਧੀਨ ਰੱਖਦੀ ਹੈ, ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੀ ਹੈ ਤੇ ਉਹ ਫਿਰ ਪੂਰੇ ਭਾਰਤ ਦੇ ਉੱਤੇ ਲਾਗੂ ਹੋਣਗੇ। ਕੇਂਦਰ ਸਰਕਾਰ ਨੇ ਵੀ ਇਹ ਦੇਖਣਾ ਹੈ ਕਿ ਉਹ ਬਿੱਲ ਜਿਹੜੇ ਹੈਗੇ ਨੇ ਉਹਨੂੰ ਭਾਰਤ ਦੇ ਹਿੱਤ ਦੇ ਵਿੱਚ ਹੈਗੇ ਨੇ ਕਿ ਨਹੀਂ ਹੈਗੇ। ਤੇ ਇੱਕ ਜਿਹੜਾ ਹੈਗਾ ਸਹਿਕਾਰੀ ਬੈਂਕਾਂ ਸੁਸਾਇਟੀਆਂ ਦੇ ਕਰਜ਼ਿਆਂ ਦੀ ਵਾਪਸੀ ਵਾਲਾ ਮਸਲਾ, ਉਹਦੇ ਤੇ ਬੜਾ ਤਕਨੀਕੀ ਪੇਚ ਫਸਾਤਾ ਹੈ। ਉਹਦੇ ਤੇ ਕਹਿਤਾ ਹੈ

0: ਕਿ ਠੀਕ ਹੈ, ਇਹ ਮੰਗ ਪੰਜਾਬ ਸਰਕਾਰ ਨੇ ਮੰਨ ਲਈ ਹੈ, ਪਰ ਇੱਕ ਏਦਾਂ ਲੱਗਦਾ ਹੈ ਕਿ ਕਿਸਾਨਾਂ ਨੇ ਆਪ ਹੀ ਹਥਿਆਰ ਸੁੱਟ ਕੇ ਕਹਿਤਾ ਹੋਵੇ ਕਿ ਠੀਕ ਹੈ ਜੀ, ਇਹ ਮੰਗ ਤਾਂ ਅਸੀਂ ਤੁਹਾਡੀ ਆਪ ਹੀ ਮੰਨ ਜਾਂਦੇ ਹਾਂ, ਮੰਗ ਰੱਖੀ ਵੀ ਹੈ ਪਰ ਮੰਗ ਆਪ ਵੀ ਮੰਨ ਲਈ ਹੈ। ਉਹ ਚ ਇਹ ਗੱਲ ਕਹੀ ਹੈ, ਜੇ ਤੁਸੀਂ ਧਿਆਨ ਦੇ ਨਾਲ ਉਹ ਖਰੜਾ ਪੜ੍ਹੋ ਤੇ ਦੇਖੋ ਕਿ ਕਿਸਾਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਹਿਕਾਰੀ ਬੈਂਕਾਂ ਦਾ ਜਿਹੜਾ ਪੰਜਾਬ ਦੇ ਛੋਟੇ ਕਿਸਾਨਾਂ ਦੇ ਸਿਰ ਕਰਜ਼ਾ, ਉਹਦੇ ਬਾਰੇ ਦੁਬਾਰਾ ਉਹਦੀਆਂ ਰਕਮਾਂ ਜਿਹੜੀਆਂ ਨੇ ਉਹ ਉਹਦੇ ਬਾਰੇ ਸੋਚਣ, ਉਹਦੇ ਬਾਰੇ ਰੀ ਥਿੰਕ ਕਰੋ, ਉਹਨਾਂ ਨੂੰ ਦੁਬਾਰਾ ਤੋਂ ਲਾਗੂ ਕਰੋ ਤੇ ਉਹਦੇ ਲਈ ਪਹਿਲਾਂ ਵਿਰੋਧੀ ਧਿਰਾਂ ਦੇ ਨਾਲ ਵਿਚਾਰ ਕਰੋ। ਹੁਣ ਪੰਜਾਬ ਸਰਕਾਰ ਤਾਂ ਇਹ ਕਹਿ ਦੇਗੀ ਜੀ ਕਿ ਅਸੀਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੱਦੀ ਸੀ, ਫਲਾਣਾ ਨਹੀਂ ਆਇਆ, ਧਿਮਕਾ ਨਹੀਂ ਆਇਆ, ਉਹਦੇ ਲਈ ਕੋਈ ਇੱਕ ਟਾਈਮ ਲਾਈਨ ਨਹੀਂ ਮਿੱਥੀ ਹੈਗੀ। ਜਿੱਦਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਇੱਕ ਟਾਈਮ ਲਾਈਨ ਮਿਥਲੀ ਗਈ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਉਹਨੂੰ ਕਰਿਆ ਜਾਵੇ, ਉਹਦੀ ਕੋਈ ਟਾਈਮ ਲਾਈਨ ਨਹੀਂ ਹੈਗੀ। ਚਲੋ ਠੀਕ ਹੈ, ਜੇ ਪੰਜਾਬ ਸਰਕਾਰ ਉਸੇ ਟਾਈਮ ਲਾਈਨ ਦੀ ਵੀ ਮੰਨ ਲੈਂਦੀ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਵਿਰੋਧੀ ਧਿਰਾਂ ਦੇ ਨਾਲ ਮੀਟਿੰਗ ਕਰ ਲਈ ਜਾਂਦੀ ਹੈ, ਫਿਰ ਕੀ, ਫਿਰ ਕਿਹੜੀ ਐਸੀ ਵਿਰੋਧੀ ਪਾਰਟੀ ਹੈ ਜਿਹੜੀ ਇਹ ਕਹੇਗੀ ਕਿ ਹਾਂਜੀ ਠੀਕ ਹੈ, ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਘੱਟ ਨਹੀਂ ਹੋਣਾ ਚਾਹੀਦਾ। ਇਹਦੇ ਤੇ ਪੰਜਾਬ ਸਰਕਾਰ ਦਾ ਇਹ ਮਸਲਾ ਸੀ, ਸਹਿਕਾਰੀ ਬੈਂਕ ਪੰਜਾਬ ਕਾਰਪੋਰੇਟ ਸੋਸਾਇਟੀਆਂ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੇ ਨੇ, ਸਿੱਧਾ ਸਿੱਧਾ ਜਿਹਾ, ਜੇ ਤਾਂ ਤੁਹਾਡੀ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਇੱਕ ਸਟੇਜ ਤੇ, ਤੁਸੀਂ ਇਹ ਕਹੋ ਪੰਜਾਬ ਸਰਕਾਰ ਨੂੰ ਕਿ ਕਿਸਾਨਾਂ ਦੇ ਕਰਜ਼ਿਆਂ ਨੂੰ ਰੀਥਿੰਕ ਕਰੋ, ਉਹਨਾਂ ਨੂੰ ਦੁਬਾਰਾ ਤੋਂ ਉਹਨਾਂ ਨੂੰ ਰੀਫਰੇਮ ਕਰੋ, ਤੇ ਫਿਰ ਜਿਹੜੇ ਬਕਾਏ ਹੈਗੇ ਨੇ ਉਹਨਾਂ ਦੀ ਜਾਂ ਤਾਂ ਕਿਸ਼ਤਾਂ ਬੰਨ ਦਿਓ ਜਾਂ ਉਹਦੇ ਵਿੱਚੋਂ ਇੰਟਰਸਟ ਫ੍ਰੀ ਕਰ ਦਿਓ, ਜਾਂ ਕੁਛ ਨਾ ਕੁਛ ਐਸਾ ਕਰੋ ਕਿ ਕਿਸਾਨਾਂ ਨੂੰ ਰਾਹਤ ਮਿਲੇ। ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈਗਾ, ਕੈਬਨਿਟ ਮੀਟਿੰਗ ਕਰਨੀ ਹੈ, ਉਹਨਾਂ ਨੇ ਕਰ ਦੇਣਾ। ਇਹਦੇ ਲਈ ਵਿਰੋਧੀ ਪਾਰਟੀਆਂ ਨੂੰ ਬੁਲਾਇਆ ਜਾਵੇ, ਫਿਰ ਉਹਨਾਂ ਤੋਂ ਪੁੱਛਿਆ ਜਾਵੇ, ਲੱਗਦਾ ਨਹੀਂ ਹੈਗਾ। ਸੋ ਇਸ ਕਰਕੇ ਇੰਜ ਲੱਗਦਾ ਕਿ ਪੂਰਾ ਦਾ ਪੂਰਾ ਜਿਹੜਾ ਮਾਮਲਾ ਸੀ ਇਹਨੂੰ ਇੱਕ ਸਟੇਜ ਕੀਤਾ ਗਿਆ ਸੀ। ਜਿੱਦਾਂ ਪਹਿਲਾਂ ਵੀ ਇਸ਼ਾਰੇ ਆ ਰਹੇ ਹੈਗੇ ਨੇ ਕਿ ਚਾਹੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਮਸਲੇ ਹੈਗੇ ਨੇ, ਕਿਉਂਕਿ ਅੱਜ ਫਿਰ ਤੋਂ ਪੰਜਾਬ ਦੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ ਹੋਣ ਜਾ ਰਹੀ ਹੈ, ਤੇ ਪਹਿਲਾਂ ਵੀ ਹੋ ਚੁੱਕੀ ਹੈਗੀ ਹੈ, ਤੇ ਉਹ ਡੀਏ ਦਾ ਜਿਹੜਾ ਇੱਕ ਬਕਾਇਆ ਪਿਆ, ਚਾਹੇ ਪੰਜਾਬ ਸਰਕਾਰ ਨੇ ਇੱਕ ਚੀਫ ਜਸਟਿਸ ਅਸ਼ਵਨੀ ਮਿਸ਼ਰਾ ਦਾ ਵਿਰੋਧ ਕੀਤਾ। ਸੋ ਕੁਛ ਮਸਲੇ ਐਸੇ ਨੇ ਜਿਹੜੇ ਅੱਜ ਕੱਲ੍ਹ ਐਂ ਲੱਗ ਰਿਹਾ ਕਿ ਪੰਜਾਬ ਸਰਕਾਰ ਅਨਵਾਂਟਿਡਲੀ ਛੇੜ ਰਹੀ ਹੈ, ਬਿਨਾਂ ਕਿਸੇ ਜਿਵੇਂ ਭੁੰਡਾਂ ਦੇ ਖੱਖੜ ਨੂੰ ਹੱਥ ਲਗਾਇਆ ਜਾ ਰਿਹਾ ਕਿ ਕੋਈ ਗੱਲ ਹੈ ਨੀ, ਨਾ ਹੀ ਪੰਜਾਬ ਸਰਕਾਰ ਦੀ ਹੱਦਬੰਦੀ ਚ ਉਹ ਚੀਜ਼ ਆਉਂਦੀ ਹੈ, ਤੇ ਨਾ ਹੀ ਉਹਦਾ ਕੋਈ ਉਹਦੇ ਨਾਲ ਕੋਈ ਨਤੀਜਾ ਨਿਕਲਣਾ। ਸੋ ਉਈਓ ਜਿਵੇਂ ਇੱਕ ਤੂਲ ਦੇਣੀ ਹੁੰਦੀ ਹੈ ਮਾਮਲਿਆਂ ਨੂੰ ਕਿ ਬਸ ਮਸਲੇ ਬਣਾ ਕੇ ਰੱਖੋ, ਮਿਸਾਈਲ ਬਣਾ ਕੇ ਰੱਖੋ, ਤੇ ਜਿਹੜੀਆਂ ਹੋਰਨਾਂ ਗੱਲਾਂ ਨੇ ਉਹਨਾਂ ਦੇ ਵੱਲ ਧਿਆਨ ਨਾ ਜਾਵੇ।
1: ਸੋ ਬੇਸਿਕਲੀ ਅੱਜ ਕੱਲ੍ਹ ਉਹ ਸਿੱਧਾ ਸਿੱਧਾ ਜਿਹਾ ਮਸਲਾ ਹੋ ਗਿਆ, ਜਿੱਦਾਂ ਕੋਈ ਵੀ ਘਟਨਾ ਵਾਪਰਦੀ ਹੈ ਵੱਡੀ ਤੋਂ ਉਤੋਂ ਬਾਅਦ 'ਚ ਉਹਦੇ ਆਲੇ ਦੁਆਲੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਪਲਾਂਟ ਕੀਤੀਆਂ ਜਾਂਦੀਆਂ ਕਿ ਆਹ ਇਸ ਕਰਕੇ ਕੀਤਾ ਗਿਆ, ਆਹ ਇਸ ਕਰਕੇ ਕੀਤਾ ਗਿਆ। ਹੁਣ ਜੇ ਇਸੇ ਆਪਾਂ ਕਿਸਾਨਾਂ ਵਾਲੇ ਮਸਲੇ ਦੀ ਆਪਾਂ ਗੱਲ ਕਰ ਲਈਏ, ਅਤੇ ਇਹਤੋਂ ਫਿਰ ਕੀ ਸੰਕੇਤ ਅੱਗੇ ਲੱਗਦੇ ਨੇ? ਇਹ ਤਾਂ ਚੀਜ਼ਾਂ ਹੋਰ ਜ਼ਿਆਦਾ ਆਪਾਂ ਕਹਿ ਲਈਏ ਕਿ ਹੇਠਾਂ ਨੂੰ ਗ੍ਰਾਫ ਜਾਣ ਵਾਲੀ ਗੱਲ ਹੋ ਗਈ, ਜਿਹੜੀ ਕੋਈ ਥੋੜ੍ਹੀ ਬਹੁਤ ਸੁਣਵਾਈ ਜੋ ਭਰਮ ਭਾਵ ਬਣੇ ਸੀ ਉਹ ਸਾਰੇ ਟੁੱਟਣੇ ਸ਼ੁਰੂ ਹੋ ਗਏ ਨੇ।
0: ਦੇਖੋ ਇਹਦੇ ਚ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਕਿਸਾਨਾਂ ਦਾ ਇੱਕ ਮੋਰਚੇ ਜਿਹੜੇ ਲੱਗ, ਜਿੱਦਾਂ ਜਦੋਂ ਕਿਸਾਨ ਮੋਰਚੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸੇ ਮੋਰਚੇ ਦੀ ਗੱਲ ਕਰਦੇ ਹਾਂ ਜਿਹੜਾ ਦਿੱਲੀ ਦੀ ਸਰਕਾਰ ਦੇ ਦਿੱਲੀ ਦੇ ਜਾਣ ਵੇਲੇ ਜਦੋਂ ਕਿਸਾਨਾਂ ਨੂੰ ਹਰਿਆਣੇ ਚ ਰੋਕਿਆ ਗਿਆ, ਉਸ ਤੋਂ ਬਾਅਦ ਉਹ ਮੋਰਚਾ ਲੱਗਿਆ, ਉਦੋਂ ਕਿਸਾਨ ਜਥੇਬੰਦੀਆਂ ਦਾ ਇੱਕੋ ਇੱਕ ਮੌਕਾ ਸੀਗਾ, ਉਹ ਬਲਕਿ ਭਾਰਤ ਦੇ ਇਤਿਹਾਸ ਦੇ ਵਿੱਚ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਭਾਰਤ ਦੇ ਖਾਸ ਤੌਰ ਦੇ ਉੱਤੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼, ਕਿਉਂਕਿ ਇਹ ਤਿੰਨ ਸੂਬੇ ਐਸੇ ਨੇ ਜਿੱਥੇ ਮੰਡੀਕਰਨ ਸਿਸਟਮ ਚੱਲਦਾ ਹੈ, ਜਿੱਥੇ ਆੜਤੀਆਂ ਦਾ ਸਿਸਟਮ ਚੱਲਦਾ ਹੈ, ਜਿੱਥੇ ਬਾਜ਼ਾਰ ਹੈਗਾ, ਔਰ ਬਾਜ਼ਾਰ ਵੀ ਦੋ ਤਰੀਕਿਆਂ ਦਾ, ਸਰਕਾਰੀ ਬਾਜ਼ਾਰ ਵੀ ਹੈ, ਖੁੱਲ੍ਹਾ ਬਾਜ਼ਾਰ ਵੀ ਹੈ। ਖੁੱਲ੍ਹੇ ਬਾਜ਼ਾਰ ਦੇ ਵਿੱਚ ਪ੍ਰਾਈਵੇਟ ਆੜਤੀਏ ਵੀ ਆ ਜਾਂਦੇ ਨੇ, ਪ੍ਰਾਈਵੇਟ ਏਜੰਸੀਆਂ ਵੀ ਆ ਜਾਂਦੀਆਂ ਨੇ, ਪਰ ਉੱਥੇ ਚੱਕਰ ਇਹ ਹੈ ਕਿ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਜਿਹੜਾ ਇਹ ਮੰਡੀਕਰਨ ਸਿਸਟਮ ਹੈ, ਇਸ ਨੂੰ ਭਾਰਤ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਕੋਈ ਬਹੁਤਾ ਵਾਧਾ ਫੁੱਲਦਾ ਨਹੀਂ ਸੀ ਦੇਖਣਾ ਚਾਹੁੰਦੀ, ਇਸੇ ਕਰਕੇ ਉਹ ਤਿੰਨ ਖੇਤੀ ਬਿੱਲ ਆਏ ਸੀ ਤੇ ਉਹਨਾਂ ਨੂੰ ਉਹ ਰੱਦ ਹੋ ਜਾਣ, ਇਸ ਕਰਕੇ ਜਿਹੜੇ ਉਹ ਬਿੱਲ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ ਉਹ ਮੋਰਚਾ ਲੱਗਿਆ ਸੀ। ਹੁਣ ਦੂਜੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਉਸ ਤੋਂ ਬਾਅਦ ਮੋਰਚੇ ਲੱਗ ਰਹੇ ਨੇ ਉਹ ਇੰਨੇ ਸਕਸੈਸਫੁਲ ਇਸ ਕਰਕੇ ਨਹੀਂ ਬਣ ਰਹੇ ਹੈਗੇ ਕਿਉਂਕਿ ਉਹ ਇੱਕੋ ਇੱਕ ਮੋਰਚਾ ਸੀ ਜਿਹਦੇ ਚ 32 ਏਜੰਸੀਆਂ, 32 ਜਿਹੜੀ ਸਰਕਾਰੀ ਜਿਹੜੀਆਂ ਮਾਫ਼ ਕਰਨਾ ਕਿਸਾਨ ਜਥੇਬੰਦੀਆਂ ਸੀ ਉਹ ਹੋ ਗਈਆਂ ਸੀ, ਤੇ ਨਹੀਂ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੀ ਜਿੰਨੇ ਮੋਰਚੇ ਲੱਗਦੇ ਰਹੇ ਨੇ, ਅਸੀਂ ਆਪਣੇ ਬਚਪਨ ਤੋਂ ਦੇਖਿਆ ਗਿਆ, ਚਾਹੇ ਗੰਨੇ ਦੇ ਭਾਅ ਦੇ ਉੱਤੇ, ਚਲੋ ਅੱਜ ਦੀ ਤਰੀਕ 'ਚ ਤਾਂ ਬਹੁਤ ਵੱਡਾ ਵਧੀਆ ਮੁੱਲ ਮਿਲ ਰਿਹਾ, ਚਾਹੇ ਆਲੂਆਂ ਦਾ ਮੁੱਦਾ ਹੈ, ਚਾਹੇ ਡੈਰੀ ਕਿਸਾਨਾਂ ਦਾ ਮੁੱਦਾ ਹੈ, ਕਦੇ ਵੀ ਕੋਈ ਵੀ ਜਥੇਬੰਦੀਆਂ ਜਿਹੜੀਆਂ 2 ਜਾਂ 4 ਤੋਂ ਵੱਧ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਹੁਣ ਆਹ ਜਿਹੜਾ ਤਾਜ਼ਾ ਮਸਲਾ ਹੋਇਆ ਸੀ, ਇੱਥੇ ਵੀ ਸਾਂਝਾ ਕਿਸਾਨ ਮੋਰਚਾ ਇੱਕ ਬਣਿਆ ਜ਼ਰੂਰ ਹੋਇਆ, ਪਰ ਉਹਦੇ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਿਲ ਨਹੀਂ ਸੀ ਹੋਈਆਂ ਹੋਈਆਂ। ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਇੱਕ ਜਚਾਉਣ ਦੀ ਗੱਲ ਹੋ ਰਹੀ ਸੀ ਤੇ ਇਹ ਦਿਖਾਉਣ ਦੀ ਗੱਲ ਹੋ ਰਹੀ ਸੀਗੀ ਕਿ ਇਹ ਜਿਹੜੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਹੈਗੀਆਂ ਨੇ, ਪਰ ਮੁੱਖ ਦੀ ਗੱਲ ਇੱਥੇ ਇਹ ਦਿਖਾਈ ਦੇ ਰਹੀ ਹੈਗੀ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਇਸ ਵਕਤ ਕਿਸਾਨਾਂ ਦੀ ਹਿਤੈਸ਼ੀ ਦੱਸ ਰਹੀ ਹੈ। ਨਾਲ ਹੀ ਇੱਕ ਖਬਰ ਤੁਸੀਂ ਹੋਰ ਵੀ ਧਿਆਨ ਦਿੱਤਾ ਹੋਣਾ ਕਿ ਅਸੀਂ ਇਹ ਵੀ ਖਬਰ ਸਾਹਮਣੇ ਆਈ ਅੱਜ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਦੇ ਨਾਲ ਕਿ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕਣ ਜਾ ਰਹੀ ਹੈ। ਸੋ ਜਿਹੜੇ ਲੰਮੇ ਸਟਾਕ, ਜਿਹੜੀ ਲੰਮੀ ਮਿਆਦ ਵਾਲੇ ਸਟਾਕ ਹੁੰਦੇ ਨੇ ਉਹਨਾਂ ਦੇ ਵਿੱਚੋਂ, ਜਿਹੜੇ ਸਰਕਾਰੀ ਸਟਾਕ ਹੁੰਦੇ ਨੇ ਉਹਨਾਂ ਦੇ ਵਿੱਚੋਂ 1200 ਕਰੋੜ, 800 ਕਰੋੜ ਏਦਾਂ ਜੁਟਾਣੇ ਨੇ। ਔਰ ਇਹ ਉਦੋਂ ਹੈ ਜਦੋਂ ਆਲਰੇਡੀ ਹਾਲੇ 2-3 ਮਹੀਨੇ ਪਹਿਲਾਂ ਹੀ ਪੰਜਾਬ ਗਵਰਨਮੈਂਟ ਨੇ 8,085 ਕਰੋੜ ਦਾ ਕਰਜ਼ਾ ਚੁੱਕਿਆ ਸੀ। ਯਾਨੀ ਕਿ ਹੁਣ ਤੱਕ ਇਸ ਸਾਲ ਜਿਹੜਾ ਹੈਗਾ ਉਹ ਸੂਬੇ ਦਾ ਕੁੱਲ ਬਜਟ ਜਿਹੜਾ ਕਰਜ਼ੇ ਦਾ ਉਹ 40,000 ਕਰੋੜ ਦਾ ਜਾ ਚੁੱਕਿਆ। 40,000 ਕਰੋੜ ਦਾ ਕਰਜ਼ਾ ਤਾਂ ਪੰਜਾਬ ਸਰਕਾਰ ਚੁੱਕ ਚੁੱਕੀ ਹੈ। ਪੰਜਾਬ ਭਗਵੰਤ ਮਾਨ ਦੀਆਂ ਪਿਛਲੀਆਂ ਇੰਟਰਵਿਊ 'ਚ ਅਸੀਂ ਦੇਖਿਆ ਕਿ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਕਰਜ਼ੇ ਨੂੰ ਕਿਵੇਂ ਵਾਪਸ ਕਰੋਗੇ, ਤਾਂ ਉਹ ਕਹਿੰਦੇ ਨੇ ਕਿ ਪਹਿਲਾਂ ਉੱਤਰ ਪ੍ਰਦੇਸ਼ ਕਰ ਦੇਵੇ, ਬਿਹਾਰ ਕਰ ਦੇਵੇ, ਹੋਰ ਉਹ ਕਰ ਦੇਣ ਸਟੇਟਾਂ। ਹੁਣ ਇੱਥੇ ਨਾ ਇੱਕ ਥੋੜਾ ਜਿਹਾ ਟੈਕਨੀਕਲ ਪੇਜ ਹੈ ਰਾਜੂ ਜੀ, ਉਹ ਇਹ ਹੈਗਾ ਕਿ ਪੰਜਾਬ ਦੇ ਸਿਰੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕਰਜ਼ ਚੜੇ ਆ ਤੇ ਜਿਹੜਾ ਦੂਸਰੇ ਸੂਬਿਆਂ ਦਾ ਕਰਜ਼ਾ ਹੈ। ਜ਼ਾਹਰ ਜੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦਾ ਦਾਇਰਾ ਵੱਡਾ ਹੈ, ਉੱਤਰ ਪ੍ਰਦੇਸ਼ ਦੇ ਸ਼ਹਿਰ ਵੱਡੇ ਨੇ, ਉੱਥੇ ਕਿਸਾਨਾਂ ਦੀ ਗਿਣਤੀ ਜ਼ਿਆਦਾ, ਉੱਥੇ ਆਬਾਦੀ ਜ਼ਿਆਦਾ ਹੈ, ਉੱਥੇ ਦਾ ਕਰਜ਼ ਵੀ ਜ਼ਿਆਦਾ ਹੋਏਗਾ। ਉਹਦੀ ਤੁਲਨਾ ਪੰਜਾਬ ਦੇ ਨਾਲ ਕਰ ਦੇਣੀ ਕਿ ਦੇਖੋ ਜੀ ਉੱਤਰ ਪ੍ਰਦੇਸ਼ ਦਾ ਕਰਜ਼ਾ ਇੰਨਾ ਹੈਗਾ, ਪੰਜਾਬ ਦਾ ਕਰਜ਼ਾ ਇੰਨਾ, ਉਹ ਇੱਕ ਸਹੀ ਗੱਲ ਨਹੀਂ ਹੈ। ਮੇਰੇ ਖਿਆਲ ਦੇ ਨਾਲ ਇੱਕ ਟਰਮ ਦੇਖ ਲੈਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਕਿੰਨਾ ਕਰਜ਼ ਚੁੱਕਿਆ ਤੇ ਤੁਸੀਂ ਦੱਸੋ ਕਿੰਨਾ ਚੁੱਕਿਆ। ਪੰਜਾਬ ਦੇ ਸਿਰ ਹੁਣ ਤੱਕ ਜਿੰਨਾ ਕਰਜ਼ ਸੀਗਾ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਸਾਰੇ ਕਰਜ਼ ਦੇ ਬਰਾਬਰ ਕਰਜ਼ ਚੁੱਕ ਲਿਆ। ਯਾਨੀ ਕਿ ਕਰਜ਼ ਤਾਂ ਤੁਸੀਂ ਇੰਨਾ ਚੁੱਕ ਲਿਆ ਹੈਗਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਇਤਿਹਾਸ ਦੇ ਅੰਦਰ ਕਿਸੇ ਵੀ ਗਵਰਨਮੈਂਟ ਨੇ ਨਹੀਂ ਚੁੱਕਿਆ। ਜਾਂ ਦੇਣਾ ਤਾਂ ਹੈਗਾ ਹੀ, ਅਲਟੀਮੇਟਲੀ ਕਰਜ਼ਾ ਉਹ ਸਟੇਟ ਫੈਡਰਲ ਗਵਰਨਮੈਂਟ ਨੂੰ ਤੁਸੀਂ ਮੋੜਨਾ ਹੈ, ਸੈਂਟਰ ਗਵਰਨਮੈਂਟ ਨੂੰ ਮੋੜਨਾ ਹੈ, ਪਰ ਉਹ ਫਿਰ ਲੱਗ ਕਿੱਥੇ ਰਿਹਾ ਹੈਗਾ। ਹੁਣ ਇਹ ਕਿਸਾਨ ਮੋਰਚੇ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਿੱਥੇ ਹੋਈ ਹੈ? ਜੇ ਅਸੀਂ ਜਿਹੜੇ ਆਮ ਤੌਰ ਦੇ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ 'ਚ 70% ਕਿਸਾਨ ਜਿਹੜੇ ਹੈਗੇ ਨੇ ਉਹ 2-2.5 ਕਿੱਲੇ ਤੋਂ ਘੱਟ ਦੀ ਜ਼ਮੀਨ ਵਾਲੇ ਨੇ, ਬਾਕੀ ਜਿਹੜੇ 5 ਕਿੱਲੇ, 10 ਕਿੱਲੇ ਜਾਂ ਉਸ ਤੋਂ ਵੱਧ ਦੀ ਜ਼ਮੀਨ ਵਾਲੇ ਹੈਗੇ ਨੇ ਉਹ ਥੋੜੇ ਜਿਹੇ ਦੂਸਰੇ ਕੈਟਾਗਰੀ 'ਚ ਆ ਜਾਂਦੀ ਹੈ, ਜਾਂ ਥੋੜੇ ਜਿਹੇ ਇੱਕ ਕ੍ਰੀਮੀ ਲੇਅਰ ਵਾਲੇ ਕਿਸਾਨ ਆ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਜਾਂ ਤਾਂ ਐਗਰੋ ਬਿਜ਼ਨਸ ਨੇ ਜਾਂ ਫਿਰ ਉਹਨਾਂ ਦੀਆਂ ਮਲਟੀ ਸਟੇਕ ਬਿਜ਼ਨਸਿਸ ਹੈਗੇ ਨੇ ਜਾਂ ਫਿਰ ਆੜਤਾਂ ਨੇ ਆਪਣੀਆਂ, ਤਾਂ ਉਸ ਉਹਨਾਂ ਤੱਕ ਤਾਂ ਨਹੀਂ, ਪਰ ਆਪਾਂ ਜਿਹੜੇ ਛੋਟੇ ਜ਼ਮੀਨਾਂ ਵਾਲੇ ਜਾਂ ਜਿਹੜੇ ਮਜ਼ਦੂਰ ਵਰਗ ਹੈਗਾ ਜਾਂ ਖੇਤੀਬਾੜੀ ਸੈਕਟਰ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਪਹਿਲਾਂ ਹੀ ਆਲਰੇਡੀ ਕਰਜ਼ਿਆਂ ਦੀ ਮਾਰ ਦੇ ਹੇਠ ਨੇ, ਉਹਨਾਂ ਦੇ ਲਈ ਰਾਹਤ ਦੀ ਕੋਈ ਗੱਲ ਹੋਈ ਹੈ ਇਸ ਸਟੇਜ ਤੋਂ? ਉਹ ਨਹੀਂ ਹੋਈ। ਜੇ ਉਹ ਤੁਸੀਂ ਪੁੱਛੋ ਕਿ ਉਹਨਾਂ ਦੇ ਲਈ ਕੋਈ ਇਹੋ ਜਿਹਾ ਕੋਈ ਗੱਲ ਕੀਤੀ ਗਈ ਹੋਵੇ, ਉਹਦਾ ਕੋਈ ਇਹੋ ਜਿਹਾ ਹੱਲ, ਹਾਂ ਪਾਣੀਆਂ ਦਾ ਜਿਹੜਾ ਸਮਝੌਤਾ ਹੈ ਉਹਨੂੰ ਰੱਦ ਕਰ ਦਿੱਤਾ, ਉਹਦੇ ਨਾਲ ਇਹ ਕਿਹਾ ਜਾਵੇ ਕਿ ਹਾਂ ਉਹ ਫਿਰ ਵੱਧ ਪਾਣੀ ਪੰਜਾਬ ਨੂੰ ਮਿਲੂਗਾ, ਜਿਵੇਂ ਬਲਬੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਕਿ ਜਦੋਂ ਉਹ ਸਮਝੌਤਾ ਰੱਦ ਹੋਊਗਾ ਜਾਂ ਤਾਂ ਤੁਸੀਂ ਸਾਨੂੰ ਸਾਡਾ ਕੋਈ ਬਣਦਾ ਮੁਆਵਜ਼ਾ ਦਵੋ ਜਾਂ ਫਿਰ ਤੁਸੀਂ ਉਹ ਸਮਝੌਤਾ ਰੱਦ ਕਰੋ, ਅਸੀਂ ਆਪਣੇ ਹੱਕ ਦਾ ਪਾਣੀ ਕਿਉਂ ਦਈਏ। ਪੰਜਾਬ ਗਵਰਨਮੈਂਟ ਦੇ ਤਾਂ ਹੱਥ 'ਚ ਹੈ ਨਹੀਂ ਇਹ, ਕਿਉਂਕਿ ਪਾਣੀ ਜਿਹੜੇ ਨੇ ਉਹ ਸਟੇਟ ਦੇ ਤਾਂ ਹੁੰਦੇ ਨਹੀਂ, ਉਹ ਸੈਂਟਰ ਗਵਰਨਮੈਂਟ ਦੇ ਦਾ ਮਸਲਾ ਹੈਗਾ, ਉਹਨਾਂ ਦਾ ਇੱਕ ਟੈਰੀਟਰੀ ਹੈ, ਤੇ ਫਿਰ ਸੈਂਟਰ ਗਵਰਨਮੈਂਟ ਇੱਦਾਂ ਕਿਉਂ ਕਰੇਗੀ? ਕਿਉਂਕਿ ਉਹਦੇ ਲਈ ਫਿਰ ਉਹ ਫਿਰ ਕੱਲ ਨੂੰ ਹਿਮਾਚਲ ਨੂੰ ਨਾਰਾਜ਼ ਕਰਨਗੇ, ਰਾਜਸਥਾਨ ਨੂੰ ਕਰਨਗੇ, ਉੱਤਰ ਪ੍ਰਦੇਸ਼ ਨੂੰ ਕਰਨਗੇ, ਹਰਿਆਣਾ ਨੂੰ ਕਰਨਗੇ, ਤੇ ਇਹੀ ਮਸਲਾ ਦੱਖਣ ਦੇ ਵਿੱਚ ਵੀ ਹੈ, ਕਾਵੇਰੀ ਨਦੀ ਦਾ ਹੋ ਗਿਆ ਜਾਂ ਦੂਸਰੇ ਮਸਲੇ ਜਿਨ੍ਹਾਂ ਦੇ ਉੱਤੇ ਕਰਨਾਟਕ ਤਮਿਲਨਾਡੂ ਸੂਬੇ ਅਕਸਰ ਉਲਝਦੇ ਰਹਿੰਦੇ ਨੇ। ਤੇ ਇਸ ਤਰੀਕੇ ਦੇ ਨਾਲ ਜਿਹੜਾ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਪੰਜਾਬ ਦਾ ਕਿਸਾਨਾਂ ਦਾ ਮਸਲਾ ਜਿਹੜਾ ਏਦਾਂ, ਇਹਨਾਂ ਨੇ ਕਹਿ ਤਾ ਕਿ 1 ਮਹੀਨੇ ਚ ਰੈਜੋਲੂਸ਼ਨ ਲਿਆਂਦਾ ਜਾਊਗਾ, ਪਾਸ ਕੀਤਾ ਜਾਊਗਾ, ਸੈਂਟਰ ਗਵਰਨਮੈਂਟ ਨੂੰ ਭੇਜਿਆ ਜਾਊਗਾ। 1 ਮਹੀਨਾ ਛੱਡੋ, ਮੈਂ ਕਹਿੰਦਾ ਕਿ ਇਹ ਚੱਲਦੀ ਸਰਕਾਰ ਜਿਹੜੀ ਹੈਗੀ ਉਹ ਪੰਜਾਬ ਦਾ ਕਿਸਾਨਾਂ ਦਾ ਮਸਲਾ ਜਿਹੜਾ ਏਦਾਂ, ਇਹਨਾਂ ਨੇ ਕਹਿ ਤਾ ਕਿ 1 ਮਹੀਨੇ ਚ ਰੈਜੋਲੂਸ਼ਨ ਲਿਆਂਦਾ ਜਾਊਗਾ, ਪਾਸ ਕੀਤਾ ਜਾਊਗਾ, ਸੈਂਟਰ ਗਵਰਨਮੈਂਟ ਨੂੰ ਭੇਜਿਆ ਜਾਊਗਾ। 1 ਮਹੀਨਾ ਛੱਡੋ, ਮੈਂ ਕਹਿੰਦਾ ਕਿ ਇਹ ਚੱਲਦੀ ਸਰਕਾਰ ਦੇ ਦਰਮਿਆਨ ਵੀ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਏਦਾਂ ਲੱਗਦਾ ਕਿ ਇੱਕ ਸਿਰਫ ਔਰ ਸਿਰਫ ਇੱਕ ਸਟੇਜ ਕੀਤਾ ਗਿਆ, ਇੱਕ ਸਟੰਟ ਸੀਗਾ, ਇੱਕ ਪ੍ਰੋਪੇਗੰਡਾ ਸੀ ਕਿਸਾਨਾਂ ਦਾ ਤੇ ਪੰਜਾਬ ਸਰਕਾਰ ਦਾ ਰਲ ਕੇ, ਤੇ ਉਹਦੇ ਚ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਗਲਾਂ ਚ ਹਾਰ ਪਾ ਦਿੱਤੇ ਗਏ, ਆਪਸ ਚ ਮਿਲਣੀਆਂ ਕਰ ਲਈਆਂ ਗਈਆਂ, ਕਿਸਾਨਾਂ ਦੀ ਗੱਲ ਕੋਈ ਹੋਈ ਨਹੀਂ ਹੈਗੀ
1: ਜੀ। ਬਿਲਕੁਲ, ਉਹੀ ਆ ਹੁਣ ਵੇਖਣਾ ਗੱਲ ਹੈ ਕਿ ਇਹ ਕਿੰਨਾ ਕੁ ਚਿਰ ਪੈਤੜੇ ਚੱਲਦੇ ਨੇ, ਇਹ ਇੱਕ ਨਾ ਇੱਕ ਸਟੇਜ ਦੇ ਉੱਤੇ ਜਾ ਕੇ ਸਾਰੇ ਖਿਲਾਰੇ ਖੁੱਲ੍ਹਣੇ ਨੇ, ਹਰ ਇੱਕ ਹਥਿਆਰ ਵਾਰ ਵਾਰ ਨਹੀਂ ਚੱਲੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਧੰਨਵਾਦ ਰਾਜੂ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਗੌਤਮ ਕਪਿਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸੋਮਵਾਰ ਤੇ 7 ਸਪਤੰਬਰ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਪਹਿਲੀ ਖਬਰ ਪੈਟਰੋਲ ਦੇ ਖਪਤਕਾਰਾਂ ਦੇ ਨਾਲ ਜੁੜੀ ਹੋਈ, ਯਾਨੀ ਕਿ ਦੁਨੀਆ ਭਰ ਦੇ ਨਾਲ ਜੁੜੀ ਹੋਈ। ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਦੀ ਤਰਫ ਤੋਂ ਹੁਣ ਆਪਣੀ ਤੇਲ ਨੀਤੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਮੰਗਲਵਾਰ ਦੇ ਦਿਨ ਤੋਂ ਯਾਨੀ ਕਿ ਭਲਕੇ ਦੇਸ਼ ਦੇ ਵਿੱਚ ਅਜਿਹੇ ਖਪਤਕਾਰਾਂ ਦੇ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਕਿ ਮਹੀਨੇ ਦੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਅਮਰੀਕਾ ਦੇ ਨਾਲ ਜਾਰੀ ਜੰਗ ਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਿਕ ਪਾਬੰਦੀਆਂ ਦੇ ਵਿਚਕਾਰ ਆਪਣੀ ਲੜਖੜਾਉਂਦੀ ਹੋਈ ਆਰਥਿਕਤਾ ਨੂੰ ਬਚਾਉਣ ਦੇ ਲਈ ਈਰਾਨ ਸਰਕਾਰ ਦੀ ਤਰਫ ਤੋਂ ਇਹ ਨਵਾਂ ਫਾਰਮੂਲਾ ਲਿਆਂਦਾ ਗਿਆ। ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਬੁਲਾਰੇ ਫਾਤਿਮਾ ਮੇ ਮੁਹਜਰਾਨੀ ਨੇ ਦੱਸਿਆ ਹੈ ਕਿ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਤਾਂ ਕਿ ਈਰਾਨ ਇਹਨਾਂ ਮੁਸ਼ਕਲਾਂ ਦੇ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕੇ। ਓਪੈਕ ਦਾ ਮੈਂਬਰ ਹੋਣ ਦੇ ਬਾਵਜੂਦ ਈਰਾਨ ਇਸ ਵਕਤ ਆਰਥਿਕ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ। ਪਹਿਲਾ ਕੋਟਾ ਹਰ ਆਮ ਗੱਡੀ ਚਾਲਕ ਨੂੰ ਮਹੀਨੇ ਦਾ ਪਹਿਲਾ 60 ਲੀਟਰ ਪੈਟਰੋਲ ਪੁਰਾਣੀ ਰਿਆਇਤਾਂ ਯਾਨੀ ਪੁਰਾਣੀ ਸਬਸਿਡੀ ਦੇ ਉੱਤੇ ਯਾਨੀ 15,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਮਿਲੇਗਾ। ਜੇਕਰ ਸਫ਼ਰ ਲੰਬਾ ਹੈ ਤਾਂ ਅਗਲਾ 50 ਲੀਟਰ ਪੈਟਰੋਲ 30,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਭਾਅ ਦੇ ਉੱਤੇ ਮਿਲੇਗਾ, ਯਾਨੀ ਕਿ 110 ਲੀਟਰ ਤੱਕ ਪੁਰਾਣੇ ਭਾਅ ਹੀ ਚੱਲਣਗੇ। ਪਰ ਜਿਵੇਂ ਹੀ ਮਹੀਨਾਵਾਰ ਖਪਤ 110 ਲੀਟਰ ਨੂੰ ਪਾਰ ਕਰੇਗੀ, ਤੀਜੇ ਕੋਟੇ ਦੀ ਸ਼ੁਰੂਆਤ ਹੋਏਗੀ। ਈਰਾਨ ਦੇ ਵਿੱਚ ਇਸ ਵਕਤ ਤੇਲ ਬਹੁਤ ਹੈ, ਪਰ ਤੇਲ ਨੂੰ ਰਿਫਾਈਨ ਕਰਨ ਦੇ ਲਈ ਰਿਫਾਈਨਰੀਆਂ ਉਸ ਪੱਧਰ ਦੇ ਉੱਤੇ ਕੰਮ ਨਹੀਂ ਚੱਲ ਰਹੀਆਂ। ਪੈਟਰੋਲ ਦੇ ਰੇਟ ਵਧਾਉਣ ਦਾ ਫੈਸਲਾ ਈਰਾਨ ਸਰਕਾਰ ਦੇ ਲਈ ਆਸਾਨ ਨਹੀਂ ਹੈ। ਇਹ ਸਾਲ 2019 ਦੇ ਉਸ ਕੌੜੇ ਤਜਰਬੇ ਤੋਂ ਵੀ ਜ਼ਿਆਦਾ ਭਾਰੀ ਪੈ ਸਕਦਾ, ਜਦੋਂ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਈਰਾਨ ਦੇ ਵਿੱਚ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ। ਉੱਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਐਤਵਾਰ ਦੇ ਦਿਨ ਇੱਕ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, 5 ਹੋਰ ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਐਮਾਜ਼ਨ ਏਅਰ ਦਾ ਇਹ ਕਾਰਗੋ ਜਹਾਜ਼ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਦੁਪਹਿਰ 2 ਵਜੇ ਉਤਰਨ ਤੋਂ ਬਾਅਦ ਰਨਵੇ ਤੋਂ ਵੀ ਅੱਗੇ ਨਿਕਲ ਗਿਆ ਅਤੇ ਕਰੈਸ਼ ਹੋ ਗਿਆ। ਜਹਾਜ਼ ਕਰੀਬ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰਨਵੇ ਤੋਂ ਬਾਹਰ ਨਿਕਲ ਗਿਆ। ਬੋਇੰਗ 767-300 ਜਹਾਜ਼ ਨੇ ਕਈ ਖੜ੍ਹੇ ਵਾਹਨਾਂ ਨੂੰ ਟੱਕਰ ਵੀ ਮਾਰੀ, ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਅੱਗ ਵੀ ਲੱਗ ਗਈ। ਹਾਦਸੇ ਦੀ ਸ਼ੁਰੂਆਤੀ ਸੂਚਨਾ ਮਿਲਣ ਤੋਂ ਬਾਅਦ ਕਰੀਬ 200 ਦਮਕਲ ਕਰਮੀ ਮੌਕੇ ਦੇ ਉੱਤੇ ਪਹੁੰਚੇ। ਅਧਿਕਾਰੀਆਂ ਦੇ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਨੂੰ ਸਥਾਨਕ ਟਰਾਮਾ ਸੈਂਟਰ ਵੀ ਲਿਜਾਇਆ ਗਿਆ, ਜਦਕਿ 2 ਦਾ ਇਲਾਜ ਹਸਪਤਾਲ ਦੇ ਆਮ ਵਾਰਡ ਦੇ ਵਿੱਚ ਹੀ ਚੱਲ ਰਿਹਾ। 3 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਗਈ ਹੈ। ਉੱਥੇ ਇੰਡੋਨੇਸ਼ੀਆ ਤੋਂ ਅਗਲੀ ਖਬਰ, ਜਿੱਥੇ ਆਸਟ੍ਰੇਲੀਅਨ ਲੋਕਾਂ ਨੂੰ ਵੀ ਇਹ ਪ੍ਰਭਾਵਿਤ ਕਰ ਰਹੀ ਹੈ। ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਦੇ ਚੱਲਦਿਆਂ ਇੱਥੋਂ ਦੇ 8 ਹਵਾਈ ਅੱਡਿਆਂ ਦੇ ਉੱਤੇ ਕਰੀਬ 1,70,000 ਯਾਤਰੀ ਫਸ ਕੇ ਰਹਿ ਗਏ ਨੇ। ਇਹਨਾਂ ਹਵਾਈ ਅੱਡਿਆਂ ਤੋਂ ਫਿਲਹਾਲ ਉਡਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਗਿਆ। ਐਤਵਾਰ ਦੀ ਸਵੇਰ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਨੂੰ ਸਭ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਕੋਲ ਏਅਰ ਸਪੇਸ ਦੇ ਵਿੱਚ ਅਨਾਕ ਕ੍ਰਾਕਾਟੋਆ ਜਿਹੜਾ ਜਵਾਲਾਮੁਖੀ ਹੈ ਉਸ ਦੀ ਰਾਖ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮਹਿਕਮੇ ਦੇ ਮੁਤਾਬਕ 1,558 ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਾਂ ਕਈਆਂ ਨੂੰ ਰੱਦ ਵੀ ਕਰ ਦਿੱਤਾ ਗਿਆ। ਹਵਾਈ ਅੱਡਿਆਂ ਦੇ ਮੁਤਾਬਕ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਸੋਮਵਾਰ 9 ਵਜੇ ਤੋਂ ਹੀ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਅਧਿਕਾਰੀਆਂ ਦੇ ਮੁਤਾਬਕ ਜਵਾਲਾਮੁਖੀ ਵਿਸਫੋਟ ਸ਼ੁੱਕਰਵਾਰ ਦੇਰ ਰਾਤ ਹਾਲਾਂਕਿ ਸ਼ੁਰੂ ਹੋਇਆ ਸੀ, ਪਰ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭੁਚਾਲ ਵਰਗੇ ਹਾਲਾਤ ਬਣਨ ਲੱਗ ਪਏ। ਲਾਵੇ ਦੇ ਫਵਾਰੇ ਆਉਣ ਲੱਗ ਪਏ, ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈਆਂ ਔਰ ਐਤਵਾਰ ਤੜਕੇ ਹੁੰਦਿਆਂ ਤੱਕ ਵਿਸਫੋਟ ਵੀ ਹੋਏ। ਟਰਾਂਸਪੋਰਟ ਮਹਿਕਮੇ ਨੇ ਇਹ ਵੀ ਦੱਸਿਆ ਕਿ ਉਡਾਨਾਂ ਦਾ ਸੰਚਾਲਨ ਕਰਨਾ ਰੋਕਣਾ ਮੁੱਖ ਤੌਰ ਦੇ ਉੱਤੇ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਇਲਾਵਾ ਸਿਡਨੀ, ਕਲਾਲੰਪੁਰ, ਦੋਹਾ ਸਣੇ ਕਈ ਕੌਮਾਂਤਰੀ ਮਾਰਗਾਂ ਦੇ ਉੱਤੇ ਉਡਾਨਾਂ ਪ੍ਰਭਾਵਿਤ ਹੋਈਆਂ। ਜੇਕਰ ਤੁਹਾਡੇ ਚਾਹਣ ਵਾਲੇ ਇੰਡੋਨੇਸ਼ੀਆ ਦੇ ਵਿੱਚ ਫਸ ਕੇ ਰਹਿ ਗਏ ਨੇ ਤਾਂ ਇੰਡੋਨੇਸ਼ੀਆ ਦੀ ਸਰਕਾਰ ਦੀ ਤਰਫ ਤੋਂ ਇਸ ਦੀ ਵੱਖਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਪਰ ਫਿਲਹਾਲ ਇਸ ਜਵਾਲਾਮੁਖੀ ਦੇ ਫਟਣ ਦੇ ਨਾਲ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉੱਥੇ ਜਰਮਨੀ ਤੋਂ ਅਗਲੀ ਖਬਰ, ਜਿੱਥੇ ਜਰਮਨੀ ਦੇ ਵਿੱਚ ਧੁਰ ਦੱਖਣਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ ਯਾਨੀ ਕਿ AFD ਪੂਰਬੀ ਸੂਬੇ ਸੈਕਸੋਨੀ ਆਨਹਾਲਟ ਦੇ ਵਿੱਚ ਵੱਡੀ ਜਿੱਤ ਦੇ ਵੱਲ ਵੱਧ ਰਹੀ ਹੈ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਕਾਫ਼ੀ ਅੱਡ ਹੈ। ਦੁਨੀਆ ਭਰ ਦੇ ਵਿੱਚ ਇੱਕ ਨਵਾਂ ਨਿਜ਼ਾਮ ਸੈੱਟ ਹੋ ਸਕਦਾ ਹੈ, ਜਰਮਨੀ ਤੋਂ ਹੀ ਸੱਤਾ ਦਾ ਇਹ ਤਰੀਕਾ
ਦੁਨੀਆ ਭਰ ਦੇ ਦੇਸ਼ਾਂ ਨੂੰ ਮਿਲ ਸਕਦਾ। ਵੈਸੇ ਜੇਕਰ ਸਾਦੀ ਤੇ ਸੁਖਾਲੀ ਭਾਸ਼ਾ ਚ ਤੁਹਾਨੂੰ ਸਮਝਾਈਏ ਤੇ ਇਹ ਪਾਰਟੀ ਅੱਜ ਤੱਕ ਜਰਮਨੀ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਨਹੀਂ ਸੀ ਹੋਈ ਔਰ ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਵਰਗੀ ਇਸ ਨੂੰ ਧੁਰ ਦੱਖਣ ਪੰਥੀ ਪਾਰਟੀ ਮੰਨ ਲਿਆ ਜਾਂਦਾ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਹਾਲਾਂਕਿ ਅੰਦਾਜ਼ਾ ਇਹ ਹੈ ਕਿ ਉਹ ਬਹੁਮਤ ਫਿਰ ਵੀ ਹਾਸਲ ਨਹੀਂ ਕਰ ਸਕਣਗੇ, ਪਰ ਫਿਰ ਵੀ ਅਲਟਰਨੇਟਿਵ ਫਾਰ ਜਰਮਨੀ ਦਾ ਕਹਿਣਾ ਹੈ ਕਿ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਆਮ ਲੋਕਾਂ ਦੀ ਹਮਾਇਤ ਕਾਫੀ ਮਿਲੀ ਹੈ। ਧੁਰ ਦੱਖਣਪੰਥੀ ਪਾਰਟੀ ਮੰਨੀ ਜਾਣ ਵਾਲੀ AFD ਨੂੰ ਰਿਕਾਰਡ 44% ਵੋਟ ਮਿਲਣ ਦਾ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਹੁਣ ਤੱਕ ਆਈਆਂ, ਜ਼ਿਆਦਾਤਰ ਨਤੀਜਿਆਂ ਦੇ ਵਿੱਚ ਉਹ ਕੰਜ਼ਰਵੇਟਿਵ CDU ਤੋਂ ਕਾਫੀ ਅੱਗੇ ਨੇ, ਜਿਸ ਦੇ ਵਿੱਚ ਕਰੀਬ 17% ਵੋਟ ਮਿਲਣ ਦਾ ਅੰਦਾਜ਼ ਹੈ। ਸੂਬੇ ਦੇ ਵਿੱਚ ਪਾਰਟੀ ਨੇ ਕ੍ਰਿਸ਼ਮਾਈ ਨੇਤਾ ਉਲਰਿਕ ਜ਼ਿਗਮੁੰਡ ਦੀ ਅਗਵਾਈ ਦੇ ਵਿੱਚ ਇਸ ਜਿੱਤ ਨੂੰ ਇੱਕ ਸਨਸਨੀਖੇਜ਼ ਜਿੱਤ ਕਰਾਰ ਦਿੱਤਾ। ਦੂਸਰੀ ਆਲਮੀ ਜੰਗ ਤੋਂ ਬਾਅਦ ਜਰਮਨੀ ਦੇ ਵਿੱਚ ਕਿਸੇ ਵੀ ਧੁਰ ਦੱਖਣਪੰਥੀ ਪਾਰਟੀ ਨੇ, ਦੇਸ਼ ਦੇ ਵਿੱਚ ਤਾਂ ਦੂਰ ਦੀ ਗੱਲ ਹੈ, ਸੂਬੇ ਦੇ ਵਿੱਚ ਕਿਸੇ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਵੀ ਸੱਤਾ ਨਹੀਂ ਸੀ ਸੰਭਾਲੀ। ਸੂਬਾਈ ਪੱਧਰ ਦੇ ਉੱਤੇ ਸਰਕਾਰ ਬਣਨ ਦਾ ਮਤਲਬ ਪੁਲਿਸ ਵਿਵਸਥਾ, ਸਥਾਨਕ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਅਧਿਕਾਰ ਮਿਲਣਾ ਹੁੰਦਾ ਹੈ। ਲਗਭਗ ਫੈਡਰਲ

ਸਹੀ ਹੈ। ਏਮਸ ਦੇ ਮੁਤਾਬਕ ਟਰਾਮਾ ਸੈਂਟਰ ਦੇ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਦੇ ਵਿੱਚੋਂ 5 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਇੱਕ ਹੋਰ ਲੜਕੇ ਦੀ ਬਾਅਦ ਦੇ ਵਿੱਚ ਮੌਤ ਹੋ ਗਈ। 3 ਲੋਕਾਂ ਦਾ ਇਲਾਜ ਚੱਲ ਰਿਹਾ। ਇੱਕ ਜ਼ਖਮੀ ਨੂੰ ਤਾਂ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ। ਜਿਹੜੀ ਇਮਾਰਤ ਡਿੱਗੀ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਹੀ ਰਹਿ ਰਹੇ ਸੀ। ਦਿੱਲੀ ਪੁਲਿਸ ਦੇ ਮੁਤਾਬਕ ਪੁਲਿਸ, NDRF, ਦਿੱਲੀ ਫਾਇਰ ਸਰਵਿਸ ਅਤੇ DDMA ਦੀਆਂ ਟੀਮਾਂ ਰਲ ਕੇ ਬਚਾਅ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਨੇ। PTI ਖ਼ਬਰ ਏਜੰਸੀ ਦੀ ਖ਼ਬਰ ਦੇ ਮੁਤਾਬਕ NDRF ਦੀਆਂ 2 ਟੀਮਾਂ ਮੁਹਿੰਮ ਦੇ ਵਿੱਚ ਲੱਗੀਆਂ ਹੋਈਆਂ। ਹਾਲੇ ਵੀ ਮਲਬੇ ਦੇ ਥੱਲਿਓਂ ਫਸੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੇ ਲਈ ਸਿਲੰਡਰ ਭੇਜੇ ਜਾ ਰਹੇ ਨੇ ਔਰ ਇਸ ਵਕਤ ਆਮ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਤਵਾਰ ਸ਼ਾਮ ਨੂੰ ਇਹ ਦੱਸ ਚੁੱਕੇ ਨੇ ਕਿ 11 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਿਆ। 25 ਤੋਂ 30 ਲੋਕਾਂ ਦੇ ਉਸ ਵਕਤ ਇਸ ਇਮਾਰਤ ਦੇ ਅੰਦਰ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ, ਪਰ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਸੀ, ਦਿਨ ਦਿਹਾੜੇ ਇਹ ਇਮਾਰਤ ਡਿੱਗੀ ਔਰ ਇਸ ਦਰਮਿਆਨ ਉਸ ਭੀੜ ਭਾੜ ਭਰੇ ਇਲਾਕੇ ਦੇ ਵਿੱਚ ਹੋਰ ਵੀ ਕਿਹੜੇ ਲੋਕ ਸੀ ਜਿਹੜੇ ਇਸ ਇਮਾਰਤ ਦੇ ਮਲਬੇ ਥੱਲੇ ਆ ਡਿੱਗੇ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂ ਭਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ 'ਚ ਐਤਵਾਰ ਦੁਪਹਿਰ ਵੇਲੇ ਇਹ 5 ਮੰਜ਼ਿਲਾ PG ਇਮਾਰਤ ਡਿੱਗ ਪਈ ਸੀ ਔਰ ਫਿਲਹਾਲ ਪੁਲਿਸ ਦੀ ਤਰਫ ਤੋਂ ਉੱਥੇ ਬਚਾਅ ਮੁਹਿੰਮਾਂ ਜਿਹੜੀਆਂ ਅੱਗੇ ਚਲਾਈਆਂ ਜਾ ਰਹੀਆਂ ਨੇ। ਵੈਸੇ ਇਸੇ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖ਼ਬਰਾਂ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। ਹੁਣ ਸਤਿਆਨਿਕੇਤਨ ਬਿਲਡਿੰਗ ਢਹਿਣ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਰੂਲ ਲਿਆਉਣ ਦੀ ਗੱਲ ਕੀਤੀ ਹੈ। ਅੱਜ ਸੋਮਵਾਰ ਦੀ ਸਵੇਰ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਡਰਾਫਟ ਰੂਲ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਰਾਜਧਾਨੀ ਦੇ ਅੰਦਰ ਪੁਰਾਣੀਆਂ ਇਮਾਰਤਾਂ ਦੇ ਸਟਰਕਚਰਲ ਆਡਿਟ ਦਾ ਪਰਫਾਰਮਾ ਦੇਣਾ ਹੋਏਗਾ। ਉਹਨਾਂ ਨੂੰ ਦੱਸਣਾ ਹੋਏਗਾ ਕਿ ਬਿਲਡਿੰਗ ਸੇਫ ਹੈ ਜਾਂ ਨਹੀਂ, ਨਹੀਂ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਯੂਟੀਲਿਟੀ ਦੀ ਕੋਈ ਸਰਵਿਸ ਉੱਥੇ ਸ਼ੁਰੂ ਕਰ ਸਕਣ, ਚਾਹੇ ਉਹ PG ਹੋਵੇ, ਨਰਸਿੰਗ ਹੋਮ ਹੋਵੇ, ਸਕੂਲ ਹੋਵੇ, ਕੋਈ ਬੈਂਕਿੰਗ ਸੇਵਾ ਹੋਵੇ। ਇਸ ਦੇ ਉੱਤੇ ਸਖ਼ਤ ਨਿਯਮ ਲਿਆਂਦੇ ਜਾਣਗੇ। ਸਤਿਆਨਿਕੇਤਨ ਹਾਦਸੇ ਦੇ ਲਈ ਜਿਹੜੇ ਵੀ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਹੁਣ ਇਹ ਵੀ ਕਿਹਾ ਕਿ ਹਾਦਸੇ ਦੇ ਜ਼ਿੰਮੇਦਾਰ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਲਈ ਅੱਜ ਹੀ ਆਰਡਰ ਕੱਢਿਆ ਜਾ ਰਿਹਾ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਦੇ ਲਈ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ। ਕਾਲਜਾਂ ਦੇ ਹੋਸਟਲਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕਦਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ। ਉੱਥੇ ਹੀ ਅਗਲੀਆਂ ਕੁਝ ਖ਼ਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ, ਜਿੱਥੇ ਹਰਿਆਣੇ ਤੋਂ ਇਹ ਖ਼ਬਰ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਪੰਜਾਬ ਸਰਕਾਰ DA ਜਿਹੜਾ ਉਹ ਮੁਲਾਜ਼ਮਾਂ ਦਾ ਜਾਂ ਪੈਨਸ਼ਨਰਸ ਦਾ ਦੇਣਾ ਨਹੀਂ ਚਾਹੁੰਦੀ, ਪਰ ਉੱਧਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ 10 ਸਾਲ ਤੋਂ ਵੀ ਵੱਧ ਸਮੇਂ ਤੋਂ ਨਗਰ ਨਿਗਮ ਸੂਚੀ ਦੇ ਵਿੱਚ ਸ਼ਾਮਲ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਉਹਨਾਂ ਦਾ ਮਹੀਨਾਵਾਰ ਬਕਾਇਆ 25,560 ਰੁਪਏ ਦੇਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਅਧਿਕਾਰਾਂ ਅਤੇ ਭਵਿੱਖ ਦੇ ਲਈ ਜ਼ਿੰਮੇਦਾਰ ਹੈ ਜੋ ਸੂਬੇ ਨੂੰ ਸਾਫ਼ ਰੱਖਦੇ ਨੇ, ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਲੋਕਾਂ ਦੇ ਸਨਮਾਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਗਰ ਨਿਗਮ ਦੇ ਵਿੱਚ 13,093 ਨਗਰ ਪਾਲਿਕਾ ਰੋਲ ਦੇ ਉੱਤੇ ਸਫਾਈ ਕਰਮਚਾਰੀ ਕੰਮ ਕਰਦੇ ਨੇ, ਯਾਨੀ ਕਿ ਤਨਖਾਹ ਦੇ ਉੱਤੇ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ 20,590 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਹੁਣ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਐਕਟ 2024 ਦੇ ਦਾਇਰੇ ਦੇ ਵਿੱਚ ਲਾਉਣ ਦੇ ਲਈ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਇਸ ਦੇ ਨਾਲ ਕਰਮਚਾਰੀਆਂ ਦੀ ਸੇਵਾ 60 ਸਾਲ ਦੀ ਉਮਰ ਯਕੀਨੀ ਵੀ ਬਣਾ ਸਕੇਗੀ ਅਤੇ ਇਸ ਦੇ ਇਲਾਵਾ 2,000 ਰੁਪਏ ਮਹੀਨਾਵਾਰ ਜ਼ੋਖਮ ਭੱਤਾ ਵੀ ਉਹਨਾਂ ਨੂੰ ਅਲੱਗ ਤੋਂ ਦਿੱਤਾ ਜਾਏਗਾ। ਸਰਕਾਰ ਨੇ ਇੱਕ ਹੋਰ ਕਦਮ ਅੱਗੇ ਵਧਾਇਆ। ਐਕਟ ਦੇ ਅਧੀਨ ਯੋਗਤਾ ਦੇ ਇਲਾਵਾ ਮਾਸਿਕ ਤਨਖਾਹ ਦੇ ਵਿੱਚ 15% ਹੋਰ ਦੇਣ ਦੀ ਵੀ ਸਹਿਮਤੀ ਦਿੱਤੀ ਹੈ। ਰਾਮ ਮੰਦਿਰ ਦਾ ਵਿਵਾਦ ਸਾਰੇ ਹੀ ਜਾਣਦੇ ਹਾਂ, ਜਿਸ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਨਵੀਂ ਕਾਰਜਕਾਰਨੀ ਬਣਾਈ ਗਈ ਹੈ ਔਰ ਨਵ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਏਅਰ ਮਾਰਸ਼ਲ ਜਿਹੜੇ ਕਿ ਸੇਵਾ ਮੁਕਤ ਨੇ ਜਤਿੰਦਰ ਮਿਸ਼ਰ, ਉਹ ਕੱਲ੍ਹ ਤੋਂ ਯਾਨੀ 8 ਸਤੰਬਰ ਤੋਂ ਬਾਕਾਇਦਾ ਆਪਣਾ ਅਹੁਦਾ ਸੰਭਾਲ ਲੈਣਗੇ। ਵੈਦਹੀ ਭਵਨ ਦੇ ਵਿੱਚ ਟਰੱਸਟੀਆਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਰਜ ਪ੍ਰਣਾਲੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਅੰਤਮ ਰੂਪ ਦਿੱਤਾ ਗਿਆ। ਇਸ ਦੇ ਵਿੱਚ ਤਨਖਾਹ ਭੱਤੇ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ। ਦੱਸ ਦਈਏ ਕਿ ਰਾਮ ਮੰਦਿਰ ਦੀ ਸਾਖ ਸੁਧਾਰਨ ਦੀ ਜ਼ਿੰਮੇਦਾਰੀ ਵੀ ਨਵੇਂ CEO ਦੀ ਹੀ ਹੋਏਗੀ। ਇਸ ਵਕਤ ਰਾਮ ਮੰਦਿਰ ਦੇ ਵਿੱਚ ਜਿਹੜਾ ਦਾਨ ਜਾ ਰਿਹਾ ਉਸ ਦੇ ਵਿੱਚ ਇੱਕ ਵੱਡਾ ਘਾਟਾ
ਦੇਖਣ ਨੂੰ ਮਿਲ ਰਿਹਾ ਆਮ ਲੋਕਾਂ

ਦੇ ਵਿੱਚ ਉਹਨਾਂ ਰੁਝਾਨ ਰਾਮ ਮੰਦਰ ਦੇ ਵਿੱਚ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਆਉਣ ਵਾਲਾ ਰੁਝਾਨ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਹਿਲਾਂ ਇੰਡੋਨੇਸ਼ੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਡੋਨੇਸ਼ੀਆ ਦੀ ਖਬਰ ਹੁਣ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਪਤਾ ਇਹ ਚੱਲਿਆ ਹੈ ਕਿ ਸਿਡਨੀ ਤੋਂ ਇੰਡੋਨੇਸ਼ੀਆ ਦੇ ਅਲੱਗ ਅਲੱਗ 8 ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਉਸ ਦੇ ਵਿੱਚ 2.5 ਲੱਖ ਯਾਤਰੀ ਜਿਹੜੇ ਖੱਜਲ ਹੋ ਰਹੇ ਨੇ, ਉਹਨਾਂ 'ਚ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਯਾਤਰੀ ਵੀ ਨੇ, ਆਸਟ੍ਰੇਲੀਅਨ ਨਾਗਰਿਕ ਵੀ ਨੇ। ਜਵਾਲਾਮੁਖੀ ਫਟਣ ਤੋਂ ਬਾਅਦ ਜਕਾਰਤਾ ਅਤੇ ਹੋਰਨਾਂ ਦੂਸਰੇ ਇਲਾਕਿਆਂ ਦੇ ਵਿੱਚ ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਖਾਸ ਤੌਰ ਦੇ ਉੱਤੇ 6 ਹਵਾਈ ਅੱਡੇ ਜਿੱਥੋਂ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਸ਼ਹਿਰਾਂ ਦੇ ਨਾਲ ਸੰਪਰਕ ਸਾਧਿਆ ਜਾਂਦਾ ਸੀ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਲੋਕਾਂ ਦੇ ਪ੍ਰਭਾਵਿਤ ਹੋਣ, ਖੱਜਲਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਫਿਲਹਾਲ ਅਗਲੇ ਹੁਕਮ ਤੱਕ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਉੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਰਫਾਰਮਿੰਗ ਆਰਟਸ ਸੈਂਟਰ ਮੈਲਬਰਨ ਦੀ ਤਰਫ ਤੋਂ ਹੁਣ ਇੰਡਸਟਰੀਅਲ ਐਕਸ਼ਨ ਕੀਤਾ ਗਿਆ, ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਆਰਟ ਸੈਂਟਰ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੋਵੇ, ਔਰ ਮਲਟੀਪਲ ਜਿਹੜੇ ਵਰਕ ਸਟੋਪੇਜ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਆਰਟ ਸੈਂਟਰ ਦੇ ਵਿੱਚ ਕੰਮ ਕਰਦੇ ਫੂਡ ਬੈਵਰੇਜ ਅਟੈਂਡੈਂਟਸ, ਸਟੇਜ ਮੈਨੇਜਰ, ਟਿਕਟਿੰਗ ਸਟਾਫ, ਪ੍ਰੋਗਰਾਮਰ, ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਹੋਰ ਦੂਸਰੇ ਕਰਮਚਾਰੀ ਸਰਕਾਰ ਦੇ ਖਿਲਾਫ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਖੜ੍ਹੇ ਹੋ ਗਏ ਨੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਸਾਲਾਨਾ 7% ਦਾ ਤਨਖਾਹ ਵਾਧਾ ਮਿਲਣਾ ਚਾਹੀਦਾ, ਜਦਕਿ ਉਹਨਾਂ ਨੂੰ 2022 ਤੋਂ ਬਾਅਦ 1% ਤਨਖਾਹ ਵਾਧਾ ਹੀ ਹਾਸਲ ਹੋ ਰਿਹਾ। MEAA ਦੇ ਮੈਂਬਰ ਯਾਨੀ ਕਿ ਮੀਡੀਆ ਅਤੇ ਆਰਟਸ ਦੇ ਨਾਲ ਜੁੜੀ ਹੋਈ ਇੱਕ ਯੂਨੀਅਨ ਦੇ ਮੈਂਬਰਸ ਦੀ ਤਰਫ ਤੋਂ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦੀ ਅਪੀਲ ਕੀਤੀ ਹੈ। ਮੀਡੀਆ ਐਂਟਰਟੇਨਮੈਂਟ ਅਤੇ ਆਰਟਸ ਅਲਾਇੰਸ ਯਾਨੀ MEAA ਨੇ ਇਸ ਤੋਂ ਪਹਿਲਾਂ ਵੀ ਕਿਹਾ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਵਿੱਚ ਵਿਘਨ ਨਾ ਪਵੇ, ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਹੋਏਗਾ। ਉੱਥੇ ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟਰੀ ਕਾਰਵਾਈ ਚੱਲ ਰਹੀ ਹੈ, ਉੱਥੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਟਬੈਕੋ ਐਕਸਾਈਜ਼ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਔਰਗਨਾਈਜ਼ਡ ਕ੍ਰਾਈਮ ਗੈਂਗਸ ਨੂੰ ਖਤਮ ਕਰਨ ਦੇ ਲਈ ਆਸਟ੍ਰੇਲੀਆ 'ਚ ਬੇਹੱਦ ਜ਼ਰੂਰੀ ਹੈ ਕਿ ਉਹ ਤੰਬਾਕੂ ਐਕਸਾਈਜ਼ ਦੇ ਵਿੱਚ ਕਟੌਤੀ ਕਰ ਸਕਣ, ਔਰ ਜੇਕਰ ਮੌਜੂਦਾ ਸਰਕਾਰ ਇਹ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਫੈਡਰਲ ਸਰਕਾਰ ਦੇ ਵਿੱਚ ਸਥਾਪਿਤ ਹੁੰਦਿਆਂ ਇਹ ਕਦਮ ਸਭ ਤੋਂ ਪਹਿਲਾਂ ਚੱਕੇਗੀ। ਉੱਧਰ ਲੀਡਰ ਆਫ ਹਾਊਸ ਟੌਨੀ ਬਰਕ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਪਾਲਿਸੀ ਨੂੰ ਲੈ ਕੇ ਆਉਣਾ ਸਭ ਤੋਂ ਨੁਕਸਾਨਦੇਹ ਹੋਏਗਾ, ਕਿਉਂਕਿ ਇੰਨਾ ਆਸਾਨ ਨਹੀਂ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਟਬੈਕੋ ਐਕਸਾਈਜ਼ ਡਿਊਟੀ ਘੱਟ ਕਰਕੇ ਤੁਸੀਂ ਸਿਗਰਟਾਂ ਨੂੰ ਸਸਤੀ ਕਰ ਦਿਓਗੇ, ਹਰ ਇੱਕ ਦੇ ਲਈ ਇਸ ਦੀ ਪਹੁੰਚ ਸੌਖੀ ਕਰ ਦਿਓਗੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੁਪਰਐਨੂਏਸ਼ਨ ਨੂੰ ਛੇਤੀ ਕਢਾਏ ਜਾਣ ਔਰ ਆਪਣੀ ਮਨਮਰਜ਼ੀ ਦੇ ਨਾਲ ਕਢਾਏ ਜਾਣ ਦੀ ਪਾਲਿਸੀ ਜਾਂ ਰਣਨੀਤੀ ਜਿਹੜੀ ਜ਼ਾਹਰ ਕੀਤੀ ਗਈ ਹੈ ਉਸ ਦੇ ਉੱਤੇ ਵੀ ਹੁਣ ਬੈਕਲੈਸ਼ ਹਾਸਲ ਹੋ ਰਿਹਾ। ਇਸ ਪ੍ਰਸਤਾਵ ਦੇ ਤਹਿਤ ਆਸਟ੍ਰੇਲੀਅਨ ਲੋਕ ਜਿਹੜੇ ਰੈਂਟ ਦੇ ਉੱਤੇ ਜਾਂ ਮੌਡਗੇਜ ਦੇ ਉੱਤੇ ਰਹਿ ਰਹੇ ਨੇ, ਉਹਨਾਂ ਨੂੰ ਆਪਣੇ ਸੁਪਰਐਨੂਏਸ਼ਨ ਦੇ ਵਿੱਚੋਂ ਆਪਣੇ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਦੇਣ ਦੇ ਲਈ ਇੱਕ ਸੁਵਿਧਾ ਦਿੱਤੀ ਜਾ ਸਕੇਗੀ। ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ 12% ਸੁਪਰਐਨੂਏਸ਼ਨ ਕੰਟਰੀਬਿਊਟ ਕਰਨਾ ਰੁਜ਼ਗਾਰਦਾਤਿਆਂ ਦੇ ਲਈ ਜ਼ਰੂਰੀ ਹੈ ਆਪਣੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਬਣੇ ਰਹਿਣਾ ਇਸ ਕਰਕੇ ਜ਼ਰੂਰੀ ਹੁੰਦਾ ਤਾਂ ਕਿ ਇਸ ਦੇ ਵਿੱਚ ਛੇੜਛਾੜ ਨਾ ਕੀਤੀ ਜਾਵੇ ਅਤੇ ਰਿਟਾਇਰਮੈਂਟ ਦੇ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਆਸਟ੍ਰੇਲੀਅਨ ਲੋਕ ਨੇ ਜਦੋਂ ਐਕਟਿਵਲੀ ਕਮਾਈ ਨਹੀਂ ਕਰ ਸਕਦੇ ਤਾਂ ਇਹੀ ਰਕਮ ਕੰਮ ਆਏਗੀ। ਪਰ ਜੇਕਰ ਇਸ ਰਕਮ ਦੇ ਨਾਲ ਸੈਨੇਟਰ ਹੈਨਸਨ ਛੇੜਛਾੜ ਕਰਦੇ ਨੇ ਤਾਂ ਨਾ ਸਿਰਫ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਦੀ ਰਕਮ ਦੇ ਉੱਤੇ ਟਿੱਕੀ ਹੋਈ ਇੰਡਸਟਰੀ ਲੜਖੜਾ ਜਾਏਗੀ ਬਲਕਿ ਇਸ ਦੇ ਨਾਲ ਆਮ ਆਸਟ੍ਰੇਲੀਅਨ ਲੋਕਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਏਗਾ। ਵਨ ਨੇਸ਼ਨ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਕਹਿਰਾ ਵਿਅਕਤੀ $90,500 ਸਾਲਾਨਾ ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ $2,300 ਸਾਲਾਨਾ ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਕਢਾ ਲਏ ਜਾਣ ਦਾ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ, ਲਗਭਗ $44 ਹਫ਼ਤੇ ਦੇ। ਜੇਕਰ ਕੋਈ ਕਪਲ $1,68,000 ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ ਹਫ਼ਤੇ ਦੇ $82 ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਵਰਤੇ ਜਾਣ ਦੀ ਇਜਾਜ਼ਤ ਦਿੱਤੀ ਜਾਈ ਜਾਣੀ ਚਾਹੀਦੀ ਹੈ।
ਉੱਥੇ ਬਾਠਲਾ ਕੰਸਟਰਕਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਬਾਠਲਾ ਗਰੁੱਪ ਦੀ ਤਰਫ ਤੋਂ ਹੁਣ ਐਡਮਿਨਿਸਟ੍ਰੇਟਰ ਇਸ ਡਿੱਗੀ ਹੋਈ ਢਹਿ ਰਹੀ ਕੰਪਨੀ ਦੀ ਬਾਗਡੋਰ ਸੰਭਾਲ ਰਹੇ ਨੇ। ਪਰ ਐਡਮਿਨਿਸਟ੍ਰੇਟਰ ਓਨੀ ਤਨਦੇਹੀ ਤੇ ਜ਼ਿੰਮੇਵਾਰੀ ਦੇ ਨਾਲ ਇਸ ਕੰਪਨੀ ਨੂੰ ਚੱਲਦਾ ਨਹੀਂ ਰੱਖਣਾ ਚਾਹੁੰਦੇ। ਐਡਮਿਨਿਸਟ੍ਰੇਟਰ ਦੇ ਅੱਗੇ ਟੀਚਾ ਇਹੀ ਹੈ ਕਿ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਤੇ ਦੇਣਦਾਰਾਂ ਦਾ ਜਿਹੜਾ ਪੈਸਾ ਹੈ ਉਸ ਨੂੰ ਛੇਤੀ ਤੋਂ ਛੇਤੀ ਕਿਵੇਂ ਚੁਕਤਾ ਕੀਤਾ ਜਾ ਸਕੇ। ਹਾਲਾਂਕਿ ਐਡਮਿਨਿਸਟ੍ਰੇਟਰ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਵਿੱਚ ਯਾਨੀ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੋਏਗਾ ਕਿ ਸਾਰੇ ਪ੍ਰੋਜੈਕਟ ਮੁਕਾਏ ਜਾ ਸਕਣ ਔਰ ਸਾਰੇ ਹੀ ਕ੍ਰੈਡੀਟਰਸ ਦਾ ਪੈਸਾ ਵਾਪਸ ਮੁੜ ਸਕੇ। ਪਰ ਇਸ ਦਰਮਿਆਨ ਅੱਜ ਦੇ ਦਿਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਬਾਠਲਾ ਗਰੁੱਪ ਦੇ ਨਾਲ ਜੁੜੇ ਹੋਏ 213 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਕੰਪਨੀ ਦੇ ਵਿੱਚ 350 ਦੇ ਆਸ ਪਾਸ ਕਰਮਚਾਰੀ ਕੰਮ ਕਰਦੇ ਸੀ, ਯਾਨੀ ਕਿ 1/4 ਤੋਂ ਜ਼ਿਆਦਾ ਜਿਹੜੀ ਸਫਾਈ ਕਰ ਦਿੱਤੀ ਜਾਏਗੀ ਇਸ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ। ਔਰ ਇਸ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਾਸੀਆਂ ਖ਼ਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਦਾਰੇ ABC ਦੀ ਤਰਫ ਤੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ 5 ਲੈਂਡਰ ਜਿਨ੍ਹਾਂ ਦੇ ਵਿੱਚ ਲਾਟੋਰਬੇ, PAG, ਸੈਂਚੂਰੀਆ ਬਾਸ ਅਤੇ ਰੇ ਵਾਈਟ ਕੈਪੀਟਲ ਸ਼ਾਮਲ ਨੇ, ਇਹਨਾਂ ਦਾ ਹੀ ਲਗਭਗ $3-5 million ਜਿਹੜਾ ਇਹ ਦੇਣਾ ਬਾਕੀ ਹੈ। ਵੈਸੇ ਲਗਭਗ $3.5 billion ਦੀ ਰਕਮ ਜਿਹੜੀ ਹੈ ਉਹ ਬਾਠਲਾ ਦੇ ਗਰੁੱਪ ਦੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ। ਅਦਾਰੇ ABC ਦੇ ਮੁਤਾਬਕ ਖ਼ਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PAG ਉਹ ਕੰਪਨੀ ਹੈ ਜਿਹੜੀ ਸਿਡਨੀ ਦੇ ਪੱਛਮੀ ਇਲਾਕੇ ਪੈਮਲਵੇ ਦੇ ਵਿੱਚ ਬਾਠਲਾ ਗਰੁੱਪ ਦੀਆਂ 312 ਅਪਾਰਟਮੈਂਟ ਬਲੋਕਸ ਦਾ ਜਿਹੜਾ ਇੱਕ ਐਸਟੇਟ ਹੈ ਉਸਨੂੰ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ 82 ਅਪਾਰਟਮੈਂਟ ਬਲੋਕ ਜਿਹੜੇ ਰਿਚਮੰਡ 'ਚ ਤਿਆਰ ਹੋ ਰਹੇ ਨੇ ਅਤੇ ਵਾਈਨੀਆਰਡ ਦੇ ਵਿੱਚ ਵੀ ਇੱਕ ਐਸਟੇਟ ਤਿਆਰ ਕੀਤੀ ਜਾ ਰਹੀ ਹੈ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਇਹ ਖ਼ਬਰ ਹੈ ਜਿੱਥੇ ਬ੍ਰਿਸਬੇਨ ਦੇ ਵਿੱਚ ਲੋਕੀਅਰ ਵੈਲੀ ਦੇ ਵਿੱਚ ਇਸ ਵਕਤ ਮੌਸਮ ਦੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਸਪਤੰਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਸ਼ਹਿਰ ਦਾ ਮੌਸਮ ਜਿਹੜਾ ਉਹ ਵਿਗੜ ਗਿਆ, ਏਅਰ ਕੁਆਲਿਟੀ ਦੇ ਵਿੱਚ ਨਿਘਾਰ ਆਇਆ, ਇਸ ਨੂੰ ਪੂਅਰ ਕੁਆਲਿਟੀ ਦਾ ਕਿਹਾ ਜਾ ਸਕਦਾ। ਕੈਨਨ ਹਿੱਲ ਦੇ ਵਿੱਚ ਤਾਂ ਇਹ ਵੈਰੀ ਪੂਅਰ ਕੁਆਲਿਟੀ ਦੇ ਵਿੱਚ ਵੀ ਚਲੀ ਗਈ ਹੈ। ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਸ ਦੇ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ। ਬ੍ਰਿਸਬੇਨ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਖ਼ਬਰਾਂ ਮੌਸਮ ਮਹਿਕਮੇ ਦੇ ਹਵਾਲੇ ਦੇ ਨਾਲ ਜਾਰੀ ਕੀਤੀਆਂ ਗਈਆਂ। ਮੌਸਮ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਮਹੀਨੇ ਇਸੇ ਕਿਸਮ ਦਾ ਮੌਸਮ ਬਣਿਆ ਰਹਿ ਸਕਦਾ। 35-36 degrees ਦੇ ਆਸ ਪਾਸ ਤਾਂ ਪਾਰਾ ਜਿਹੜਾ ਹੈ ਸਪਤੰਬਰ ਮਹੀਨੇ ਦੇ ਵਿੱਚ ਸਾਲ 2019 ਦੇ ਦਰਮਿਆਨ ਵੀ ਰਿਕਾਰਡ ਕੀਤਾ ਗਿਆ ਸੀ। ਚੇਤੇ ਕਰਵਾ ਦਈਏ ਕਿ 2019 ਉਹ ਵੜਾ ਸੀ ਜਿਸ ਨੂੰ ਬਲੈਕ ਸਮਰ ਦੇ ਨਾਲ ਜਾਣਿਆ ਜਾਂਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਬੇਹੱਦ ਭਿਆਨਕ ਅੱਗਾਂ ਲੱਗੀਆਂ ਸੀ ਔਰ ਉਹਨਾਂ ਅੱਗਾਂ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਆਸਟ੍ਰੇਲੀਆ ਅੱਜ ਤੱਕ ਭਰਪਾਈ ਨਹੀਂ ਕਰ ਸਕਿਆ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਅੱਗਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਜਿਹੜਾ ਉਹ NSW ਸੂਬੇ ਦਾ ਹੋਇਆ ਸੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: सोना चाहिदा,
1: भरोसा चाहिदा,
0: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ,
6: ਰੇਡੀਓ ਹਾਂਜੀ।
7: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅਕਬਰ ਅਤੇ ਤਾਨਸੈਨ ਦੀਆਂ ਸ਼ਾਇਦ ਬਹੁਤ ਸਾਰੀਆਂ ਕਹਾਣੀਆਂ ਆਪਾਂ ਸੁਣੀਆਂ ਹੋਣ। ਸੋ ਕਹਿੰਦੇ ਨੇ ਕਿ ਇੱਕ ਵਾਰੀ ਤਾਨਸੈਨ ਨੇ ਐਸਾ ਸੰਗੀਤ ਸੁਣਾਇਆ, ਐਸੀਆਂ ਤਾਨਸੈਨ ਨੇ ਧੁਨਾਂ ਵਜਾਈਆਂ ਕਿ ਅਕਬਰ ਬਹੁਤ ਖੁਸ਼ ਹੋਇਆ। ਇੰਨਾ ਜ਼ਿਆਦਾ ਮੰਤਰ ਮੁਗਧ ਹੋਇਆ ਕਿ ਢੇਰ ਸਾਰੇ ਉਪਹਾਰ ਦਿੱਤੇ, ਢੇਰ ਸਾਰੇ ਤੋਹਫੇ ਦਿੱਤੇ, ਅਤੇ ਨਾਲ ਅਚਾਨਕ ਮਨ ਦੇ ਵਿੱਚ ਇੱਕ ਸਵਾਲ ਆ ਗਿਆ। ਕਹਿਣ ਲੱਗਾ ਤਾਨਸੈਨ, ਤੂੰ ਇੰਨਾ ਸੋਹਣਾ ਵਜਾਉਣਾ, ਇੰਨੀਆਂ ਵਧੀਆ ਤੂੰ ਧੁਨਾਂ ਬਣਾਈਆਂ ਨੇ, ਅਤੇ ਕੀ ਤੇਰੇ ਤੋਂ ਵੀ ਵਧੀਆ ਕੋਈ ਸੰਗੀਤ ਵਜਾ ਸਕਦਾ? ਪਤਾ ਨਹੀਂ ਕਿਉਂ ਮੇਰੇ ਮਨ ਦੇ ਵਿੱਚ ਇਹ ਸਵਾਲ ਆ ਗਿਆ। ਪਰ ਕਹਿੰਦੇ ਨੇ ਕਿ ਦੁਨੀਆ ਪਰੇ ਤੋਂ ਪਰੇ, ਤੈਨੂੰ ਸਿਖਾਉਣ ਵਾਲਾ ਵੀ ਤਾਂ ਕੋਈ ਹੋਊਗਾ, ਜਿਹਦੇ ਕੋਲ ਤੂੰ ਸਿੱਖਿਆ ਉਹ ਕਿੱਦਾਂ ਦਾ ਹੋਊਗਾ? ਕੀ ਇਹ ਸੰਭਵ ਹੈ ਕਿ ਮੈਂ ਉਹਨੂੰ ਸੁਣ ਸਕਾਂ? ਮੈਂ ਵੇਖਣਾ ਚਾਹੁੰਦਾ ਕਿ ਇਸ ਤੋਂ ਅੱਗੇ ਹੋਰ ਕੀ ਆ, ਕਿ ਇਸ ਤੋਂ ਵੀ ਗਾਂਹ ਕੁਛ ਹੈ। ਤਾਨਸੈਨ ਨੇ ਕਿਹਾ, ਜੀ ਮੇਰੇ ਗੁਰੂ ਜੀ ਜਿਨ੍ਹਾਂ ਤੋਂ ਮੈਂ ਸਿੱਖਿਆ। ਪਰ ਉਹ ਤਾਂ ਡੇਲੀ ਨਹੀਂ ਵਜਾਉਣਗੇ। ਕਿਉਂ ਮੇਰੇ ਲਈ ਕਿਉਂ ਨਹੀਂ ਵਜਾਉਣਗੇ? ਮੈਂ ਰਾਜਾ, ਮੈਂ ਕੀ ਨਹੀਂ ਦੇ ਸਕਦਾ? ਕੀ ਉਹ ਇੰਨੇ ਮਹਿੰਗੇ ਨੇ? ਜੀ ਨਹੀਂ, ਉਹ ਮਹਿੰਗੇ ਨਹੀਂ, ਅਸਲ ਦੇ ਵਿੱਚ ਉਹ ਪੈਸੇ ਦੇ ਲਈ ਜਾਂ ਫਿਰ ਕਿਸੇ ਦੇ ਲਈ ਅੱਜ ਕੱਲ੍ਹ ਸੰਗੀਤ ਵਜਾਉਂਦੇ ਹੀ ਨਹੀਂ। ਮੇਰਾ ਗੁਰੂ ਜੇਕਰ ਸੰਗੀਤ ਦੇ ਨਾਲ ਲਗਾ ਰੱਖਦਾ, ਸੰਗੀਤ ਵਜਾਉਂਦਾ, ਤੇ ਉਹ ਸਾਜ ਸਿਰਫ ਆਪਣੇ ਆਪ ਦੇ ਲਈ ਵਜਾਉਂਦਾ, ਆਪਣੇ ਮਨ ਦੀ ਮੌਜ ਦੇ ਲਈ ਸਿਰਫ ਉਹ ਵਜਾਉਂਦਾ। ਇਸ ਕਰਕੇ ਬਹੁਤ ਔਖਾ ਕਿ ਤੁਸੀਂ ਸੁਣ ਪਾਓ। ਜਦੋਂ ਕਿਸੇ ਨੂੰ ਇਹ ਕਹਿ ਦਿਓ ਨਾ ਕਿ ਆਹ ਚੀਜ਼ ਤੇਰੇ ਵੱਸ ਦੀ ਨਹੀਂ, ਅਤੇ ਉਹਦੇ ਕੋਲ ਹੋਵੇ ਵੀ ਰੁਤਬਾ, ਹੋਵੇ ਵੀ ਅਹੁਦਾ, ਫਿਰ ਉਹਨੂੰ ਹੋਰ ਜ਼ਿਆਦਾ ਚੁੱਭਦੀ ਹੈ, ਫਿਰ ਹੋਰ ਜ਼ਿਆਦਾ ਸ਼ਿੱਦਤ ਦੇ ਨਾਲ ਉਹ ਚਾਹੁੰਦਾ ਹੈ ਕਿ ਕੋਈ ਤਾਂ ਕਾਰਨ ਹੋਊਗਾ, ਕੋਈ ਤਾਂ ਹੱਲ ਹੋਊਗਾ, ਤੇ ਉਹੀ ਹੱਲ ਫਿਰ ਲੱਭਿਆ ਗਿਆ। ਤਾਨਸੈਨ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਦੇ ਨਾਲ, ਆਪਣੀ ਮੌਜ ਦੇ ਵਿੱਚ ਵਜਾਉਂਦੇ ਨੇ, ਜੇ ਤੁਸੀਂ ਚਾਹੁੰਦੇ ਹੋ ਤਾਂ ਸਵੇਰ ਦੇ ਸਮੇਂ ਆਪਾਂ ਜਾ ਸਕਦੇ ਹਾਂ। ਲੁੱਕ ਛਿਪ ਕੇ ਸਾਨੂੰ ਸੁਣਨਾ ਪਵੇਗਾ, ਮੈਂ ਤਾਂ ਲੁੱਕ ਛਿਪ ਕੇ ਵਿੱਚ ਵਿੱਚ ਸੁਣ ਆਉਂਦਾ, ਤੁਸੀਂ ਠਹਿਰੇ ਰਾਜਾ, ਵੇਖ ਲਓ ਜੇ ਬਾਦਸ਼ਾਹ ਸਲਾਮਤ ਇਹ ਚੀਜ਼ ਕਰ ਸਕਦੇ ਨੇ ਤਾਂ ਫਿਰ ਆਪਾਂ ਕੱਲ੍ਹ ਚਲੇ ਜਾਵਾਂਗੇ। ਰਾਜੇ ਨੇ ਹਾਮੀ ਭਰੀ ਅਤੇ ਅਗਲੇ ਦਿਨ ਦੋਵੇਂ ਚਲੇ ਜਾਂਦੇ ਨੇ। ਸਵੇਰ ਦਾ ਸਮਾਂ, ਚਾਰੇ ਪਾਸੇ ਚੁੱਪ ਚਾਨ, ਅਤੇ ਤਨਸੈਨ ਦੇ ਗੁਰੂ ਸਵਾਮੀ ਹਰੀਦਾਸ ਜੀ ਉਹ ਸੰਗੀਤ ਵਜਾ ਰਹੇ ਨੇ। ਬਾਦਸ਼ਾਹ ਇੰਨਾ ਕੁ ਮੰਤਰ ਮੁਗਧ ਹੋਇਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਮਾਂ ਬੀਤ ਗਿਆ, ਉਹਨੂੰ ਅਹਿਸਾਸ ਹੀ ਨਹੀਂ ਰਿਹਾ ਕਿ ਮੈਂ ਕਿਹੜੀ ਦੁਨੀਆ ਦੇ ਵਿੱਚ ਹਾਂ। ਕਾਫੀ ਸਮਾਂ ਲੰਘ ਗਿਆ, ਹੁਣ ਦੋਵੇਂ ਜਾਣੇ ਵਾਪਸ ਆ ਰਹੇ ਨੇ। ਤਨਸੈਨ ਨੇ ਪੁੱਛਿਆ, ਬਾਦਸ਼ਾਹ ਤੁਸੀਂ ਬੋਲਦੇ ਕਿਉਂ ਨਹੀਂ, ਕੀ ਗੱਲ ਚੰਗਾ ਨਹੀਂ ਲੱਗਾ? ਬਾਦਸ਼ਾਹ ਨੇ ਕਿਹਾ, ਮੇਰੇ ਕੋਲ ਬੋਲਣ ਦੇ ਲਈ ਕੋਈ ਸ਼ਬਦ ਹੀ ਨਹੀਂ ਰਹੇ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਜੋ ਸੁਣ ਕੇ ਆਇਆ ਮੈਂ ਉਸ ਚੀਜ਼ ਨੂੰ ਬਿਆਨ ਕਿੱਦਾਂ ਕਰਾਂ। ਮੈਂ ਤੇਰੀ ਬਹੁਤ ਤਾਰੀਫ ਕਰਦਾ, ਮੈਨੂੰ ਤੇਰਾ ਸੰਗੀਤ ਬਹੁਤ ਵਧੀਆ ਲੱਗਦਾ, ਤੂੰ ਸਮਾਂ ਬੰਨ ਦੇਣਾ, ਤੂੰ ਹੋਸ਼ ਭੁਲਾ ਦੇਣਾ, ਪਰ ਇਸ ਤੋਂ ਅੱਗੇ ਵੀ ਕੁਛ ਹੋ ਸਕਦਾ, ਉਹਨੂੰ ਸ਼ਬਦਾਂ ਦੇ ਵਿੱਚ ਕਿੱਦਾਂ ਬਿਆਨ ਕਰਾਂ? ਸੱਚ ਜਾਣੇ ਤਾਂ ਮੈਂ ਤੇਰੇ ਨਾਲ ਗੱਲ ਤਾਂ ਨਹੀਂ ਕਰ ਰਿਹਾ, ਮੈਨੂੰ ਤੂੰ ਵੀ ਧੁੰਦਲਾ ਲੱਗਣ ਲੱਗ ਪਿਆ, ਮੈਨੂੰ ਇਹ ਲੱਗਣ ਲੱਗ ਪਿਆ ਕਿ ਤਨਸੈਨ ਤਾਂ ਕੋਈ ਚੀਜ਼ ਹੀ ਨਹੀਂ। ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਤੈਨੂੰ ਤਾਂ ਹਲੇ ਹੋਰ ਬਹੁਤ ਸਿੱਖਣ ਦੀ ਲੋੜ ਹੈ, ਕੱਲ੍ਹ ਤੱਕ ਮੇਰੇ ਲਈ ਤੂੰ ਬਹੁਤ ਵਧੀਆ ਇੱਕ ਸਜਿੰਦਾ ਸੀ, ਪਰ ਇਸ ਤੋਂ ਵੀ ਵਧੀਆ ਕੁਛ ਸੰਗੀਤ ਹੋ ਸਕਦਾ, ਉਹ ਮੈਂ ਅੱਜ ਸੁਣਿਆ। ਤੂੰ ਕਿਉਂ ਨਹੀਂ ਇੱਦਾਂ ਦਾ ਵਜਾਉਂਦਾ? ਆਖਿਰਕਾਰ ਤੇਰਾ ਹੀ ਗੁਰੂ ਆ, ਤੂੰ ਉਹਦਾ ਸ਼ਿਸ਼ ਹੈ, ਤੂੰ ਉਹਦਾ ਚੇਲਾ ਹੈ, ਉਹਦੇ ਕੋਲੋਂ ਤੂੰ ਸਿੱਖਿਆ ਹੈ, ਉਹਦੇ ਵਰਗਾ ਕਿਉਂ ਨਹੀਂ ਵਜਾਉਂਦਾ? ਤਨਸੈਨ ਨੇ ਕਿਹਾ, ਬਾਦਸ਼ਾਹ ਮੈਂ ਉਹਦੇ ਵਰਗਾ ਨਹੀਂ ਵਜਾ ਸਕਦਾ, ਮੈਂ ਚਾਹ ਕੇ ਵੀ ਉਹਦੇ ਵਰਗਾ ਨਹੀਂ ਵਜਾ ਸਕਦਾ। ਕੀ ਕਾਰਨ? ਬਾਦਸ਼ਾਹ ਨੇ ਪੁੱਛਿਆ, ਅਤੇ ਤਨਸੈਨ ਨੇ ਜਿਹੜਾ ਜਵਾਬ ਦਿੱਤਾ ਉਹ ਅੱਜ ਸਾਨੂੰ ਵੀ ਸਮਝ ਲੈਣ ਦੀ ਜੋ ਲੋੜ ਹੈ, ਸਾਡੀ ਜ਼ਿੰਦਗੀ 'ਚ ਵੀ ਕੰਮ ਆਉਣ ਵਾਲੀ ਗੱਲ ਹੈ। ਤਨਸੈਨ ਨੇ ਕਿਹਾ, ਰਾਜਾ ਸਾਡੇ 'ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਮੈਂ ਕਿਸੇ ਲਈ ਵਜਾਉਣਾ, ਮੈਂ ਤੁਹਾਡੇ ਲਈ ਵਜਾਉਣਾ, ਦਰਬਾਰ ਦੇ ਵਿੱਚ ਮੌਜੂਦ ਹੋਰ ਲੋਕਾਂ ਲਈ ਵਜਾਉਣਾ, ਮੈਂ ਪੈਸੇ ਲਈ ਵਜਾਉਣਾ, ਮੈਂ ਸ਼ੋਹਰਤ ਲਈ ਵਜਾਉਣਾ, ਮੈਨੂੰ ਵਾਹ ਵਾਹੀ ਚੰਗੀ ਲੱਗਦੀ ਹੈ ਜਦੋਂ ਤੁਸੀਂ ਮੇਰੀ ਤਾਰੀਫ ਕਰਦੇ ਹੋ, ਮੈਂ ਗਦ ਗਦ ਉੱਠਦਾ, ਮੈਂ ਹੋਰ ਮਿਹਨਤ ਕਰਦਾ, ਪਰ ਹੌਲੀ ਹੌਲੀ ਮੈਨੂੰ ਚਸਕਾ ਪੈ ਗਿਆ ਪੈਸੇ ਦੇ ਨਾਲ ਨਾਲ ਇਸ ਵਾਹ ਵਾਹੀ ਦਾ। ਮੈਂ ਜੋ ਸੰਗੀਤ ਵਜਾ ਰਿਹਾ ਮੈਂ ਕਿਸੇ ਦੇ ਲਈ ਵਜਾ ਰਿਹਾ, ਮੇਰਾ ਗੁਰੂ ਜੋ ਸੰਗੀਤ ਵਜਾ ਰਿਹਾ, ਜੋ ਤੁਸੀਂ ਅੱਜ ਸੁਣ ਕੇ ਆਏ ਹੋ, ਉਹ ਆਪਣੇ ਆਪ ਦੇ ਲਈ ਵਜਾ ਰਿਹਾ, ਅਤੇ ਇਹ ਕੋਈ ਛੋਟਾ ਅੰਤਰ ਨਹੀਂ ਹੈ, ਇਹ ਬਹੁਤ ਵੱਡਾ ਅੰਤਰ ਆ ਸਾਡੇ ਦੋਵਾਂ ਦੇ ਵਿੱਚ। ਮੇਰਾ ਗੁਰੂ ਜੇ ਤੁਹਾਨੂੰ ਸਾਹਮਣੇ ਵੇਖ ਵੀ ਲੈਂਦਾ ਕਿਤੇ, ਅਤੇ ਇਸ ਚੀਜ਼ ਦੀ ਪਰਵਾਹ ਨਹੀਂ ਸੀ ਉਹਨੇ ਕਰਨੀ ਕਿ ਤੁਸੀਂ ਬਾਦਸ਼ਾਹ ਹੋ ਸਕਦਾ, ਸ਼ਾਇਦ ਉਹ ਵਜਾਉਣੋਂ ਇਨਕਾਰ ਕਰ ਦਿੰਦਾ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲੁੱਕ ਛਿਪ ਕੇ ਸੁਣਾਵਾਂਗੇ। ਦੁਨੀਆ ਦੇ ਵਿੱਚ ਇਹ ਬਹੁਤ ਵੱਡਾ ਅੰਤਰ ਹੈ, ਤੁਸੀਂ ਕੰਮ ਆਪਣੇ ਆਪ ਦੇ ਲਈ ਕਰ ਰਹੇ ਹੋ ਜਾਂ ਕਿਸੇ ਦੇ ਲਈ ਕਰ ਰਹੇ ਹੋ, ਆਪਾਂ ਸਾਰੇ ਜੋ ਵੀ ਕਰ ਰਹੇ ਹਾਂ ਆਪਾਂ ਵੀ ਕਿਸੇ ਦੇ ਲਈ ਕਰ ਰਹੇ ਹਾਂ। ਜ਼ਰੂਰੀ ਨਹੀਂ ਕਿ ਹਰ ਕੋਈ ਸੰਗੀਤਕਾਰ ਹੋਵੇ, ਹਰ ਕੋਈ ਸਜਿੰਦਾ ਹੋਵੇ, ਜੋ ਵੀ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਉਹਨਾਂ ਚਿਰ ਤੱਕ ਪਰਪੱਕਤਾ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹ ਆਪਾਂ ਕਿਸੇ ਲਾਲਚ ਤੋਂ ਬਿਨਾਂ ਨਹੀਂ ਕਰਦੇ। ਆਪਾਂ ਵੀ ਜੋ ਵੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਅਤੇ ਪੈਸੇ ਦੇ ਲਈ ਕਰ ਰਹੇ ਹਾਂ, ਬੱਚੇ ਪਾਲ ਰਹੇ ਹਾਂ ਅਤੇ ਇਸ ਕਰਕੇ ਕਿਉਂਕਿ ਭਵਿੱਖ ਦੇ ਵਿੱਚ ਉਹ ਸਾਨੂੰ ਪਾਲਣਗੇ, ਉਹ ਸਾਡੀ ਦੇਖਭਾਲ ਕਰਨਗੇ। ਵੱਡੇ ਤੋਂ ਵੱਡੇ, ਨਵੇਂ ਤੋਂ ਨਵੇਂ ਰੁਤਬੇ ਹਾਸਲ ਕਰ ਰਹੇ ਹਾਂ, ਆਪਾਂ ਘਰ ਲੈ ਰਹੇ ਹਾਂ, ਗੱਡੀਆਂ ਲੈ ਰਹੇ ਹਾਂ, ਤਾਂ ਇਸ ਕਰਕੇ ਕਿ ਲੋਕ ਸਾਡੀ ਵਾਹਵਾਹੀ ਕਰਨ। ਸਵਾਲ ਬਹੁਤ ਵੱਡਾ ਕਿ ਕੀ ਆਪਾਂ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਆਪਾਂ ਸਿਰਫ ਆਪਣੇ ਆਪ ਦੇ ਲਈ ਕਰ ਰਹੇ ਹੋਈਏ ਤੇ ਇਹਦਾ ਜਵਾਬ ਤੁਹਾਨੂੰ ਤੁਹਾਡੇ ਅੰਦਰੋਂ ਲੱਭਣਾ ਕਿ ਤੁਸੀਂ ਕੁਛ ਇੱਦਾਂ ਦਾ ਕਰ ਰਹੇ ਹੋ ਜਿਹੜਾ ਤੁਸੀਂ ਕਿਸੇ ਨੂੰ ਵਿਖਾਉਣ ਦੇ ਲਈ ਨਾ ਕਰ ਰਹੇ ਹੋ ਜਿਹੜਾ ਤੁਸੀਂ ਕੋਈ ਕਮਾਈ ਕਰਨ ਦੇ ਲਈ ਨਾ ਕਰ ਰਹੇ ਹੋ ਜਿਹੜਾ ਸਿਰਫ ਤੁਹਾਡੇ ਲਈ ਹੋਵੇ ਤੁਹਾਡੇ ਆਪਣੇ ਲਈ ਐਸਾ ਇੱਕ ਕੰਮ ਜੇਕਰ ਨਹੀਂ ਤਾਂ ਆਪਾਂ ਉਹ ਲੱਭੀਏ ਕੰਮ ਅਤੇ ਉਹ ਕਰੀਏ ਕਿਉਂਕਿ ਉਹ ਤੁਹਾਨੂੰ ਜ਼ਿਆਦਾ ਸਰੂਰ ਦਿੰਦਾ ਉਹ ਤੁਹਾਨੂੰ ਜ਼ਿਆਦਾ ਮਜ਼ਾ ਦਿੰਦਾ ਉਹਦੇ ਵਿੱਚ ਤੁਸੀਂ ਇੱਕਮਿਕ ਹੋ ਜਾਂਦੇ ਹੋ ਉਹ ਤੁਹਾਡਾ ਆਪਣਾ ਹੁੰਦਾ ਉਹਦੇ ਵਿੱਚ ਕੋਈ ਮਨੋਰਥ ਸ਼ਾਮਿਲ ਨਹੀਂ ਹੁੰਦਾ ਵੱਡੀ ਗੱਲ ਉਹ ਫਿਰ ਤੁਸੀਂ ਕਿਸੇ ਦੇ ਮੁਤਾਬਿਕ ਨਹੀਂ ਕਰਦੇ ਉਹ ਤੁਸੀਂ ਆਪਣੇ ਮੁਤਾਬਿਕ ਆਪਣੇ ਮਨ ਦੀ ਮੌਜ ਦੇ ਮੁਤਾਬਿਕ ਤੁਸੀਂ ਕਰਦੇ ਹੋ ਸ਼ਾਇਦ ਜਿਹੜੀ ਆਪਾਂ ਸੇਵਾ ਕਰਦੇ ਹਾਂ ਜਿਹੜਾ ਆਪਾਂ ਵਲੰਟੀਅਰ ਵਰਕ ਕਰਦੇ ਹਾਂ ਉਹ ਕਿਸੇ ਹੱਦ ਤੱਕ ਇਸੇ ਦਾ ਹੀ ਇੱਕ ਹਿੱਸਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਵਲੰਟੀਅਰ ਵਰਕ ਹੈ ਜਾਂ ਫਿਰ ਆਪਾਂ ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਕਰਦੇ ਹਾਂ ਹਾਲਾਂਕਿ ਉਹਦੇ ਵਿੱਚ ਵੀ ਅੱਗੇ ਕੈਟੇਗਰੀਆਂ ਆ ਜਾਂਦੀਆਂ ਤੁਸੀਂ ਕੀ ਮਨਸਾ ਲੈ ਕੇ ਕਰ ਰਹੇ ਹੋ ਜੇ ਆਪਾਂ ਸਾਰੀਆਂ ਆਪਣੀਆਂ ਮਨਸਾ ਇੱਕ ਪਾਸੇ ਰੱਖ ਦਈਏ ਇਹ ਨਹੀਂ ਕਿ ਸੇਵਾ ਕਰਕੇ ਅਤੇ ਬਾਅਦ ਵਿੱਚ ਮੰਗ ਕੇ ਆ ਜਾਓ ਕਿ ਮੈਨੂੰ ਆਹ ਚੀਜ਼ ਦੇ ਦੇ ਫਿਰ ਉਹਦੇ ਵਿੱਚ ਵੀ ਸਵਾਰਥ ਆ ਜੁੜਿਆ ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਖੁਸ਼ ਹੋ ਜਦੋਂ ਤੁਹਾਡੀ ਜ਼ਿੰਦਗੀ ਪੱਧਰੀ ਚੱਲ ਰਹੀ ਹੈ ਉਸ ਸਮੇਂ ਵੀ ਜਾ ਕੇ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ ਉਸ ਸਮੇਂ ਵੀ ਤੁਹਾਨੂੰ ਵਲੰਟੀਅਰ ਵਰਕ ਕਰਨੇ ਚਾਹੀਦੇ ਨੇ ਕਿਉਂਕਿ ਇਹ ਕੰਮ ਹਮੇਸ਼ਾ ਉਸ ਪਾਸੇ ਨੂੰ ਤੁਸੀਂ ਕਰਦੇ ਹੋ ਜਿਹੜੇ ਪਾਸੇ ਤੁਹਾਡਾ ਰੁਝਾਨ ਹੁੰਦਾ ਤੁਹਾਡੇ 'ਚੋਂ ਬਹੁਤ ਸਾਰੇ ਅਤੇ ਆਪਾਂ ਲਗਭਗ ਹਰ ਕੋਈ ਵਲੰਟੀਅਰ ਵਰਕ ਦੇ ਵਿੱਚ ਇਨਵੋਲਵ ਹੈ ਉਹ ਕੰਮ ਜਿਹਦਾ ਆਪਾਂ ਮਿਹਨਤਾਨਾ ਨਹੀਂ ਲੈਂਦੇ ਅਤੇ ਆਪਾਂ ਹਰ ਕੋਈ ਅਲੱਗ ਅਲੱਗ ਪਾਸੇ ਨੂੰ ਜਾਂਦੇ ਹਾਂ ਕੋਈ ਕਿਤੇ ਕਿਸੇ ਸੰਸਥਾ 'ਚ ਕਰ ਰਿਹਾ ਹੋਊਗਾ ਕੋਈ ਕਿਤੇ ਕਰ ਰਿਹਾ ਹੋਊਗਾ ਇਹਦਾ ਮਤਲਬ ਕਿ ਤੁਸੀਂ ਉਹ ਆਪਣੇ ਰੁਝਾਨ ਦੇ ਮੁਤਾਬਿਕ ਜਾ ਕੇ ਕਰ ਰਹੇ ਹੋ ਇਹਦਾ ਮਤਲਬ ਕਿ ਤੁਹਾਨੂੰ ਅੰਦਰੋਂ ਮਨੋਂ ਉਸ ਚੀਜ਼ ਦੀ ਖੁਸ਼ੀ ਮਿਲਦੀ ਹੈ ਤੁਸੀਂ ਤਾਂ ਜਾ ਕੇ ਕਰ ਰਹੇ ਹੋ ਅਤੇ ਉਸੇ ਦੇ ਵਿੱਚੋਂ ਜੇਕਰ ਆਪਾਂ ਕੋਈ ਸਵਾਰਥ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸਵਾਰਥ ਲੈ ਕੇ ਆਪਾਂ ਉਹ ਕੰਮ ਕਰ ਰਹੇ ਹਾਂ ਉਹ ਜੇ ਆਪਾਂ ਵਿੱਚੋਂ ਮਾਈਨਸ ਕਰ ਦਈਏ ਤਾਂ ਫਿਰ ਸ਼ਾਇਦ ਉਹ ਵਾਲਾ ਸਵਾਦ ਆਪਾਂ ਚੱਖ ਸਕਦੇ ਹਾਂ ਜੋ ਤਾਨਸੈਨ ਦੇ ਗੁਰੂ ਚੱਖਦੇ ਸੀ ਔਖਾ ਪਰ ਆਪਾਂ ਕੋਸ਼ਿਸ਼ ਕਰਕੇ ਵੇਖ ਸਕਦੇ ਹਾਂ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ

0: ਵੱਜਗੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
2: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵਰਵੇ ਆਫਰਸ ਦੇ ਨਾਲ BYD Z-Line 7 ਪ੍ਰੀਮੀਅਮ ਸਿਰਫ $54,990 BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਆਨਰਸ ਕੰਡੀਸ਼ਨਸ ਅਪਲਾਈ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

Joker.

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਸੋਨਾ ਚਾਹੀਦਾ?
7: ਭਰੋਸਾ ਚਾਹੀਦਾ?
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ?
0: ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਨ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
11: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਨਿੱਘੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਆ ਚੁੱਕੇ ਆ, ਦੇਖਦੇ ਹਾਂ ਸਾਨੂੰ ਪਹਿਲਾਂ ਹਸਾਉਣ ਦੇ ਲਈ ਕੌਣ ਆਇਆ ਹੈ।
10: ਬਿਲਕੁਲ ਜੀ, ਅਤੇ ਸਭ ਤੋਂ ਪਹਿਲਾਂ ਅਰਨਮ ਤੁਹਾਡੀ ਵਾਰੀ ਆ, ਤੁਸੀਂ ਰੈਡੀ ਹੋ ਥੋੜ੍ਹਾ ਜਿਹਾ ਅਤੇ ਫਿਰ ਆਪਾਂ ਬਾਕੀਆਂ ਦੇ ਵੀ ਨਾਂ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਣੇ ਰਹੋ ਅਤੇ ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਮ।
7: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ, ਕਿੱਦਾਂ ਹਾਲ ਚਾਲ ਆ?
7: ਵਧੀਆ, ਤੁਹਾਡਾ ਕੀ ਹਾਲ ਆ?
10: ਸਾਡਾ ਵੀ ਠੀਕ ਆ,
11: ਹਾਲ ਬਹੁਤ ਵਧੀਆ ਆ।
10: ਤਿਆਰ ਨਹੀਂ ਹੋਇਆ ਹਲੇ ਲੱਗਦਾ ਮੁੰਡਾ?
7: ਤਿਆਰ ਹੋ ਗਿਆ ਮੈਂ ਵੀ।
10: ਆਹਾ, ਓਹੋ, ਪਟਕਾ ਬੰਨ ਲਿਆ?
7: ਹਾਂਜੀ।
10: ਨਹੀਂ ਯਾਰ,
11: ਬ੍ਰੇਕਫਾਸਟ ਕਰ ਲਿਆ?
7: ਹਾਂਜੀ।
10: ਉਹ ਨਹੀਂ ਯਾਰ,
11: ਸ਼ੂਜ਼ ਨਹੀਂ ਪਾਏ। ਮੈਂ ਵੀ ਕਹਾਂ ਕੁਛ ਤਾਂ ਗੱਲ ਹੈਗੀ ਆ।
7: ਨਹੀਂ।
11: ਹਾਂ, ਸ਼ੂਜ਼ ਵੀ ਪਾ ਲੈ।
10: ਲਾਗੇ ਰਹਿ ਕੇ ਦੱਸੋ ਲਾਗੇ ਰਹਿ ਕੇ ਦੱਸੋ ਜੋ ਵੀ ਦੱਸਣਾ ਲਾਗੇ ਰਹਿ ਕੇ ਦੱਸੋ ਨਾ।
11: ਕੀ ਹੈਲਪ ਕੀਤੀ ਸੀ? ਕੀ ਹੈਲਪ ਕੀਤੀ? ਕਿਹੜੀ ਹੈਲਪ? ਕੀ ਕੀਤਾ ਸੀ?
7: ਰੋਟੀ ਪਕਾਈ ਨਾਲ।
10: ਅੱਛਾ,
11: ਓ ਵਾਓ,
10: ਓਕੇ ਓਕੇ। ਅੱਛਾ, ਫਿਰ
7: ਆਈ ਉੱਥੇ ਜਦੋਂ ਮੰਮਾ ਆਏ, ਸਿਰ ਵਾ ਕੇ ਤੇ ਪਟਕੀ ਬਣ ਕੇ ਵੇਟ ਕੀਤੀ ਡੈਡੀ।
10: ਗੁੱਡ ਬੋਏ। ਤੇ ਕੀ ਸੁਣਾਓਗੇ ਫਿਰ?
7: ਅੱਜ ਸੁਣਾਉਣੀ ਇੱਕ ਬਜ਼ਾਰਤ।
10: ਓਕੇ।
7: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਸਕਦੇ ਆ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ?
10: ਉਹਨੂੰ ਵੇਖ ਸਕਦੇ ਆ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ?
11: ਚੜੇਲ।
10: ਹਾਂ,
7: ਨਹੀਂ।
10: ਵਾਹ,
11: ਆਪਾਂ ਤਾਂ ਉਹੀ ਮੂਵੀਜ਼ ਦੇਖੀਆਂ ਨਾ ਜਿਹਦੇ ਵਿੱਚ ਚੜੇਲ ਹੁੰਦੀ ਆ, ਜਦੋਂ ਫੋਟੋ ਖਿੱਚਦੇ ਆ ਉਹ ਹੁੰਦੀ ਨਹੀਂ, ਫਿਰ ਉੱਥੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਉਹ ਤਾਂ ਚੜੇਲ ਆ।
10: ਇਹ ਕੰਮ ਖਰਾਬ ਹੋ ਗਿਆ।
11: ਹਾਂ,
10: ਕਿਹੜੀ ਵੇਖ ਸਕਦੇ ਆ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ? ਕਿਸੇ ਦੀ ਗਰਲਫ੍ਰੈਂਡ? ਚਲੋ ਫਿਰ, ਹਾਰ ਗਏ।
7: ਆਨਸਰ ਹੈਗਾ ਸੁਪਨਾ।
10: ਓਕੇ ਓਕੇ। ਅੱਛਾ, ਸੁਪਨਾ।

0: ਜੀ, ਥੈਂਕ ਯੂ। ਤੇ ਹੁਣ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ। ਹਾਂਜੀ ਮੰਨਤ, ਫਤਿਹ ਤੁਸੀਂ ਆਉਨੇ ਰਹੋ।
1: ਸਤਿ ਸ੍ਰੀ ਅਕਾਲ ਮੰਨਤ ਜੀ, ਨਾਲੇ ਫਤਿਹ ਜੀ।
2: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ।
0: ਸਤਿ ਸ੍ਰੀ ਅਕਾਲ,
1: ਕਿੱਦਾਂ ਹਾਲ ਚਾਲ?
2: ਮੈਂ ਠੀਕ ਹਾਂ, ਤੁਸੀਂ ਠੀਕ ਹੋ?
1: ਹਾਏ ਮੰਨਤ, ਕੀ ਹੋ ਗਿਆ ਅੱਜ? ਹਾਸਾ ਕਿੱਥੇ ਗਿਆ ਮੰਨਤ?
0: ਮੰਨਤ ਹੱਸਦੀ ਨਹੀਂ ਹੁਣ।
1: ਹਾਂ ਵੱਡੀ ਹੋ ਗਈ ਆ।
0: ਵੱਡੀ ਹੋ ਗਈ? ਨਹੀਂ, ਬਿਜ਼ੀ ਹੁੰਦੀ ਆ।
1: ਕਿੱਥੇ ਬਿਜ਼ੀ ਆ ਮੰਨਤ?
0: ਹੈ ਮੰਨਤ?
2: ਨਹੀਂ ਬਿਜ਼ੀ ਥੋੜੀ।
0: ਹਾਂ
1: ਲੇਜ਼ੀ ਹੋ ਗਈ ਆ, ਟੀਨ ਹੋਣ ਵਾਲੀ ਆ ਨਾ।
2: ਨਹੀਂ
0: ਲੇਜ਼ੀ ਤੇ ਨਹੀਂ ਗਈ।
2: ਐਕਚੁਅਲੀ ਯਾ, ਮੈਂ ਹੈਗੀ ਆ ਲੇਜ਼ੀ ਥੋੜੀ। ਜ਼ਿਆਦਾਤਰ ਤਾਂ ਮੇਰੇ ਕੰਮ ਜਿਵੇਂ ਪਾਣੀ ਮਾੜੇ ਲੈਣ ਨੂੰ, ਜੋ ਅਸੀਂ ਸਪੈਸ਼ਲੀ ਜੋ ਟੀਵੀ ਦੇਖਦੇ ਆ, ਉਦੋਂ ਮੈਂ ਫਤਿਹ ਨਹੀਂ ਕਹਿੰਦੀ। ਬਟ ਜਦੋਂ ਇਹਨੇ ਉਧਰ ਨੂੰ ਪੈਂਟਰੀ ਨੂੰ ਜਾਂਦਾ ਨਾ, ਕਿਉਂਕਿ ਕਈ ਵਾਰ ਇਹਨੂੰ ਭੁੱਖ ਲੱਗ ਜਾਂਦੀ ਹੈ, ਉਧਰ ਨੂੰ ਜਾਂਦਾ ਮੈਂ ਕਹਿੰਦੀ ਆ, ਫਤਿਹ ਮੇਰੇ ਲਈ ਪਾਣੀ ਵੀ ਨਾਲ ਲੈ ਆਈ।
0: ਅੱਛਾ ਫਿਰ ਲੈ ਆਉਂਦਾ?
2: ਹਾਂਜੀ।
0: ਆਹਾਂ
1: ਤੇ ਕੀ ਕਿਸੇ ਨੇ ਲੈ ਆਉਂਦਾ
0: ਬੀਬਾ? ਫਿਰ ਤੇ
1: ਬਹੁਤ ਰੇਟ ਬਹੁਤ ਰੇਟ
2: ਹਾਂਜੀ ਤੇ ਮੈਂ ਰਾਜੀ ਜਵਾਬ ਦੇਵੇ ਤਾਂ।
0: ਅੱਛਾ ਬਹੁਤ ਰੇਅਰ ਹੀ ਆ, ਪਰ ਤੁਸੀਂ ਤੇ ਨਹੀਂ ਹੈਲਪ ਹੁਲਪ ਕਰਦੇ ਹੁੰਦੇ? ਕਰਦੇ ਹੁੰਦੇ ਤੁਸੀਂ ਵੀ?
2: ਕਰਦੀ ਹੁੰਦੀ ਆ, ਪਰ ਮੰਮਾ ਨੇ ਤਾਂ ਇੱਕ ਤਰ੍ਹਾਂ ਨਾਲ ਮੇਰੀ ਪੱਕੀ ਡਿਊਟੀ ਡਿਸ਼ ਵਾਸ਼ਰ ਦੀ ਲਾਤੀ।
0: ਆਹਾਂ ਕੀ
2: ਡਿਸ਼ ਵਾਸ਼ਰ ਦੇ ਵਿੱਚ ਭਾਂਡੇ ਸਾਰੇ ਕੱਢਣੇ ਜਦੋਂ ਉਹ ਬੰਦ ਹੋ ਗਿਆ।
0: ਅੱਛਾ ਸਿਰਫ ਕੱਢਣੇ, ਲਾਉਣੇ ਨਹੀਂ?
1: $100 ਮਿਲਦੇ ਆ ਘੰਟੇ ਦੇ ਡਿਸ਼ ਵਾਸ਼ਰਿੰਗ ਕਰਨ ਵਾਲਿਆਂ ਨੂੰ, ਪਤਾ ਤੈਨੂੰ?
0: ਤੇ ਮੰਨਤ ਤੇ ਜ਼ਿਆਦਾ ਲੈਂਦੀ ਸਗੋਂ।
1: ਤੇ ਹੋਰ ਕੀ,
0: ਮਹਿੰਗੇ
2: ਮੰਮਾ ਤਾਂ ਮੈਨੂੰ $10 ਦਿੰਦੇ ਮਹੀਨੇ ਦੇ।
0: ਨਹੀਂ ਤੇ ਤੁਸੀਂ ਜਿਹੜੇ ਇੰਨੇ ਇੰਨੇ ਸੋਹਣੇ ਸੋਹਣੇ ਤੁਸੀਂ ਜਿਹੜੀਆਂ ਡਰੈਸਾਂ ਲੈਂਦੇ ਜੇ, ਇੰਨੀਆਂ ਸੋਹਣੀਆਂ ਸੋਹਣੀਆਂ, ਤੇ ਹੋਰ ਤੁਸੀਂ ਗਿਫਟ ਲੈਂਦੇ ਜੇ ਉਹ।
1: ਮੰਮਾ ਰੋਜ਼ ਆਪਣੀ ਗੱਡੀ ਵਿੱਚ ਸਕੂਲ ਛੱਡ ਕੇ ਆਉਂਦੇ ਆ, ਨਹੀਂ ਤਾਂ ਤੁਰ ਕੇ ਜਾਓ।
0: ਮੰਮਾ ਆਪਣਾ ਸੂਟ ਵੀ ਦੇ ਦਿੰਦੇ ਹੁਣ ਤੇ ਪਾਉਣ ਨੂੰ?
1: ਇਹ ਧੱਕੇ ਨਾਲ ਲੈਂਦੀ ਹੁੰਦੀ ਆ?
0: ਨਹੀਂ ਨਹੀਂ
2: ਮੰਮਾ ਮੈਨੂੰ ਦਿੰਦੇ ਹੀ ਨਹੀਂ।
1: ਮੰਨਾ ਤਾਂ ਸੂਟਾਂ ਬਾਰੇ ਨੀ ਕੁਛ ਵੀ ਕਹਿਣਾ, ਇਹ ਗੱਲ ਗਲਤ ਹੋ ਜਾਣੀ।
0: ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ ਹੱਸੀਏ।
1: ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ।
0: ਹਾਂਜੀ।
2: ਇੱਕ ਵਾਰੀ ਪੱਪੂ ਦਾ ਆਪਰੇਸ਼ਨ ਹੁੰਦਾ, ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਹੁਣ ਮੈਂ ਪੂਰਾ ਠੀਕ ਹਾਂ, ਹੁਣ ਮੈਂ ਜਾ ਸਕਦਾ ਘਰੇ। ਤੇ ਪੂਰੇ ਆਵਾਜ਼ ਆਈ, ਡਾਕਟਰ ਸਾਹਿਬ ਤੇ ਧਰਤੀ ਤੇ ਰਹਿ ਗਏ।
0: ਇੱਧਰ ਆਓ ਯਾਰ। ਥੈਂਕ ਯੂ ਮੰਨਾ,
2: ਗੱਲ ਕਰ ਲੋ।
0: ਹਾਂਜੀ
1: ਹਾਂਜੀ।
0: ਭੈਣ ਨੂੰ ਪਾਣੀ ਪੂਣੀ ਪਿਆਉਂਦੇ ਤੁਸੀਂ? ਹੈ ਏਡੇ ਬੀਬੇ ਵੀਰ ਹੋ ਤੁਸੀਂ। ਹਾਂ ਪਰ ਮੈਨੂੰ ਮੁੰਡੇ ਓਦਾਂ ਨਾ ਹੈਲਪ ਕਰ ਹੀ ਦਿੰਦੇ ਆ ਨਾ, ਕੁੜੀਆਂ ਕੁੜੀਆਂ ਨੀ ਕਰਦੀਆਂ ਹਨਾ ਫਤਿਹ। ਕੀ ਲਿਆਊਗਾ ਫਿਰ ਐਕਟਿਵ ਫਤਿਹ? ਅੱਜ ਕੀ ਸੁਣਾਊਗਾ?
2: ਅੱਜ ਮੈਂ ਸੁਣਾਊਂਗਾ ਇੱਕ ਬਰਜਾਤਾ ਜਿਹੜੀ ਮੈਂ ਆਪ ਬਣਾਈ ਆ।
1: ਓਏ ਹੋਏ, ਫਿਰ ਤਾਂ ਅਸੀਂ ਹਾਰ ਜਾਂਦੇ ਪਹਿਲਾਂ ਹੀ।
0: ਨਹੀਂ ਨਹੀਂ ਮੈਂ ਬੁੱਝ ਲੈਣੀ ਅੱਜ।
1: ਫਿਰ ਫਾਈਨ ਕਿਹਨੂੰ ਲੱਗਣਾ?
2: ਮੱਲਾ ਜਿਹਨੇ ਬੁੱਝੀ।
1: ਓਕੇ,
2: ਜੇ ਨਾ ਬੁੱਝੀ ਤੇ ਜਿਹਨੇ ਬੁੱਝੀ, ਜਿਹੜਾ ਮਰਜ਼ੀ ਕੋਈ ਕਰ ਲੇ ਤੇ ਫਾਈਨ ਤਾਂ ਪੈਣਾ।
1: ਜੋ ਮਰਜ਼ੀ ਕਰ ਲਓ, ਫਾਈਨ ਤਾਂ ਦੇਣਾ ਹੀ ਪੈਣਾ। ਇਸ ਲਈ ਕੁਛ ਨਾ ਕਰੋ, ਫਿਰ ਨਹੀਂ ਫਾਈਨ ਦੇਣਾ ਪੈਣਾ।
2: ਠੀਕ ਆ, ਮੈਂ ਸੁਣਾ ਬਣਾਈ। ਮੈਂ ਲਾਲ ਹਾਂ ਪਰ ਐਪਲ ਨੀ। ਮੈਂ ਖਾਣ ਵਾਲੀ ਚੀਜ਼ ਆ ਪਰ ਕੇਕ ਨੀ।
0: ਓਕੇ ਮੈਂ ਲਾ ਲਿਆ,
1: ਲਾਲ ਜੀ ਕਹਿਣ ਲੱਗੀ ਸੀ ਲਾ ਲਿਆ, ਪਰ ਐਪਲ ਨੀ, ਪਰ ਖਾਣ ਵਾਲੀ ਚੀਜ਼।

0: ਏਦਾਂ ਦੀ
1: ਮੈਂ ਲਾ ਲਿਆ ਪਰ ਐਪਲ ਨੀ ਤੇ ਮੈਂ ਖਾਣ ਵਾਲੀ ਚੀਜ਼ਾਂ ਪਰ ਮੈਂ ਕੇਕ ਨੀ ਹਨਾ ਗਾਜਰ ਗਾਜਰ
0: ਸੈਲਡ
1: ਖੀਰਾ
2: ਖੀਰ
1: ਲਾਲ ਚੀਜ਼ ਆ ਲਾਲ ਚੀਜ਼
2: ਚੀਜ਼ ਲਾ ਲਿਆ ਉਹ
1: ਹਾਂ ਨਾਲ ਖਾਈ ਦੀ ਆ ਮਿਰਚ ਟਮਾਟਰ ਨਹੀਂ ਲਾਲ ਮਿਰਚ
2: ਟਮਾਟਰ
1: ਓਕੇ ਨਾਲ ਖਾਈ
2: ਲਾਲ ਚੀਜ਼ ਕਿਹੜੀ ਖਾਈ ਦੀ ਲਾਲ ਚੀਜ਼
1: ਆ ਅੱਛਾ ਹਾਰ ਗਏ
0: ਅੰਜੀਰ ਹੈਗਾ ਟਮਾਟੋ ਸਾਸ
2: ਮੈਂ ਤੇਰੇ ਕੁੱਟਣਾ ਦੇਖੀ ਕਿੰਨਾ
1: ਇਹ ਪਤਾ
2: ਟਮਾਟੋ ਤੇ ਫਿਰ ਤੁਸੀਂ ਏਦਾਂ ਕਹਿ ਸਕਦੇ ਸੀ ਨਾ ਕਿ ਹਾਂ ਟਮਾਟੋ ਪਰ ਓਹਨੂੰ ਹੋਰ ਕੁਛ ਕਰੀਦਾ
1: ਨਹੀਂ ਪ੍ਰੋਸੈਸਡ
2: ਟਮਾਟੋ
1: ਟਮਾਟੋ ਹੋਰ ਚੀਜ਼ ਆ ਪਰ ਇਹਦਾ ਆਨਸਰ ਪਤਾ ਉਹ ਮੇਰੀ ਗੱਲ ਸੁਣ ਆਂਟੀਆਂ ਨੇ ਆਨਸਰ ਦਿੱਤਾ ਜੀ
2: ਇਹਨਾਂ ਲਾਫ ਆਈ
1: ਗੁਰਜੀਤ ਆਂਟੀ
2: ਗੁਰਜੀਤ ਆਂਟੀ ਨੂੰ
0: ਤੁਹਾਨੂੰ ਪਤਾ ਹਮਾ ਦੇ ਫੇਵਰੇਟ ਕਮਲ ਹੀਰ ਅਤੇ ਸੀ ਟਾਈਮ ਉਹਨਾਂ ਦੇ ਸ਼ੋਅ 'ਚ ਚੱਲੇ ਆ
1: ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
2: ਉਹ ਬਾਕੀ ਵੀ ਹੈਗੇ
1: ਮਾਰੇ ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ ਤੇ ਯੁਵਰਾਜ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਯੁਵਰਾਜ
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸਤਿ ਸ੍ਰੀ ਅਕਾਲ ਯੁਵਰਾਜ ਤਿਆਰ ਹੋ ਪੂਰੇ 100%
0: ਹਾਂਜੀ ਮੈਂ ਅੱਜ ਮੇਰੀ ਦੀਦੀ ਛੱਡ ਰਹੀ ਹੈ ਸਕੂਲੇ
1: ਅੱਛਾ ਅੱਜ ਫਿਰ ਟਾਈਮ ਨਾਲ ਹੀ ਹੈ
2: ਦੀਦੀ ਨੇ ਲਾਇਆ ਹੋਣਾ ਕੰਮ ਤੇ ਦੜਾ ਦੜਾ ਕੇ
1: ਆਹੋ
0: ਕਿਉਂਕਿ ਆ ਮੇਰੀ ਦੀਦੀ ਨੇ ਤਾਂ ਵੇਲੀ ਬੰਦੇ ਆ ਕਰੇ ਇਸ ਲਈ ਪਾਪਾ ਨੇ
2: ਇਹ ਜਿਹੜੇ ਵੱਡੇ ਆ ਇਹ ਪੇਰੈਂਟਸ ਨੂੰ ਹਮੇਸ਼ਾ ਵਿਹਲੇ ਕਿਉਂ ਲੱਗਦੇ ਆ ਮੈਨੂੰ ਸਮਝ ਨਹੀਂ ਲੱਗਦੀ
1: ਹਾਂ ਨਹੀਂ ਉਹ ਤਾਂ ਛੱਡਣ ਚੱਲੀ ਆ ਵੀ ਉਹ ਵੇਲੀ ਰਹਿੰਦੀ ਆ
2: ਹਾਂ ਵੇਲੀ ਰਹਿੰਦੀ ਆ ਤੇ ਯੂ ਵੀ ਕਿੰਨਾ ਫਨ ਹੁੰਦਾ ਨਾ ਮੈਂ ਕਈ ਬੱਚਿਆਂ ਨੂੰ ਦੇਖਦੀ ਆ ਜਿਨ੍ਹਾਂ ਦੇ ਵੱਡੇ ਭੈਣ ਭਰਾ ਉਹਨਾਂ ਨੂੰ ਸਕੂਲੇ ਛੱਡਣ ਆਉਂਦੇ ਆ ਮੈਨੂੰ ਏਦਾਂ ਲੱਗਦਾ ਵੀ ਇਹ ਫਨ ਆ
1: ਅੱਛਾ ਕਿਹਦੇ ਲਈ
2: ਦੋਨਾਂ ਲਈ
0: ਮੇਰੇ ਲਈ ਨਹੀਂ ਫਨ ਹੈਗਾ ਕਿਉਂਕਿ ਮੇਰੀ ਦੀਦੀ ਰੈਸਪੀ ਤੇ ਚਲਾਉਂਦੀ ਆ ਇਸ ਲਈ ਉਹ ਇੰਨਾ ਹੌਲੀ ਚਲਾਉਂਦੀ ਆ ਵੀ ਮੈਨੂੰ 5-6 ਮਿੰਟ ਤਾਂ ਸਕੂਲੋਂ ਪਹੁੰਚਣ ਚ ਹੀ ਲੱਗ ਜਾਂਦੇ
2: ਇਹੀ ਤਾਂ ਫਨ ਆ ਇਹੀ ਤਾਂ ਫਨ ਆ ਵੀ ਤੁਸੀਂ ਗਾਣੇ ਲਾਉਂਦੇ ਹੋ ਗੱਡੀ ਵਿੱਚ ਸਾਰੇ ਘਰ ਚ ਬੇਚਾਰਾ ਯੂ ਵੀ ਆ ਬਾਕੀ ਸਾਰੇ ਠੀਕ ਆ
1: ਹਾਂ ਨਹੀਂ ਉਹ ਨਾਲ ਇਹ ਵੀ ਪੰਗਾ ਵਾ ਨਾ ਉਹ ਉਹਨੂੰ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਤੁਰਨ ਵੀ ਨਹੀਂ ਦਿੰਦੇ ਦੀਦੀ ਵੈਸੇ ਵੀ ਦੀਦੀ ਲੇਟ ਕਰਾ ਦਿੰਦੀ ਆ
2: ਹਾਂ
1: ਮੰਮਾ ਟਾਈਮ ਦੇ ਨਾਲ ਟਿਫਨ ਨਹੀਂ ਪੈਕ ਕਰਦੀ
0: ਪਾਪਾ
2: ਇੱਥੇ ਬੈਠ ਕੇ ਫੋਨ ਚਲਾਈ ਜਾਂਦੇ ਆ ਉਹ ਲੇਟ ਕਰਦੇ ਇੱਦਾਂ ਕਹਿੰਦਾ ਹੁੰਦਾ ਆ ਸਾਰੇ ਭੇਦ ਖੋਲੀ ਦੇ ਆ ਪੁੱਤ ਅੱਧੇ ਨਹੀਂ ਖੋਲੀ ਦੇ
1: ਮੁੰਡੇ ਨੂੰ ਲੇਟ ਕਰਾ ਦਿੰਦੇ ਆ ਗੱਲ ਕੁੱਲ ਮਿਲਾ ਕੇ
2: ਹੁਣ ਨਹੀਂ ਲੇਟ ਹੁੰਦਾ ਏ
1: ਕੀ ਸੁਣਾਓਗੇ ਫਿਰ
0: ਇੱਕ ਚੁਟਕਲਾ
2: ਇੱਕ
0: ਵਾਰੀ ਗੱਗੂ ਆਪਦੇ ਭੈਣ ਨੂੰ ਕਹਿੰਦਾ ਵੀ ਤੂੰ ਮੈਨੂੰ ਬਲੌਕ ਕਿਉਂ ਕੀਤਾ ਤੇ ਫਿਰ ਉਹਦੀ ਭੈਣ ਕਹਿੰਦੀ ਵੀ ਫਿਰ ਤੂੰ ਮੈਨੂੰ ਮੋਟੀ ਕਿਹਾ ਸੀ ਫਿਰ ਗੱਗੂ ਕਹਿੰਦਾ ਵੀ ਫਿਰ ਮੈਨੂੰ ਬਲੌਕ ਕਰਨ ਨਾਲ ਤੂੰ ਪਤਲੀ ਹੋ ਗਈ।
2: ਤੇ ਗੱਗੂ ਬੇਹੋਸ਼ ਨੀ, ਗੱਗੂ ਦੀ ਭੈਣ ਬੇਹੋਸ਼। ਆ ਜਿਹੜਾ ਪੱਪੂ ਤੋਂ ਬਿਨਾਂ ਨਾ ਇੱਕ ਗੱਗੂ ਐਡ ਹੋਇਆ, ਇਹ ਤਾਂ ਮਜ਼ਾ ਸੀਗਾ।
1: ਹਾਂ ਗੱਗੂ ਨਾ ਹੋ ਗਿਆ, ਓਜ਼ੈਂਪਿਕ ਹੋ ਗਿਆ। ਥੈਂਕ ਯੂ ਥੈਂਕ ਯੂ
2: ਥੈਂਕ ਯੂ ਯੂਵੀ।
0: ਮੇਰੀ ਦੀਦੀ ਵੀ ਸੁਣਾਓ।
2: ਜ਼ਰੂਰ ਜ਼ਰੂਰ,
1: ਚਲਾਉਂਦੇ ਚਲਾਉਂਦੇ ਸੁਣਾਓਗੀ ਦੀਦੀ।
2: ਹਜੇ ਗਈ ਨੀ ਘਰ।
0: ਅੰਕਲ ਜੀ ਤੇ ਸਭ ਦੀਦੀ,
1: ਸਤਿ ਸ਼੍ਰੀ ਅਕਾਲ।
2: ਯਸ਼ਿਕਾ ਕਿੱਦਾਂ ਹਾਲ ਚਾਲ ਆ?
0: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
1: ਤੁਹਾਡਾ ਵੀ ਵਧੀਆ।
2: ਸਾਡਾ ਵਧੀਆ, ਥੋੜਾ ਜਿਹਾ ਕੋਈ ਗੱਲ ਨਹੀਂ
1: ਯਾਰ, ਥੋੜਾ ਟਾਈਮ ਨਾ ਪਹੁੰਚਾ ਦੇ ਕਰ ਮੁੰਡੇ ਨੂੰ।
2: ਸਪੀਡ ਤੇ 45 ਚਲਾ ਲਿਆ ਕਰੋ, 40 ਨਾ ਚਲਾਇਆ ਕਰੋ।
1: ਹੈ ਤੁਸੀਂ ਮੁੰਡੇ ਨੂੰ ਰੋਜ਼ ਲੇਟ ਕਰਾ ਦਿੰਦੇ, ਤੁਸੀਂ ਘਰੋਂ ਵੀ ਬਾਹਰੋਂ ਵੀ।
0: ਨਹੀਂ ਨਹੀਂ ਇਹਨੂੰ ਇਹਨੂੰ ਏਦਾਂ ਲੱਗ, ਮੈਂ ਪੰਜਾਬ ਦੀ ਸਪੀਡ ਤੇ ਅਗਰ 45-46 ਤੇ ਵੀ ਲੈ ਜਾਊਂਗੀ,
1: ਮਕਸਦ
0: ਨਹੀਂ
1: ਪਰ ਉਹ ਤੇ ਕਹਿੰਦਾ ਪਾਪਾ ਹੀ ਲੇਟ ਕਰਾ ਦਿੰਦੇ ਮੈਨੂੰ ਜਾਂ ਦੀਦੀ ਕਰਾਉਂਦੀ ਆ।
2: ਉਹ ਤਾਂ ਪੂਰੀਆਂ ਸ਼ਿਕਾਇਤਾਂ ਲੱਗ ਗਿਆ,
1: ਸਿਰਫ ਮੰਮਾ ਆ ਜਿਹੜੀ ਟਾਈਮ ਨਾਲ ਪੈਕ ਕਰ ਦਿੰਦੀ।
2: ਪਾਪਾ ਤੇ ਦੀਦੀ ਲੇਟ ਕਰਾਉਂਦੇ ਉਹਦੇ ਹਿਸਾਬ ਨਾਲ।
1: ਤੁਸੀਂ ਨਾ ਘਰੋਂ ਇਹਨੂੰ 10 ਮਿੰਟ ਪਹਿਲਾਂ ਤੋਰਿਆ ਕਰੋ, ਤੇ ਫਿਰ ਭਾਵੇਂ ਤੁਸੀਂ 30 ਦੀ ਸਪੀਡ ਤੇ ਚੱਲ ਜਾਓ
2: ਤੇ ਹੋਰ ਕੀ।
0: ਹਾਂਜੀ
1: ਫਿਰ ਕਾਲੀ ਨਾ ਹੋਵੇ ਵਿਚਾਰੇ ਨੂੰ।
0: ਹਾਂਜੀ
1: ਕੀ ਸੁਣਾਓਗੇ?
0: ਇੱਕ ਚੁਟਕਲਾ।
1: ਹਾਂਜੀ।
0: ਪਤਨੀ ਇੰਗਲਿਸ਼ ਦੀ ਬੁੱਕ ਲੈ ਕੇ ਆਈ ਘਰੇ, ਤੇ ਪਤੀ ਨੂੰ ਪੁੱਛਦੀ ਆ ਕੰਪਲੀਟ ਤੇ ਫਿਨਿਸ਼ ਦਾ ਕੀ ਅੰਤਰ ਆ, ਤੇ ਪਤੀ ਕਹਿੰਦਾ ਇਹ ਤਾਂ ਬਹੁਤ ਆਸਾਨ ਆ, ਜਦੋਂ ਆਪਣਾ ਵਿਆਹ ਹੋਇਆ ਸੀਗਾ ਨਾ, ਮੇਰੀ ਲਾਈਫ ਤੇਰੀ ਲਾਈਫ ਕੰਪਲੀਟ ਹੋ ਗਈ ਤੇ ਮੇਰੀ ਲਾਈਫ ਫਿਨਿਸ਼ ਹੋ ਗਈ।
1: ਥੈਂਕ ਯੂ ਜਸ਼ਕਾ।
2: ਥੈਂਕ ਯੂ ਜਸ਼ਕਾ,
0: ਹੈਵ ਅ ਨਾਈਸ ਡੇ,
1: ਬਾਏ ਬਾਏ। ਨੈਕਸਟ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਂ। ਸਤਿ ਸ਼੍ਰੀ ਅਕਾਲ ਤੇਗ।
3: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
1: ਸਤਿ ਸ਼੍ਰੀ ਅਕਾਲ ਤੇਗ ਜੀ। ਕੀ ਹਾਲ ਚਾਲ ਹੈ ਤੁਹਾਡਾ? ਹੋ ਗਏ ਹੋ ਤਿਆਰ ਤੁਸੀਂ ਕਿ ਰਾਹ 'ਚ ਹੋ? ਹੈਲੋ,
3: ਤੁਹਾਡੀ ਆਵਾਜ਼ ਨਹੀਂ ਆਉਂਦੀ ਸੀ।
1: ਓਕੇ, ਹੁਣ ਆ ਗਈ ਆ?
3: ਹਾਂਜੀ ਹੁਣ ਆ ਗਈ ਆ।
1: ਠੀਕ ਆ, ਕੀ ਸੁਣਾਓਗੇ ਫਿਰ ਅੱਜ
2: ਤਿਆਰ ਹੋ ਕੇ?
3: ਅੱਜ ਮੈਂ ਸੁਣਾਂਗੀ ਇੱਕ ਬਜਾਇਤ।
1: ਓਕੇ।
3: ਨਜ਼ਰ ਵਿੱਚ ਹਰੀ ਅੰਦਰ ਅੰਦਰ ਖੂਨ ਨਾਲ ਭਰੀ।
1: ਅੱਛਾ, ਨਜ਼ਰ ਵਿੱਚ ਹਰੀ ਤੇ ਅੰਦਰ ਖੂਨ ਨਾਲ ਭਰੀ।
3: ਹਾਂਜੀ।
1: ਓ ਡਰੀ ਕਿ ਨਹੀਂ ਡਰੀ?
3: ਨਹੀਂ
1: ਡਰੀ। ਓਕੇ, ਇਹ ਤੇ ਕੋਈ ਚੀਜ਼ ਲੱਗਦੀ ਆ ਜਿਹੜੀ
2: ਜਿਹੜੀ ਬਾਹਰੋਂ ਹਰੀ ਆ ਤੇ ਵਿੱਚੋਂ ਲਾ ਲਿਆ।
1: ਹੈ
2: ਫਰੂਟ ਲੱਗਦਾ ਮੈਨੂੰ ਕੋਈ?
1: ਅੱਛਾ
3: ਨਹੀਂ ਫਰੂਟ ਨਹੀਂ ਆਏਗਾ।
2: ਸਬਜ਼ੀ?
1: ਫਰੂਟ ਤੇ ਨਹੀਂ ਤਾਂ ਦਾਂਦਾ ਕੋਈ?
3: ਨਹੀਂ। ਹਾਂ ਸਬਜ਼ੀ ਨਹੀਂ ਆਏਗਾ।
2: ਸਬਜ਼ੀ ਵੀ ਨਹੀਂ ਹੈਗਾ, ਫਰੂਟ ਵੀ ਨਹੀਂ ਹੈਗਾ, ਚਾਹ ਵਿੱਚ ਪਾਉਣ ਵਾਲੀ ਚੀਜ਼ ਵੀ ਨਹੀਂ ਹੈਗਾ ਕਿਉਂਕਿ ਉਹ ਅੰਦਰੋਂ ਕਾਲੀ ਆ।
1: ਬਾਹਰੋਂ ਹਰੀ ਤੇ ਅੰਦਰੋਂ ਖੂਨ ਦੇ ਨਾਲ ਭਰੀ। ਇਹ ਕਿਹੜੀ ਚੀਜ਼ ਹੋ ਗਈ?
2: ਪੱਤੇ ਤਾਂ ਨਹੀਂ, ਦਰਖਤ, ਟਾਹਣੀ?
1: ਓਕੇ, ਆਹੋ ਤਾਂ ਅੰਦਰੋਂ ਕਿੱਥੋਂ ਲਾਲ ਨਿਕਲੂਗੀ ਉਹ? ਹੈ ਕਮਾਲ ਕਰੀ ਜਾਂਦੇ। ਇਹ ਇਹ ਕੋਈ ਕੁੜੀ ਆ ਜਿਹਨੇ ਹਰੇ ਰੰਗ ਦਾ ਸੂਟ ਪਾਇਆ?
3: ਨਹੀਂ।
2: ਕਲੂ ਦੇ ਦੋ ਚਲੋ ਫਿਰ, ਨਹੀਂ ਤਾਂ
1: ਵਟਸਐਪ ਵਟਸਐਪ।
2: ਹਾਂ ਹੋ ਸਕਦਾ
3: ਨਹੀਂ,
2: ਖੂਨ ਨਾ ਭਰਿਆ ਉਹ?
1: ਖੂਨ ਉਹ ਕੁਝ ਵੀ ਹੋ ਸਕਦਾ ਵਿੱਚ।
2: ਕਲੂ ਦੇ ਦੋ ਚਲੋ ਇੱਕ, ਫੇ ਹਾਰੀਏ ਫਟਾਫਟ ਅਸੀਂ।
1: ਹਰੀ
2: ਹਰੀ
1: ਹਰੀ
2: ਲਾਲ ਹਰੀ
1: ਮਹਿੰਦੀ ਸਾਨੂੰ ਦੱਸਿਆ ਜਸਵਾਲ ਅੰਕਲ ਨੇ, ਜੇ ਕੋਈ ਫਾਈਨ ਫੂਨ ਪਾਉਣਾ ਤੇ ਪਾ ਲਓ
2: ਇਹਨਾਂ ਨੂੰ, ਪਾਓ ਫਾਈਨ।
1: ਥੈਂਕ ਯੂ। ਤੇ ਪਰ ਆ ਵੀ ਹੋ ਸਕਦਾ ਸੀ ਨਾ ਹਰਚੰਦ ਢਿੱਲੋਂ ਜੀ ਵੀ ਕਹਿੰਦੇ ਨੇ ਵਾਟਰਮੈਲਨ, ਇਹ ਵੀ ਹੋ ਸਕਦਾ, ਵਾਟਰਮੈਲਨ ਵੀ ਹੋ ਸਕਦਾ,
2: ਵਾਟਰਮੈਲਨ ਵੀ ਹੋ ਸਕਦਾ, ਬਾਹਰੋਂ ਹਰਾ ਹੈ ਤੇ ਅੰਦਰੋਂ ਲਾਲ ਹੈ।
1: ਪਰ ਇਹ ਫੀਮੇਲ ਹੀ ਨਾ,
3: ਪਰ ਉਹਦੇ ਵਿੱਚ ਖੂਨ ਨਹੀਂ ਹੁੰਦਾ,
1: ਪਰ ਉਹ ਰੈੱਡ ਹੁੰਦਾ ਨਾ।
3: ਹਾਂਜੀ ਰੈੱਡ ਹੁੰਦਾ ਪਰ ਰੈੱਡ ਖੂਨ ਨਹੀਂ ਹੁੰਦਾ।
1: ਅੱਛਾ ਤੁਸੀਂ ਮੰਨਦੇ ਹੋ, ਤੁਸੀਂ ਕਿਤੇ ਦਵਿੰਦਰ ਕੋਹੇ ਨੂਰ ਦਾ ਗਾਣਾ ਤੇ ਨਹੀਂ ਸੁਣ ਲਿਆ, ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਜ਼ਖਮ ਉੱਤੇ ਲਾਉਣ ਲਈ?
2: ਹੈ ਤੁਸੀਂ ਬੜੇ ਸੈਡ ਸੌਂਗ ਵੀ ਸੁਣੇ ਹੋ, ਕਿਹੜੇ ਕੀ ਚੱਕਰ ਹੈ।
1: ਥੈਂਕ ਯੂ ਤੇ,
3: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
2: ਬਾਏ ਬਾਏ ਤੇ,
1: ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
3: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਤੇ ਸਟੂਡੈਂਟ ਜੀ,
2: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ,
3: ਤੁਸੀਂ ਕਿਵੇਂ ਹੋ?
2: ਅਸੀਂ ਬਹੁਤ ਵਧੀਆ, ਆਮ ਫਾਈਨ, ਥੈਂਕ ਯੂ।
3: ਮੈਂ ਵੀ ਗੁੱਡ ਹੈ।
2: ਵਾਟਸ ਅਪ ਬ੍ਰੋ,
3: ਪਤਾ ਕੀ?
1: ਹਾਂਜੀ,
2: ਵਾਟਸ ਅਪ ਬ੍ਰੋ।
3: ਮੈਂ ਆਪਣੇ ਮੰਮਾ ਤੋਂ ਭੱਜ ਕੇ ਨਾ ਰੂਮ ਚ ਬੈ ਗਈ।
1: ਅੱਛਾ, ਕਿਉਂ? ਓਕੇ, ਕੀ ਗੱਲ,
2: ਕੀ ਹੋਇਆ?
1: ਮੰਮਾ ਫਿਰ ਗੱਲਾਂ ਕਰਨ ਨਹੀਂ ਨਾ ਦਿੰਦੇ ਸਾਰੀਆਂ,
2: ਹੋਰ
1: ਫਿਰ ਤਿਆਰ ਹੋ ਗਏ ਹੋ? ਕੀ ਪਾਇਆ
3: ਅੱਜ?
2: ਕੀ ਲੈ ਕੇ ਜਾਣਾ ਲੰਚ ਬਾਕਸ ਵਿੱਚ? ਚਲੋ ਅਸੀਂ, ਸਾਨੂੰ ਇਹ ਦੱਸੋਗੇ ਜੀ ਲੰਚ ਬਾਕਸ ਵਿੱਚ
3: ਰਾਈਸ,
2: ਪਾਲਕ ਦੇ ਪੱਤੇ,
3: ਵੱਡਾ ਹੀ ਦੇ ਸਬਜ਼ੀ ਮਨਾ ਸੋਣ ਵਸੇ ਅੱਜ ਮੈਂ ਕੋ ਕੇ ਬਲੇ ਮੈਂ ਚ ਤਿੰਨ ਚੀਜ਼ਾਂ ਲੰਚ ਬਾਕਸ ਚ ਹੈ ਨਾ, ਤਾਂ ਕੋ ਮੈਂ ਦੀ ਸਬਜ਼ੀ ਤੇ ਦਹੀਂ ਮੈਂ ਫਿਨਿਸ਼ ਤੇ ਕਰੂੰ, ਫਿਨਿਸ਼ ਨਹੀਂ ਕਰ ਸਕਦੀ ਸਕੂਲ ਚ, ਪਰ ਫਿਰ ਮੇਰੇ
1: ਕਿਉਂ ਨਹੀਂ ਫਿਨਿਸ਼ ਕਰ ਸਕਦੀ,
3: ਪੰਜ ਡੱਬੇ ਹੋਣਗੇ ਲੰਚ ਬਾਕਸ
2: ਤੇ ਕੱਲਾ ਰਾਈਸ ਲੈ ਜਾਣੀ, ਇੱਕ
3: ਪਾਲਕ ਪੱਤੇ ਦਾ ਡੱਬਾ, ਇੱਕ ਫੈਰੀ ਬਰਡ ਦਾ ਡੱਬਾ, ਇੱਕ ਚੌਲ ਦਾ ਡੱਬਾ।
1: ਅੱਛਾ, ਤੁਸੀਂ ਪਾਲਕ ਖਾਂਦੇ ਹੋ?
2: ਪਾਲਕ ਤੇ ਇੱਥੇ ਰਾਜ ਜਾਂਦੇ ਜਾਂਦੇ ਖਾ ਲਿਓ।
1: ਵੈਰੀ ਗੁੱਡ,
3: ਮੈਂ ਉਹਦਾ ਫਰੂਟ ਖਾ ਲਾ ਫਿਰ ਮੈਨੂੰ ਫਰੂਟ ਭੁੱਖੀ ਹੋਊਗਾ।
1: ਹਾਂ, ਬੜੀ ਬੀਬੀ ਕੁੜੀ ਹੈ ਤੇ ਫਿਰ ਤੇ ਬੜਾ ਹੈਲਦੀ ਹੈਲਦੀ ਲੈ ਕੇ ਜਾਂਦੇ ਤੁਸੀਂ,
2: ਤੇ ਹੋਰ ਕੀ।
1: ਮੰਮਾ ਐਵੇਂ ਕਹੀ ਜਾਂਦੇ ਖਾਂਦੀ ਨਹੀਂ ਆ।
2: ਹਾਂ,
3: ਨਾ ਨਾ, ਇੱਕ ਹੀ ਅਨਹੈਲਦੀ ਖਾਂਦੀ।
1: ਕੀ?
2: ਵੈਰੀ ਗੁੱਡ।
1: ਸੌਸ
3: ਕਦੇ ਕੁਝ, ਕਦੇ ਕਦੇ ਮੈਂ ਖਾਣੀ, ਕਦੇ ਕਦੇ ਮੈਂ ਨਹੀਂ ਖਾਂਦੀ।
1: ਕੀ?
2: ਉਹ ਕੀ ਆ, ਚਾਕਲੇਟ? ਬੀਬੀ ਨੂੰ ਨੀ ਕੋਈ ਕੁੱਟ ਸਕਦਾ। ਵਧੀਆ ਲੱਗਦੇ ਆ ਕਿ ਨਹੀਂ ਲੱਗਦੇ?
3: ਇੱਕ ਦੋ ਫੂਟ ਵਧੀਆ ਲੱਗਦੇ।
2: ਪਤਾ ਕੀ ਅਸੀਸ, ਜਿਹੜੀ ਚੀਜ਼ ਵਧੀਆ ਨਹੀਂ ਨਾ ਲੱਗਦੀ ਜਦੋਂ ਤੁਸੀਂ ਖਾਣੀ ਹੋਵੇ ਨਾ, ਤੁਸੀਂ ਇਹ ਸੋਚੋ ਕਿ ਇਹ ਬਹੁਤ ਸਵਾਦ ਆ, ਦੇਖੀ ਕਿੰਨੀ ਸਵਾਦ ਲੱਗਣੀ ਆ।
1: ਹਾਂ, ਜਿਹੜੀ ਵਧੀਆ ਨਹੀਂ ਨਾ ਲੱਗਦੀ ਉਹ ਵਧੀਆ ਹੁੰਦੀ ਆ।
2: ਹਾਂ, ਉਹਨੂੰ ਇਹ ਸੋਚ ਕੇ ਖਾਓ ਕਿ ਇਹ ਬਹੁਤ ਸਵਾਦ ਆ, ਸਵਾਦ ਲਾ ਲਾ ਕੇ ਖਾਵੇ ਨਾ ਕੋਈ ਚੀਜ਼ ਤੇ ਇੰਨੀ ਯੰਮੀ ਲੱਗਦੀ ਨਾ ਫਿਰ।
1: ਠੀਕ ਆ, ਸਵਾਦ ਸੌਸ ਲੈ ਉਹ ਨਾਲ।
3: ਮੈਂ ਇੱਕ ਵਾਰੀ ਆਲਰੇਡੀ ਟਰਾਈ ਕਰਦਾ।
1: ਹਾਂ,
3: ਮੈਂ ਗਾਜਰ ਮਟਰ ਟਰਾਈ ਕੀਤਾ ਸੀ ਜੋ ਮੈਨੂੰ ਬੜੀ ਵਧੀਆ ਨਹੀਂ ਲੱਗਦੀ ਉਹ ਸਬਜ਼ੀ।
1: ਓਏ ਓਏ,
2: ਕੋਈ ਗੱਲ ਨਹੀਂ, ਇੱਕ ਅੱਧੀ ਸਬਜ਼ੀ ਇਦਾਂ ਲਾਈਫ 'ਚ ਹੋਣੀ ਚਾਹੀਦੀ ਜਿਹੜੀ ਤੁਸੀਂ ਖਾਂਦੇ
1: ਹੋ। ਕਿਸੇ ਵੇਲੇ ਨਹੀਂ ਵਧੀਆ ਬਣਦੀ ਮੰਮੀ ਕੋਲੋਂ, ਫਿਰ ਟਰਾਈ ਕਰਿਓ।
3: ਹਾਂ, ਉਹ ਨਹੀਂ ਵਧੀਆ ਤਾਂ ਬਣਦੀ ਆ ਕਦੇ ਕਦੇ, ਮਿਰਚ ਬਾੜੀ
2: ਮਤਲਬ ਵਧੀਆ ਹੁੰਦੀ ਆ ਪਰ ਖਾਣੀ ਨਹੀਂ ਆ,
3: ਸਬਜ਼ੀ ਵਧੀਆ ਨਹੀਂ ਲੱਗਦੀ।
1: ਹਾਂ, ਕਦੇ ਕਦੇ ਮਿਰਚ ਬਾੜੀ ਹੁੰਦੀ
3: ਆ, ਸਬਜ਼ੀ ਕਦੇ ਵਧੀਆ ਨਹੀਂ ਲੱਗਦੀ ਆ, ਜਾਂ ਬਾੜੀ ਮਿਰਚ ਹੁੰਦੀ ਜਾਂ ਬਾੜੀ ਨੂਣ ਪੈਂਦਾ।
2: ਜਦੋਂ ਜਦੋਂ ਸਬਜ਼ੀ
3: ਨਹੀਂ ਝੂਠਦੀ ਮੰਮਾ,
2: ਜਦੋਂ ਸਬਜ਼ੀ ਵਿੱਚ ਮਿਰਚ ਜ਼ਿਆਦਾ ਹੋਵੇ ਤੇ ਨਾਲ ਦਹੀਂ ਖਾਈਦਾ ਆ, ਫਿਰ ਕੌੜੀ ਨਹੀਂ ਲੱਗਦੀ ਉਹ। ਤੇ ਹੋਰ ਕੀ, ਇੱਕ ਸਬਜ਼ੀ
3: ਦੀ ਗੁੜਤੀ ਗਲੀ ਰੱਖੋ ਆਏ।
1: ਹਾਂ, ਗੁੜਤੀ ਸਹੀ ਮੰਮਾ, ਤਰੀਕੇ ਤੇ ਸਾਰੇ ਹੁੰਦੇ ਆ, ਤਰੀਕੇ ਤੇ ਸਭ ਹੁੰਦੇ ਆ। ਚਲੋ ਬੋਲੀ ਸੁਣਾਓ ਫਿਰ, ਅੱਜ ਕਿਹੜੀ ਕੀ ਸੁਣਾਓਗੇ? ਸੌਰੀ,
3: ਬੋਲੀ ਬੋਲੀ
1: ਬੋਲੀ। ਓਕੇ,
3: ਮਾਮੀ ਨੱਚੇ ਮਾਸੀ ਨੱਚੇ, ਮਾਮੀ ਨੱਚੇ ਮਾਸੀ ਨੱਚੇ, ਸੀਸ ਬੋਲਿਆ ਪਾਵੇ, ਅਸੀਸ ਬੋਲਿਆ ਪਾਵੇ, ਨਿਬੂਆ ਨਿਬੂਆ
1: ਨਿਬੂਆ,
2: ਐਂ ਦੜੰਗੇ ਲਾਵੇ,
1: ਐਂ ਲੰਗੇ ਲਾਵੇ ਨੀ ਭੂਆ, ਐਂ ਲੰਗੇ ਲਾਵੇ ਨੀ ਭੂਆ, ਐਂ ਲੰਗੇ ਲਾਵੇ।
2: ਮੈਂ ਹੁਣ ਅਸੀਸ ਦੇ ਭੂਆ ਨੂੰ ਭੇਜੂ ਇਹ
1: ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ
2: ਚੱਕਦੇ ਅਸੀਸ
1: ਉਹ ਭੂਆ ਉਹ ਭੂਆ ਜਿੱਥੇ ਮੈਂ ਜਾਣੀ ਆ ਮੰਮਾ ਆ ਜਾਂਦੇ ਵਾਪਸ ਜਾਊਂਗੀ ਜਿੱਥੋਂ ਮੈਂ ਆਈ ਆ ਓਕੇ ਸੋਫੇ ਤੇ ਸੋਫੇ ਤੇ ਅੱਛਾ ਅੱਛਾ
2: ਗੱਲ ਆ
1: ਕਿਹੜੀ ਗੱਲ
2: ਕਿਹੜੀ ਗੱਲ ਹੌਲੀ ਹੌਲੀ ਦੱਸੀ ਬਾਕੀਆਂ ਨੂੰ ਨਾ ਸੁਣ ਪਵੇ
1: ਮੈਨੂੰ ਠੀਕ ਆ ਤੇ ਜੇ ਤੁਹਾਨੂੰ ਹੋਰ ਥੋੜਾ ਲੇਟ ਕਰਦੀ
2: ਸਿੱਧਾ ਕਹਿ ਅਰਨਵ ਤੋਂ ਪਹਿਲਾਂ ਲੈ ਲਿਆ ਕਰੋ ਮੈਨੂੰ ਹੈ
1: ਤੁਹਾਨੂੰ ਤੁਹਾਨੂੰ ਰਾਤ ਨੂੰ ਨਾ ਮੈਂ ਕਰ ਲਿਆ ਕਰਾਂ ਗੱਲ ਤੁਹਾਡੇ ਨਾਲ ਸੌਣ ਤੋਂ ਪਹਿਲਾਂ ਕਰ ਲਿਆ ਕਰੋ ਤੁਸੀਂ
2: ਜਾਂ ਉੱਠਦੇ ਸਾਰ ਹੀ ਕਰ ਲਿਆ ਕਰੀਏ
1: ਆਹੋ ਬ੍ਰਸ਼ ਕਰਨ ਲੱਗਿਆ ਕਰ ਲਿਆ ਕਰੋ
2: ਹੋਰ ਕੀ 5:30 ਅਸੀਂ ਫੋਨ ਲਾ ਲਿਆ ਕਰਾਂਗੇ ਤੁਸੀਂ ਆਰਾਮ ਨਾਲ ਵਿਹਲੇ ਤੇ ਬਾਅਦ ਚ ਸੌਂਓ ਜਦੋਂ ਮਰਜ਼ੀ ਸਕੂਲ ਜਾਇਓ
1: ਹੋਰ ਉੱਠਣ ਤੋਂ ਪਹਿਲਾਂ ਕਰ ਲਿਆ ਕਰੋ
2: ਹਾਂ ਸੁਪਨੇ ਚ ਕਰ ਲਿਆ ਕਰੋ ਅਸੀਂ ਸੁਪਨੇ ਚ ਆਇਆ ਕਰਾਂਗੇ
1: ਉੱਠ ਕੇ ਤੇ ਬਿਜ਼ੀ ਹੋ ਜਾਂਦੀ ਨਾ
2: ਹਾਂ
1: ਹੈਂ
2: ਅਸੀਂ ਤੁਸੀਂ ਤੁਹਾਡੇ ਸੁਪਨੇ ਚ ਆ ਜਾਇਆ ਕਰਾਂਗੇ
1: ਤੁਸੀਂ ਜਾਂ ਸੌਣ ਤੋਂ ਬਾਅਦ ਕਰ ਲਿਆ ਕਰੋ ਜਾਂ ਉੱਠਣ ਤੋਂ ਪਹਿਲਾਂ
0: ਮੈਨੂੰ ਬਸ ਥੋੜੇ ਜਿਹੇ ਪੀਪਲ ਤੋਂ ਮਿਡਲ ਚ
2: ਨਹੀਂ ਉਹਦਾ ਰੀਜ਼ਨ ਕੀ ਹੈ ਰੀਜ਼ਨ ਕੀ ਹੈ ਰੀਜ਼ਨ ਦੋ ਫੇਰ ਅਸੀਂ ਉੱਤੇ ਕੰਮ ਕਰਾਂਗੇ ਪਹਿਲਾਂ ਤੁਹਾਨੂੰ ਦੱਸੋ ਕਾਰਨ ਕੀ ਹੈ
0: ਕਦੇ ਮੈਂ ਸਕੂਲ ਪਹੁੰਚਣੀ ਤੇ ਮੈਂ ਸਕੂਲ ਚ ਅੰਦਰ ਜਾਣਾ
1: ਅੱਛਾ ਅੱਛਾ ਤੇ ਹਲੇ ਤੇ ਤੁਸੀਂ ਘਰੇ ਹੀ ਹੋ
0: ਗੱਡੀ ਚ ਮੈਨੂੰ ਬੋਰਿੰਗ ਲੱਗਦਾ
1: ਤੇ ਹਲੇ ਤੇ ਘਰੇ ਹੀ ਹੋ ਤੁਸੀਂ ਆਹੋ ਤੇ ਹਲੇ ਤੇ ਘਰੇ ਹੀ ਹੋ ਹਲੇ ਤੇ ਗੱਡੀ ਚ ਵੀ ਨਹੀਂ ਹੋ
2: ਤੇ ਹੋਰ ਕੀ
1: ਹੈ ਓਕੇ
2: ਭੱਜ ਕੇ ਜਾਓ ਹੁਣ ਗੱਡੀ ਚ ਬੈਠੋ ਤੇ ਭੱਜ ਜਾਓ ਉਤਰ ਜਾਓ ਫਟਾਫਟ
1: ਹਾਂ ਉਹ ਨਾ ਹੋਵੇ ਹੁਣ ਮੰਮਾ ਆ ਜੇ ਫੇਰ ਪਿੱਛੇ
2: ਹਾਂ
1: ਥੈਂਕ ਯੂ
0: ਨਹੀਂ
1: ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਬਾਏ
0: ਕਿ ਬਾਏ ਬਸ ਮਿਡਲ ਚ ਲਾਈਕ ਫਿਊ ਪੀਪਲ ਮੈਨੂੰ
2: ਕੁੜੀ
1: ਹੌਲੀ ਹੌਲੀ ਮੰਮਾ ਤੋਂ ਕਮਾਂਡ ਲੈ ਰਹੀ ਹੌਲੀ ਹੌਲੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਹੋ
2: ਕਿੱਦਾਂ ਹਾਲ ਚਾਲ ਆ
0: ਠੀਕ ਹੈ ਤੁਹਾਡਾ ਕੀ ਹਾਲ ਹੈ
2: ਸਾਡਾ ਹਾਲ ਬਹੁਤ ਵਧੀਆ ਕੀ ਸੁਣਾਉਂਗੇ ਫਿਰ ਅੱਜ ਵਧੀਆ ਹਾਲ ਦੇ ਨਾਲ
0: ਓਕੇ
1: ਕੌਣ
2: ਮਤਲਬ ਸਰਦਾਰ ਜੀ ਹੋ
1: ਨਹੀਂ ਐਸ਼ਲੀਨ ਹੈਗੇ ਐਸ਼ਲੀਨ ਹੈਗੇ
2: ਐਸ਼ਲੀਨ ਹੈਗੇ ਆ ਤੁਸੀਂ
1: ਕਿੰਨੇ ਸਾਲਾਂ ਦੇ ਅੱਜ ਅੱਜ ਕਿੰਨੇ ਸਾਲਾਂ ਦੇ ਓਕੇ ਓਕੇ ਓਕੇ ਅੱਜ ਕਿੰਨੇ ਕਿਲੋ
0: ਪਤਾ ਨਹੀਂ
1: ਕਿੰਨੇ ਤੁਹਾਨੂੰ ਪਤਾ ਨਹੀਂ ਕਿੰਨੇ ਕਿਲੋ ਦੇ ਹੋ
0: ਨਹੀਂ
2: 28
0: ਹਾਂਜੀ
1: 28 ਕਿਲੋ
2: ਹਾਂ 28 ਹਾਂ ਜੇ ਉਹ 8 ਸਾਲਾਂ ਦੇ ਆ ਫਿਰ ਉਹ 28 ਦੇ ਅਰਾਊਂਡ ਆ
1: ਨਹੀਂ
2: ਨਹੀਂ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਉਹਨਾਂ ਦਾ ਇੰਨਾ ਕੀ ਵੇਟ ਹਾਂ ਵੱਧ ਤੋਂ ਵੱਧ 30 ਹੋ ਗਏ ਉਸ ਤੋਂ ਵੱਧ ਨਹੀਂ ਹੋ ਗਏ
1: ਅੱਛਾ
0: ਹਾਂਜੀ
1: ਇਦਾਂ ਹੀ ਆ
0: ਹਾਂਜੀ ਦੀਦੀ 50 ਤੋਂ ਜ਼ਿਆਦਾ ਹੈਗੇ
1: ਅੱਛਾ ਦੀਦੀ 50 ਤੋਂ ਜ਼ਿਆਦਾ
2: ਤੇ ਜਦੋਂ ਮੰਮਾ ਸਕੇਲ ਤੇ ਚੜਦੇ ਸਵੇਰ ਨੂੰ ਤੁਸੀਂ ਨਹੀਂ ਦੇਖਦੇ ਆਪਣਾ ਭਾਰ
1: ਵੀਰ ਜੀ ਤੇ ਤੁਸੀਂ ਸੇਮ ਹੈਗੇ?
2: ਨਹੀਂ ਵੀਰ ਜੀ ਦਾ ਹੋਗੇ 20-22 ਕਿਲੋ ਦੇ।
1: ਨਹੀਂ ਨਹੀਂ
3: ਵੀਰ ਜੀ 25 ਅਰਾਊਂਡ ਹੈਗਾ।
2: ਓਕੇ
1: ਵੀਰ ਜੀ ਵੀ ਬਿਗ ਆ,
2: ਬਿਗ ਵੀਰ ਜੀ ਆ।
1: ਤੇ ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਝਾਰਤ
2: ਆਉਣ ਦਿਓ ਫੇ।
1: ਯੈਸ 2.5 ਕਿਲੋ।
3: ਮੈਂ ਤੁਸੀਂ ਤੁਸੀਂ ਹੈਲਪ ਨਹੀਂ ਲੈ ਸਕਦੇ,
2: ਅਸੀਂ ਹੈਲਪ ਨਹੀਂ ਲੈਣੀ।
1: ਓਕੇ ਓਕੇ ਚਲੋ ਠੀਕ।
3: ਇੱਕ ਪਲੇਟ 12 ਗਲਾਸ ਤੇ 3 ਚਮਚੇ।
1: ਅੱਛਾ ਇੱਕ ਪਲੇਟ ਚ 12 ਗਲਾਸ ਤੇ
2: 3 ਚਮਚੇ। ਕਿੰਨੇ ਵਜੇ ਆ?
1: ਭੁੰਜੇ ਸੁੱਟ ਕੇ ਖਾਣ ਵਾਲਾ ਹੁੰਦਾ।
2: ਖਾਣ ਵਾਲੀ ਚੀਜ਼ ਨੀ, ਦੇਖਣ ਵਾਲੀ ਚੀਜ਼ ਆ।
3: ਤੁਹਾਨੂੰ ਪਤਾ ਲੱਗ ਗਿਆ ਬਿਕੋਜ਼ ਤੁਸੀਂ ਟਾਈਮ ਕਿਹਾ।
1: ਨਹੀਂ ਅੱਛਾ ਟਾਈਮ ਆ,
2: ਓਕੇ
1: ਓਕੇ। ਘੜੀ ਕੇ ਘੜੀ ਘੜੀ
3: ਟਾਈਮ ਜਿੰਨਾ ਚੈੱਕ ਦਾ ਕਲੌਕ
2: ਘੜੀ
1: ਕਲੌਕ
2: ਘੜੀ
1: ਓਕੇ। ਮੈਨੂੰ ਲੱਗਾ ਚੌਲ ਘੜੀ
3: ਗਾ। ਗਾ ਤੋ
1: ਹਾਂਜੀ
2: ਕੱਗਾ ਤੋਂ
3: ਕੱਗਾ ਤੋਂ।
1: ਓ ਨਾਈਸ ਨਾਈਸ ਨਾਈਸ। ਸਾਡੇ ਕੋਲ ਇੱਕ ਅੰਕਲ ਹੈਗਾ, ਉਹ ਕੜੀ ਚ ਪਕੌੜੇ ਵੇਖ ਕੇ ਟਾਈਮ ਦੱਸ ਦਿੰਦਾ।
2: ਕੜੀ ਖਾਣ ਵਾਲੀ ਕੜੀ ਵਿੱਚ ਪਕੌੜੇ ਦੇਖ ਕੇ ਕਹਿੰਦੇ ਟਾਈਮ ਦੱਸ ਦਿੰਦੇ ਆ।
1: ਟਾਈਮ ਦੱਸ ਦਿੰਦੇ। ਥੈਂਕ ਯੂ।
3: ਬੇਸਨ ਦੀ ਕੜੀ।
1: ਹਾਂ ਬੇਸਨ ਦੀ ਕੜੀ। ਹਾਂ
2: ਸਭ ਪਤਾ ਇਹਨਾਂ ਨੂੰ ਬੇਸਨ ਦੀ ਕੜੀ।
1: ਇਹ ਸਭ ਪੜੇ ਪੜਾਏ ਆ
2: ਤੇ ਹੋਰ ਕੀ।
1: ਹੈਲੋ
3: ਸਸ਼ੀਕਾਲ ਅੰਕਲ ਜੀ ਤੇ ਆਂਟੀ ਜੀ।
2: ਸਸ਼ੀਕਾਲ ਤਵਲੀਨ ਜੀ, ਕਿੱਦਾਂ ਹਾਲ ਚਾਲ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਸਾਡਾ ਹਾਲ ਬਹੁਤ ਵਧੀਆ। ਰੈਡੀ ਹੋ ਗਏ ਹੋ?
3: ਹਾਂਜੀ। ਤੇ ਤੁਸੀਂ ਤਵਨੀਲ ਕਿਹਾ? ਮੈਂ ਤਵਨੀਤ ਹੈਗੀ।
2: ਮੈਂ ਕੀ ਕਿਹਾ? ਤਵਨੀਤ ਕਿਹਾ? ਉਹ ਨੱਕ ਬੰਦ ਆ,
1: ਉਹ ਕਹਿੰਦੇ ਨੱਕ ਬੰਦ ਆ।
2: ਮੈਂ ਕਿਹਾ ਤਵਨੀਤ।
1: ਹਾਂ ਸਾਨੂੰ ਤਵਲੀਨ ਸੁਣਿਆ ਨਹੀਂ ਮੈਨੂੰ ਤੁਹਾਡਾ ਨਾਮ ਪਤਾ ਆ ਨਹੀਂ ਸੁਣਿਆ ਤੇ ਮੈਨੂੰ ਵੀ ਤਵਲੀਨ ਹੋਣ ਤਵਲੀਨ ਮੈਂ ਵੀ ਆਖਾਂ ਵੀ ਤਵਨੀਤ ਨੇ ਟੋਕਿਆ ਕਿਉਂ ਨਹੀਂ ਇਹ ਹਾਂਜੀ ਹਾਂ ਰੋਜ ਇਹ ਵੀ ਲੈਂਦੀ ਪਹਿਲਾਂ ਵਾਰੀ
2: ਹੈ, ਇਹ ਫਿਰ ਚਲਾਕੀ ਕਰਦੀ ਹੋਣੀ ਬਗਾੜੇ।
1: ਸਭ ਤੋਂ ਲਾਸਟ ਤੇ ਵੀਰ ਜੀ ਆਉਂਦਾ ਜ਼ਿਆਦਾ।
2: ਵੀਰ ਜੀ ਨੂੰ ਕਿਉਂ ਸੁੱਖ ਆਂਟੀ ਨੂੰ ਫੋਨ ਕਰੇ ਤੇ ਆ ਮੈਂ ਟ੍ਰਿਕ ਦੱਸੂੰਗੀ ਕਿੱਦਾਂ ਜਿੱਤੀ ਦਾ। ਉਹ ਜਦੋਂ ਉਦਾਂ ਪਕਾਟਾ ਕਰਦੇ ਨਾ ਹੱਥ ਉੱਪਰ ਹੀ ਰੱਖੀ ਦਾ ਜਦ ਤੱਕ ਬਾਕੀਆਂ ਦਾ ਥੱਲੇ ਨਹੀਂ ਆ ਜਾਵੇ।
1: ਇਹਨਾਂ ਨੂੰ ਨਾ ਦੱਸੋ ਤੁਸੀਂ ਇਹ ਸਿੱਖੇ ਸਿਖਾਏ ਆ।
3: ਮੰਮਾ ਨੂੰ ਪਤਾ ਲੱਗ ਜਾਂਦਾ ਫਿਰ ਸਾਡੀ ਲੜਾਈ ਹੋ ਜਾਂਦੀ।
1: ਹਾਂ ਵੇਖਿਆ। ਕੀ ਸੁਣਾਓਗੇ ਫਿਰ ਅੱਜ?
3: ਇੱਕ ਬੋਲੀ ਮੇਰਾ ਪਡੈਡਾ ਨੇ ਬਣਾਈ ਹੈ।
1: ਹਾਂਜੀ।
3: ਬਾਰੀ ਬਸੀ ਖਟਣ ਗਈ ਸੀ, ਖਟ ਕੇ ਲਿਆਂਦੀ ਭੁੱਖ, ਅੱਗੇ ਬੁੱਝੋ ਕੀ ਹੈ?
1: ਹੈਂ
2: ਆ ਗਈ ਸੁੱਖ ਸੁੱਖ
1: ਇਹਦੇ ਚਾਹੀਦਾ ਸੀ ਤਵਨੀਤ ਬਟਨ ਗਿਆ ਸੀ ਵਾਰੀ ਪਾਸੇ ਕੱਟ ਕੇ ਲਿਆਂਦੀ ਭੁੱਖ, ਲਿਆਓ ਚੌਲ ਕੜੀ ਆ ਗਈ ਸੁੱਖ, ਲਿਆਓ ਚੌਲ ਕੜੀ
2: ਪਕੌੜਿਆਂ ਵਾਲੀ ਬੇਸਣ ਵਾਲੀ।
1: थैंक यू थैंक यू थैंक यू
2: थैंक यू तवनीत
0: थैंक यू बाय वीजी बिजी है
1: आई एम बिजी है लियाओ कराओ गल तो ही बिजी है थे
0: बिजी है बिजी
2: नहीं नहीं नहीं ओ बिजी डिफरेंट जगह दे लगदे मेनू जिथे फोन नहीं पहुंच सकदा
1: नहीं इथे हुंदा वा लागे हुंदा वा ए ट्रिक कर जांदेगा
0: दूर हैगा मम्मा नु पुछ लो
1: हां मम्मा कहणगे फिर ही मान लांगे
0: मम्मा को
2: एश्लिन बनन लगी मम्मा
1: हां
2: एश्लिन बनूंगी हूं मम्मा
0: वीर जी दो नंबर च है
2: देखिया मैं क्या सी ना वीर जी उस जगह ते आ जिस जगह ते फोन नहीं जा सकता
1: चलो ठीक है थैंक यू तुमने
2: सत की फायदा होया पकाटा करने दा
1: 67 थैंक यू
2: 67
1: नहीं ਇਹ ਕੁੜੀਆਂ ਨਾ ਅਕਸਰ ਕਰ ਜਾਂਦੀਆਂ ਉਹਦੇ ਨਾਲ ਧੱਕਾ ਲਾ ਉਹ ਕਹਿੰਦਾ ਮੈਂ ਪਿੱਛੇ ਖਲੋਤਾ ਉਹਨਾਂ ਤੇ ਕਹਿ ਦਿੰਦੀਆਂ ਵਾ ਵੀ ਉਹ ਬਿਜ਼ੀ ਆ
2: ਹਾਂ ਜਾਂ ਉਹਨੂੰ ਬਾਹਰ ਭੇਜ ਦਿੰਦੀ
1: ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਆ
0: ਸਤਿ ਸ੍ਰੀ ਅਕਾਲ ਅੰਕਲ
2: ਜੀ ਸਤਿ ਸ੍ਰੀ ਅਕਾਲ ਆਂਟੀ ਜੀ ਸਤਿ ਸ੍ਰੀ ਅਕਾਲ ਡਡਵਾਲ
0: ਸਾਹਿਬ ਕਿੱਦਾਂ ਹਾਲ ਚਾਲ
1: ਕੀ ਕਰਦੇ ਸੀ
0: ਕਿੱਥੇ
1: ਜਾਣਾ ਵਾ
2: ਗੁਰਨਾਜ ਦੇ ਘਰ ਜਾਣਾ ਉਹਨਾਂ ਨੇ
1: ਗਏ ਕਿਉਂ ਨੀ ਬਰਥਡੇ ਤੇ ਲੰਘ ਗਿਆ
2: ਤੇ ਗੁਰਨਾਜ ਆਈ ਸੀ
1: ਅੱਛਾ ਸੈਟਰਡੇ ਨੂੰ ਪਾਰਟੀ ਆ ਫਿਰ ਕੀ ਖਾਣਾ
2: ਉੱਥੇ
1: ਨਾਲ ਸਾਹਿਬ
0: ਗੱਲ
2: ਦੱਸਣੀ ਆ
1: ਅੱਛਾ
2: ਸਾਹਿਬ ਨੇ ਇੱਕ ਗਾਲ ਗਾਲ
1: ਕਿਹੜੀ ਕਿਹੜੀ ਹਾਂਜੀ
0: ਪਾਣੀ
2: ਦੋ ਰੰਗ ਪਾਣੀ
1: ਪੱਥਰ ਸੁੱਟ ਦੇ ਪਾਣੀ ਉੱਪਰ ਆਉਂਦਾ ਪੀ ਕੇ ਉੱਡ ਜਾਂਦੇ
2: ਉਹ ਵਿਚਾਰੇ ਕਹਾਂ ਆ
0: ਰਾਜਾ ਰਾਣੀ ਹਾਂ ਇੱਕ ਕਹਾਣੀ ਇੱਕ ਘੜੇ ਵਿੱਚ ਦੋ ਰੰਗ ਪਾਣੀ
1: ਅੱਛਾ ਇੱਕ ਘੜੇ ਚ ਦੋ ਰੰਗ ਪਾਣੀ ਇਹ
2: ਤਾਂ ਮੈਨੂੰ ਫਿਲਟਰ ਜਿਹਾ ਲੱਗੀ ਜਾਂਦਾ ਕੁਛ ਹਾਂ ਵੀ ਇੱਕ ਪਾਸੇ ਗੰਦਾ ਪਾਣੀ ਆ ਇੱਕ ਪਾਸੇ ਸਾਫ਼
1: ਓਕੇ ਨਹੀਂ ਹੋਰ ਕੁਛ ਆ
0: ਕਿੰਡਰ
1: ਲੈ ਕੇ ਜਾਂਦੇ ਹੋ ਤੁਸੀਂ
2: ਫਰੂਟ
1: ਫਰੂਟ ਨਹੀਂ ਆ
2: ਲੰਚ ਬਾਕਸ
1: ਟਿਫਨ
2: ਪਾਣੀ ਦੀ ਬੋਤਲ
1: ਓਕੇ
2: ਜੈਲੀਆਂ
0: ਨਹੀਂ ਰੋਟੀਆਂ ਲੈਂਦਾ ਵਾ ਵਿੱਚ
1: ਸਬਜ਼ੀ
0: ਨਹੀਂ
2: ਸੈਲਡ
0: ਨਹੀਂ
1: ਰੋਟੀਆਂ ਨਾਲ ਕੀ ਲੈ ਕੇ ਜਾਂਦੇ ਤੁਸੀਂ ਚੱਲ ਹਾਰ ਗਏ ਅਸੀਂ
2: ਪਨੀਰ ਦੀ ਸਬਜ਼ੀ
0: ਆਂਡਾ
2: ਓਹ ਨੋ ਸਾਨੂੰ ਪਤਾ ਸੀ
1: ਇਹ ਤੇ ਬੜਾ ਯਾਰ ਈਜ਼ੀ ਸੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ
0: ਹਾਂ ਈਜ਼ੀ
2: ਤੇ ਹੋਰ ਕੀ
1: ਹੁਣ ਅਸੀਂ ਯਾਦ ਰੱਖਾਂਗੇ ਆਂਡੇ ਵਾਲੀ ਗੱਲ ਅੱਜ ਸਾਨੂੰ ਤੁਸੀਂ ਨਾ ਟ੍ਰਿਕ ਕਰਤਾ
0: ਫੋਟੋ ਭੇਜ ਦਿਓ ਜਿਹੜਾ ਤੁਸੀਂ ਸਾਡੇ ਨਾਲ ਭੇਜਿਆ
1: ਹੈ ਅੱਛਾ ਜਿਹੜੀ ਫੋਟੋ ਖਿੱਚੀ ਸੀ ਓਕੇ ਓਕੇ ਠੀਕ ਆ ਠੀਕ ਆ ਮੈਂ ਵੀਰੇ ਨੂੰ ਕਹਾਂਗਾ ਹੁਣੇ
0: ਗੱਲ ਕਰ ਲੋ
1: ਹਾਂਜੀ ਹਾਂਜੀ
0: ਵੀਰ ਨਾਲ ਕਰ ਲੋ
2: ਕਰਾ ਦੋ ਵੀਰ ਨਾਲ ਗੱਲ
1: ਸਤਿ ਸ੍ਰੀ ਅਕਾਲ ਅੰਕਲ ਜੀ ਕਿੱਦਾਂ ਹਾਲ ਚਾਲ ਆ ਕੀ ਹਾਲ ਠੀਕ ਠਾਕ ਆ ਹੋਰ ਅੱਜ ਫਿਰ ਲੇਟ ਹੋ ਗਏ ਸਕੂਲ ਤੋਂ
0: ਮੈਂ ਸਕੂਲ ਤੇ ਗੱਡੀ ਚ ਵੇਟ ਕਰਨੇ
1: ਆ। ਓਕੇ ਵੇਟ ਕਰਦੇ। ਓਕੇ ਓਕੇ ਓਕੇ ਠੀਕ ਆ। ਅੱਜ ਅੱਜ ਜਾਣਾ ਵਾ ਸੁਖਰ ਨੇ ਵੀ?
0: ਨਹੀਂ।
1: ਅੱਛਾ ਤੁਸੀਂ ਇਕੱਲੇ ਚੱਲੇ ਹੋ?
0: ਹਾਂਜੀ।
1: ਅੱਛਾ ਇਹ ਛੱਡਣ ਆਉਂਦਾ ਵਾ?
0: ਹਾਂਜੀ।
1: ਇਹਦੇ ਕੋਲ ਹੈਗਾ ਲਾਇਸੈਂਸ? ਲਾਇਸੈਂਸ ਹੈਗਾ ਇਹਦੇ ਕੋਲ?
0: ਨਹੀਂ।
1: ਹਾਂ ਇਹ ਕਿਦਾਂ ਫਿਰ ਤੁਰ ਕੇ ਆਉਂਦਾ ਵਾ? ਨਾਲੇ ਕਹਿੰਦੇ ਗੱਡੀ ਤੇ ਆਏ ਆ।
2: ਹਾਂ
1: ਗੱਡੀ
2: ਘਰ ਰੋੜ ਕੇ ਲੈ ਕੇ ਆਉਂਦੇ ਹੁਣੇ ਗੱਡੀ?
1: ਨਹੀਂ ਨਹੀਂ ਗੱਡੀ ਚਲਾ ਲੈਂਦਾ ਵਾ। ਮੈਨੂੰ ਲੱਗਦਾ ਲੈਗੋ ਦੀ ਗੱਡੀ ਬਣਾਈ ਆ ਉਹਨੇ।
2: ਗੱਡੀ ਚੜਾ ਕੇ ਲੈ ਕੇ ਆਉਂਦੇ ਹੁਣੇ
1: ਲੈਗੋ ਗੱਡੀ ਚ ਆਉਂਦੇ ਆ ਡਡਵਾਲ ਬ੍ਰਦਰਸ।
2: ਹਾਂ
1: ਹੈ ਸੋਹਣੇ ਸੋਹਣੇ ਸੋਹਣੇ ਸੋਹਣੇ ਸਰਦਾਰ ਪਟਕੇ ਬੰਨ ਕੇ ਆਉਂਦੇ ਆ ਡਿਗ ਡਿਗ ਡਿਗ ਡਿਗ ਡਿਸ਼ ਡਿਸ਼ ਕਰਦੇ ਹੈ। ਜਾਂ ਫਿਰ ਮੋਟਰਸਾਈਕਲ ਰੱਖਿਆ ਹੋਣਾ?
0: ਨਹੀਂ।
1: ਹਾਂ ਫਿਰ ਸੁਖ ਨੇ
0: ਮੈਂ ਤੇ ਲਾਸਟ ਵੀਕ ਸੋਵਰੇਨ ਹਿਲ ਗਏ ਹੀ ਟਿਊਜ਼ਡੇ।
1: ਅੱਛਾ ਉਹ ਤੇ ਬੜਾ ਘੈਂਟ ਹੈ ਹਨਾ।
0: ਹਾਂਜੀ।
1: ਕੀ ਖਾ ਕੇ ਆਏ ਹੋ ਤੁਸੀਂ?
2: ਗੋਲਡ
0: ਸਕੂਲ ਨਾਲ
1: ਹੈ
0: ਸਕੂਲ ਸਕੂਲ ਦੇ ਨਾਲ ਗਏ
2: ਸਕੂਲ ਤੋਂ ਗਏ ਸੀ ਤੇ ਗੋਲਡ ਖਾ ਕੇ ਆਏ ਉੱਥੇ?
1: ਚਲੋ ਕੋਈ ਨੀ ਉਹ ਸ਼ੀਸ਼ੀ ਜੀ ਲੈ ਆਈ ਹੁੰਦੀ ਗੋਲਡ ਤੁਹਾਨੂੰ ਇਧਰੋਂ ਲੈ ਦਿੰਦੇ। ਕੀ ਸੁਣਾਓਗੇ ਫਿਰ ਅੱਜ?
2: ਸਿੱਧਾ
1: ਵੀ ਜਾਂਦਾ ਵਾ ਪੁੱਠਾ ਵੀ ਜਾਂਦਾ ਵਾ ਉੱਤੇ ਵੀ ਜਾਂਦਾ
2: ਸੱਜੇ ਖੱਬੇ ਸਭ ਕੁਝ
1: ਇਹਦੇ ਸੁੱਖ ਨਹੀਂ ਲੱਗਦਾ ਮੈਨੂੰ।
2: ਹਾਂ
1: ਇਹ ਸਾਰੇ ਪਾਸੇ ਚੱਲ ਜਾਂਦਾ
2: ਪਰ ਹਿਲਦਾ ਨਹੀਂ ਉੱਥੇ ਖੜਾ ਹੈ ਆਪਣੀ ਜਗ੍ਹਾ ਤੇ।
1: ਇਹ ਟ੍ਰਿਕ ਕਰ ਦਿੰਦਾ ਬੜੇ ਬੜੇ ਵੱਡੇ
2: ਨਿਗਾ
0: ਬਿੰਦਾ ਗੱਡੀ ਆ।
1: ਹਾਂ ਗੱਡੀ ਲੱਗਦੀ
2: ਗੱਡੀ ਲੱਗਦੀ
1: ਇਹ ਗੱਡੀ ਲੱਗਦੀ ਮੈਨੂੰ
2: ਮੈਨੂੰ ਤੇ ਨਿਗਾ ਲੱਗਦੀ ਆ।
1: ਅੱਛਾ
0: ਨਹੀਂ ਮੈਨੂੰ ਤੇ ਲੱਗਦੀ ਟ੍ਰੀ।
1: ਤੇ ਵੀਰ ਜੀ ਆ ਗਏ ਮੇਰੇ ਹਿਸਾਬ ਦੇ ਨਾਲ ਹਨਾ। ਤੇ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ?
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਕਿੱਦਾਂ ਹਾਲ ਚਾਲ?
0: ਠੀਕ ਆ ਬਹੁਤ ਵਧੀਆ।
2: ਕੀ ਕਰਦੇ ਸੀ ਦੱਸ ਨਹੀਂ
0: ਸਕਦੇ?
2: ਜਦੋਂ ਫੋਨ ਕੱਟਿਆ ਉਦੋਂ ਕੀ ਕਰਦੇ ਸੀ?
1: ਨਾ ਨਾ ਇਦਾਂ ਨਹੀਂ,
0: ਮੈਂ ਟਾਇਲਟ ਗਈ ਸੀ।
2: ਓਕੇ
1: ਮੈਂ ਦੱਸਾਂ ਕੀ ਕਰਦੇ ਸੀ?
0: ਹਾਂਜੀ
1: ਹੈ
0: ਹੈਲੋ।

0: ਸਰਦਾਰ
1: ਜੀ ਤੁਸੀਂ ਜਿੰਦਾਬਾਦ
2: ਜਿੰਦਾਬਾਦ ਜਿੰਦਾਬਾਦ
1: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਅੱਜ ਕੱਲ ਸਾਡੀ ਸਭ ਤੋਂ ਵੱਧ ਪ੍ਰਮੋਸ਼ਨ ਸਰਦਾਰ ਜੀ ਤੁਸੀਂ ਕਰਦੇ ਹੋ ਜਿੰਦਾਬਾਦ
2: ਜਿੰਦਾਬਾਦ
1: ਕੀ ਹਾਲ ਚਾਲ ਨੇ ਫਿਰ ਪਹੁੰਚ ਗਏ ਹੋ ਅੱਛਾ ਬਲਿਜ ਤੇ ਜਾ ਰਹੇ ਹੋ
2: ਬਲਿਜ ਤੋਂ ਜਾਂਦੇ ਹੋ ਤੁਸੀਂ ਮੈਂ ਵੀ ਬਲਿਜ ਤੋਂ ਹੀ ਘਰ ਆਉਣੀ ਆ ਤੇ ਹੋਰ ਕੀ
1: ਬ੍ਰਿਜ ਤੋਂ ਥੱਲੇ ਜਾ ਰਹੇ ਆ ਓਕੇ ਵੀ ਕਰ ਰਹੇ ਹੁਣ ਵੀ ਤੇ ਕੀ ਸੁਣਾਓਗੇ ਫਿਰ ਬ੍ਰਿਜ ਗੱਡੀ
3: ਚਲਾ ਲੇ
2: ਡੈਡਾ ਗੱਡੀ ਚਲਾ
1: ਡੈਡਾ ਕੇ ਮੰਮਾ ਵੀਰ ਜੀ ਨੂੰ ਛੱਡ ਦੇਣਾ ਸਕੂਲ ਮੰਮਾ ਡੈਡੀ ਨੇ ਤੇ ਉਹਨਾਂ ਨੇ ਫਿਰ ਜਾਣਾ ਆਈਸਕ੍ਰੀਮ ਖਾਣ ਨਾ
2: ਕਾਫੀ ਪੀਣ ਕਾਫੀ ਪੀਣ
1: ਵੀਰ ਜੀ ਨੂੰ ਸਾਰਾ ਪਤਾ ਵਾ
2: ਵੀਰ ਜੀ ਨੂੰ ਸਕੂਲੇ ਛੱਡ ਕੇ ਤੇ ਮੰਮਾ ਪਾਪਾ ਨੇ ਜਾਣਾ ਕੱਲਿਆਂ ਨੇ ਆਈਸਕ੍ਰੀਮ ਖਾਣ
3: ਹਾਂਜੀ
2: ਹਾਂ
1: ਵੀਰ ਜੀ ਨੂੰ ਕੋਈ ਪਰਵਾਹ ਨਹੀਂ ਆ
2: ਚਲੋ ਪੜੋ ਤੁਸੀਂ ਮੰਮਾ ਪਾਪਾ ਆਈਸਕ੍ਰੀਮ ਖਾਓਗੇ ਯੰਮੀ ਯੰਮੀ
1: ਕੀ ਸੁਣਾਓਗੇ
3: ਕੀ ਕਿਹਾ
1: ਕੀ ਸੁਣਾਓਗੇ
3: ਤੇ ਤੁਹਾਨੂੰ ਪੁੱਛਣਾ ਨਹੀਂ
1: ਜਿਹਨੂੰ ਅਸਰ ਪੈਣ ਡਿਆ ਹੋਵੇ ਕੰਮ ਜੀ ਹਾਂਜੀ ਪੁੱਛਣਾ ਨਹੀਂ ਨਹੀਂ ਕਿਸੇ ਨੂੰ ਨਹੀਂ ਪੁੱਛਣਾ
3: ਜਦੋਂ
1: ਤੁਸੀਂ ਤਾਂ ਬਾਬਾ ਧਿਆਨ ਰੱਖਦੇ ਹੋ
3: ਬੱਸ ਖਰਾਬ ਸੀ
1: ਅੱਛਾ ਖਰਾਬ ਕਿੱਥੇ ਕਿੱਥੇ ਖਰਾਬ ਸੀ ਅੱਜ
2: ਬਹੁਤ ਧੂਆਂ ਨਿਕਲਦਾ ਸੀ ਹੋਰ ਕੀ
1: ਓਹੋ
2: ਜੇ ਮੈਂ ਫੂਕਾ ਮਾਰਨ ਲੱਗ ਜਾਂਦੀ ਤੇ ਫਿਰ ਤੇ ਮੈਂ ਇੱਥੇ ਰੇਡੀਓ ਤੇ ਲੇਟ ਹੋ ਜਾਣਾ ਸੀ ਤੁਹਾਡੇ ਨਾਲ ਗੱਲ ਕਿੱਦਾਂ ਕਰਦੀ ਫਿਰ ਮੈਂ ਹਨਾ ਫਿਰ ਮੈਂ ਤਾਂ ਹੁਣ ਮੈਂ ਜਾਂਦੀ ਹੋਈ ਰਾਜ ਫੂਕਾ ਮਾਰੂੰਗੀ ਕੋਈ ਨੀ
1: ਕੀ ਸੁਣਾਓਗੇ ਫਿਰ ਬੁਝਾਲਤ
3: ਇੱਕ ਬੁਝਾਲਤ
1: ਹਾਂਜੀ ਹਾਂਜੀ
3: ਇੱਕ ਮਹਿਲ ਵਿੱਚ ਚਾਲੀ ਚੋਰ ਬੁੱਥਾ ਕਾਲਾ ਤੇ ਪੂਚ ਚਿੱਟੀ
1: ਹਾਂ ਇੱਕ ਮਹਿਲ ਚ ਚਾਲੀ
2: ਚੋਰ
1: ਤੇ ਬੂਥਾ ਕਾਲਾ
3: ਬੂਥਾ ਕਾਲਾ ਵਿੱਚ
1: ਸਰਦਾਰ ਜੀ ਸਭ ਤੋਂ ਔਖੀ ਸੁਣਾਈ
3: ਸਰਦਾਰ
1: ਜੀ ਚੱਕ ਦੇ ਫਟੇ ਥੈਂਕ ਯੂ ਸਰਦਾਰ ਜੀ
3: ਸਰਦਾਰ ਜੀ ਬੱਲੇ ਬੱਲੇ
1: ਥੈਂਕ ਯੂ
3: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ
1: ਸਰਦਾਰ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲਈਏ, ਪਰ ਉਸ ਤੋਂ ਪਹਿਲਾਂ ਕੁਛ ਮੈਸੇਜ ਵੇਖ ਲੈਂਦੇ ਹਾਂ। ਧੰਨਵਾਦ ਜੀ ਤੁਹਾਡਾ। ਲੱਕੀ ਆਸੀ ਜੀ ਕਹਿੰਦੇ ਨੇ ਕਿ ਜਿਸ ਦੀ ਪਤਨੀ ਟੀਚਰ ਹੈ ਸਮਝੋ ਉਸਦਾ ਖੇਲ ਖਤਮ, ਕਿਉਂ ਨਾ ਤਾਂ ਉਹ ਦਿਮਾਗ ਦੇ ਨਾਲ ਜਿੱਤ ਸਕਦਾ ਤੇ ਨਾ ਹੀ ਉਹ ਜ਼ਬਾਨ ਦੇ ਨਾਲ। ਮੇਰੀ ਵੀ ਯਾਰ ਟੀਚਰ ਹੈ, ਹੈਪੀ ਮੈਡਮ ਦੇ। ਥੈਂਕ ਯੂ ਜੀ। ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਮਿਹਰ ਭਰੇ ਹੱਥ ਰੱਖੇ ਸਾਰਿਆਂ ਦੇ ਉੱਤੇ। ਮਾਨ ਸਾਹਿਬ ਧੰਨਵਾਦ ਤੁਹਾਡਾ। ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ। ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਕ ਤੋਂ, ਅਤੇ ਗੁਰਸੇਵਕ ਸੁਖਦੀਪ ਸਿੰਘ ਘੁੰਮਣ ਜੀ, ਧੰਨਵਾਦ ਜੀ ਤੁਹਾਡਾ। ਅਤੇ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ। ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਕਹਿੰਦੇ ਨੇ ਕਿ ਆਪ ਸਭ ਕਾ ਮੰਗਲਵਾਰ ਕੀ ਮੰਗਲ ਕਾਮਨਾ ਕਰਦੇ ਹਾਂ। ਥੈਂਕ ਯੂ ਜੀ ਸਾਰੇ ਪਰਿਵਾਰ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਿੰਦਰ ਕੌਰ ਰੱਖੜਾ ਜੀ ਅਤੇ ਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ। ਕਹਿੰਦੇ ਕਿ ਖੁਸ਼, ਤੰਦਰੁਸਤ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਬੱਬੂ ਮੀਤ ਜੀ, ਗੁਰਦੀਪ ਦਿਓਲ ਜੀ ਅਤੇ ਰਾਜਾ ਸੰਧੂ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਹੱਸਦੇ ਖੇਡਦੇ ਰਹੋ। ਅਤੇ ਅੱਜ ਰੇਟ ਆ ਗਿਆ, ਸੁੱਖ ਜੀ ਥੱਲੇ ਲੈ ਲਓ ਫਿਰ ਅੱਜ ਸੋਨਾ ਤੁਸੀਂ।
2: 185
1: ਹਾਂਜੀ,
2: 185 ਕਿੰਨਾ ਅੱਜ?
1: ਇਹ ਨੌਪਰੀ ਜੀ ਕਹਿੰਦੇ ਨੇ 187 ਦੇ ਨਾਲ ਆਪਾਂ ਲੈਂਦੇ ਹਾਂ ਜਾਜ ਤਾਂ। ਰਾਜ ਜੀ ਧੰਨਵਾਦ ਤੁਹਾਡਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ। ਵੈਸੇ ਤਾਂ ਬਹੁਤ ਕੁਝ ਹੋ ਰਿਹਾ ਪਿਛਲੇ ਪੰਜਾਂ ਕੁ ਦਿਨਾਂ ਦੇ ਵਿੱਚ, ਸੱਤਾਂ ਕੁ ਦਿਨਾਂ ਦੇ ਵਿੱਚ, ਦੁਨੀਆ ਭਰ ਦੇ ਵਿੱਚ ਬੜਾ ਕੁਝ ਹਰ ਰੋਜ਼ ਹੀ ਹੁੰਦਾ ਹੈਗਾ। ਸੋਚੀਦਾ ਹੈਗਾ ਕਿ ਕਿਹੜੇ ਮਸਲੇ ਦੇ ਉੱਤੇ ਗੱਲ ਕਰੀਏ, ਕਿਹਦੇ ਬਾਰੇ ਜਿਹੜੀ ਅੱਗੇ ਗੱਲ ਅੱਗੇ ਲੈ ਕੇ ਜਾਈਏ। ਸੋ ਬੜੇ ਸਾਰੇ ਮਸਲੇ ਜਿਹੜੇ ਨੇ ਉਹ ਰਹਿ ਵੀ ਜਾਂਦੇ ਨੇ ਇਨਸਾਈਟ ਰਿਪੋਰਟ ਦੇ ਵਿੱਚ। ਹਰ ਇੱਕ ਟੋਪਿਕ ਦੇ ਉੱਤੇ ਗੱਲ ਹੋਣੀ ਪੋਸੀਬਲ ਵੀ ਨਹੀਂ ਹੁੰਦੀ ਹੈਗੀ, ਪਰ ਦੋ ਇਸ਼ੂਜ਼ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆ ਦਾ ਨਕਸ਼ਾ ਬਦਲ ਜਾਊਗਾ। ਸੋ ਉਹ ਦੋ ਇਸ਼ੂ ਵਾਕਈ ਇੱਕ ਤਾਂ ਨਕਸ਼ੇ ਦੇ ਨਾਲ ਹੀ ਜੁੜਿਆ ਹੋਇਆ, ਦੁਨੀਆ ਦਾ ਨਕਸ਼ਾ ਆਲਰੇਡੀ ਬਦਲ ਗਿਆ, ਉਹਦੇ 'ਤੇ ਗੱਲ ਕਰਾਂਗੇ। ਅਤੇ ਜਿਹੜੇ ਵੱਡੇ ਸੀ ਉਹ ਛੋਟੇ ਹੋ ਗਏ, ਜਿਹੜੇ ਛੋਟੇ ਸੀ ਉਹ ਵੱਡੇ ਹੋ ਗਏ, ਨਕਸ਼ਾ ਜਿਹੜਾ ਗੋਲ ਗੋਲ ਘੁੰਮਦਾ ਤੁਸੀਂ ਦੇਖਦੇ ਹੋ ਗਲੋਬ ਦੇ ਉੱਤੇ, ਉਹ ਹੁਣ ਕੁਛ ਹੋਰ ਹੋਏਗਾ ਆਉਣ ਵਾਲੇ ਸਾਲਾਂ ਦੇ ਵਿੱਚ, ਬਲਕਿ ਅਸਲੀਅਤ ਦੇ ਕਾਫ਼ੀ ਲਾਗੇ ਹੋਏਗਾ, ਕਿਉਂਕਿ ਹੁਣ ਤੱਕ ਤਾਂ ਨਕਲੀ ਉਹ ਨਕਸ਼ਾ ਦੇਖਦੇ ਰਹੇ ਹੈਗੇ ਆਪਾਂ। ਖੈਰ ਉਹ ਗੱਲ ਅੱਗੇ ਚੱਲ ਕੇ ਕਰਦੇ ਹਾਂ, ਔਰ ਦੂਜੇ ਨਕਸ਼ੇ ਦੀ ਗੱਲ ਜਿਹੜੀ ਹੈਗੀ ਉਹ ਜਰਮਨੀ ਤੋਂ ਸਾਹਮਣੇ ਆਈ। ਮੇਰੇ ਖਿਆਲ ਦੇ ਨਾਲ ਮੈਂ ਸ਼ਾਇਦ ਇੱਕ ਸਾਲ ਪਹਿਲਾਂ ਤੋਂ ਹੀ ਇਨਸਾਈਟ ਰਿਪੋਰਟ, ਉਦੋਂ ਨਿਊਜ਼ ਐਂਡ ਵਿਊਜ਼ ਰਿਪੋਰਟ ਇਹਦਾ ਸ਼ੋਅ ਦਾ ਨਾਮ ਸੀਗਾ, ਉਹਦੇ 'ਚ ਇਹ ਗੱਲ ਕਰ ਰਿਹਾ ਸੀਗਾ ਕਿ ਚਾਹੇ ਹੰਗਰੀ ਹੈ ਚਾਹੇ ਇਟਲੀ ਹੈ, ਜਿੱਥੇ ਜਿਹੜੀਆਂ ਗੌਰਮੈਂਟਸ ਬਦਲੀਆਂ ਨੇ, ਯੂਰਪ ਨੇ ਨਾ ਇੱਕ ਚਿਣਗਾਰੀ ਦਿੱਤੀ ਹੈ ਦੁਨੀਆ ਨੂੰ। ਚਾਹੇ ਫਰਾਂਸ ਦੀ ਕ੍ਰਾਂਤੀ ਦੀ ਗੱਲ ਕਰ ਲਓ, ਜਦੋਂ ਦੁਨੀਆ ਦੇ ਵਿੱਚ ਨਿਜ਼ਾਮ ਬਦਲਣ ਦੇ ਤਰੀਕੇ ਜਿਹੜੇ ਸੀਗੇ ਉਹ ਫਰਾਂਸ ਨੇ ਦਿੱਤੇ ਸੀ। ਚਾਹੇ ਵਰਲਡ ਵਾਰਸ ਦੀ ਗੱਲ ਕਰ ਲਓ, ਉਹ ਦੁਨੀਆ ਦੇ ਵਿੱਚ ਮਤਲਬ ਪੂਰੀ ਦੁਨੀਆ ਹੀ ਬਦਲ ਗਈ, ਚਾਹੇ ਪਹਿਲੀ ਅਤੇ ਦੂਸਰੀ ਆਲਮੀ ਜੰਗ ਸੀਗੀ, ਯੂਰਪ ਦੀਆਂ ਹੀ, ਸਾਰਾ ਕੁਛ ਯੂਰਪ ਤੋਂ ਹੀ ਹੁੰਦਾ, ਔਰ ਯੂਰਪ ਦੇ ਵਿੱਚੋਂ ਹੀ ਸ਼ੁਰੂਆਤ ਹੁੰਦੀ ਹੈ, ਯੂਰਪ ਹੀ ਅੰਤ ਕਰੂਗਾ, ਇਹ ਵੀ ਗੱਲ ਮੰਨ ਕੇ ਚੱਲਿਓ। ਯੂਰਪ ਦੇ ਵਿੱਚ ਹੁਣ ਕੁਛ ਐਸਾ ਹੋਇਆ, ਬਲਕਿ ਯੂਰਪ ਦੇ ਇੱਕ ਸਭ ਤੋਂ ਮਜ਼ਬੂਤ ਦੇਸ਼ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹੁਣ ਬ੍ਰੈਕਸਿਟ ਤੋਂ ਬਾਅਦ ਤਾਂ ਯੂਰਪੀ ਯੂਨੀਅਨ ਦਾ ਹਿੱਸਾ ਨਹੀਂ ਹੈਗਾ, ਹਾਂ ਯੂਰਪ ਦਾ ਹਿੱਸਾ ਬ੍ਰਿਟੇਨ ਜ਼ਰੂਰ ਹੈਗਾ, ਪਰ ਈਯੂ ਦੇ ਵਿੱਚ ਸਭ ਤੋਂ ਮਜ਼ਬੂਤ ਦੇਸ਼, ਸਭ ਤੋਂ ਵੱਡਾ ਅਮੀਰ ਤਾਕਤਵਰ ਮੁਲਕ ਜਰਮਨੀ ਹੈ। ਔਰ ਜਰਮਨੀ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਦੁਨੀਆ ਨੂੰ ਲੀਡ ਕਰਦਾ ਰਿਹਾ, ਬੀਟ ਟੈਕਨੋਲੋਜੀ, ਬੀਟ ਲੀਡਰਸ਼ਿਪ, ਬੀਟ ਐਨੀਥਿੰਗ, ਬੀਟ ਡਿਪਲੋਮੈਸੀ। ਜਰਮਨੀ ਨੇ ਬੜੀ ਤਰੀਕੇ ਦੇ ਨਾਲ ਅੱਗੇ ਚੱਲਿਆ ਹੈਗਾ। ਜਰਮਨੀ ਦੂਸਰੀ ਆਲਮੀ ਜੰਗ ਦਾ ਕਾਰਨ ਵੀ ਬਣਦਾ, ਪਰ ਉਸ ਤੋਂ ਬਾਅਦ ਜਰਮਨੀ ਆਪਣੀ ਇੱਕ ਇਮੇਜ ਕਲੀਨਿੰਗ ਦੇ ਵਿੱਚੋਂ ਵੀ ਗੁਜ਼ਰਦਾ ਹੈਗਾ। ਜਰਮਨੀ ਦੇ ਵਿੱਚ ਹੁਣ ਉਹ ਇਮੇਜ ਕਲੀਨਿੰਗ ਜਿਹੜੀ ਇੰਨੀ ਜ਼ਿਆਦਾ ਹੋ ਚੁੱਕੀ ਕਿ ਹੁਣ ਜਰਮਨੀ ਕੁਛ ਚੀਜ਼ਾਂ ਦਾ ਸੰਤਾਪ ਵੀ ਭੋਗ ਰਿਹਾ। ਉਦਾਹਰਣ ਦੇ ਤੌਰ ਦੇ ਉੱਤੇ, ਜਿਹੜੇ ਪਿਛਲੇ ਕੁਝ ਅਰਸਿਆਂ ਦੇ ਵਿੱਚ ਜਰਮਨੀ ਜਾਂ ਇਹਦੇ ਸਾਥੀ ਦੇਸ਼ਾਂ ਨੇ, ਅਮਰੀਕਾ ਅਤੇ ਦੂਸਰੇ ਦੇਸ਼ਾਂ ਨੇ ਇਕੱਠਿਆਂ ਨੇ ਰਲ ਕੇ ਦੁਨੀਆ ਭਰ 'ਚ ਜਿਹੜੀਆਂ ਤਬਾਹੀਆਂ ਮਚਾਈਆਂ ਸੀਗੀਆਂ, ਉਹਨਾਂ ਨੂੰ ਬਾਅਦ 'ਚ ਜਸਟੀਫਾਈ ਵੀ ਕੀਤਾ ਸੀ, ਔਰ ਫਿਰ ਬਾਅਦ ਦੇ ਵਿੱਚ ਉਹਨਾਂ ਤਬਾਹੀਆਂ ਦਾ ਹੁਣ ਅਸਰ ਇਹ ਹੋਇਆ ਕਿ ਉਹਨਾਂ ਨੂੰ ਮਾਈਗ੍ਰੈਂਟਸ ਨੂੰ ਸੱਦਣਾ ਪਿਆ, ਔਰ ਮਾਈਗ੍ਰੈਂਟਸ ਦਾ ਨੈਗੇਟਿਵ ਅਸਰ ਇਹ ਹੋਇਆ ਕਿ ਉੱਥੇ ਬਹੁਤ ਜ਼ਿਆਦਾ ਅਟੈਕ ਹੋਣ ਲੱਗ ਪਏ, ਟੈਰਰਿਸਟ ਹਮਲੇ ਹੋਣ ਲੱਗ ਪਏ, ਉੱਥੋਂ ਦਾ ਸਿਸਟਮ ਜਿਹੜਾ ਗੜਬੜਾ ਗਿਆ, ਉਹਨਾਂ ਕੰਟਰੀਜ਼ ਦੇ ਵਿੱਚ ਮਾਈਗ੍ਰੈਂਟਸ ਇੰਨੇ ਜ਼ਿਆਦਾ ਆ ਗਏ ਕਿ ਉਹ ਉਹਨਾਂ ਦੇ ਕਲਚਰ 'ਚ ਐਸਿਮੀਲੇਟ ਹੀ ਨਹੀਂ ਹੋ ਸਕੇ। ਜਰਮਨੀ ਦਾ ਆਪਣਾ ਇੱਕ ਵੱਖਰਾ ਕਲਚਰ ਹੈਗਾ। ਅਨਲਾਈਕ ਅਦਰ ਯੂਰੋਪੀਅਨ ਕੰਟਰੀਜ਼, ਜਰਮਨੀ ਵਾਜ਼ ਦੀ ਓਨਲੀ ਕੰਟਰੀ ਜਿਹਨੇ ਲੰਮੇ ਟਾਈਮ ਤੱਕ ਕਿਸੇ ਦੂਸਰੇ ਦੇਸ਼ ਦੇ ਵਿੱਚ ਕਬਜ਼ਾ ਉਵੇਂ ਨਹੀਂ ਲਿਆ ਜਾਂ ਉਵੇਂ ਰਾਜ ਨਹੀਂ ਕੀਤਾ ਜਿਵੇਂ ਫਰਾਂਸ ਨੇ ਕੀਤਾ, ਜਿਵੇਂ ਇੰਗਲੈਂਡ ਨੇ ਕੀਤਾ, ਜਿਵੇਂ ਸਪੇਨ ਨੇ ਕੀਤਾ, ਜਿਵੇਂ ਪੁਰਤਗਾਲ ਨੇ ਕੀਤਾ। ਜਰਮਨੀ ਔਨ ਦੀ ਅਦਰ ਹੈਂਡ ਥੋੜ੍ਹਾ ਡਿਫਰੈਂਟ ਤਰੀਕੇ ਦੀ, ਇੱਕ ਅੱਜ ਦੀ ਤਰੀਕ ਦੇ ਵਿੱਚ ਇੱਕ ਡਿਫਰੈਂਟ ਤਰੀਕੇ ਦੀ ਰਾਜਨੀਤੀ ਕਰਨ ਵਾਲੀ ਪ੍ਰਣਾਲੀ ਹੈ, ਇੱਕ ਡਿਫਰੈਂਟ ਕਿਸਮ ਦੀ ਇਕੋਨਮੀ ਹੈ, ਜਿਹਦੀਆਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਹੈਗੀਆਂ ਕਿ ਦੇਖੋ ਜੀ ਜਰਮਨੀ ਦੀ ਤਾਂ ਇਕੋਨਮੀ ਇੱਦਾਂ ਚੱਲ ਰਹੀ ਹੈ। ਔਰ ਦੁਨੀਆ ਦੀਆਂ ਟੌਪ 5 ਇਕੋਨਮੀਜ਼ ਦੇ ਵਿੱਚ, ਦੁਨੀਆ ਦੇ ਟੌਪ 5 ਮਜ਼ਬੂਤ ਦੇਸ਼ਾਂ ਦੇ ਵਿੱਚ ਜਰਮਨੀ ਦੀ ਸ਼ਮੂਲੀਅਤ ਹੁੰਦੀ ਹੈਗੀ। ਹੁਣ ਉੱਥੋਂ ਹੀ ਇਸੇ ਹੀ ਜਰਮਨੀ ਦੇ ਵਿੱਚ ਸੈਕਸਨੀ ਐਨਹੋਲਟ ਨਾਮ ਦੇ ਸੂਬਾ ਹੈ, ਦੋ ਸੂਬੇ ਨਹੀਂ ਹੈਗੇ, ਇੱਕੋ ਹੀ ਹੈ ਸਟੇਟ ਸੈਕਸਨੀ ਐਨਹੋਲਟ, ਉੱਥੇ ਇਲੈਕਸ਼ਨਸ ਹੋਈਆਂ, ਸਟੇਟ ਇਲੈਕਸ਼ਨਸ ਹੋਏ, ਔਰ ਮੈਂ ਪਿਛਲੇ ਇੱਕ ਡੇਢ ਸਾਲ ਦੇ ਵਿੱਚ ਬੜੀ ਵਾਰ ਦੱਸ ਚੁੱਕਿਆ ਕਿ ਉੱਥੇ AFD ਪਾਰਟੀ, ਜਿਹਨੂੰ ਅਲਟਰਨੇਟਿਵ ਫਾਰ ਜਰਮਨੀ ਕਹਿ ਦਿੱਤਾ ਜਾਂਦਾ, ਹਾਲਾਂਕਿ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਉਹਦਾ ਨਾਮ ਇਹ ਨਹੀਂ ਹੈਗਾ, ਮੇਰੇ ਤੋਂ ਖੈਰ ਗਲਤ ਲਿਆ ਜਾਣਾ ਇਹ ਨਾਮ, ਮੇਰੇ ਤੋਂ ਸਹੀ ਵੀ ਨਹੀਂ ਲਿਆ ਜਾਣਾ ਹੈਗਾ, ਅਲਟਰਨੇਟਿਵ ਫਾਰ ਜਰਮਨੀ ਇੰਗਲਿਸ਼ ਨੇਮ ਹੈ ਉਹਨਾਂ ਦਾ, ਲੈਟ ਮੀ ਸੀ ਮੈਂ ਜੇ ਉਹਦਾ ਜਰਮਨ ਨੇਮ ਪ੍ਰੋਨਾਊਂਸ, ਨਹੀਂ ਇਟਸ ਟਫ, ਸੋ ਰਹਿ ਨਹੀਂ ਦਿੰਦੇ ਆਪਾਂ AFD ਤੱਕ ਹੀ ਰਹਿੰਦੇ ਹਾਂ, ਡਚਸ ਲੈਂਡ ਸਮਥਿੰਗ ਕੁਛ ਕਹਿ ਲੈਂਦੇ ਹਾਂ ਉਹਨੂੰ, ਅਲਟਰਨੇਟਿਵ ਫਾਰ ਡਚਸ ਲੈਂਡ। ਐਨੀਵੇਜ ਗੱਲ ਨਾਮ ਦੀ ਨਹੀਂ ਹੈਗੀ, ਗੱਲ ਕਾਮ ਦੀ ਹੈ, ਗੱਲ ਇੱਥੇ ਹੈ ਕਿ ਜਰਮਨੀ ਦੇ ਵਿੱਚ ਇਹ ਇੱਕ ਪਾਰਟੀ ਜਿਹੜੀ ਹੈ ਇਹ ਨੰਬਰ 1 'ਤੇ ਆ ਗਈ। ਮੈਂ ਨਹੀਂ ਕਹੂੰਗਾ ਕਿ ਸਰਕਾਰ ਬਣਾ ਗਈ, ਕਿਉਂਕਿ ਸਰਕਾਰ ਬਣਾਉਣ ਵਾਲੀਆਂ ਜਿੰਨੀਆਂ ਵੋਟਾਂ ਨੇ ਉਹ ਇਹਨਾਂ ਦੇ ਕੋਲ ਹੈ ਨਹੀਂ, ਪਰ ਬਹੁਮਤ ਜ਼ਰੂਰ ਹੈਗਾ, ਬਹੁਮਤ ਤੋਂ ਬਹੁਮਤ ਦੇ ਲਈ ਜਾਂ ਇੱਕ ਪੂਰਨ
ਬਹੁਮਤ ਦੇ ਲਈ 3 ਸੀਟਾਂ ਘੱਟ ਹੀ ਮਿਲੀਆਂ ਇਹਨਾਂ ਨੂੰ। ਹਾਲਾਂਕਿ ਇਹ ਗੱਠਜੋੜ ਦੇ ਵਿੱਚ ਆਉਣਗੇ, ਗੱਠਜੋੜ ਦਾ ਸਾਥੀ ਇਹ ਖੋਜਣਗੇ, ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਵੱਡੀ ਪਾਰਟੀ ਤਾਂ ਇਹੀ ਹੈ, ਪਰ ਦੋਵਾਂ ਹੀ ਹਾਲਾਤਾਂ ਦੇ ਵਿੱਚ ਇਹਨਾਂ ਦਾ ਜਿਹੜਾ ਐਲਾਨਨਾਮਾ ਆਪਣੇ ਇੰਡੀਆ ਦੇ ਵਿੱਚ ਆਪਾਂ ਉਹਨੂੰ ਏਜੰਡਾ ਕਹਿ ਦਿੰਦੇ ਹਾਂ, ਜਾਂ ਘੋਸ਼ਣਾ ਪੱਤਰ ਜਾਂ ਐਲਾਨ ਪੱਤਰ ਜਾਂ ਜੋ ਵੀ ਤੁਸੀਂ ਉਹਨਾਂ ਨੂੰ ਇੱਕ ਕਹਿ ਸਕਦੇ ਹੋ ਕਿ ਪਾਰਟੀ ਨੇ ਕੀ ਪ੍ਰਪੋਜ਼ ਕੀਤਾ ਸੀਗਾ ਉਸ ਸਟੇਟ ਦੇ ਵੋਟਰਸ ਦੇ ਅੱਗੇ ਕਿ ਜੇ ਅਸੀਂ ਜਿੱਤ ਕੇ ਸੱਤਾ 'ਚ ਆ ਗਏ ਤਾਂ ਕੀ ਕਰਾਂਗੇ। ਕਿਉਂਕਿ ਜਰਮਨੀ ਦੀਆਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉਹ ਇਸ ਪਾਰਟੀ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਦੀਆਂ ਰਹੀਆਂ ਪਿਛਲੇ ਕੁਝ ਚਿਰ ਤੋਂ, ਬਲਕਿ ਸੈਕਿੰਡ ਵਰਲਡ ਔਰ AFD ਪਾਰਟੀ ਕਾਫੀ ਹੱਦ ਤੱਕ ਹਿਟਲਰ ਦੇ ਜਿਹੜੇ ਵਿਚਾਰਕ ਨੇ ਉਹ ਇਹਦੇ 'ਚ ਸ਼ਾਮਲ ਨੇ। ਜਿਵੇਂ ਭਾਰਤ ਦੀ ਆਜ਼ਾਦੀ ਦੇ ਵੇਲੇ ਜਿਵੇਂ ਨਾਥੂ ਰਾਮ ਗੋਡਸੇ ਦੇ ਜਿਹੜੇ ਕੁਛ ਵਿਚਾਰਕ ਸੀਗੇ ਉਹ ਇੱਕ ਪਾਰਟੀ 'ਚ ਸ਼ਾਮਲ ਨੇ, ਐਕਸਟ੍ਰੀਮਿਸਟ ਪਾਰਟੀ ਹੈ ਨਾ ਉਹ ਵੀ, ਉੱਦਾਂ ਹੀ AFD ਦੇ ਵਿੱਚ ਵੀ ਐਕਸਟ੍ਰੀਮਿਸਟ ਪਾਰਟੀ ਹੈ, ਹਿਟਲਰ ਦੇ ਵਿਚਾਰਧਾਰਕ ਜਿਹੜੇ ਨੇ ਇਸ ਪਾਰਟੀ 'ਚ ਸ਼ਾਮਲ ਹੈਗੇ ਨੇ। ਔਰ ਸੈਕਿੰਡ ਵਰਲਡ ਵਾਰ ਤੋਂ ਬਾਅਦ ਸਾਰੀਆਂ ਹੀ ਵੈਸੇ ਐਕਸਟ੍ਰੀਮਿਸਟ ਪਾਰਟੀਆਂ ਆਈਆਂ ਨੇ ਇੱਥੇ, ਐਸੀ ਕੋਈ ਗੱਲ ਨਹੀਂ ਹੈਗੀ, ਪਰ ਉਹ ਐਕਸਟ੍ਰੀਮਿਸਟ ਪਾਰਟੀਆਂ ਇਸ ਪਾਰਟੀ ਤੋਂ ਦੂਰੀ ਰੱਖਦੀਆਂ ਨੇ। ਹੁਣ ਇਹਨੂੰ ਉਦਾਹਰਣ ਨੂੰ ਤੁਸੀਂ ਸਮਝਣਾ ਹੋਵੇ ਤਾਂ ਆਸਟ੍ਰੇਲੀਆ ਦੇ ਵਿੱਚ ਕਿ ਨੈਸ਼ਨਲ ਪਾਰਟੀ ਵੀ ਐਕਸਟ੍ਰੀਮ ਹੈਗੀ ਹੈ, ਲਿਬਰਲ ਪਾਰਟੀ ਵੀ ਹੈ, ਆਪਣੇ ਆਪ ਨੂੰ ਰਾਈਟ ਵਿੰਗਰ ਦੱਸਦੇ ਨੇ, ਬਟ ਸਟਿਲ ਦੇ ਵਾਂਟ ਟੂ ਕੀਪ ਅ ਡਿਸਟੈਂਸ, ਅ ਹੈਂਡਸ ਡਿਸਟੈਂਸ ਫਰੋਮ ਵਨ ਨੇਸ਼ਨ ਪਾਰਟੀ। ਇਹਦੇ ਦੋ ਤਿੰਨ ਕਾਰਨ ਹੋ ਸਕਦੇ ਨੇ, ਅੱਜ ਦੀ ਤਰੀਕ 'ਚ ਤਾਂ ਇਹ ਹੈ ਉਹਨਾਂ ਨੂੰ ਇਹ ਲੱਗਦਾ ਕਿ ਵਨ ਨੇਸ਼ਨ ਉਹਨਾਂ ਨੂੰ ਖਾ ਜਾਏਗੀ। ਦੂਜਾ, ਉਹ ਕੁਛ ਉਹਨਾਂ ਵਿਚਾਰਧਾਰਾਵਾਂ ਦੇ ਨਾਲ ਵੀ ਸਹਿਮਤ ਨਹੀਂ ਹੈਗੇ ਜਿਹੜੀ ਵਨ ਨੇਸ਼ਨ ਪਾਰਟੀ 'ਚ ਵਨ ਪੋਲੀਟੀਕਲ ਪਰਸਨ ਦੀਆਂ ਵਿਚਾਰਧਾਰਾਵਾਂ ਨੇ, ਕਿਉਂਕਿ ਵਨ ਨੇਸ਼ਨ ਪਾਰਟੀ ਵਨ ਨੇਸ਼ਨ ਹੀ ਨਹੀਂ ਹੈ, ਵਨ ਪਰਸਨ ਪਾਰਟੀ ਵੀ ਹੈ। ਉਹ 'ਚ ਇੱਕ ਬੰਦਾ ਜਾਂ ਇੱਕ ਬੰਦੀ ਜਿਹੜੀ ਹੈਗੀ ਅੱਜ ਦੀ ਤਰੀਕ 'ਚ ਉਹ ਜੋ ਵੀ ਕਹਿ ਰਹੀ ਹੈਗੀ ਉਹੀ ਸਾਰਾ ਕੁਛ ਹੈ, ਸੇਮ AFD ਦੇ ਵਿੱਚ। ਹਾਲਾਂਕਿ AFD ਟੂ ਸਮ ਐਕਸਟੈਂਟ ਥੋੜ੍ਹੀ ਜਿਹੀ ਡੈਮੋਕ੍ਰੈਟਿਕ ਸਟਰਕਚਰ ਦੀ ਹੈਗੀ ਹੈ, ਅੱਜ ਦੀ ਤਰੀਕ ਦੇ ਵਿੱਚ AFD ਜਿਹੜੀ ਆ ਉਹ ਡੈਮੋਕ੍ਰੈਟਿਕ ਸਟਰਕਚਰ ਵੀ ਖੈਰ ਮਤਲਬ ਬਹੁਤ ਵੱਡਾ ਨਾਮ ਹੋ ਜਾਣਾ, ਬਟ ਇਹਦੇ ਜਿਹੜੇ ਲੀਡਰਸ ਨੇ ਉਹ ਦੋ

ਸੋ ਦੋ ਬੰਦੇ ਇੱਕੋ ਹੀ ਉਹਦੇ 'ਤੇ ਚੱਲ ਰਹੇ ਨੇ। ਸ਼ੁਰੂਆਤ ਡੈਫੀਨੇਟਲੀ ਜਿਹੜੀ ਇੱਕ ਜਰਮਨ ਜਿਹੜੇ ਜਰਨਲਿਸਟ ਰਹਿ ਚੁੱਕੇ ਨੇ, ਲਾਇਰ ਰਹਿ ਚੁੱਕੇ ਨੇ, ਸ਼ੁਰੂਆਤ ਦੇ ਵਿੱਚ ਅਲੈਗਜ਼ੈਂਡਰ ਗੋਲੈਂਡਸ ਹੁੰਦੇ ਸੀਗੇ, ਅਤੇ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਇਕੱਲਿਆਂ ਨੇ ਨਹੀਂ ਸੀ ਕੀਤੀ, ਉਹਨਾਂ ਨੇ ਰਲ ਕੇ ਸ਼ੁਰੂਆਤ ਕੀਤੀ ਸੀਗੀ ਬਰਨਾਰਡ ਲਿਊਕ ਦੇ ਨਾਲ, ਕੋਨਾਰਡ ਐਡਮ ਦੇ ਨਾਲ ਰਲ ਕੇ ਇਹਦੀ ਸ਼ੁਰੂਆਤ ਹੋਈ ਸੀ ਅੱਜ ਤੋਂ ਲਗਭਗ ਤੁਸੀਂ 13 ਸਾਲ ਪਹਿਲਾਂ ਕਹਿ ਲਓ, 2013 ਦੇ ਵਿੱਚ ਇਹ ਪਾਰਟੀ ਬਣੀ ਸੀ। ਉਦੋਂ ਇਹ ਪਾਰਟੀ ਜਿਹੜੀ ਸੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ ਜਰਮਨੀ ਦੇ ਵਿੱਚੋਂ ਟੁੱਟ ਕੇ ਬਣੀ ਸੀਗੀ। ਇਹ ਵੀ ਕੰਜ਼ਰਵੇਟਿਵ ਪਾਰਟੀ ਹੀ ਸੀ ਉਸ ਵਕਤ, ਪਰ ਉਹਦੇ 'ਚੋਂ ਟੁੱਟ ਕੇ ਜਿਹੜੀ AFD ਨੇ ਵਿਚਾਰਧਾਰਾ ਅਪਣਾਈ, ਉਹ CDU ਦੇ ਨਾਲੋਂ ਵੀ ਜ਼ਿਆਦਾ ਤਿੱਖੀ ਵਿਚਾਰਧਾਰਾ ਸੀ, CDU ਤੋਂ ਵੀ ਜ਼ਿਆਦਾ ਉਹ ਸਖ਼ਤ ਵਿਚਾਰਾਂ ਵਾਲੇ ਸੀਗੇ। ਫਾਰ ਰਾਈਟ ਪੋਜੀਸ਼ਨ ਇਹ ਆਪਣੀ ਦੱਸਦੇ ਹੈਗੇ ਨੇ, ਸੋ ਫਾਰ ਰਾਈਟ ਪੋਜੀਸ਼ਨ ਦੇ ਵਿੱਚ ਇਹ ਕੰਮ ਕਰ ਰਹੇ ਸੀਗੇ। ਅਤੇ ਹੁਣ AFD ਦੀ ਇੱਕ ਇਤਿਹਾਸਕ ਜਿੱਤ ਤੋਂ ਬਾਅਦ ਜਰਮਨੀ ਦੇ ਸਿਰਫ ਇਸੇ ਇੱਕ ਸਟੇਟ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਕਿਸਮ ਦੀ ਜਿਹੜੀ ਹੈ ਰਾਜਨੀਤੀ ਜਾਂ ਇੱਕ ਐਕਸਟ੍ਰੀਮ ਵਿਚਾਰਧਾਰਾ ਜਿਹੜੀ ਹੈ ਉਹਦੀ ਗੱਲ ਜਿਹੜੀ ਨਿਕਲੂਗੀ। ਅਮਰੀਕੀ ਰਾਸ਼ਟਰਪਤੀ ਨੇ ਵੀ ਵਧਾਈ ਦਿੱਤੀ ਹੈ ਟਰੁੱਥ ਸੋਸ਼ਲ ਤੋਂ, ਕਹਿੰਦੇ ਕਿ ਆਹ ਗੱਲ ਚੰਗੀ ਕੀਤੀ, ਅਤੇ ਉਹਨਾਂ ਨੇ ਮਤਲਬ ਆਪਣੇ ਉਹਦੇ 'ਤੇ ਪਾਇਆ ਕਿ AFD ਉਹ ਕ੍ਰੈਮਲਿਨ ਦੀ ਸਮਰਥਕ ਹੈ, ਅਤੇ ਕ੍ਰੈਮਲਿਨ ਯਾਨੀ ਕਿ ਰੂਸੀ ਰਾਸ਼ਟਰਪਤੀ, ਅਤੇ ਅਮਰੀਕੀ ਰਾਸ਼ਟਰਪਤੀ ਵਧਾਈ ਦੇ ਰਹੇ ਨੇ AFD ਨੂੰ, ਅਤੇ ਉਹ ਪਾਰਟੀ ਜਿਹੜੀ ਰੂਸ ਦੀ ਹਮਾਇਤੀ ਹੈ ਇੱਕ ਤਾਂ ਉਹਦੇ ਤੋਂ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਅਮੈਰੀਕਾ ਕੀ ਖੱਟ ਕੇ ਲੈ ਕੇ ਜਾਏਗਾ ਜੇ AFD ਜਰਮਨੀ 'ਚ ਸੱਤਾ 'ਚ ਆ ਜਾਂਦੀ ਹੈ, ਕਿਉਂਕਿ ਜਦੋਂ ਤੱਕ ਹਾਲੇ ਇੰਨੀ ਛੇਤੀ ਇਲੈਕਸ਼ਨ ਨਹੀਂ ਹੋਣ ਲੱਗੀਆਂ ਜਰਮਨੀ 'ਚ, ਜਦੋਂ ਇਲੈਕਸ਼ਨ ਹੋਣਗੀਆਂ ਜਰਮਨੀ 'ਚ ਫੈਡਰਲ ਇਲੈਕਸ਼ਨ, ਅਤੇ ਉਦੋਂ ਤੱਕ ਤਾਂ ਟਰੰਪ ਸਾਹਿਬ ਵੀ ਓਕੇ ਟਾਟਾ ਬਾਏ ਬਾਏ ਕਰ ਚੁੱਕੇ ਹੋਣਗੇ, ਸੋ ਉਹਨਾਂ ਦਾ ਨਿੱਜੀ ਮੁਫਾਦ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਹੈਗਾ। ਹਾਂ ਜੇ ਪੁਤਿਨ ਦੇ ਨਾਲ ਆੜੀ ਹੈਗੀ ਹੈ ਤਾਂ ਇੱਕ ਅਲੱਗ ਗੱਲ ਕਹਿ ਸਕਦੇ, ਪਰ ਚੀਨ ਖੁਸ਼ ਨਹੀਂ ਹੈਗਾ। ਚੀਨ ਬੜੇ ਬੈਲੈਂਸ ਤਰੀਕੇ ਦੇ ਨਾਲ ਇਹਨੂੰ ਦੇਖ ਰਿਹਾ, ਕਾਰਨ ਇਹ ਹੈ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਜਾਪਾਨ ਪਹਿਲੀ ਵਾਰ ਡਿਫੈਂਸਿਵ ਹੋਣਾ ਛੱਡ ਕੇ ਆਕ੍ਰਾਮਕ ਹੋ ਰਿਹਾ, ਅਤੇ ਜਾਪਾਨ ਆਪਣਾ ਜਿਹੜਾ ਡਿਫੈਂਸ ਬਜਟ ਆ ਉਹ ਵਧਾ ਰਿਹਾ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਪਿਛਲੇ ਆਪਾਂ ਖਬਰਾਂ 'ਚ ਵੀ ਸ਼ੇਅਰ ਕੀਤਾ ਸੀ, ਅਗਲੇ ਫਾਈਨੈਂਸ਼ੀਅਲ ਈਅਰ ਦੇ ਲਈ ਲਗਭਗ 9 ਟ੍ਰਿਲੀਅਨ ਯੈਨ, ਅਮਰੀਕੀ ਡਾਲਰ 'ਚ ਗੱਲ ਕਰੀਏ ਤਾਂ $57 ਬਿਲੀਅਨ ਦੀ ਮੰਗ ਕੀਤੀ ਹੈ ਕਿ ਇੰਨੇ ਪੈਸੇ ਖਰਚ ਦਿਉ ਅਤੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਦਿਉ। ਅਤੇ ਸਾਲ ਦੇ ਅਖੀਰ ਤੱਕ 3 ਵੱਡੇ ਡਾਕੂਮੈਂਟਡ ਬਦਲਾਅ ਉਹਨਾਂ ਨੇ ਕਰ ਦੇਣੇ ਨੇ, $10 ਟ੍ਰਿਲੀਅਨ ਦਾ ਖਰਚਾ ਆ ਰਿਹਾ, ਫਿਰ ਵੀ ਉਹਨਾਂ ਦੀ 3.5% ਦੀ GDP ਦੇ ਟਾਰਗੇਟ ਤੋਂ ਥੱਲੇ ਹੀ ਰਹਿਣਗੇ। ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਕਰ ਰਿਹਾ ਜਾਪਾਨ ਜਾਂ ਕਿਵੇਂ ਕਰ ਰਿਹਾ ਨਹੀਂ ਪਤਾ, ਪਰ ਮਤਲਬ ਸਾਫ਼ ਹੈ, ਮਤਲਬ ਇਹ ਹੈ ਕਿ ਟਰੰਪ ਦੇ ਮਨ ਮੁਤਾਬਕ ਜਾਪਾਨ ਆਪਣੀ ਤਾਕਤ ਅੱਗੇ ਵਧਾ ਰਿਹਾ। ਹੁਣ ਜੇ ਜਾਪਾਨ ਮਜ਼ਬੂਤ ਹੁੰਦਾ ਤਾਂ ਉਸਦਾ ਸਭ ਤੋਂ ਵੱਧ ਝਗੜਾ ਅੱਜ ਦੀ ਤਰੀਕ 'ਚ ਚੀਨ ਦੇ ਨਾਲ ਹੈ। ਸਿਨਕਾਕੂ ਟਾਪੂ ਹੈ ਜਿਹੜਾ, ਜਾਂ ਤਾਈਵਾਨ ਦਾ ਇਸ਼ੂ ਹੈ, ਇਹਨਾਂ ਦੇ ਉੱਤੇ ਚੀਨ ਜਾਪਾਨ ਅਕਸਰ ਆਪਸ 'ਚ ਰਲਦੇ ਰਹਿੰਦੇ ਹੈਗੇ ਨੇ। ਇਹਨਾਂ ਦੇ ਚੱਲਦੇ ਹੀ ਚੀਨ ਨੇ ਜਾਪਾਨ ਨੂੰ ਰੇਅਰ ਅਰਥ ਮਟੀਰੀਅਲ ਦੇਣ ਤੋਂ ਵੀ ਸਾਫ਼ ਹੀ ਮਨਾ ਕਰਤਾ ਸੀ। ਦੋਹਾਂ ਦੇਸ਼ਾਂ 'ਚ ਤਣਾਤਣੀ ਚੱਲ ਰਹੀ ਹੈ, ਨੋ ਡਾਊਟ, ਡਿਪਲੋਮੈਟਿਕ ਰਿਲੇਸ਼ਨਸ ਕੋਈ ਬਹੁਤੇ ਵਧੀਆ ਸ਼ੇਪ ਦੇ ਵਿੱਚ ਨਹੀਂ ਚੱਲਦੇ। ਚੀਨ ਦੇ ਲੋਕ ਜਾਪਾਨ ਦੇ ਲੋਕਾਂ ਤੋਂ ਨਫ਼ਰਤ ਵੀ ਕਰਦੇ ਨੇ ਜੇ ਤੁਸੀਂ ਉੱਥੋਂ ਦੇ ਮੂਲ ਰੂਪ ਦੇ ਲੋਕਾਂ ਦੇ ਬਾਰੇ ਗੱਲ ਕਰੋ। ਵੈਸੇ ਵੀ ਜਾਪਾਨ ਦੇ ਲਈ ਚੀਨ ਦੇ ਵਾਸਤੇ ਕੋਈ ਜ਼ਿਆਦਾ ਪਿਆਰ ਹੈ ਨਹੀਂ। ਜੈਪਨੀਜ਼ ਲੋਕ ਉਨੇ ਐਕਸਪ੍ਰੈਸਿਵ ਨਹੀਂ ਹੈਗੇ ਜਿੰਨੇ ਚਾਈਨੀਜ਼ ਲੋਕ ਹੈਗੇ ਨੇ, ਬਟ ਜਾਪਾਨ ਦੇ ਵਿੱਚ ਵੀ ਕੋਈ, ਦੇਖੋ ਬੇਸ਼ੱਕ ਹੀਰੋਸ਼ੀਮਾ ਨਾਗਾਸਾਕੀ ਅਮੈਰੀਕਾ ਨੇ ਕੀਤਾ ਹੋਵੇ, ਜਾਪਾਨ ਦੀਆਂ ਪੁਰਾਣੀਆਂ ਜਿਹੜੀਆਂ ਪੁਸ਼ਤਾਂ ਨੇ ਉਹਨਾਂ ਦੇ ਵਿੱਚ ਅਮਰੀਕਾ ਦੇ ਲਈ ਨਫ਼ਰਤ ਜ਼ਰੂਰ ਸੀ, ਪਰ ਜਿਹੜੀ ਮਾਡਰਨ ਪੀੜ੍ਹੀ ਹੈਗੀ ਹੈ, ਜਿਹੜੇ ਜੈਨਜ਼ੀਜ਼ ਹੈਗੇ ਨੇ, ਜਿਹੜੇ ਨਵੇਂ ਆ ਰਹੇ ਨੇ, ਉਹ ਅੱਜ ਦੀ ਤਰੀਕ 'ਚ ਚਾਈਨਾ ਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਦੇ। ਸੋ ਇਸ ਤਰੀਕੇ ਦੇ ਨਾਲ ਜਾਪਾਨ ਅਤੇ ਚੀਨ ਪਹਿਲਾਂ ਤੋਂ ਹੀ ਚਕੰਨੇ ਹੈਗੇ ਨੇ ਇੱਕ ਦੂਜੇ ਨੂੰ ਲੈ ਕੇ। ਹੁਣ ਇਹਦੇ ਦਰਮਿਆਨ ਜੇ ਜਰਮਨੀ 'ਚ ਇੱਕ ਐਸੀ ਪਾਰਟੀ ਸੱਤਾ 'ਚ ਆਉਂਦੀ ਹੈ ਜਿਹੜੀ ਰੂਸ ਦੀ ਹਮਾਇਤੀ ਹੋਵੇ, ਤਾਂ ਇਹਦੇ ਨਾਲ ਰੂਸ ਮਜ਼ਬੂਤ ਹੋਊਗਾ। ਟਰੰਪ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਰੂਸ ਦੇ ਉੱਤੇ ਦਬਾਅ ਹੁਣ ਘੱਟ ਹੋਇਆ, ਅਤੇ ਜੇ ਚੀਨ ਖੁਦ ਨੂੰ ਇੱਕ ਵਰਲਡ ਪਾਵਰ ਦਾ ਬਣਾ ਕੇ ਇੱਕ ਲੀਡਰ ਦੇ ਤੌਰ 'ਤੇ ਖੁਆਬ ਦੇਖ ਰਹੇ ਹੈ, ਤਾਂ ਉਹਦੇ ਲਈ ਇਹ ਮਾੜੀ ਖਬਰ ਹੈ, ਕਿਉਂਕਿ ਰੂਸ ਦੇ ਆਰਥਿਕ ਰੂਪ ਦੇ ਵਿੱਚ ਕਮਜ਼ੋਰ ਹੋਣ ਦਾ ਸਭ ਤੋਂ ਜ਼ਿਆਦਾ ਫਾਇਦਾ ਚਾਈਨਾ ਨੂੰ ਹੁੰਦਾ। ਜੇ ਰੂਸ ਮਜ਼ਬੂਤ ਹੁੰਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਚਾਈਨਾ ਨੂੰ ਵੀ ਆਪਣੀ ਹਰ ਇੱਕ ਗੱਲ ਮਜ਼ਮਾਨ ਦੇ ਲਈ ਰਸ਼ੀਆ ਮਜ਼ਬੂਤ ਹੁੰਦਾ, ਔਰ ਇਹਦਾ ਅਸਰ ਫਿਰ ਏਸ਼ੀਆ ਦੇ ਵਿੱਚ ਪੈਂਦਾ, ਮਿਡਲ ਈਸਟ ਦੇ ਵਿੱਚ ਪੈਂਦਾ। ਅਸੀਂ ਦੇਖਿਆ SCO ਸਮਿਟ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਐਤਕੀ ਮਤਲਬ ਬੋਡੀ ਲੈਂਗੁਏਜ ਹੀ ਕੁਛ ਡਿਫਰੈਂਟ ਸੀ ਜੋ ਹੁਣ ਤੱਕ

ਡਿਫੈਂਸਿਵ ਮੋਡ ਦੇ ਵਿੱਚ ਗਏ ਹੋਏ ਸੀਗੇ ਉਹਦੇ ਦੋ ਤਿੰਨ ਕਾਰਨ ਹੋ ਸਕਦੇ ਨੇ ਇੱਕ ਤਾਂ ਯੂਕਰੇਨ ਨੂੰ ਜਿਹੜੇ ਹੋਰ ਹਥਿਆਰ ਦੇਣ ਤੋਂ ਇੰਗਲੈਂਡ ਆਪਣਾ ਅਮੈਰੀਕਾ ਨੇ ਮਨਾ ਕਰਤਾ ਦੂਸਰਾ ਜਰਮਨੀ ਦੇ ਵਿੱਚ ਜਿਹੜੀ ਇੱਕ ਸਟੇਟ ਦੇ ਵਿੱਚ ਇਹ ਯਾਦ ਰੱਖਿਓ ਕਿ ਸਿਰਫ ਇੱਕ ਸਟੇਟ ਮੈਂ ਬਾਰ ਬਾਰ ਰੇਸ ਕਰਕੇ ਕਹਿ ਰਿਹਾ ਕਿ ਜਰਮਨੀ ਦੇ ਵਿੱਚ ਇਹ ਸਭ ਤੋਂ ਵੱਡੀ ਜਿਹੜੀ ਉਹ ਸਟੇਟ ਹੈਗੀ ਹੈ ਸੈਕਸਨੀ ਰਾਲਟਨ ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜੇ ਇਸ ਸਟੇਟ ਦੇ ਵਿੱਚ ਜਰਮਨੀ ਆ ਜਾਂਦਾ ਅੱਜ ਦੀ ਡੇਟ 'ਚ 16 ਸਟੇਟਾਂ ਨੇ ਉੱਥੇ ਵੈਸੇ ਬਟਨਬਰਗ ਦੇ ਵਿੱਚ ਵੀ ਇਹ ਹੈਗੇ ਨੇ ਏ ਐੱਫ ਡੀ ਪਾਰਟੀ ਵਾਲੇ ਬਟਨਬਰਗ ਦੇ ਵਿੱਚ ਇਹਨਾਂ ਦੀਆਂ ਲਗਭਗ ਬਟਨਬਰਗ ਜਿਹੜੀ ਬੁਟਨਬਰਗ ਜਾਂ ਬੁਟਨ ਸਟੈਗ ਜਿਹਨੂੰ ਕਹਿ ਦਿੰਦੇ ਨੇ ਬੁਡਨ ਸਟੈਗ ਜਿਹੜੀ ਜਰਮਨੀ ਦੀ ਪਾਰਲੀਮੈਂਟ ਹੁੰਦੀ ਹੈ ਆਫਿਸ਼ੀਅਲ ਨੇਮ ਹੁੰਦਾ ਉਹਦਾ ਬੁਡਨ ਸਟੈਨ ਬੁਡਨ ਸਟੈਗ ਉਹਦੇ 'ਚ 151 ਮੈਂਬਰ ਹੈਗੇ ਨੇ ਟੋਟਲ ਅੱਜ ਦੀ ਡੇਟ 'ਚ ਅਤੇ ਉਹਦੇ 'ਚੋਂ ਉਹਦੇ 'ਚੋਂ ਜਿਹੜੇ ਹੁਣ ਏ ਐੱਫ ਡੀ ਦੀ ਇੱਕ ਓਪਨਿੰਗ ਹੋ ਗਈ ਹੈ ਬੁਡਨ ਸਟੈਗ ਦੇ ਵਿੱਚ ਅਤੇ ਯੂਰਪੀ ਯੂਨੀਅਨ ਦੀ ਇੱਕ ਅਲੱਗ ਪਾਰਲੀਮੈਂਟ ਹੈਗੀ ਹੈ ਉਹਦੇ 'ਚ ਵੀ ਏ ਐੱਫ ਡੀ ਦੇ ਮੈਂਬਰ ਜਾਣਗੇ ਪਲੱਸ ਇਹ ਜਿਹੜਾ ਕਹਿ ਰਹੇ ਸੀਗੇ ਕਿ ਹੰਗਰੀ ਦੇ ਵਿੱਚੋਂ ਜਿਹੜਾ ਪਿਛਲੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਨਾਮ ਹੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਜਿਹੜਾ ਹੰਗਰੀ ਦੇ ਵਿੱਚ ਇੱਕ ਕਿਸਮ ਦਾ ਫਾਰ ਰਾਈਟ ਜਿਹੜਾ ਇੱਕ ਰੀਜਨ ਸੀਗਾ ਉਹ ਖਤਮ ਹੋ ਗਿਆ ਇਟਲੀ ਦੇ ਵਿੱਚ ਜਾਰਜੀਆ ਮੇਲੋਨੀ ਓਨੀ ਫਾਰ ਰਾਈਟ ਜਾਂ ਓਨੀ ਐਕਸਟ੍ਰੀਮਿਸਟ ਨਹੀਂ ਰਹੀ ਉਹ ਥੋੜ੍ਹੀ ਜਿਹੀ ਸੈਂਟਰਲਿਸਟ ਹੋ ਰਹੇ ਹੈਗੇ ਨੇ ਇਸ ਕਰਕੇ ਹੁਣ ਯੂਰਪ ਨੂੰ ਇੱਕ ਲੋੜ ਸੀਗੀ ਕਿ ਕੋਈ ਇੱਕ ਐਸੀ ਜਿਹੜੀ ਪਾਰਟੀ ਆਵੇ ਜਿਹੜੀ ਉਹਨਾਂ ਨੂੰ ਲੀਡ ਕਰ ਸਕੇ ਸੈਕਸਨੀ ਅਨਹਾਲ 'ਚ ਜਾਂਦੇ ਨੇ ਅਤੇ ਫਿਰ ਗੁਆਂਢੀ ਸੂਬੇ ਸੈਕਸਨੀ ਦੇ ਵਿੱਚ ਵੀ ਦੇਖੋ ਦੋ ਅਲੱਗ ਅਲੱਗ ਸਟੇਟਾਂ ਨੇ ਵੈਸੇ 16 ਸਟੇਟਾਂ ਨੇ ਸੈਕਸਨੀ ਅਨਹਾਲਟ ਇੱਕ ਅਲੱਗ ਸਟੇਟ ਹੈਗੀ ਹੈ ਸੈਸ਼ਨਸ ਵੀ ਇਹਨੂੰ ਕਹਿ ਲੈਂਦੇ ਹੈਗੇ ਨੇ ਜਰਮਨੀ ਲੈਂਗੁਏਜ 'ਚ ਸੈਕਸਨੀ ਇੱਕ ਅਲੱਗ ਸਟੇਟ ਹੈ ਉਹ ਗੁਆਂਢੀ ਸਟੇਟ ਹੈਗੀ ਹੈ ਉੱਥੇ ਵੀ ਇਹਦੇ ਅਸਰ ਦੇਖਣ ਨੂੰ ਮਿਲਣਗੇ ਫਿਰ ਲੋਅਰ ਸੈਕਸਨੀ ਦੇ ਵਿੱਚ ਦੇਖਣ ਨੂੰ ਮਿਲਣਗੇ ਅਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਹੌਲੀ ਹੌਲੀ ਅਸਰ ਵੱਧ ਰਿਹਾ ਫਿਰ ਇਸੇ ਤਰੀਕੇ ਦੇ ਨਾਲ ਵੱਡੀਆਂ ਸਟੇਟਸ ਜਿਹੜੀਆਂ ਬ੍ਰੈਂਡਨਬਰਗ 'ਚ ਜਾਊਗਾ ਬਰਲਿਨ ਬਰਲਿਨ ਦੀ ਆਪਣੀ ਇੱਕ ਬਰਲਿਨ ਵੈਸੇ ਰਾਜਧਾਨੀ ਨਹੀਂ ਹੈਗਾ ਪਰ ਬਰਲਿਨ ਦੀ ਆਪਣੀ ਸਿਟੀ ਸਟੇਟ ਵੀ ਹੈਗੀ ਹੈ ਉਹ ਇੱਕ ਅਲੱਗ ਇੰਡੀਪੈਂਡੈਂਟ ਸਟੇਟ ਹੈ ਉੱਥੇ ਵੀ ਇਹਦਾ ਅਸਰ ਦੇਖਣ ਨੂੰ ਮਿਲੇਗਾ ਮੁੱਕਦੀ ਗੱਲ ਇਹ ਹੈਗੀ ਹੈ ਕਿ ਜਰਮਨੀ ਅੱਜ ਦੀ ਤਰੀਕ ਦੇ ਵਿੱਚ ਇੱਕ ਸਿਆਸੀ ਦੁਰਾਹੇ ਦੇ ਉੱਤੇ ਖੜ੍ਹਾ ਦੋਰਾਹਾ ਜਰਮਨੀ ਦੇ 80 ਸਾਲਾਂ ਦੇ ਲੋਕਤੰਤਰੀ ਇਤਿਹਾਸ ਦੇ ਵਿੱਚ ਇਹ ਘਟਨਾ ਜਿਹੜੀ ਹੈ ਇਹ ਇੱਕ ਗੰਭੀਰ ਸੰਕਟ ਵੀ ਬਣ ਸਕਦੀ ਹੈ ਔਰ ਜਰਮਨੀ ਦੀ ਦਸ਼ਾ ਅਤੇ ਦਿਸ਼ਾ ਵੀ ਬਦਲ ਸਕਦੀ ਹੈ ਹੁਣ ਇਸ ਚੀਜ਼ ਨੂੰ ਸਮਝਿਓ ਜ਼ਰਾ ਕਿੱਦਾਂ ਸੰਕਟ ਇਸ ਕਰਕੇ ਕਿਉਂਕਿ ਜਰਮਨੀ ਦੀ ਸਰਕਾਰ ਨਾ ਤਾਂ ਏ ਐੱਫ ਡੀ ਦੇ ਨਾਲ ਚੱਲ ਸਕਦੀ ਹੈ ਨਾ ਉਹਨਾਂ ਤੋਂ ਬਿਨਾਂ ਸੈਕਸਨੀ ਅਨਹਾਲਟ ਵੈਸੇ ਤਾਂ ਜੇ ਟੋਟਲ ਕੰਟਰੀ ਦੇ ਵੋਟਰਸ ਦੀ ਗਿਣਤੀ ਵੀ ਕੱਢ ਲਈਏ ਤਾਂ 3% ਵੋਟਰ ਨੇ ਬਹੁਤ ਵੱਡੀ ਗਿਣਤੀ ਨਹੀਂ ਹੈਗੀ ਪਰ ਇੱਥੇ ਦੇ ਵੋਟਰਸ ਹਮੇਸ਼ਾ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਪੰਜਾਬ ਮਿਸਾਲ ਦੇ ਦਿੰਦਾ ਬਾਕੀ ਦੇ ਇੰਡੀਆ ਨੂੰ ਉਸੇ ਤਰੀਕੇ ਦੇ ਨਾਲ ਸੈਕਸਨੀ ਅਨਹਾਲਟ ਦੇ ਜਿਹੜਾ ਸਟੇਟ ਹੈ ਉਹ ਦੂਸਰੇ ਸੂਬਿਆਂ ਦੇ ਲਈ ਮਿਸਾਲ ਬਣਦਾ ਰਿਹਾ ਅੱਗੇ ਨੂੰ ਵੀ ਬਣ ਜਾਏਗਾ ਹੁਣ 2 ਹਫ਼ਤਿਆਂ 'ਚ ਮੈਕੋਲਨਬਰਗ ਦੇ ਵਿੱਚ ਵੀ ਫਿਰ ਬਰਲਿਨ ਦੇ ਵਿੱਚ ਵੀ ਹੌਲੀ ਹੌਲੀ ਇੱਦਾਂ ਕਰਕੇ ਇਲੈਕਸ਼ਨਸ ਹੋਣੀਆਂ ਨੇ ਉੱਥੋਂ ਇਹ ਲਹਿਰ ਜਦੋਂ ਤੁਰਦੀ ਰਹੇਗੀ ਉੱਥੇ ਵੀ ਇਹਨਾਂ ਦੇ ਨਤੀਜਿਆਂ ਦਾ ਅਸਰ ਹੋਏਗਾ ਕਰੀਬ 13 ਸਾਲ ਪਹਿਲਾਂ ਯੂਰੋ ਦੇ ਵਿਰੋਧੀ ਗੁੱਟ ਦੇ ਰੂਪ ਦੇ ਵਿੱਚ ਬਣੀ ਇਹ ਪਾਰਟੀ ਹੁਣ ਇੰਨੀ ਵੱਡੀ ਹੋ ਚੁੱਕੀ ਹੈ ਕਿ ਸਰਕਾਰ ਜਿੰਨੇ ਮਰਜ਼ੀ ਸੁਧਾਰਵਾਦੀ ਕਦਮ ਚੁੱਕ ਲਵੇ ਪਰ ਜਿਹੜੀ ਮਾਈਗ੍ਰੇਸ਼ਨ ਇੱਕ ਮਸਲਾ ਹੈਗਾ ਨਾ ਉਸ ਮਸਲੇ 'ਤੇ ਜਿਸ ਤਰੀਕੇ ਦੇ ਨਾਲ ਏ ਐੱਫ ਡੀ ਆਪਣੀ ਗੱਲ ਰੱਖਦੀ ਹੈ ਉੱਥੋਂ ਦੇ ਲੋਕਲ ਲੋਕ ਇੰਨੇ ਖੁਸ਼ ਹੁੰਦੇ ਨੇ ਇੰਨੀਆਂ ਤਾੜੀਆਂ ਮਾਰਦੇ ਨੇ ਕਿ ਦਫਾ ਕਰੋ ਤਰੱਕੀ ਪਹਿਲਾਂ ਮਾਈਗ੍ਰੈਂਟਸ ਨੂੰ ਕਿਵੇਂ ਭਜਾਉਣਾ ਉਹ ਏ ਐੱਫ ਡੀ ਦੇ ਕੋਲ ਹੀ ਤਰੀਕਾ ਵੀ ਜਿਵੇਂ ਉਹਨਾਂ ਦੇ ਕੋਲ ਨਾ ਕੋਈ ਜਿੰਨ ਹੁੰਦਾ ਚਿਰਾਗ ਦੇ ਵਿੱਚ ਲੁਕਿਆ ਹੋਇਆ ਅਤੇ ਏ ਐੱਫ ਡੀ ਘਸੂਗੀ ਅਤੇ ਉਹ ਜਿੰਨ ਬਾਹਰ ਆਊਗਾ ਅਤੇ ਮਾਈਗ੍ਰੈਂਟਸ ਨੂੰ ਸਾਰਿਆਂ ਨੂੰ ਚੱਕ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਛੱਡ ਦੇਗਾ ਜਾਂ ਜਰਮਨੀ 'ਚੋਂ ਘੱਟੋ ਘੱਟ ਬਾਹਰ ਕੱਢ ਦੇਗਾ ਨੋਟ ਪੋਸੀਬਲ ਐਟ ਆਲ ਜਰਮਨੀ ਲੈਂਡਲੌਕਡ ਕੰਟਰੀ ਹੈ ਦੂਸਰੇ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਹੈਗਾ ਔਰ ਜਿਹੜਾ ਇੱਕ ਇਸ ਕਿਸਮ ਦੇ ਉੱਥੇ ਕੋਈ ਵੀ ਜਿਹੜੇ ਸਰਹੱਦੀ ਰੋਕਾਂ ਟੋਕਾਂ ਨਹੀਂ ਹੈਗੀਆਂ ਸੋ ਨੋਟ ਪੋਸੀਬਲ ਏ ਐੱਫ ਡੀ ਨੇ ਜਿਹੜੇ ਸੁਪਨੇ ਦਿਖਾਏ ਨੇ ਉਹ ਪ੍ਰੈਕਟੀਕਲ ਨਹੀਂ ਹੈਗੇ ਪਰ ਲੋਕ ਇਮੋਸ਼ਨਲ ਹੁੰਦੇ ਨੇ ਵੋਟਰ ਇਮੋਸ਼ਨਲ ਹੁੰਦੇ ਨੇ ਮੇਰੇ ਆਂਢ ਗੁਆਂਢ ਦੇ ਵਿੱਚ ਜੇ ਕਿਤੇ ਲੜਾਈਆਂ ਝਗੜੇ ਵੱਧ ਰਹੇ ਨੇ ਗੰਦਗੀ ਵੱਧ ਰਹੀ ਹੈ ਅਤੇ ਮੈਂ ਇੱਥੋਂ ਦਾ ਨੇਟਿਵ ਹੈਗਾ ਅਤੇ ਮੈਂ ਕਹੂੰਗਾ ਯਾਰ ਆਹ ਪ੍ਰਵਾਸੀਆਂ ਨੇ ਗੰਦ ਪਾਇਆ ਇਹਨਾਂ ਨੂੰ ਭਜਾਓ ਏ ਐੱਫ ਡੀ ਕਹਿੰਦੀ ਅਸੀਂ ਭਜਾਉਂਦੇ ਹਾਂ ਮੈਂ ਕਹੂੰਗਾ ਯਾਰ ਤੁਸੀਂ ਬੰਦੇ ਵਧੀਆ
ਬੇਸ਼ੱਕ ਮੈਨੂੰ ਲੋਕਲ ਗਵਰਨਮੈਂਟ ਜਿਹੜੀ ਆ ਉਹ ਮੇਰੀਆਂ ਵੈਲਫੇਅਰ ਸਕੀਮ ਚਲਾ ਰਹੀ ਹੈ, ਉਹਨਾਂ ਦੇ ਬੜੀ ਵਧੀਆ ਇੰਟੈਂਸ਼ਨ ਹੈਗੀਆਂ, ਆਈ ਡੋਂਟ ਕੇਅਰ, ਇਹਨਾਂ ਨੂੰ ਭਜਾਓ। ਉਹ ਤੋਂ ਇਲਾਵਾ ਯੂਰਪ ਯੂਕਰੇਨ ਦੇ ਉੱਤੇ ਜਿਹੜਾ ਰਸ਼ੀਆ ਨੇ ਅਟੈਕ ਕੀਤਾ ਸੀ, ਉਹ ਉਸ ਮਸਲੇ ਦੇ ਉੱਤੇ AFD ਨੇ ਬੜੀ ਖੁੱਲ੍ਹ ਕੇ ਆਪਣੀ ਗੱਲ ਰੱਖੀ, ਹੁਣ ਤੱਕ ਕੋਈ ਨਹੀਂ ਕਰ ਸਕਿਆ। ਈਰਾਨ ਦੇ ਉੱਤੇ ਜਿਹੜੀ ਵਾਰ ਹੋਈ ਉਹਦੇ ਕਰਕੇ ਮਹਿੰਗਾਈ ਵਧੀ ਹੈ, ਇਹ ਗੱਲ AFD ਨੇ ਕੀਤੀ ਹੈ, ਇਹ ਗੱਲ ਵੀ ਜਿਹੜੇ ਉੱਥੋਂ ਦੇ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਸੋ ਕੁਛ ਐਸੀਆਂ ਗੱਲਾਂ ਇਹ ਪਾਰਟੀ ਕਰ ਰਹੀ ਹੈਗੀ ਹੈ ਜਿਹਦੇ ਕਰਕੇ AFD ਉੱਥੋਂ ਦੇ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ, ਮਸ਼ਹੂਰ ਹੋ ਰਹੀ ਹੈ। AFD ਕਰੀਬ 2 ਲੱਖ ਵੋਟਰਾਂ ਨੂੰ ਫਿਰ ਤੋਂ ਪੋਲਿੰਗ ਬੂਥਾਂ 'ਤੇ ਲਿਆਉਣ 'ਚ ਕਾਮਯਾਬ ਵੀ ਰਹੀ ਹੈ, ਔਰ ਇਸੇ ਕਰਕੇ ਗੱਲ ਮੰਨੀ ਗਈ ਹੈ ਕਿ ਉੱਥੇ ਰਿਕਾਰਡ, ਜਰਮਨੀ 'ਚ ਆਸਟ੍ਰੇਲੀਆ ਦੀ ਤਰ੍ਹਾਂ ਕੰਪਲਸਰੀ ਵੋਟਿੰਗ ਨਹੀਂ ਹੁੰਦੀ, ਰਿਕਾਰਡ ਵੋਟਿੰਗ ਪਈ ਹੈ, 76% ਵੋਟਿੰਗ, ਔਰ AFD ਨੂੰ ਉਹਦਾ ਸਾਰਾ ਸਿਹਰਾ ਦਿੱਤਾ ਜਾ ਰਿਹਾ ਹੈਗਾ। ਤੀਸਰੀ ਚੀਜ਼ ਹੋਰ ਹੈ ਇਹਦੇ ਨਾਲ, ਉਹ ਇਹ ਹੈ ਕਿ AFD ਜੇ ਉੱਭਰਦੀ ਹੈ ਤਾਂ ਫਰਾਂਸ, ਇਟਲੀ, ਹੰਗਰੀ, ਸਪੇਨ, ਪੁਰਤਗਾਲ, ਇਹ ਗੱਲ ਤਾਂ ਹੈ ਨਹੀਂ ਕਿ ਇੱਥੇ ਐਕਸਟ੍ਰੀਮਿਸਟ ਪਾਰਟੀਆਂ ਨਹੀਂ ਹੈਗੀਆਂ। ਨਾਇਲ ਫਰਾਜ ਵਰਗੀ ਪਾਰਟੀ ਇੰਗਲੈਂਡ ਦੇ ਵਿੱਚ ਵੀ ਬੈਠੀ ਹੈ, ਹੁਣ ਉਹਨਾਂ ਨੂੰ ਵੀ ਇੱਕ ਮੌਕਾ ਮਿਲੇਗਾ, ਉਹਨਾਂ ਨੂੰ ਵੀ ਇੱਕ ਉੱਭਰ ਕੇ ਆਉਣ ਦਾ ਇੱਕ ਮੌਕਾ ਮਿਲੇਗਾ, ਅਤੇ ਪਤਾ ਲੱਗੇਗਾ ਕਿ ਉਹਨਾਂ ਕੰਟਰੀਜ਼ ਦੇ ਵਿੱਚ ਵੀ ਇਹੋ ਜਿਹੀਆਂ ਕੱਟੜ ਪਾਰਟੀਆਂ ਜਿਹੜੀਆਂ ਨੇ ਉਹ ਅੱਗੇ ਆ ਸਕਦੀਆਂ ਨੇ। ਨਾ ਦਿਸ ਇਜ਼ ਵਨ ਪਾਰਟ ਆਫ ਦੀ ਸਟੋਰੀ। ਜਿਹੜੀ ਦੂਜੀ ਖਬਰ ਮੈਂ ਸਾਂਝੀ ਕਰਨੀ ਸੀਗੀ, ਇਹਦੇ 'ਤੇ ਹੋਰ ਵੀ ਇਹਦੇ ਆਫਟਰ ਇਫੈਕਟਸ ਨੇ, ਪਰ ਇਹਦੇ 'ਚ ਹੁਣ ਹੋਰ ਜਿੰਨਾ ਕੁ ਜਾਊਂਗਾ ਉਹ ਇਹ ਹੈ ਕਿ ਜਰਮਨੀ ਦੀ ਲੋਕਲ ਸਿਆਸਤ ਦੇ ਨਾਲ ਪ੍ਰੇਰਿਤ ਹੈਗੇ ਨੇ। ਮੋਟਾ ਮੋਟਾ ਜਿਹਾ ਇਹ ਸਮਝ ਕੇ ਚੱਲੋ ਕਿ ਜਰਮਨੀ 'ਚ ਜੋ ਹੋਇਆ ਉਹਨੂੰ ਆਸਟ੍ਰੇਲੀਆ 'ਚ ਬੈਠੇ ਵੀ ਲੋਕ ਦੇਖ ਰਹੇ ਨੇ, ਅਤੇ ਆਸਟ੍ਰੇਲੀਆ ਦੇ ਵੀ ਬਹੁਤ ਜ਼ਿਆਦਾ ਨੇਟਿਵ ਲੋਕ ਜਿਹੜੇ ਜਾਂ ਸੈਟਲਰਸ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ, ਦੇ ਕੁੱਡ ਬੀ ਦੇ ਕੁੱਡ ਗੈਟ ਇੰਸਪਾਇਰ ਫਰੋਮ AFD ਐਂਡ ਦੇ ਮੇ ਚੂਜ਼ ਐਨ ਅਲਟਰਨੇਟਿਵ ਇਨ ਆਸਟ੍ਰੇਲੀਅਨ ਪੋਲੀਟਿਕਸ, ਜੋ ਕਿ ਮੇਨ ਸਟ੍ਰੀਮ ਪਾਰਟੀਆਂ ਨਹੀਂ ਦੇ ਪਾ ਰਹੀਆਂ ਹੈਗੀਆਂ। ਬਾ ਇੰਨਾ ਕੁ ਇਸ਼ਾਰਾ। ਦੂਜੀ ਚੀਜ਼ ਸਾਲਾਂ ਤੋਂ ਜਿਹੜੀ ਦੂਸਰੀ ਖਬਰ ਹੈਗੀ ਹੈ ਨਕਸ਼ੇ ਦੇ ਨਾਲ ਜੁੜੀ ਹੋਈ, ਦੁਨੀਆ ਦਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਸਾਲਾਂ ਤੋਂ। ਆਖਿਰਕਾਰ 4 ਸਪਤੰਬਰ ਨੂੰ, ਹੁਣ ਆ ਲੰਘੀ 4 ਸਪਤੰਬਰ ਨੂੰ, ਸੰਯੁਕਤ ਰਾਸ਼ਟਰ ਦੇ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਸੀ ਉਹ 'ਚ ਇੱਕ ਵੋਟਿੰਗ ਹੁੰਦੀ ਹੈ। 164 ਦੇਸ਼ਾਂ ਨੇ ਇੱਕ ਨਵੇਂ ਨਕਸ਼ੇ ਦੇ ਹੱਕ ਦੇ ਵਿੱਚ ਵੋਟਿੰਗ ਕੀਤੀ ਹੈ, ਇੱਕ ਦੇਸ਼ ਨੇ ਵਿਰੋਧ 'ਚ, ਉਹ ਇੱਕ ਦੇਸ਼ ਅਮਰੀਕਾ। ਇਹ ਤੋਂ ਇਲਾਵਾ 6 ਦੇਸ਼ ਇਸ ਵੋਟਿੰਗ ਦੇ ਵਿੱਚ ਆਏ ਹੀ ਨਹੀਂ। ਇਸ ਨਕਸ਼ੇ ਨੂੰ ਇਕੁਅਲ ਅਰਥ ਕਾਰਟੋਗ੍ਰਾਫਿਕ ਪ੍ਰੋਜੈਕਸ਼ਨ ਦੇ ਤੌਰ ਦੇ ਉੱਤੇ ਨਾਮ ਦਿੱਤਾ ਗਿਆ। ਇਕੁਅਲ ਅਰਥ ਮਤਲਬ ਜਿਹਦੀ ਜਿੰਨੀ ਜ਼ਮੀਨ ਹੈ ਓਨੀ ਹੀ ਬਰਾਬਰ ਦੱਸੀ ਜਾਵੇ, ਔਰ ਵੈਸੇ ਇਹਦੀ ਅਗਵਾਈ ਅਫਰੀਕਨ ਕੰਟਰੀਜ਼ ਨੇ ਕੀਤੀ ਹੈ, ਪਰ ਇਸ ਪ੍ਰਸਤਾਵ ਦੇ ਮੁਤਾਬਕ ਇਹ ਨਕਸ਼ਾ ਜਿਹੜਾ ਹੈ ਉਹ ਅਲੱਗ ਅਲੱਗ ਕੰਟੀਨੈਂਟਸ ਦੇ ਆਕਾਰ ਨੂੰ ਸਟੀਕ ਤਰੀਕੇ ਦੇ ਨਾਲ ਦਰਸਾਊਗਾ। ਯਾਨੀ ਕਿ ਪਹਿਲਾਂ ਜਿਹੜਾ ਨਕਸ਼ਾ ਦਿਖਾਇਆ ਜਾਂਦਾ ਸੀ, ਸਪੈਸ਼ਲੀ ਅਫਰੀਕਨ ਕੰਟਰੀਜ਼ ਦਾ ਇੱਕ ਜੁਆਇੰਟ ਨਕਸ਼ਾ, ਉਹ ਬੜਾ ਛੋਟਾ ਦਿਖਾ ਦਿੱਤਾ ਜਾਂਦਾ ਸੀ, ਉਹਨੂੰ ਹੁਣ ਰੀਅਲ ਸਾਈਜ਼ ਦਾ ਦਿਖਾਇਆ ਜਾਊਗਾ। ਵੈਸਟ ਅਫਰੀਕੀ ਦੇਸ਼ ਹੈਗਾ ਇੱਕ ਟੋਗੋ, ਟੋਗੋ ਨੇ ਯੂਨਾਈਟਿਡ ਨੇਸ਼ਨ 'ਚ ਇਹ ਗੱਲ ਕਹੀ ਕਿ ਦੁਨੀਆ ਦੇ ਨਕਸ਼ੇ ਸਾਡੀ ਸਮਝ ਨੂੰ ਆਕਾਰ ਦਿੰਦੇ ਨੇ, ਸਾਡੀ ਸਿੱਖਿਆ ਨੂੰ ਇੱਕ ਦਿਸ਼ਾ ਦਿੰਦੇ ਨੇ, ਸਾਡੀ ਕਲਪਨਾ ਅੱਗੇ ਵਧਾਉਂਦੇ ਨੇ, ਲੋਕਾਂ ਦੀ ਸੋਚ ਦੇ ਉੱਤੇ ਅਸਰ ਪਾਉਂਦੇ ਨੇ, ਅਤੇ ਜੇ ਨਕਸ਼ੇ ਹੀ ਸਹੀ ਨਾ ਹੋਣ ਤਾਂ ਸਾਡੇ ਗ੍ਰਹਿ ਦੀ, ਜਿਹੜਾ ਸਾਡਾ ਪਲੈਨਟ ਹੈ ਧਰਤੀ, ਉਹਦੀ ਇੱਕ ਗਲਤ ਇਮੇਜ ਪੇਸ਼ ਹੁੰਦੀ ਹੈ ਔਰ ਅਗਲੀਆਂ ਪੀੜ੍ਹੀਆਂ ਤੱਕ ਇਹਦੀ ਗਲਤ ਜਾਣਕਾਰੀ ਪਹੁੰਚੇਗੀ। ਸੋ ਟੋਗੋ ਦੀ ਇਹ ਯੋਜਨਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਆਪਣੇ ਸਕੂਲਾਂ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਪੁਰਾਣੇ ਨਕਸ਼ੇ ਉਹ ਬਦਲ ਦੇਣਗੇ, ਔਰ ਕਲੋਨਾਈਜੇਸ਼ਨ ਦਾ ਇੱਕ ਨਤੀਜਾ ਇਹ ਕਿਹਾ ਜਾ ਸਕਦਾ ਕਿ ਹੁਣ ਕਲੋਨਾਈਜੇਸ਼ਨ ਹੈ ਨਹੀਂ ਅਤੇ ਦੁਨੀਆ ਦੇ ਵਿੱਚ ਨਕਸ਼ੇ ਜਿਹੜੇ ਨੇ ਉਹ ਬਦਲਣੇ ਚਾਹੀਦੇ ਨੇ, ਔਰ ਇਹ ਨਵਾਂ ਪ੍ਰਸਤਾਵ ਦੇਸ਼ਾਂ ਨੂੰ ਸੰਨ 1569 'ਚ ਬਣਾਈ ਗਈ ਜਿਹੜੀ ਮਰਕਟੇਅਰ ਪ੍ਰੋਜੈਕਸ਼ਨ ਹੈ ਉਹਦੀ ਜਗ੍ਹਾ ਇਕੁਅਲ ਅਰਥ ਦਾ ਜਿਹੜਾ ਨਕਸ਼ਾ ਅਪਣਾਉਣ ਦੇ ਉੱਤੇ ਇੱਕ ਕਿਸਮ ਦਾ ਉਤਸ਼ਾਹਿਤ ਕਰੇਗਾ। ਬਾਕੀ ਅਪਣਾਉਣਾ ਨਹੀਂ ਅਪਣਾਉਣਾ ਦੇਸ਼ਾਂ ਨੇ ਉਹ ਅਲੱਗ ਗੱਲ ਹੈ, ਬਟ ਆਈ ਵੁੱਡ ਲਵ ਟੂ ਸੀ ਦੀ ਰੀਅਲ ਮੈਪ ਆਫ ਵਰਲਡ, ਜੋ ਰੀਅਲ ਮੈਪ ਹੈ ਜੇ ਆਸਟ੍ਰੇਲੀਆ ਉਹ ਦਿਖਾਵੇ। ਆਸਟ੍ਰੇਲੀਆ ਦੇ ਹਿੱਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਜੋ ਚੀਜ਼ ਗਲਤ ਦੱਸੀ ਹੋਈ ਸੀਗੀ ਉਹ ਸਪੈਸ਼ਲੀ ਯੂਰਪ ਦੇ ਨਾਲ ਜੁੜੀ ਹੋਈ ਸੀਗੀ। ਮਰਕਟੇਅਰ ਮੈਪ ਜਿਹੜਾ ਸੀਗਾ ਜ਼ਮੀਨ ਦੇ ਆਕਾਰ ਦਾ ਕੋਣ
ਕਿਵੇਂ ਬਣਦਾ ਉਹਨੂੰ ਦਿਖਾਉਂਦਾ ਤੇ ਇਹ ਨਕਸ਼ਾ ਮਾਰਕੀਟਰ ਪ੍ਰੋਜੈਕਸ਼ਨ ਇਸ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਜਿਹੜੇ ਸਮੁੰਦਰੀ ਜਹਾਜ਼ ਉਦੋਂ ਚੱਲਦੇ ਹੁੰਦੇ ਸੀ ਪੁਰਾਣੇ ਸਮਿਆਂ 'ਚ ਸੋ ਉਹਨਾਂ ਦੇ ਲਈ ਇਹ ਦੱਸ ਦਿੰਦਾ ਹੁੰਦਾ ਸੀਗਾ ਕਿ ਇੱਧਰ ਐਵੇਂ ਜਾਣਾ ਹੈ ਆਹ ਉੱਤਰੀ ਧੁਰ ਹੈ ਆਹ ਦੱਖਣੀ ਧੁਰ ਹੈ ਔਰ ਇਹੀ ਵਜ੍ਹਾ ਸੀ ਕਿ ਪੁਰਾਣੇ ਨਕਸ਼ੇ 'ਚ ਜਿਹੜਾ ਗ੍ਰੀਨਲੈਂਡ ਸੀਗਾ ਉਹ ਜਿੰਨੀਆਂ ਅਫਰੀਕਨ ਕੰਟਰੀਜ਼ ਨੇ ਉਹ ਉਹਨਾਂ ਦੇ ਬਰਾਬਰ ਦਾ ਦਿਖਾਈ ਦਿੰਦਾ ਸੀ ਪੁਰਾਣੇ ਨਕਸ਼ੇ 'ਚ ਗ੍ਰੀਨਲੈਂਡ ਐਜ਼ ਅ ਕੰਟਰੀ ਬਹੁਤ ਵੱਡਾ ਦਿਖਾਈ ਦਿੰਦਾ ਸੀਗਾ ਅਸਲ ਦੇ ਵਿੱਚ ਗ੍ਰੀਨਲੈਂਡ ਜਿਹੜਾ ਐਡਾ ਵੱਡਾ ਨਹੀਂ ਹੈਗਾ ਬਲਕਿ ਅਫਰੀਕਨ ਕੰਟਰੀਜ਼ ਨੂੰ ਜੇ ਆਪਸ 'ਚ ਜੋੜ ਦਈਏ ਤਾਂ ਉਹ ਗ੍ਰੀਨਲੈਂਡ ਤੋਂ ਛੋਟੀਆਂ ਨਹੀਂ ਬਲਕਿ 14 ਗੁਣਾ ਵੱਡੀਆਂ ਨੇ ਇਹ ਇੱਕ ਬਹੁਤ ਵੱਡੀ ਗਲਤੀ ਹੈ ਉਦਾਹਰਨ ਦਿੰਦਾ ਗ੍ਰੀਨਲੈਂਡ ਦਾ ਟੋਟਲ ਲੈਂਡ ਏਰੀਆ ਜਿਹੜਾ ਹੈਗਾ ਉਹ 21,66,086 ਕਿਲੋਮੀਟਰ ਹੈ 21,66,000 ਦੂਜੇ ਪਾਸੇ ਅਫਰੀਕਾ ਦਾ ਟੋਟਲ ਏਰੀਆ ਜਿਹੜਾ ਹੈਗਾ ਉਹ 3,03,65,000 ਕਿਲੋਮੀਟਰ ਹੈ ਸੋ 21,00,000 ਤੇ ਕਿੱਥੇ 3 ਕਰੋੜ ਅਤੇ 3 ਕਰੋੜ ਤੋਂ ਵੀ ਉੱਪਰ 3 ਲੱਖ ਸੋ ਇਹ ਬਹੁਤ ਵੱਡਾ ਇੱਕ ਡਿਫਰੈਂਸ ਸੀਗਾ ਫਰਾਂਸ ਨੇ ਇਹਦੀ ਹਮਾਇਤ ਕੀਤੀ ਔਰ ਬਲਕਿ ਆਹ ਲੰਘਿਆ ਜਿਹੜਾ ਫਰਾਈਡੇ ਸੀ ਉੱਦਣ ਫਰਾਂਸ ਨੇ ਇਹ ਵੀ ਕਿਹਾ ਕਿ ਮਾਰਕੀਟਰ ਪ੍ਰੋਜੈਕਸ਼ਨ ਨੂੰ ਉਹ ਵੀ ਛੱਡ ਦੇਣਗੇ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਨਵਾਂ ਨਕਸ਼ੇ ਜਿੱਦਾਂ ਅਫਰੀਕਾ ਜਾਂ ਜਿੱਦਾਂ ਲੈਟਿਨ ਅਮੈਰੀਕਾ ਜਾਂ ਜਿੱਦਾਂ ਏਸ਼ੀਆ ਦੀ ਤੁਲਨਾ ਦੇ ਵਿੱਚ ਜਿੱਦਾਂ ਵੀ ਉਹ ਬਹੁਤ ਵੱਡੇ ਵੱਡੇ ਦਿਖਾਏ ਜਾਂਦੇ ਨੇ ਕਿ ਰਸ਼ੀਆ ਐਡਾ ਵੱਡਾ ਹੈ ਗ੍ਰੀਨਲੈਂਡ ਐਡਾ ਵੱਡਾ ਹੈ ਅਮੈਰੀਕਾ ਐਡਾ ਵੱਡਾ ਹੈ ਉਹ ਗਲਤ ਹੈ ਧਾਰਨਾ ਐਦਾਂ ਨਹੀਂ ਹੋਣਾ ਚਾਹੀਦਾ ਹੈਗਾ ਔਰ ਇਸ ਨਕਸ਼ੇ ਦੀ ਹਮਾਇਤ ਕਰ ਰਹੇ ਔਨਲਾਈਨ ਕੈਂਪੇਨ ਗਰੁੱਪ ਹੈਸ਼ਟੈਗ ਕਰੈਕਟ ਦੀ ਮੈਪ ਦਾ ਕਹਿਣਾ ਹੈ ਕਿ ਹੁਣ ਅਮਰੀਕਾ ਚਾਈਨਾ ਇੰਡੀਆ ਜਾਪਾਨ ਮੈਕਸੀਕੋ ਯੂਰਪ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਅਫਰੀਕਾ ਦੇ ਅੰਦਰ ਤੁਸੀਂ ਸਮਾਇੰਦਾ ਹੋਇਆ ਦੇਖ ਸਕਦੇ ਹੋ ਉਸ ਤੋਂ ਬਾਅਦ ਵੀ ਜ਼ਮੀਨ ਬਚ ਜਾਏਗੀ ਮਤਲਬ ਕੈਨ ਯੂ ਇਮੈਜਿਨ ਹੁਣ ਤੱਕ ਤਾਂ ਨਕਸ਼ੇ ਦੇ ਵਿੱਚ ਅਸੀਂ ਇਹ ਦੇਖ ਰਹੇ ਸੀਗੇ ਕਿ ਅਫਰੀਕਾ ਐਡਾ ਕੁ ਹੈਗਾ ਕਿ ਚਾਈਨਾ ਅਤੇ ਇੰਡੀਆ ਜੇ ਆਪਸ 'ਚ ਰਲ ਜਾਂਦੇ ਨੇ ਅਤੇ ਅਮਰੀਕਾ ਵੀ ਜੇ ਉਹਦੇ 'ਚ ਆ ਜਾਂਦਾ ਤਾਂ ਅਫਰੀਕਾ ਦਾ ਮੁਕਾਬਲਾ ਨਹੀਂ ਪਰ ਰੀਅਲ ਮੈਪ ਐਡਾ ਕਿ ਅਮਰੀਕਾ ਚਾਈਨਾ ਇੰਡੀਆ ਤਾਂ ਬਹੁਤ ਅਲੱਗ ਗੱਲ ਯੂਰਪ ਵੀ ਪੂਰਾ ਵਿੱਚ ਫਸਾ ਦਿਉ ਨਾ ਅਫਰੀਕਨ ਕੋਂਟੀਨੈਂਟ ਦੇ ਅਤੇ ਉੱਤੋਂ ਮੈਕਸੀਕੋ ਵੀ ਫਸਾ ਦਿਉ ਅਤੇ ਥੋੜ੍ਹਾ ਜਿਹਾ ਛੋਟਾ ਜਿਹਾ ਜਾਪਾਨ ਵੀ ਆਏ ਜਿਵੇਂ ਧਨੀਆ ਪਾਉਂਦੇ ਹੁੰਦੇ ਆ ਦਾਲ ਦੇ ਉੱਤੇ ਉਹ ਵੀ ਸਿੱਟ ਦਿਉ ਤਾਂ ਵੀ ਅਫਰੀਕਾ ਦੇ ਵਿੱਚ ਜ਼ਮੀਨ ਬਚੀ ਰਹਿ ਜਾਏਗੀ ਹਾਲਾਂਕਿ ਯੂਨਾਈਟਿਡ ਨੇਸ਼ਨ ਦਾ ਇਹ ਵੋਟ ਕਾਨੂੰਨੀ ਰੂਪ ਦੇ ਵਿੱਚ ਕਿਸੇ ਵੀ ਕੰਟਰੀ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਨਵਾਂ ਨਕਸ਼ਾ ਅਪਣਾਉਣ ਪਰ ਹਾਂ ਫਰਾਂਸ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੇ ਏਰੀਅਲ ਨੈਵੀਗੇਸ਼ਨ ਹੈ ਜਾਂ ਇਨਫੈਕਟ ਸਮੁੰਦਰੀ ਨੈਵੀਗੇਸ਼ਨ ਵੀ ਹੈ ਉਹਦੇ ਲਈ ਮਾਰਕੀਟਰ ਪ੍ਰੋਜੈਕਸ਼ਨ ਦਾ ਇਸਤੇਮਾਲ ਜਿਹੜਾ ਉਹ ਹਾਲੇ ਜਾਰੀ ਰੱਖੋ ਸਕੂਲੀ ਐਜੂਕੇਸ਼ਨ ਦੇ ਲਈ ਜਾਂ ਹੋਰ ਤਰੀਕਿਆਂ ਦੇ ਲਈ ਤੁਸੀਂ ਇਹ ਨਵਾਂ ਇਕੁਅਲ ਅਰਥ ਵਾਲਾ ਜਿਹੜਾ ਨਕਸ਼ਾ ਉਹ ਅਪਣਾ ਲਓ ਇਸ ਪ੍ਰਸਤਾਵ ਦੇ ਵਿੱਚ ਮੈਂ ਖਬਰ ਦੀ ਸ਼ੁਰੂਆਤ 'ਚ ਇੱਕ ਗੱਲ ਕਹੀ ਸੀ ਕਿ ਅਮਰੀਕਾ ਨੇ ਉਲਟ ਵੋਟ ਕੀਤੀ ਹੈ ਅਮਰੀਕਾ ਦਾ ਇਹ ਤਰਕ ਸੀਗਾ ਕਿ ਨਵਾਂ ਨਕਸ਼ਾ ਇੱਕ ਸਿਰਫ ਇੱਕ ਏਜੰਡਾ ਪੇਸ਼ ਕਰਦਾ ਕੌਮਾਂਤਰੀ ਸ਼ਾਂਤੀ ਜਾਂ ਸੰਬੰਧਾਂ ਦੇ ਲਈ ਧਿਆਨ ਭਟਕਾਉਂਦਾ ਹੁਣ ਅਮਰੀਕਾ ਸ਼ਾਂਤੀ ਦੀ ਗੱਲ ਕਰ ਰਿਹਾ ਵੈਸੇ ਮੈਂ ਇਸ ਸ਼ੋਅ ਦੇ ਵਿੱਚ ਜੋਕ ਲੈਂਦਾ ਨਹੀਂ ਹੈਗਾ ਪਰ ਅਮਰੀਕਾ ਨੇ ਜੋ ਯੂਨਾਈਟਿਡ ਨੇਸ਼ਨ 'ਚ ਕਿਹਾ ਉਹ ਕਿਸੇ ਜੋਕ ਤੋਂ ਘੱਟ ਵੀ ਨਹੀਂ ਹੈਗਾ ਅਮਰੀਕਾ ਸ਼ਾਂਤੀ ਦੀ ਗੱਲ ਕਹਿ ਕੇ ਕਹਿ ਰਿਹਾ ਕਿ ਇਸ ਨਕਸ਼ੇ ਨੇ ਧਿਆਨ ਭਟਕਾ ਦੇਣਾ ਸੋ ਇਸ ਕਰਕੇ ਇਹਦੇ 'ਤੇ ਧਿਆਨ ਨਾ ਦਿਉ ਅਸਲ ਗੱਲ ਇਹ ਹੈਗੀ ਹੈ ਕਿ ਇਸ ਨਕਸ਼ੇ ਦੇ ਨਾਲ ਯੂਰਪ ਦੀ ਸਾਖ ਨੂੰ ਅਮਰੀਕਾ ਦੀ ਸਾਖ ਨੂੰ ਇੱਕ ਬਹੁਤ ਵੱਡਾ ਧੱਕਾ ਲੱਗਣਾ ਇਸੇ ਕਰਕੇ ਐਸਟੋਨੀਆ ਜਾਰਜੀਆ ਲਿਥੂਨੀਆ ਸਰਬੀਆ ਯੂਕਰੇਨ ਵਰਗੇ ਯੂਰਪੀ ਦੇਸ਼ਾਂ ਨੇ ਤਾਂ ਇਹਦੇ ਤੋਂ ਦੂਰੀ ਵੀ ਬਣਾ ਕੇ ਰੱਖੀ ਹੈ ਬਟ ਉਹ ਤੋਂ ਉਲਟ ਭਾਰਤ ਨੇ ਪਹਿਲਾਂ ਇਹ ਨਕਸ਼ਾ ਐਕਸੈਪਟ ਕਰ ਲਿਆ ਸੀ ਫਿਰ ਬਾਅਦ ਦੇ ਵਿੱਚ ਇਹਦੇ ਖਿਲਾਫ ਬੋਲਣ ਲੱਗ ਗਏ ਉਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਅਸਲ 'ਚ ਜਿਹੜੇ 164 ਦੇਸ਼ਾਂ ਨੇ ਇਹਦੀ ਹਮਾਇਤ ਕੀਤੀ ਹੈ ਫਰਾਂਸ ਬ੍ਰਿਟੇਨ ਆਸਟ੍ਰੇਲੀਆ ਇੰਡੀਆ ਇਹਦੇ ਤੋਂ ਬਾਅਦ ਇੱਕ ਵਿਵਾਦ ਇਹ ਖੜ੍ਹਾ ਹੋਇਆ ਕਿ ਜਦੋਂ ਤੁਸੀਂ ਟੋਟਲ ਜਿਹੜੀ ਇੱਕ ਡੈਫੀਨੇਸ਼ਨ ਹੈਗੀ ਹੈ ਅਰਥ ਦੀ ਉਹਦੀ ਗੱਲ ਕਰਦੇ ਹੋ ਤਾਂ ਉਹਦੇ ਤਾਂ ਹੱਕ 'ਚ ਹੈਗਾ ਭਾਰਤ ਪਰ ਜਦੋਂ ਇਸ ਨਕਸ਼ੇ ਨੂੰ ਅਲੱਗ ਅਲੱਗ ਕੰਟਰੀਜ਼ ਦੀ ਬਾਰਡਰਸ ਡਿਫਾਈਨ ਕਰਕੇ ਦਿਖਾਇਆ ਜਾਂਦਾ ਉੱਥੇ ਭਾਰਤ ਨੂੰ ਇਤਰਾਜ਼ ਹੈ ਕਿਉਂਕਿ ਜਿਹੜੀ ਇੰਡੀਆ ਦੀ ਬਾਰਡਰ ਡਿਫਾਈਨ ਕੀਤੀ ਗਈ ਹੈ ਇਸ ਨਕਸ਼ੇ ਦੇ ਵਿੱਚ ਉਹ 'ਚ ਜੰਮੂ ਕਸ਼ਮੀਰ ਦੇ ਕੁਝ ਹਿੱਸੇ ਪਾਕਿਸਤਾਨ ਅਤੇ ਚਾਈਨਾ ਦੇ ਦਿਖਾਏ ਗਏ ਨੇ ਇਸ ਨਕਸ਼ੇ ਨੂੰ ਵਿਵਾਦ ਦੇ ਤੌਰ ਦੇ ਉੱਤੇ ਇੰਡੀਆ ਦੇ ਹੁਣ ਵਿਦੇਸ਼ ਮਹਿਕਮੇ ਨੇ ਜਾਰੀ ਕਰਦਿਆਂ ਇਹ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਇੰਡੀਆ ਦਾ ਏਰੀਆ ਨੇ ਨਕਸ਼ਾ ਬੇਸ਼ੱਕ ਉਹਨਾਂ ਨੇ ਪਹਿਲਾਂ ਯੂਨਾਈਟਿਡ ਨੇਸ਼ਨ 'ਚ ਉਹਨਾਂ ਨੇ
ਪ੍ਰਪੋਜ਼ਲ ਦੀ ਹਮਾਇਤ ਕੀਤੀ ਸੀ, ਪਰ ਉਹ ਜਿਹੜਾ ਸੀ ਉਹ ਟੋਟਲ ਬਾਉਂਡਰੀ ਦੀ ਗੱਲ ਸੀ, ਯਾਨੀ ਮਹਾਂਦੀਪ ਕਿੱਥੋਂ ਕਿੱਥੇ ਤੱਕ ਹੋਣ। ਉਹ 'ਚ ਠੀਕ ਹੈ ਕਿ ਇੱਕ ਅਫਰੀਕਨ ਕੰਟੀਨੈਂਟ ਇੱਕ ਵੱਡਾ ਹੋਣਾ ਚਾਹੀਦਾ, ਉਹ ਠੀਕ ਹੈ, ਪਰ ਜਦੋਂ ਤੁਸੀਂ ਕਿਸੇ ਕੰਟਰੀ ਪਰਟੀਕੂਲਰ ਦੀ ਬਾਉਂਡਰੀ ਨੂੰ ਡਿਫਾਈਨ ਕਰਦੇ ਹੋ, ਉੱਥੇ ਇਸ ਨਕਸ਼ੇ ਦੇ ਵਿੱਚ ਵਿਵਾਦ ਇੰਡੀਆ ਨੇ ਖੜ੍ਹਾ ਕੀਤਾ ਹੈ। ਉੱਥੇ ਇਹ ਗੱਲ ਕਹੀ ਹੈਗੀ ਹੈ ਕਿ ਉਹ ਬਰਾਬਰਤਾ ਨਹੀਂ ਦਿਖਦਾ ਹੈਗਾ, ਉਹਦੇ 'ਚ ਇੰਡੀਆ ਦੇ ਵੀ ਪੂਰੇ ਤੱਥ ਹੋਣੇ ਚਾਹੀਦੇ ਨੇ। ਹੁਣ ਮਾਰਕੀਟੇਅਰ ਮੈਪ ਜਿਹੜਾ ਉਹ ਇੱਕ ਬਹੁਤ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ, ਸਮਾਂ ਹੈਗਾ ਅਤੇ ਮੈਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਮਾਰਕੀਟੇਅਰ ਜਿਹੜਾ ਮੈਪ ਹੈ ਉਹਨੂੰ ਦੁਨੀਆ ਦੇ ਵਿੱਚ ਗਲੋਬਲ ਮੈਪ ਦੇ ਤੌਰ 'ਤੇ ਆਪਾਂ ਮੰਨਦੇ ਹੈਗੇ। ਅੱਜ ਦੀ ਤਰੀਕ 'ਚ ਦੁਨੀਆ ਦਾ ਜਿਹੜਾ ਨਕਸ਼ਾ ਤੁਸੀਂ ਦੇਖਦੇ ਹੋ, ਇਹ ਅਸਲ 'ਚ 1569 ਸਾਲ 1569 'ਚ ਬੈਲਜੀਅਮ ਦੇ ਫਲੈਮਿਸ਼ ਏਰੀਆ ਦੇ ਵਿੱਚ ਰਹਿਣ ਵਾਲੇ ਜੈਰਾਰਡਸ ਮਾਰਕੀਟੇਅਰ ਨੇ ਬਣਾਇਆ ਸੀ। ਯੂਨੀਵਰਸਿਟੀ ਕਾਲਜ ਲੰਡਨ ਦੇ ਵਿੱਚ ਕਾਰਟੋਗ੍ਰਾਫੀ ਦੇ ਪ੍ਰੋਫੈਸਰ ਜੇਮਸ ਚਸ਼ਮਾਇਰ ਦੇ ਮੁਤਾਬਕ ਇਸ ਮੈਪ ਨੂੰ, ਉਹ ਜਿਹੜਾ 1569 'ਚ ਬਣਾਇਆ ਗਿਆ ਸੀ, ਉਹਨੂੰ ਬਣਾਉਣ ਦਾ ਮੇਨ ਮੋਟਿਵ ਇਹੀ ਸੀ ਕਿ ਜਿਹੜੇ ਯੂਰਪ ਦੇ ਵਿੱਚੋਂ ਕਿਸ਼ਤੀਆਂ ਦੇ ਉੱਤੇ ਜਿਹੜੇ ਦੁਨੀਆ ਦਾ ਕਬਜ਼ਾ ਲੈਣ ਦੇ ਲਈ ਨਿਕਲਦੇ ਮਲਾਹ ਸੀਗੇ ਜਾਂ ਟ੍ਰੇਡ ਕਰਨ ਦੇ ਨਾਲ ਨਿਕਲਦੇ ਜਿਹੜੇ ਲੋਕ ਸੀ, ਉਹਨਾਂ ਨੂੰ ਇੱਕ ਰਾਹ ਦੱਸਿਆ ਜਾ ਸਕੇ ਕਿ ਨੌਰਥ ਦੇ ਵਿੱਚ ਜਾਊਂਗੇ ਤਾਂ ਇੱਕ ਲੈਂਡ ਇੱਦਾਂ ਦੀ ਤੁਹਾਨੂੰ ਦਿਖੂਗੀ ਜਿੱਥੇ ਤੁਸੀਂ ਰੁਕ ਸਕਦੇ ਹੋ, ਉਹਨੂੰ ਗ੍ਰੀਨ ਲੈਂਡ ਕਹਿੰਦੇ ਆ। ਹਾਲਾਂਕਿ ਉੱਥੇ ਬਰਫ਼ ਹੀ ਬਰਫ਼ ਹੈ, ਗ੍ਰੀਨ ਉੱਥੇ ਕੁਛ ਹੈ ਨਹੀਂ, ਪਰ ਉਹਨੂੰ ਵੱਡਾ ਕਰਕੇ ਇਸ ਕਰਕੇ ਯੂਰਪ ਦੇ ਮਲਾਹਾਂ ਨੂੰ ਦਿਖਾਇਆ ਗਿਆ ਸੀ ਕਿਉਂਕਿ ਯੂਰਪ ਤੋਂ ਬਾਅਦ ਸਭ ਤੋਂ ਵੱਡਾ ਲੈਂਡ ਸਾਈਜ਼ ਉਹੀ ਸੀ। ਅਫਰੀਕਾ ਵਾਲੇ ਪਾਸੇ ਉਹਨਾਂ ਦਾ ਜਾਣ ਦਾ ਕੋਈ ਮਕਸਦ ਨਹੀਂ ਸੀ ਅਤੇ ਅਫਰੀਕਾ ਨੂੰ ਕ੍ਰੋਸ ਕਰਨ ਦਾ ਵੀ ਕੋਈ ਮਕਸਦ ਨਹੀਂ ਸੀ, ਇਸ ਕਰਕੇ ਅਫਰੀਕਾ ਦੀ ਬਜਾਏ ਜਿਹੜੇ ਵਿਚਕਾਰੋਂ ਰਸਤੇ, ਸਮੁੰਦਰੀ ਰਸਤੇ ਨਿਕਲਦੇ ਸੀ ਉਹ ਦਿਖਾਏ ਜਾਣੇ ਸੀਗੇ। ਅਫਰੀਕਾ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ। ਦੂਸਰੀ ਗੱਲ, ਅਫਰੀਕਨ ਕੰਟਰੀਜ਼ ਦਾ ਉਸ ਵਕਤ ਉਹਨਾਂ ਪ੍ਰਭਾਵ ਵੀ ਨਹੀਂ ਸੀ, ਅਤੇ ਤੀਸਰੀ ਗੱਲ, ਅਫਰੀਕਨ ਕੰਟਰੀਜ਼ ਨੂੰ ਡਿਪਲੋਮੈਟਿਕਲੀ ਜਾਂ ਐਂ ਕਹਿ ਲਓ ਕਿ ਜਾਣ ਬੁੱਝ ਕੇ ਵੀ ਛੋਟਾ ਦੁਨੀਆ ਨੇ ਇਸ ਕਰਕੇ ਕਰਕੇ ਦਿਖਾਇਆ ਕਿਉਂਕਿ ਉਹਨਾਂ ਨੂੰ ਇੱਕ ਥਰਡ ਵਰਲਡ ਕੰਟਰੀਜ਼ ਦਾ ਇੱਕ ਫੀਲਿੰਗ ਜਿਹੜੀ ਉਹ ਦਿੱਤੀ ਜਾ ਸਕੇ ਕਿ ਤੁਸੀਂ ਤਾਂ ਕਟੇ ਵੜੇ ਹੋਏ ਹੋ, ਤੁਹਾਡਾ ਕੀ ਹੈ, ਬੇਸ਼ੱਕ ਤੁਹਾਡਾ ਲੈਂਡ ਸਾਈਜ਼ ਬਹੁਤ ਵੱਡਾ ਹੋਏਗਾ, ਬਟ ਹੂ ਕੇਅਰਸ। ਸੋ ਇਹ ਨਕਸ਼ਾ ਇਸ ਮਕਸਦ ਦੇ ਨਾਲ ਬਣਾਇਆ ਗਿਆ ਸੀਗਾ ਕਿ ਉਹ ਕੰਮ ਚੰਗੀ ਤਰ੍ਹਾਂ ਕਰਦਾ ਸੀਗਾ ਮਲਾਹਾਂ ਦੇ ਲਈ। ਸਮਤਲ ਨਕਸ਼ੇ ਦੇ ਉੱਤੇ ਜਿਹੜੇ ਕੋਨ ਨੇ ਉਹ ਸਹੀ ਰੱਖਣ ਦੇ ਲਈ ਮਾਰਕੀਟੇਅਰ ਮੈਪ ਨੂੰ ਫੋਲੋ ਕੀਤਾ ਜਾਂਦਾ ਸੀਗਾ ਕਿ ਆਹ ਭੁਮੱਧ ਰੇਖਾ ਹੋ ਗਈ, ਇਹ ਤੋਂ ਉੱਪਰ ਆਹ ਨੌਰਦਰਨ, ਆਹ ਸਦਰਨ ਹੈਮਿਸਫੇਅਰ, ਆਹ ਵੈਸਟਰਨ ਏਰੀਆ, ਇਹ ਤੁਹਾਡੀ ਕੈਂਸੇਰੀਅਨ ਲਾਈਨ ਹੋ ਗਈ, ਇੱਧਰ ਤੁਹਾਡਾ ਵੈਸਟ ਹੋ ਗਿਆ, ਇੱਦਾਂ ਕਰਕੇ। ਸੋ ਅੱਗੇ ਵਧਣ ਤੋਂ ਜਿਹੜਾ ਇਹ ਨਕਸ਼ੇ ਨੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਮੈਂ ਇੱਕ ਤੁਹਾਨੂੰ ਦੱਸ ਦਿੰਦਾ ਕਿ ਭੁਮੱਧ ਰੇਖਾ 0 ਡਿਗਰੀ ਲੈਟੀਟਿਊਡ ਦੇ ਉੱਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ, ਅਸਲ 'ਚ ਨਹੀਂ ਹੈ ਕੋਈ, ਬਟ ਇਸ ਨਕਸ਼ੇ ਦੇ ਮੁਤਾਬਕ ਕਿ ਧਰਤੀ ਦਾ ਇੱਕ ਨੌਰਥ ਪਾਰਟ ਹੈ, ਇੱਕ ਸਾਊਥ ਹੈ, ਇੱਕ ਈਸਟ ਹੈ, ਇੱਕ ਵੈਸਟ ਹੈ, ਆਹ ਜਿਹੜਾ ਮਿਡ ਪਾਰਟ ਹੈ ਜਿਹਨੂੰ 0 ਡਿਗਰੀ ਕਹਿ ਲੈਂਦੇ ਹਾਂ, ਇੱਥੋਂ ਜੇ ਸਿੱਧੇ ਉੱਪਰ ਨੂੰ ਜਾਓਗੇ ਤਾਂ 90, ਸਿੱਧੇ ਥੱਲੇ ਨੂੰ ਜਾਓਗੇ ਤਾਂ 90, ਪੂਰਾ ਗੇੜਾ ਕੱਢ ਕੇ ਆਉਂਗੇ ਤਾਂ 180, ਠੀਕ ਹੈ, ਅਤੇ ਜੇ ਈਸਟ ਅਤੇ ਵੈਸਟ ਨੂੰ ਜਾਓਗੇ ਤਾਂ ਵੀ 90-90, ਅਤੇ ਜੇ ਈਸਟ ਵੈਸਟ ਅਤੇ ਨੌਰਥ ਸਾਊਥ ਦਾ ਗੇੜਾ ਕੱਢ ਦੋਗੇ ਤਾਂ 360। ਇਸ ਤਰੀਕੇ ਦੇ ਨਾਲ ਇੱਕ ਪੂਰਾ ਗੋਲਾ ਬਣ ਜਾਂਦਾ, ਇੱਕ ਧਰਤੀ, ਪੀਕੇ ਦੇ ਵਿੱਚ ਆਮੀਰ ਖਾਨ ਕਹਿੰਦੇ ਨੇ ਨਾ ਕਿ ਇੱਕ ਗੋਲਾ। ਸੋ ਇਸ ਗੋਲੇ ਦੇ ਉੱਤੇ ਭੁਮੱਧ ਰੇਖਾ ਇੱਕ ਇਮੈਜਿਨਰੀ ਲਾਈਨ ਸੀਗੀ ਜਿਹੜੀ ਧਰਤੀ ਨੂੰ ਨੌਰਥ ਅਤੇ ਸਾਊਥ ਦੇ ਵਿੱਚ ਵੰਡਦੀ ਹੈ। ਇਹ ਤੋਂ ਇਲਾਵਾ ਜਿਹੜੇ ਨੌਰਥ ਪਾਰਟ ਦੇ ਵਿੱਚ ਉਹਨੂੰ ਉੱਤਰੀ ਧੁਰਾ ਕਹਿ ਦਿੰਦੇ ਹਾਂ, ਸਾਊਥ ਦੇ ਵਿੱਚ ਦੱਖਣੀ ਧੁਰਾ, ਆਸਟ੍ਰੇਲੀਆ ਦੱਖਣੀ ਧੁਰੇ 'ਚ ਆ ਜਾਂਦਾ ਹੈ, ਦੱਖਣੀ ਸਦਰਨ ਹੈਮੀਸਫੇਅਰ ਆਪਾਂ ਕਹਿ ਲੈਂਦੇ। ਸੋ ਮਾਰਕੀਟੇਅਰ ਵੱਲੋਂ ਜਿਹੜਾ ਬਣਾਇਆ ਗਿਆ ਨਕਸ਼ਾ ਸੀ ਉਹ 'ਚ ਧਰਤੀ ਦੀ ਗੋਲਾਈ ਨੂੰ ਇੱਦਾਂ ਦਿਖਾਇਆ ਗਿਆ ਸੀਗਾ ਕਿ ਭੁਮੱਧ ਰੇਖਾ ਦੇ ਨੇੜੇ ਦੇਸ਼ ਅਸਲ ਦੇ ਵਿੱਚ ਆਪਣੇ ਆਕਾਰ ਤੋਂ ਕਾਫ਼ੀ ਛੋਟੇ ਦਿਖਾਈ ਦਿੰਦੇ ਨੇ, ਉੱਥੇ ਹੀ ਜਿਹੜੇ ਉਹ ਤੋਂ ਦੂਰ ਦੂਰ ਜਾਂਦੇ ਨੇ, ਜਿਵੇਂ ਅਮੈਰੀਕਾ ਬਹੁਤ ਵੱਡਾ ਦਿਖਾਤਾ ਹੈ ਨਾ, ਜਪਾਨ ਐਵੇਂ ਦਿਖਾਤਾ, ਹਾਲਾਂਕਿ ਜਪਾਨ ਓਡਾ ਵੱਡਾ ਨਹੀਂ ਹੈਗਾ ਜਿਹੜੇ ਅਫਰੀਕਾ ਦੇ ਕੁਛ ਕੰਟਰੀਜ਼ ਤੋਂ ਵੀ ਉਹਨਾਂ ਨੂੰ ਕੁਛ ਵੱਡਾ ਦਿਖਾ ਦਿੱਤਾ ਗਿਆ। ਐਸਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਧਰਤੀ ਗੋਲ, ਬੇਸਿਕਲੀ ਧਰਤੀ ਨੂੰ ਮਾਰਕੀਟੇਅਰ ਨਕਸ਼ੇ ਦੇ ਨਾਲ ਨਹੀਂ, ਅੱਜ ਦੀ ਤਰੀਕ ਦੇ ਵਿੱਚ ਸੈਟੇਲਾਈਟਸ ਦੇ ਜ਼ਰੀਏ ਜਿਹੜਾ ਸਮਝਣਾ, ਗੂਗਲ ਮੈਪਸ ਦੇ ਜ਼ਰੀਏ ਸਮਝਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਐਗਜ਼ੈਕਟ ਤਸਵੀਰ ਪੇਸ਼ ਕਰਦੇ ਨੇ, ਅਤੇ ਜਦੋਂ ਤੁਸੀਂ ਉੱਪਰੋਂ ਦੇਖਦੇ ਹੋ ਪੁਲਾੜ ਦੇ ਵਿੱਚੋਂ ਧਰਤੀ ਨੂੰ, ਤਾਂ ਤੁਹਾਨੂੰ ਸੋਚਣ 'ਤੇ ਤੁਸੀਂ ਮਜਬੂਰ ਹੋਵੋਗੇ ਕਿ
ਇਹ ਐਡਾ ਵੱਡਾ ਲੈਂਡ ਸਾਈਜ਼ ਕਿਹੜਾ? ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਫਰੀਕਾ ਜਿਹੜਾ ਨਕਸ਼ੇ ਦੇ ਵਿੱਚ ਤੁਸੀਂ ਗਲਤ ਦੇਖਦੇ ਰਹੇ ਹੈਗੇ ਹੋ, ਉਹਨੂੰ ਹੀ ਹੁਣ ਠੀਕ ਕਰਨ ਦੀ ਇਹ ਗੱਲ ਕਹੀ ਗਈ ਹੈ। ਔਰ ਇਹ ਪਿਛਲੇ ਲੰਮੇ ਟਾਈਮ ਤੋਂ ਚੱਲ ਰਹੀ ਹੈ। ਇਨਫੈਕਟ 2018 'ਚ ਕਾਰਟੋਗ੍ਰਾਫਰਸ ਦੀ ਇੱਕ ਟੀਮ ਬਣੀ ਸੀਗੀ ਜਿਨ੍ਹਾਂ ਨੂੰ ਇੱਕ ਪ੍ਰੋਜੈਕਟ ਦਿੱਤਾ ਗਿਆ ਸੀ ਇਕੁਅਲ ਅਰਥ, ਉਸੇ ਪ੍ਰੋਜੈਕਟ ਨੂੰ ਹੁਣ ਯੂਨਾਈਟਿਡ ਨੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ। 1963 ਦੇ ਵਿੱਚ ਰੋਬਿਨਸਨ ਪ੍ਰੋਜੈਕਸ਼ਨ ਤੋਂ ਇਹ ਪ੍ਰੇਰਿਤ ਸੀ। ਰੋਬਿਨਸਨ ਪ੍ਰੋਜੈਕਸ਼ਨ ਇੱਕ ਐਸਾ ਮੈਪ ਸੀ ਜਿਹਦੀ ਧਰਤੀ ਦੀ ਜਿੱਥੇ ਧਰਤੀ ਦੀ ਸਤ੍ਹਾ ਨੂੰ ਇੱਕੋ ਹੀ ਵਾਰ 'ਚ ਦੇਖਿਆ ਜਾ ਸਕੇ, ਯਾਨੀ ਕਿ ਆਪਾਂ ਗੋਲ ਧਰਤੀ ਹੈ ਨਾ, ਪਰ ਗੋਲ ਧਰਤੀ ਨੂੰ ਜੇ ਤੁਸੀਂ ਚਪਟੀ ਕਰ ਦਿਉ, ਇੱਦਾਂ ਸੱਜਿਓਂ ਖੱਬਿਓਂ ਫੜ ਕੇ ਖਿੱਚ ਦਿਉ, ਤੁਸੀਂ ਸਟ੍ਰੈਚ ਕਰ ਦਿਉ, ਤਾਂ ਧਰਤੀ ਕਿੱਦਾਂ ਦੀ ਦਿਖੇਗੀ, ਉਹਨੂੰ ਰੋਬਿਨਸਨ ਪ੍ਰੋਜੈਕਸ਼ਨ ਕਹਿੰਦੇ ਨੇ। ਉਹ ਮਾਰਕੀਟ ਏਅਰ ਪ੍ਰੋਜੈਕਸ਼ਨ ਤੋਂ ਬਿਲਕੁਲ ਅੱਡ ਹੈ। ਮਾਰਕੀਟ ਏਅਰ ਪ੍ਰੋਜੈਕਸ਼ਨ ਦੇ ਵਿੱਚ ਧਰਤੀ ਨੂੰ ਗੋਲ ਕਰਕੇ ਦੇਖ ਕੇ ਸਮਝਿਆ ਜਾਂਦਾ ਹੈਗਾ, ਭੁਮੱਧ ਰੇਖਾ ਦੇ ਸੈਂਟਰ ਦੇ ਵਿੱਚੋਂ 0 ਡਿਗਰੀ ਤੋਂ ਸਮਝਿਆ ਜਾਂਦਾ। ਰੋਬਿਨਸਨ ਪ੍ਰੋਜੈਕਸ਼ਨ ਬਿਲਕੁਲ ਡਿਫਰੈਂਟ ਹੈ, ਉਹ 'ਚ ਰੀਅਲ ਜਿਹੜੀ ਰਿਐਲਿਟੀ ਹੈਗੀ ਹੈ ਲੈਂਡ ਸਾਈਜ਼ ਦੀ, ਉਸ ਤਰੀਕੇ ਦੇ ਨਾਲ ਦੇਖਣਾ। ਔਰ ਇਹਦੇ ਚੱਲਦਿਆਂ ਹੀ ਜਿਹੜੀਆਂ ਇਹ ਵੈਸੇ ਹੋਰ ਬਹੁਤ ਸਾਰੇ ਮੈਪਸ ਆਏ ਨੇ, ਇੱਕ ਪੀਟਰਸ ਮੈਪਸ ਆਇਆ, ਇੱਕ ਹੋਰ ਮੈਂ ਕਈ ਸਾਰੇ ਮੈਪਸ ਦੇ ਬਾਰੇ ਪੜ੍ਹ ਰਿਹਾ ਸੀਗਾ। ਰਸ਼ੀਆ ਨੇ ਆਪਣਾ ਪੀਟਰਸ ਮੈਪ ਜਰਮਨੀ ਨੇ ਬਣਾਇਆ, ਰਸ਼ੀਆ ਨੇ ਆਪਣਾ ਬਣਾਇਆ ਸੀ, ਅਮੈਰੀਕਾ ਨੇ ਵੀ ਆਪਣਾ ਇੱਕ ਮੈਪ ਤਿਆਰ ਕੀਤਾ ਸੀਗਾ। ਬਟ ਫਿਰ ਵੀ ਸਾਰੇ ਹੀ ਹੁਣ ਤੱਕ ਲੈ ਦੇ ਕੇ ਮਾਰਕੀਟ ਏਅਰ ਪ੍ਰੋਜੈਕਸ਼ਨ ਦੇ ਨਾਲ ਆਲੇ ਦੁਆਲੇ ਹੀ ਤੁਰ ਰਹੇ ਸੀਗੇ। ਖੈਰ ਹੁਣ ਇੱਕ ਨਵੀਂ ਸ਼ੁਰੂਆਤ ਹੋਈ ਹੈ, ਦੁਨੀਆ ਦਾ ਨਕਸ਼ਾ ਬਦਲੂਗਾ ਆਈ ਹੋਪ, ਅਤੇ ਇਹ ਇੱਕ ਚੰਗੀ ਗੱਲ ਹੈਗੀ ਹੈ ਕਿਉਂਕਿ ਸਾਨੂੰ ਇਤਿਹਾਸ ਦੇ ਵਿੱਚ ਹੁਣ ਤੱਕ ਜੋ ਗਲਤ ਪੜ੍ਹਦੇ ਰਹੇ ਸੀਗੇ ਇਤਿਹਾਸ ਦੇ ਵਿੱਚ ਨਹੀਂ ਬਲਕਿ ਭੂਗੋਲ ਦੇ ਵਿੱਚ, ਉਹ ਸਾਰਾ ਕੁਝ ਹੁਣ ਠੀਕ ਸਮਝਣ ਲੱਗਾਂਗੇ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨਿਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨਿਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨਿਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ। ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ, ਅਤੇ ਇੱਥੇ ਮੈਂ ਨੋਟ ਕੀਤਾ ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨਿਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ ਅਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ, ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦੇਏਂਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਂਗਾ ਤਾਂ ਫਿਰ ਤਾਂ ਸਾਰਾ ਕੁਝ ਹੈ, ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ, ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ, ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਿਆ, ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ, ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਆ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਔਨ ਰੋਡ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD, on roads, on us, conditions apply.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਤੂੰ ਬੋਲ ਭਾਵੇਂ ਨਾ ਬੋਲ ਫਿਲਮ ਸਿਨੇਮੇਕਰਾਂ ਦਾ ਸ਼ਿੰਗਾਰ ਹੈ ਇਸ ਟਾਈਮ ਜੇ ਤੁਸੀਂ ਵੇਖ ਲਈ ਆ ਅਤੇ ਆਪਣੇ ਤੁਸੀਂ ਵਿਚਾਰ ਦੱਸ ਸਕਦੇ ਹੋ ਫਿਲਮ ਬਾਰੇ ਅਤੇ ਜੇ ਤੁਸੀਂ ਨਹੀਂ ਵੇਖੀ ਤਾਂ ਇੱਕ ਵਾਰੀ ਜ਼ਰੂਰ ਜਾ ਕੇ ਤੁਸੀਂ ਵੇਖੋ ਬਹੁਤ ਸੋਹਣੀ ਫਿਲਮ ਹੈ ਤੁਸੀਂ ਪਸੰਦ ਕਰੋਗੇ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਅਤੇ ਮੇਰੇ ਨਾਲ ਨੇ ਸੁਖ ਪਰਮਾਰ
1: ਜੀ ਹਾਂ ਬਿਲਕੁਲ ਜੇ ਤੁਸੀਂ ਫਿਲਮ ਦੇਖ ਲਈ ਆ ਫਿਰ ਤਾਂ ਤੁਹਾਡੇ ਪੈਸੇ ਗਏ ਆ ਜੇ ਤੁਸੀਂ ਫਿਲਮ ਦੇਖਣ ਨਹੀਂ ਗਏ ਨਾ ਫਿਲਮ ਦੇਖ ਕੇ ਆਓ ਜੇ ਕਿਸੇ ਨੂੰ ਪਸੰਦ ਨਾ ਨਾ ਆਈ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਅਸੀਂ ਪਾਵਾਂਗੇ ਕਿਉਂਕਿ ਮੁੰਡੇ ਪੱਕ ਕੇ ਆਏ ਆ
0: ਆਹੀ ਬਹੁਤ ਚੱਲ ਰਿਹਾ
1: ਕਿਉਂਕਿ ਉਹਨੇ ਕਿਹਾ ਸੀ ਨਾ ਕਿ ਇਹ ਪੱਕ ਕੇ ਆਇਆ ਇਹਨੂੰ ਕੋਈ ਤੋੜ ਨਹੀਂ ਸਕਦਾ
0: ਇਹ ਅੱਜ ਕੱਲ੍ਹ ਕੋਈ ਪਤਾ ਨਹੀਂ ਕਿਹੜੀ ਸੈਂਸ 'ਚ ਕਿਸੇ ਨੇ ਗੱਲ ਕਹਿਣੀ ਆ ਅਤੇ ਉਹ ਕਿਹੜੀ ਚੱਲ ਜਾਣੀ ਆ ਪਰ ਕਿਹੜੀ ਸੈਂਸ 'ਚ ਚੱਲਣੀ ਹੈ ਇਹ ਵੀ ਬਹੁਤ ਮਤਲਬ
1: ਜਿਹੜੀ ਕਿ ਬੈਸਟ ਉਹ ਚੀਜ਼ ਮੈਨੂੰ ਲੱਗੀ ਆ ਤੇ ਜੇ ਮੈਂ ਆਪਣੀ ਗੱਲ ਕਰਾਂ ਰਣਜੋਤ ਜੀ ਪਹਿਲਾ ਹਾਫ ਲਾਈਕ ਹੱਸੇ ਆ ਵੀ ਤੁਹਾਡਾ ਹਾਸਾ ਤੁਹਾਨੂੰ ਆਉਂਦਾ ਆ ਕਿ ਅਤੇ ਜੇ ਦੂਜੇ ਹਾਫ 'ਚ ਜਿੰਨਾ ਹੀ ਉਹਨਾਂ ਨੇ ਪਹਿਲਾਂ ਹਸਾਇਆ ਉਹਦਾ ਮੁੱਲ ਮੋੜ ਲਿਆ ਉਹ ਕਹਿੰਦੇ ਬੈਲੈਂਸ ਕਰਕੇ ਭੇਜਾਂਗੇ ਤੁਹਾਨੂੰ ਤੁਸੀਂ ਹੁਣ ਜ਼ਿਆਦਾ ਖੁਸ਼ ਹੋ ਕੇ ਨਹੀਂ ਜਾਣ ਦਿੰਦੇ ਤੁਹਾਨੂੰ ਥੋੜ੍ਹੇ ਜਿਹਾ ਰੋ ਲਓ ਕਿਉਂਕਿ ਜ਼ਿਆਦਾ ਫਿਰ ਜੇ ਤੁਹਾਨੂੰ ਹਾਸੇ ਆਊਗੇ ਨਾ ਤੁਹਾਡੇ ਹਾਰਮੋਨਸ ਉੱਦਾਂ ਹੋਊਗੇ ਫਿਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਥੋੜ੍ਹੀ ਜਿਹੀ ਇਮੋਸ਼ਨਲ ਹੋ ਕੇ ਜਾਓ ਇੱਥੋਂ
0: ਬਿਲਕੁਲ ਇੱਦਾਂ ਹੀ ਆ ਵੇਖੋ ਆਪਾਂ ਜਿਹੜੀ ਸਾਰੇ ਰੰਗ ਹੁੰਦੇ ਜ਼ਿੰਦਗੀ ਦੇ ਵਿੱਚ ਅਤੇ ਉਹ ਹੀ

0: ਲੱਗੀ ਮੂਵੀ ਦੀ ਕਿ ਜੋ ਉਹ ਐਕਟ ਕਰ ਰਹੇ ਸੀ ਨਾ ਉਹ ਉਹਨਾਂ ਦੀ ਏਜ ਵੀ ਸੀਗੀ
1: ਕਿਉਂਕਿ
0: ਮੈਨੂੰ ਬਹੁਤੀਆਂ ਫਿਲਮਾਂ ਚ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਇਹ ਐਕਟ ਇਹਦੀ ਏਜ ਦੇ ਹਿਸਾਬ ਨਾਲ ਫਿੱਟ ਨਹੀਂ ਹੋ ਰਿਹਾ ਜਾਂ ਫਿਰ ਕੁੜੀ ਵੱਡੀ ਸਾਰੀ ਆ ਤੇ ਮੁੰਡਾ ਨਿੱਕਾ ਜਿਹਾ ਆ ਹਨਾ ਉਹ ਫੀਲ ਨਹੀਂ ਆਉਂਦਾ ਤੁਹਾਨੂੰ ਉਹ ਲਾਈਕ ਉਹ ਯੰਗ ਫੀਲ ਬਹੁਤ ਟਾਈਮ ਤੋਂ ਬਾਅਦ ਆਇਆ ਕਿਉਂਕਿ ਇੱਕ ਲਾਈਕ ਯੰਗ ਕਪਲ ਆ ਤੇ ਉਹਨਾਂ ਦੀ ਉਸੇ ਹਿਸਾਬ ਦੀ ਉਨੇ ਕੁ ਲੈਵਲ ਦੀ ਉਨੀ ਕੁ ਮੱਤ ਦੀ ਸਟੋਰੀ ਆ ਕਿ ਜਦੋਂ ਉਹ ਫਾਈਟ ਵੀ ਕਰਦਾ ਆ ਤੇ ਉਹ ਰੋਕਦੀ ਆ ਤੇ ਉਹ ਅਗਰੈਸ਼ਨ ਵੀ ਦਿਖਾਇਆ ਕਿ ਹਾਂ ਜਿਹੜਾ ਜਵਾਨ ਖੂਨ ਆ ਉਹਦੇ ਵਿੱਚ ਅਗਰੈਸ਼ਨ ਵੀ ਆ ਜੇ ਉਹ ਪਿਆਰ ਕਰਦਾ ਆ ਹਨਾ ਤੇ ਉਹਦੇ ਵਿੱਚ ਉਹ ਵੀ ਦਿਖਾਇਆ ਆ ਕਿ ਜੇ ਉਹਦੀ ਡੈਡੀ ਨੂੰ ਕੁੱਟਦੇ ਆ ਜਦੋਂ ਤੇ ਉਹ ਉਹਨੂੰ ਵੀ ਇਹ ਵੀ ਦਿਖਾਇਆ ਕਿ ਉਹ ਕਿੰਨਾ ਕੇਅਰਿੰਗ ਆ ਤੇ ਉਹ ਇਹ ਵੀ ਟਰਾਈ ਕਰ ਰਿਹਾ ਵਾਰ ਵਾਰ ਆਪਣਾ ਰਿਲੇਸ਼ਨਸ਼ਿਪ ਕਿਤੇ ਉਹ ਵੀ ਨਹੀਂ ਤੋੜ ਰਿਹਾ ਲਾਈਕ ਨਾ ਉਹ ਆਪਣੇ ਡੈਡੀ ਨਾਲ ਤੋੜ ਰਿਹਾ ਨਾ ਉਹ ਆਪਣੀ ਦਾਦੀ ਨਾਲ ਤੋੜ ਰਿਹਾ ਤੇ ਨਾ ਹੀ ਉਹ ਕੁੜੀ ਨਾਲ ਤੋੜ ਰਿਹਾ ਜੋ ਮਰਜ਼ੀ ਹੋ ਜਾਂਦਾ ਹੈ ਉਹ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ
1: ਟੁੱਟ ਸਕਦਾ ਹੀ ਨਹੀਂ ਨਾ ਅਸਲ ਦੇ ਵਿੱਚ ਕਿਉਂਕਿ
0: ਹਾਂਜੀ ਹਾਂ ਕਿਉਂਕਿ ਉਹਨੇ ਮੀਨ ਨਹੀਂ ਬਣਾਇਆ ਉਹਨੂੰ ਕਿ ਜੇ ਉਹ ਨਹੀਂ ਤਾਂ ਕੀ ਹੁੰਦਾ ਹੈ ਕਿ ਮਾਂ ਪੇ ਨੂੰ ਛੱਡ ਦਿੰਦੇ ਆ ਕਿ ਹਾਂ ਨਾ ਕੁੜੀ
1: ਫਿਲਮਾਂ ਚ ਚੱਲ ਜਾਂਦਾ
0: ਬਿਲਕੁਲ ਹਾਂ ਤੇ ਉਹਨਾਂ ਨੇ ਨੈਚੁਰਲ ਚੀਜ਼ ਦਿਖਾਈ ਹੋ ਆ ਕਿ ਉਹ ਕਿਸੇ ਨੂੰ ਵੀ ਨਹੀਂ ਛੱਡ ਰਿਹਾ ਜੇ ਉਹਨੂੰ ਲੱਗਦਾ ਵੀ ਆ ਕਿ ਕਿਸੇ ਨੇ ਉਹਨੂੰ ਚੀਟ ਕੀਤਾ ਆ ਜਾਂ ਉਹਦੇ ਨਾਲ ਸਟੈਂਡ ਨਹੀਂ ਲਿਆ
1: ਤੁਸੀਂ ਸਾਰੀ ਕਹਾਣੀ ਸੁਣਾ ਦੇਣੀ ਆ
0: ਉਹਦੇ ਨਾਲ ਰਹਿੰਦਾ ਮੈਂ ਐਕਸਾਈਟਿਡ ਆ
1: ਹਾਂ ਨਹੀਂ ਪਰ ਇਹ ਚੀਜ਼ ਹੈਗੀ ਆ ਕਿ ਫਿਲਮ ਕਈ ਵਾਰੀ ਆਪਾਂ ਕਈ ਫਿਲਮਾਂ ਇਹੋ ਜਿਹੀਆਂ ਮੈਨੇ ਜਿਹੜੀਆਂ ਤੁਹਾਡੇ ਨਾਲ ਦਿਮਾਗ ਤੋਂ
0: ਗੱਲ ਕਰਨੇ
1: ਉਤਰਦੀਆਂ ਨਹੀਂ ਤੁਹਾਡਾ ਜੀ ਕਰਦਾ ਤੁਸੀਂ ਜਿੱਥੇ ਵੀ ਕਿਤੇ ਮਿਲੇ ਹੋ ਜਿਹਦੇ ਨਾਲ ਵੀ ਮਿਲੇ ਉਹਦੇ ਨਾਲ ਤੁਸੀਂ ਗੱਲ ਕਰੋ ਉਹਦੇ ਬਾਰੇ ਤੁਸੀਂ ਹੋਰ ਆਪਣਾ ਤੁਸੀਂ ਵਿਚਾਰ ਦੱਸੋ ਅਤੇ ਵਾਕਈ ਨੋ ਡਾਊਟ ਇਹ ਫਿਲਮ ਉਹਨਾਂ ਫਿਲਮਾਂ 'ਚੋਂ ਉਹ ਨਿਬੜੀ ਆ ਜਿੱਥੇ ਕਿਤੇ ਬਹਿਦਾ ਉੱਥੇ ਗੱਲ ਵਧੋ ਵਧੀ ਜ਼ਰੂਰ ਨਿਕਲ ਜਾਂਦੀ ਹੈ ਚਾਹੇ ਮਕਸਦ ਇਹੋ ਹੀ ਹੋਵੇ ਵੀ ਇਹ ਜ਼ਰੂਰ ਵੇਖਾਓ
0: ਇਹ ਇਹ ਸੋਚ ਕੇ ਦੇਖਣ ਜਾਇਓ ਕਿ ਸਿਦਕ ਗਿੱਲ ਦੀ ਮੂਵੀ ਦੇਖਣ ਜਾਣਾ ਕੁਛ ਹੋਰ ਸੋਚ ਕੇ ਨਾ ਜਾਇਓ ਕਿ ਕੌਣ ਆ ਕੀ ਆ ਲਾਈਕ ਉਹਨਾਂ ਦੋਨਾਂ ਦੀ ਮੂਵੀ ਦੇਖਣ ਜਾਣਾ ਤੁਸੀਂ ਫਿਰ ਤੁਹਾਨੂੰ ਜ਼ਿਆਦਾ ਹੋਰ ਮਜ਼ਾ ਆਊਗਾ
1: ਹਾਂ ਨਹੀਂ ਨੋ ਡਾਊਟ ਮਤਲਬ ਔਫਕੋਰਸ ਲੋਕ ਜਿਹੜੇ ਨੇ ਉਹ ਅਮਰਿੰਦਰ ਭਾਈ ਨੂੰ ਪਿਆਰ ਕਰਦੇ ਪਰ ਮੈਂ ਤੇ ਇਹ ਕਹੂੰਗਾ ਵੀ ਉਸ ਤੋਂ ਵੀ ਬਿਹਤਰ ਜੇ ਕੁਛ ਵੇਖਣ ਜਾਣਾ ਤੇ ਆ ਵੇਖ ਆਇਓ
0: ਫਿਲਮ ਬਿਲਕੁਲ
1: ਉਹ ਤੁਹਾਨੂੰ ਉਹ ਵੱਖਰੀ ਗੱਲ ਆਪਣਾ ਇੱਕ ਪਿਆਰ ਹੁੰਦਾ ਵਾ ਇੱਕ ਸਤਿਕਾਰ ਹੁੰਦਾ ਚਿਰਾਂ ਤੋਂ ਆਪਾਂ ਇੱਕ ਨਾਤਾ ਕਿਸੇ ਕਲਾਕਾਰਾਂ ਦੇ ਨਾਲ ਜੋੜਿਆ ਹੁੰਦਾ ਅਤੇ ਉਹ ਚੀਜ਼ ਆਪਾਂ ਉੱਥੋਂ ਭਾਲਦੇ ਜੇ ਤੁਹਾਨੂੰ ਉੱਥੋਂ ਵੀ ਕੁਛ ਬਿਹਤਰ ਮਿਲ ਜੇ ਤਾਂ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ
0: ਹੁੰਦੀ
1: ਮਤਲਬ ਐਕਟਿੰਗ ਦੇ ਪੱਖੋਂ ਓਵਰਆਲ ਟ੍ਰੀਟਮੈਂਟ ਦੇ ਪੱਖੋਂ ਇੱਕ ਨਾ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੁੰਦੀ ਸੁੱਖ ਜੀ ਪਤਾ ਨਹੀਂ ਉਹਦਾ ਟੈਕਨੀਕਲ ਕੀ ਰੀਜ਼ਨ ਹੈ ਮੈਨੂੰ ਵੀ ਨਹੀਂ ਹਾਲੇ ਪਤਾ ਇਸ ਚੀਜ਼ ਦਾ ਪਰ ਇੱਕ ਸੀਨ ਨਾ ਦੂਸਰੇ ਸੀਨ ਦੇ ਨਾਲ ਕਦੀ ਵੀ ਨਹੀਂ ਜੁੜਦੇ ਇਹਨਾਂ ਦੇ
0: ਜੀ
1: ਪੰਜਾਬੀ ਫਿਲਮਾਂ ਜਿਹੜੀਆਂ ਮਰਜ਼ੀ ਵੇਖ ਲਓ ਤੁਸੀਂ ਉਹ ਇੱਦਾਂ ਲੱਗਦਾ ਵਾ ਵੀ ਇੱਥੇ ਮੁੰਡਾ ਕੁੜੀ ਗੱਲਾਂ ਬਾਤਾਂ ਕਰਨ ਡਿਆ ਅਤੇ ਅਗਲਾ ਸੀਨ ਘੜਾ 'ਚ ਵੱਜਦਾ ਵਾ ਅਤੇ ਉੱਥੇ ਪਿਓ ਖਲੋਤਾ ਵਾ ਮਤਲਬ ਉਹਦੀ ਆਪਸ ਦੇ ਵਿੱਚ ਜਿਹੜੀ
0: ਕਨੈਕਸ਼ਨ
1: ਸਿੰਕਰੋਨਾਈਜੇਸ਼ਨ ਜਾਂ ਜਿਹੜੀ ਸਮੂਥ ਟ੍ਰਾਂਜੀਸ਼ਨ ਹੁੰਦੀ ਹੈ ਸੀਨ ਟੂ ਸੀਨ ਉਹ ਮੈਂ ਅੱਗੇ ਵੇਖਦਾ ਹੁੰਦਾ ਹਾਂ ਵੀ ਬੋਲੀਵੁੱਡ ਵਾਲੀ ਜਾਂ ਵਧੀਆ ਫਿਲਮਾਂ ਦੇ ਵਿੱਚ ਹੁੰਦੀ ਪਤਾ ਹੀ ਨਹੀਂ ਲੱਗਦਾ ਵੀ ਫਿਲਮ ਇੱਕ ਸੀਨ ਤੋਂ ਦੂਸਰੇ ਸੀਨ 'ਤੇ ਚੱਲ ਜਾਂਦੀ ਆ ਉਹ ਪਤਾ ਨਹੀਂ ਲੱਗਦਾ ਐਂ ਲੱਗਦਾ ਵੀ ਜਿੱਦਾਂ ਮਤਲਬ ਇੱਕ ਹੀ ਕਹਾਣੀ ਚੱਲ ਰਹੀ ਹੈ ਪੰਜਾਬੀ ਫਿਲਮਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਉਹ ਐਂ ਘੜਾ 'ਚ ਵੱਜਦੀਆਂ ਇੱਕਦਮ ਬੰਦਾ ਟੁੱਟ ਕੇ ਫਿਰ ਦੂਜੇ ਥਾਂ ਚੱਲ ਜਾਂਦਾ
0: ਬਿਲਕੁਲ
1: ਉਹ ਪ੍ਰੋਬਲਮ ਇਸ ਫਿਲਮ ਦੇ ਵਿੱਚ ਮੈਨੂੰ ਨਹੀਂ ਦਿਖੀ
0: ਨਹੀਂ ਹਾਂ ਤੇ ਇੱਕ ਨਾ ਸੋਰੀ ਮੈਂ ਫਿਰ ਗੱਲ
1: ਹਾਂਜੀ ਹਾਂਜੀ ਹਾਂਜੀ
0: ਇੱਕ ਨਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਲਾਈਕ ਤੁਸੀਂ ਇੱਕ ਗੱਲ ਨੋਟ ਕੀਤੀ ਕਿ ਜਦੋਂ ਤੱਕ ਉਹਨੂੰ ਉਹਦੀ ਸਾਈਨ ਲੈਂਗੁਏਜ ਸਮਝ ਨਹੀਂ ਲੱਗਦੀ ਹੁੰਦੀ ਉਦੋਂ ਤੱਕ ਉਹ ਕੁੜੀ ਦੀ ਆਵਾਜ਼ ਉਹਨੂੰ ਸੁਣਦੀ ਨਹੀਂ ਹੈ ਨਾ ਸਾਰੇ ਜਣੇ ਕਹਿੰਦੇ ਕਿ ਉਹਨੂੰ ਅਚਾਨਕ ਕਿੱਦਾਂ ਉਹਦੀ ਆਵਾਜ਼ ਆ ਗਈ ਨਾ ਉਹਨੂੰ ਸੁਣਨ ਕਿੱਦਾਂ ਲੱਗਿਆ ਪਰ ਮੈਨੂੰ ਕੀ ਫੀਲ ਹੋਇਆ ਕਿ ਜਦੋਂ ਉਹਨੂੰ ਉਹਦੀ ਸਾਈਨ ਉਹ ਜਾਂਦਾ ਹੈ ਨਾ ਸਿੱਖਦਾ ਸਾਈਨ ਲੈਂਗੁਏਜ ਜਦੋਂ ਉਹਨੂੰ ਸਾਈਨ ਲੈਂਗੁਏਜ ਸਮਝ ਲੱਗ ਜਾਂਦੀ ਹੈ ਨਾ ਫਿਰ ਉਹ ਐਕਚੁਅਲੀ ਉਹਨੂੰ ਫੀਲ ਕਰਨ ਲੱਗ ਜਾਂਦਾ ਕਿ ਹੁਣ ਇਹ ਇੱਦਾਂ ਕਹਿ ਰਹੀ ਆ ਜਦੋਂ ਤੱਕ ਸਾਨੂੰ ਸਮਝ ਨਹੀਂ ਲੱਗਦੀ ਸਾਨੂੰ ਆਵਾਜ਼ ਕਿੱਦਾਂ ਸਮਝ ਸੁਣੂਗੀ ਕਿੱਦਾਂ ਹੈ ਨਾ ਉਹਦੀ ਅਤੇ ਉਹਨੂੰ ਜਦੋਂ ਉਹ ਸਿੰਕ ਕਰਦਾ ਉਹਨਾਂ ਚੀਜ਼ਾਂ ਨੂੰ ਅਤੇ ਉਹਨੂੰ ਫੀਲ ਹੁੰਦਾ ਕਿ ਅੱਛਾ ਇੱਦਾਂ ਦੀ ਇਹਦੀ ਆਵਾਜ਼ ਹੋਣੀ ਆ ਅਤੇ ਇੱਦਾਂ ਇਹ ਮੈਨੂੰ ਕਹਿ ਰਹੀ ਆ ਉਹਨੂੰ ਫੀਲ ਕਰਦਾ ਉਸ ਚੀਜ਼ ਨੂੰ ਜਿਹੜੀ ਕਿ ਮੈਨੂੰ ਬੜੀ ਵਧੀਆ ਲੱਗੀ ਕਿ ਉਹਨਾਂ ਨੇ ਕਿੰਨੀ ਟੈਕਨੀਕਲੀ ਉਹਨੂੰ ਉਹਦੇ ਵਿੱਚ ਫਿੱਟ ਕੀਤਾ
1: ਬਰੀਕੀਆਂ ਕਾਫੀ ਨੇ ਜਸਪ੍ਰੀਤ ਜੀ ਕਹਿੰਦੇ ਨੇ ਵੀ ਨਾ ਸੁੱਖ ਜੀ ਦੱਸੋ ਮੈਂ ਵੇਖਣੀ ਆ ਹਲੇ
0: ਮੈਂ ਤਾਂ ਇੱਦਾਂ ਇਹ ਤਾਂ ਇਸ ਗੱਲ 'ਤੇ ਤਾਂ ਮੈਂ ਘਰ ਕੁੱਟ ਖਾ
1: ਨਹੀਂ ਹੋ ਸਕਦਾ ਪਰ ਮੈਂ ਇੱਕ ਚੀਜ਼ ਕੱਲ੍ਹ ਵੀ ਮੈਂ ਕਹੀ ਅੱਜ ਮੈਂ ਫਿਰ ਕਹਿ ਦਿੰਦਾ ਕਿ ਫਿਲਮ ਦਾ ਨੋ ਡਾਊਟ ਓਪਨਿੰਗ ਜਿਹੜੇ ਹਿਸਾਬ ਦੇ ਨਾਲ ਸਲੋ ਰਹੀ ਆ ਉਹ ਨਾ ਹੋਵੇ ਤੁਹਾਨੂੰ ਮੁੜ ਕੇ ਵਾਹਵਾ ਹੀ ਲੰਮੀ ਕਿਤੇ ਡਰਾਈਵ ਕਰਕੇ ਦੂਸਰੇ ਪਾਸੇ ਕਿਤੇ ਵੇਖਣ ਜਾਣਾ ਪਵੇ ਸਿਨੇਮੇ ਰਿਡਿਊਜ਼ ਹੋਣ ਦੇ ਚਾਂਸ ਪੂਰੇ ਪੂਰੇ ਹੁੰਦੇ ਆ ਸੋ ਤੁਸੀਂ ਜੇ ਲਾਗੇ ਬੰਨੇ ਆਪਣੇ ਤੁਸੀਂ ਜੇ ਵੇਖਣੀ ਆ ਅਤੇ ਫਿਰ ਬਿਹਤਰ ਆ ਵੀ ਤੁਸੀਂ ਅੱਜ ਦੀ ਅੱਜ ਹੰਬਲਾ ਤੁਸੀਂ ਮਾਰ ਲਓ ਕਿਉਂਕਿ ਸੋਮਵਾਰ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਅਗਲੇ ਜਿਹੜੇ ਹਫ਼ਤੇ ਦੀ ਸਕੈਜੂਲ ਨੇ ਉਹ ਅਪਡੇਟ ਹੋ ਜਾਂਦੇ ਆ
0: ਅਤੇ
1: ਆਈ ਡਾਊਟ ਕਿ ਜਿਹੜੇ ਹਿਸਾਬ ਦੇ ਨਾਲ ਫਿਲਮ

0: ਨੋ ਡਾਊਟ ਫਿਲਮ ਬਹੁਤ ਵਧੀਆ, ਪਰ ਫਿਲਮ ਦਾ ਜਿਹੜੇ ਹਿਸਾਬ ਦੇ ਨਾਲ ਸੇਲ ਹੋਈ ਆ ਉਸ ਹਿਸਾਬ ਦੇ ਨਾਲ ਸਿਨੇਮਾ ਜ਼ਰੂਰ ਤੋੜ ਭੰਨ ਕਰੂਗਾ। ਸੋ ਇਸ ਕਰਕੇ ਤੁਸੀਂ ਬਾਅਦ ਵਿੱਚ ਉਹਨਾਂ ਵਿੱਚ ਸਾਡੇ ਕੋਲ ਕਹਾਣੀਆਂ ਸੁਣਦੇ ਰਹੋ। ਤੁਸੀਂ
1: ਹਾਂ ਫਿਰ ਫਿਰ ਪ੍ਰੀਤ ਜੀ ਕੋਈ ਨਹੀਂ, ਇੱਕ ਦਿਨ ਸ਼ੋਅ ਰੱਖੂੰਗੀ ਪੂਰੀ ਪੂਰੀ ਫਿਰ ਕੁੱਟਿਓ ਮਾਰਿਓ ਜੋ।
0: ਵੈਸੇ ਨੋ ਡਾਊਟ ਜੋ ਸੁੱਖ ਜੀ ਤੁਹਾਨੂੰ ਦੱਸ ਰਹੇ ਨੇ ਕੁਛ ਵੀ ਨੀਗਾ ਫਿਲਮ ਦੇ ਵਿੱਚ, ਫਿਲਮ ਅਸਲ ਦੇ ਵਿੱਚ ਮੈਨੂੰ ਲੱਗਦਾ ਫਿਲਮ ਜਿਹੜੀ ਆ ਨਾ ਕਈ ਵਾਰੀ ਏਦਾਂ ਹੁੰਦਾ ਨਾ,
1: ਮੈਂ ਤਾਂ ਦੱਸਿਆ ਕੁਛ ਨਹੀਂ,
0: ਨਹੀਂ ਉਦਾਂ ਕਈ ਵਾਰੀ ਏਦਾਂ ਨਹੀਂ ਹੁੰਦਾ ਆਪਾਂ ਫਿਲਮ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ, ਹੁਣ ਤਾਂ ਆਪਾਂ ਬਹੁਤ ਘੱਟ ਏਦਾਂ ਕਰਦੇ ਹਾਂ,
1: ਸੁਣਾਉਂਦੇ ਹੁੰਦੇ
0: ਸਕੂਲ ਜਾ ਕੇ ਸਾਰੀ ਕਹਾਣੀ ਸੁਣਾਈ ਦੀ ਸੀ, ਪਰ ਉਹ ਜਿਹੜੀ ਸੁਣ ਕੇ ਜਿਹੜੀ ਚੰਗੀ ਫਿਲਮ ਆ ਉਹਦੇ ਵਿੱਚ ਚੀਜ਼ ਹੋਰ ਜ਼ਿਆਦਾ ਵਧੀਆ ਤੁਹਾਨੂੰ ਲੱਗਦੀ ਆ, ਵੀ ਬਾਅਦ ਵਿੱਚ ਤੁਹਾਨੂੰ ਸਮਝ ਆ ਰਹੀ ਹੁੰਦੀ ਆ, ਤੁਸੀਂ ਸੁਣੀ ਹੁੰਦੀ ਆ ਕਹਾਣੀ, ਪਰ ਤੁਹਾਨੂੰ ਇੱਦਾਂ ਉਹਦੇ 'ਚ ਮਜ਼ਾ ਆਉਂਦਾ ਵਾ ਵੀ ਇਹਦੀ ਜਿਹੜੀ ਐਗਜੀਕਿਊਸ਼ਨ ਆ ਉਹ ਕਿੱਦਾਂ ਦੀ ਹੋਈ ਆ। ਸੋ ਇਹ ਵੀ ਐਵੇਂ ਹੀ ਆ ਵੀ ਹਾਂ, ਉਹ ਵੱਖਰੀ ਗੱਲ, ਕਈ ਇੱਦਾਂ ਦੀਆਂ ਹੁੰਦੀਆਂ ਫਿਲਮਾਂ ਜਿਹੜੀਆਂ ਸਸਪੈਂਸ ਬੇਸਡ ਫਿਲਮਾਂ ਹੁੰਦੀਆਂ ਅਤੇ ਉਹਦੇ ਵਿੱਚ ਇਹ ਹੁੰਦਾ ਵੀ ਆਹ ਇਹਨੇ ਮਾਰਿਆ ਸੀ, ਉਹ ਰਿਵੀਲ ਹੁੰਦਾ, ਬਾਕੀ ਅਦਰਵਾਈਜ਼ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਕਈ ਚੀਜ਼ਾਂ ਸਗੋਂ ਨਾ ਬੈਟਰ ਸਗੋਂ ਤਾਂ ਜਿੱਦਾਂ
1: ਮੂਵੀ ਦੇਖਣ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਰਿਲੀਜ਼ ਹੋਣ ਤੋਂ ਕਿ ਸ਼ਾਇਦ ਕੁੜੀ ਦੀ ਆਵਾਜ਼ ਵਾਪਸ ਆ ਜੂਗੀ ਜਿਹੜੀ ਆਈ ਨਹੀਂ,
0: ਉਹ ਫਿਰ ਉਹ ਬਾਲੀਵੁੱਡ ਸਟਾਈਲ ਹੋ ਗਿਆ।
1: ਹਾਂ ਮੈਨੂੰ ਇਦਾਂ ਲੱਗਾ ਸੀ, ਮੈਂ ਕਿਹਾ ਸ਼ਾਇਦ ਕਿਸੇ ਵੇਲੇ ਬੋਲ ਪਊਗੀ, ਉਹ ਜਦੋਂ ਐਂਡ ਤੱਕ ਲੱਗੀ ਗਿਆ ਵੀ ਹੁਣ ਕਹਿ ਦੂਗੀ ਵੀ ਉੱਠ ਜਾ ਪਲੀਜ਼।
0: ਚਲੋ ਫਿਰ ਆਪਾਂ ਸ਼ਬਦਾਂ ਵੱਲ ਚੱਲੀਏ, ਅਤੇ ਆਪਾਂ ਅੱਜ ਮੰਗਲਵਾਰ ਦਾ ਦਿਨ ਹੈ ਅਤੇ ਸਾਡੇ 7 ਪਏ ਸ਼ਬਦ ਹੁੰਦੇ ਨੇ ਉਹ ਤੁਸੀਂ ਬੁੱਝਣੇ, ਅਤੇ ਇੱਕ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ ਇਹ ਆਪਾਂ ਬੁੱਝਣਾ, ਤੇ ਬੁੱਝਣਾ ਕਦਾ ਦੱਸਣਾ, ਤੇ ਆਓ ਫਿਰ ਆਪਾਂ ਸ਼ੁਰੂਆਤ ਕਰੀਏ ਸ਼ਬਦਾਂ ਤੋਂ। ਸ਼ੁਰੂਆਤ ਕਰੀ ਜੀ,
1: ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਹੀਲਾ।
0: ਹੀਲਾ, ਓਕੇ
1: ਜੀ,
0: ਕਰੋ ਹੀਲਾ ਫਿਰ,
1: ਕਰੋ ਹੀਲਾ ਤੇ ਚੱਕੋ ਆਪਣੇ ਗੱਡੀਆਂ ਤੇ ਜਾਓ, ਮੂਵੀ ਦੇਖ ਕੇ ਆਓ। ਹੋਜਕਾ,
0: ਹੋਜਕਾ
1: ਜੀ, ਹੋਜਕਾ, ਹੋਜਕਾ
0: ਔਂਕੜ,
1: ਹਾਂਜੀ,
0: ਓਕੇ ਓਕੇ,
1: ਹੋਜਕੇ,
0: ਹਾਂਜੀ,
1: ਜੇ ਸੜਕਾਂ ਸਹੀ ਬਣੀਆਂ ਹੋਣ ਤੇ ਹੋਜਕੇ ਕਦੀ ਲੱਗਦੇ ਨਹੀਂ
0: ਜੀ ਜੀ।
1: ਹਾੜਾ,
0: ਹਾਂਜੀ,
1: ਹਾੜੇ ਕੱਢਦੇ ਹਾਂ ਅਸੀਂ ਤੁਹਾਡੇ। ਹੜਬੋਚ, ਹੁਣ ਐ ਨਾ ਕਹਿ ਦਿਓ ਮੈਨੂੰ ਕੋਈ ਯਾਦ ਆ ਗਿਆ
0: ਜੀ।
1: ਹੰਬਲਾ, ਹੁਲਾਰਾ,
0: ਹੁਲਾਰਾ, ਓਕੇ
1: ਜੀ। ਹੇਜਲਾ,
0: ਹੇਜਲਾ, ਓਕੇ ਜੀ।
1: ਸੋ
0: ਹੋਏ ਨਹੀਂ,
1: ਹੋ ਗਏ, ਹੋ ਗਏ, ਹੋ ਗਏ।
0: ਓਕੇ, ਸੋ ਇੱਕ ਵਾਰੀ ਮੈਂ ਰਿਪੀਟ ਕਰ ਦੇਣਾ ਜੀ, ਹੀਲਾ
1: ਜੀ,
0: ਹੁਜਕਾ
1: ਜੀ,
0: ਹਾੜਾ
1: ਜੀ,
0: ਹੜਬੋਚ
1: ਜੀ,
0: ਹੰਬਲਾ
1: ਜੀ, ਹੰਬਣਾ, ਹੰਬਣਾ, ਹੰਬਲਾ ਨੀ, ਹੰਬਣਾ, ਦੋ ਅੱਖਰ ਲਿਖਿਓ ਸੀ ਮੈਂ, ਹੰਬਣਾ,
0: ਹੰਬਣਾ, ਓਕੇ
1: ਜੀ।
0: ਹੰਬਲਾ ਵੀ ਹੈਗਾ ਕਿ ਨਹੀਂ?
1: ਨਹੀਂ ਹੈਗਾ, ਉਹ ਮੈਂ ਕੱਟ ਦਿੱਤਾ ਸੀ, ਮੈਂ ਬੋਲ ਦਿੱਤਾ ਹੁਣ,
0: ਓਕੇ,
1: ਕਿਉਂਕਿ ਮੈਨੂੰ ਯਾਦ ਆ ਗਿਆ ਸੀ ਮੈਂ ਪਹਿਲਾਂ ਕੀਤਾ।
0: ਠੀਕ ਹੈ, ਠੀਕ ਹੈ।
1: ਹੁਲਾਰਾ,
0: ਹੰਬਣਾ, ਹੁਲਾਰਾ ਤੇ ਹੇਜਲਾ
1: ਜੀ,
0: ਓਕੇ, ਠੀਕ ਹੈ ਜੀ। ਇਹ 7 ਸ਼ਬਦ ਨੇ, ਇਹ ਤੁਸੀਂ ਦੱਸਣੇ ਆ ਭਾਈ, ਤੁਸੀਂ ਮੈਸੇਜ ਕਰਕੇ ਦੱਸੋ, ਕਾਲ ਕਰਕੇ ਦੱਸੋਗੇ ਤਾਂ ਹੋਰ ਵਧੀਆ ਲੱਗੂਗਾ, ਅਤੇ 044-717-1674 ਸਾਡਾ ਨੰਬਰ ਆ ਇਹ ਵਟਸਐਪ, ਤੁਸੀਂ ਇਹਦੇ 'ਤੇ ਮੈਸੇਜ ਕਰ ਸਕਦੇ ਹੋ, ਕਾਲ ਵੀ ਇਹਦੇ 'ਤੇ ਕਰ ਸਕਦੇ ਹੋ, ਅਤੇ ਵਟਸਐਪ ਕਾਲ ਨਾ ਕਰਿਓ, ਵਟਸਐਪ ਸਿਰਫ ਮੈਸੇਜ ਕਰਿਓ, ਅਤੇ 9356-03444 ਇਹ ਸਾਡਾ ਸਾਡੇ ਨੰਬਰ ਨੇ, ਇਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ, ਅਤੇ ਹਾਲੇ ਥੋੜ੍ਹਾ ਜਿਹਾ ਵੇਟ ਕਰ ਲਿਓ, ਥੋੜ੍ਹੀ ਸਾਨੂੰ ਗੱਡੀ ਰਾਹ ਪਾ ਲੈਣ ਦਿਓ, ਅਤੇ ਉੱਦਾਂ ਤੁਸੀਂ ਇਹ ਆ ਵੀ ਆ ਕੇ ਹੋਲਡ 'ਤੇ ਤੁਸੀਂ ਰਹਿ ਸਕਦੇ ਹੋ, ਅਤੇ ਆਪਾਂ ਸਾਰੀ ਇੱਕ ਵਾਰੀ ਪੱਤੇ ਖੋਲ ਲਈਏ, ਅਤੇ ਫਿਰ ਤੁਸੀਂ ਸਾਰੇ ਕੁਛ 'ਤੇ ਗੱਲ ਕਰ ਲਓਗੇ ਸਗੋਂ,
1: ਜ਼ਿਆਦਾ ਕਿ
0: ਹਾਂ ਵੀ ਇੱਕ ਚੀਜ਼ ਦੇ ਉੱਤੇ ਗੱਲ ਕਰਨ ਦੇ ਨਾਲੋਂ, ਅਤੇ ਆਓ ਫਿਰ ਆਪਾਂ ਵਧਦੇ ਹਾਂ ਅੱਗੇ, ਅਤੇ ਸੁੱਖ ਜੀ ਕੀ ਚੱਲ ਰਿਹਾ
1: ਸੋਸ਼ਲ ਮੀਡੀਆ 'ਤੇ? ਰਣਜੋਤ ਜੀ, ਤੁਹਾਨੂੰ ਤੁਸੀਂ ਕਦੀ ਇੱਦਾਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਪੈਟ ਵਰਡ ਨਹੀਂ ਹੈਗੇ ਨਾ ਤੁਹਾਡੇ ਕੋਈ ਵੀ? ਸਾਡੇ ਵੱਲੋਂ ਤਾਂ ਸਾਰੀ ਟੀਮ 'ਚੋਂ ਕਿਸੇ ਦੇ ਨਹੀਂ ਹੈਗੇ, ਸ਼ੁਕਰ ਕਰੋ ਕੁੱਟ ਪੈ ਗਈ ਕਿਸੇ ਬੰਦੇ ਦੇ ਖਰੜ ਦੇ ਵਿੱਚ
0: ਪੈਟ ਵਰਡਸ ਕਰਕੇ।
1: ਹਾਂ, ਉਹ ਬੰਦੇ ਨੂੰ ਨਾ ਬੁੱਗੇ ਕਹਿਣ ਦੀ ਆਦਤ ਸੀ ਬਹੁਤ।
0: ਆਹਾਂ,
1: ਹਾਂ,
0: ਅਸੀਂ ਵਾਵਾ ਜਾਣੇ ਕਹਿੰਦੇ ਆ
1: ਤੇ ਉਹਨੇ ਨਾ ਕਿਸੇ ਦੀ ਜਨਾਨੀ ਨੂੰ ਕਾਰ ਪਾਰਕ ਦੇ ਵਿੱਚ ਕਹਿਤਾ, ਬੁੱਗੇ ਜਰਾ ਪਰਾਂ ਨੂੰ ਹੋਈ ਮੈਂ ਗੱਡੀ ਪਾਰਕ।
0: ਕਿਸੇ ਨੂੰ ਕਹਿਤਾ? ਪਰ ਕਿਸੇ ਨੂੰ ਥੋੜੀ ਕਹਿ ਸਕਦੇ ਨਾ,
1: ਆ ਮਤਲਬ ਉਹਨੂੰ ਆਦਤ ਹੋਣੀ ਨਾ, ਉਹਨੇ ਕਹਿਤਾ ਬੁੱਗੇ ਜਰਾ ਪਰਾਂ ਨੂੰ ਹੋਈ ਮੈਂ ਗੱਡੀ ਪਾਰਕ।
0: ਕੀ ਉਮਰ ਸੀ ਭਾਈ ਦੀ?
1: ਤੁਸੀਂ ਸੋਚੋ ਹੁਣ ਬੁੱਗੇ ਜੈਨ ਜੀਸ ਤੇ ਬੁੱਗੇ ਕਹਿਣਾ ਹਟੇ ਤੁਸੀਂ ਵੀ ਨਾ?
0: ਨਹੀਂ ਪਰ ਮਤਲਬ ਫਿਰ ਮੈਂ ਉਹਦੀ ਵੀ ਪੁੱਛਣੀ ਸੀ ਨਾ, ਕੁੜੀ ਦੀ ਵੀ, ਦੋਵਾਂ ਦੇ ਕੀ
1: ਮਤਲਬ? ਦੋਨੇ ਵਿਆਹੇ ਹੋ ਗਏ ਤਾਂ ਹੀ ਸੀ, ਉਹਦਾ ਦਿਓਰ ਨੇ ਫੜ ਕੇ ਭੜਕਾ ਦਿੱਤਾ ਫਿਰ।
0: ਅੱਛਾ, ਉਹਦਾ ਦਿਓਰ ਸੀ ਨਾ?
1: ਉਹਦਾ ਦਿਓਰ ਸੀ ਨਾਲ ਜਨਾਨੀ ਦਾ, ਤੇ ਜਿਹੜੇ ਬੰਦੇ ਨੇ ਬੁੱਗੇ ਕਿਹਾ ਤਾਂ ਫਿਰ ਚੰਗਾ ਥਬੜਾ ਥਬੜੀ ਹੋਏ ਉਹ ਕਾਰ ਪਾਰਕ ਦੇ ਵਿੱਚ, ਤੇ ਇਹ ਸਾਰੇ ਪਾਸੇ ਹੁਣ ਫੈਲੀ ਹੋਈ ਆ ਨਿਊਜ਼,
0: ਤੇ ਵੀਡੀਓ ਬਣ ਗਈ।
1: ਹਾਂਜੀ, ਵੀਡੀਓ ਬਣ ਗਈ।
0: ਵੀਡੀਓ ਕਿਦਾਂ ਬਣ ਗਈ? ਉਹਨੂੰ ਬੁੱਗੇ ਵੀਡੀਓ ਉਹ ਕੈਮਰਾ ਆਨ ਕਰਕੇ ਨਾ?
1: ਨਹੀਂ, ਬੁੱਗੇ ਬਣਨੇ ਦੀ ਨਹੀਂ, ਵੀਡੀਓ ਬਣੀ, ਕੁੱਟ ਪੈਂਦੀ ਦੀ ਵੀਡੀਓ ਬਣੀ, ਬਾਅਦ ਵਿੱਚ ਫੇਰ ਪਤਾ ਲੱਗਾ ਵੀ ਕਾਤੇ ਲੜੇ ਆ, ਤੇ ਉਹਨੇ ਕਿਹਾ ਵੀ ਨਹੀਂ ਮੈਨੂੰ ਕਿੱਦਾਂ ਕਿਹਾ ਵੀ ਬੁੱਗੇ ਜਰਾ ਪਰਾਂ ਨੂੰ।
0: ਅੱਛਾ, ਫਿਰ ਉੱਥੋਂ ਲੜਾਈ ਹੋ ਗਈ
1: ਤੇ ਉੱਥੋਂ ਕੁੱਟਿਆ ਉਹਨੇ ਐਕਚੁਅਲੀ ਉਹਨੂੰ ਬੰਦੇ ਨੂੰ ਫੜ ਕੇ ਕੁੱਟ ਸਿੱਟਿਆ ਉਹਦੇ ਉਹਦੇ ਦਿਓਰ ਨੇ ਕੁੜੀ ਦੇ ਨੇ
0: ਓਕੇ ਸੋ ਉਹਨੂੰ ਕੁੱਟ ਪਈ ਤੇ ਨਾਲੇ ਹੁਣ ਸਾਰੇ ਦੂਰ ਦਰੇਡੇ ਤੱਕ ਹੁਣ ਬੁੱਗੇ ਬੁੱਗਾ ਕਹਿ ਕੇ ਛੇੜਦੇ ਬੁੱਗੇ
1: ਛੇੜਦੇ ਹਾਂ ਬੁੱਗਾ ਹੋ ਗਈ
0: ਮਤਲਬ ਭਾਵੇਂ ਉਹਨੇ
1: ਹਾਂ ਕਿ ਬਦਲ ਪੈ ਜੇ ਉਹਨਾਂ ਦੀ ਬੁੱਗਿਆਂ ਦੀ
0: ਭਾਵੇਂ ਉਹਨੂੰ ਕੁੱਟ ਵੀ ਲਿਆ ਮੰਨ ਲਓ
1: ਹਾਂ ਪਰ ਬੇਬੀ
0: ਪਰ ਫਿਰ ਵੀ ਉਹ
1: ਹਾਂ
0: ਕਿੱਥੋਂ ਤੱਕ
1: ਪਰ ਉਹ ਦੇਖੋ ਰਜੋ ਜੀ ਕਈ ਵਾਰ ਇਦਾਂ ਹੁੰਦਾ ਨਾ ਮੈਂ ਉਹਦਾ ਮਤਲਬ ਨਹੀਂ ਹੋਣਾ ਕੋਈ ਵੀ ਵਿਚਾਰੇ ਦਾ ਮੈਂ ਉਹ ਮਤਲਬ ਮਤਲਬ ਪਰ
0: ਇਦਾਂ ਤੁਸੀਂ
1: ਕਿਵੇਂ ਮੂੰਹ ਤਾਂ ਨਹੀਂ ਚੜਿਆ ਹੁੰਦਾ ਕਈ ਵਾਰੀ ਉਹ ਐ
0: ਨਹੀਂ ਪਰ ਇਦਾਂ ਤੁਸੀਂ ਕਿਦਾਂ ਕਹਿ ਸਕਦੇ ਹੋ ਉਹ ਤਾਂ ਬਾਅਦ ਵਿੱਚ ਕਹਿ ਦੂਗਾ ਨਾ ਵੀ ਉਹ ਮੈਂ ਤਾਂ ਉਦਾਂ ਹੀ ਕਿਹਾ ਸੀ ਉਹ ਤਾਂ ਇਦਾਂ ਹੀ ਕਹੂਗਾ ਹੁਣ ਉਹ ਥੋੜੀ ਕਹੂਗਾ ਵੀ ਮੈਂ ਜਾਣ ਕੇ ਛੇੜਿਆ ਸੀ
1: ਹੋਊਗਾ ਤਾਂ ਇਦਾਂ ਹੀ ਹਨਾ
0: ਮਤਲਬ ਚਲੋ ਇੱਕ ਤੁਹਾਡੀ ਗੱਲ ਮੰਨ ਲੈਂਦੇ ਹਾਂ ਸੈਕੰਡ ਇਹ ਆ ਕਿ ਉਹਨੇ ਜਾਣ ਕੇ ਛੇੜਿਆ ਹੋਵੇ
1: ਹਾਂ ਇਹ ਵੀ ਹੋ ਸਕਦਾ
0: ਆਦਤ ਉੱਥੇ ਤੇ ਆਪਣੀ ਆਦਤ ਹੁੰਦੀ ਹੈ ਲੋਕਾਂ ਨੂੰ ਐਵੇਂ ਜਾਣ ਕੇ ਟਿੱਚਰਾਂ ਕਰਨ ਦੀ ਛੇੜਨ ਦੀ
1: ਬਿਲਕੁਲ ਮੈਂ ਨਾ ਕਈ ਵਾਰੀ ਦੇਖਦੀ ਨਾ ਮੇਰੇ ਕੋਲ ਥੋੜੇ ਜਿਹੇ ਇੱਦਾਂ ਦੇ ਕਲਾਇੰਟ ਆ ਜਿਹੜੇ ਮੈਨੂੰ ਵੀਰੇ ਕਹਿੰਦੀਆਂ ਆ ਨਾ ਕੁੜੀਆਂ ਵੀਰੇ ਇੱਦਾਂ ਮੈਂ ਸੋਚਦੀ ਨੀ ਮੈਂ ਕਿਹਾ ਹਲੇ ਤਾਂ ਤੁਸੀਂ ਮੈਨੂੰ ਸਾਹਮਣੇ ਦੇਖਿਆ ਆਏ ਹੋਏ ਮੁੱਛਾਂ ਤੇ ਨਹੀਂ ਆਈਆਂ
0: ਕੁੜੀਆਂ ਮੈਂ ਬਿਨਾਂ ਅੱਜ ਕੱਲ ਉਹਨਾਂ ਦਾ ਵੀ ਮਤਲਬ ਇਹੋ ਹੀ ਆ ਸਿਸਟਮ ਆ ਨਾ
1: ਭੈਣ ਕਹਿੰਦੇ
0: ਭਰਾ ਹਨਾ ਮਤਲਬ ਜਿਹੜੀ ਚੀਜ਼ ਦਾ ਕੋਈ ਸੈਂਸ ਨਹੀਂ ਯਾਰ ਤੇ ਚਲੋ ਹੁਣ ਪੁਰਾਣਾ ਹੋ ਗਿਆ ਐਵੇਂ ਕਹੀ
1: ਪਰ ਉਹ ਜਿਹੜਾ ਵੀਰੇ ਕਹਿਣਾ ਕਿਸੇ ਨੂੰ ਉਹ ਵੀਰੇ ਵੀਰੇ ਤੁਸੀਂ
0: ਬ్రో ਬ్రో ਵੀ ਕਹਿਣ ਲੱਗ ਪਈ ਹੁਣ
1: ਬ్రో ਤਾਂ ਚਲੋ ਇਹ ਤਾਂ ਚਲੋ ਸਾਡੀ ਗੱਲ ਉਹ ਤੋਂ ਉੱਪਰ ਦੀ ਗੱਲ ਆ ਨਾ ਅਸੀਂ ਕਹਿੰਦੇ ਹੁੰਦੇ ਉਹ ਤਾਂ ਮੈਂ
0: ਨਹੀਂ ਪਰ ਕੁੜੀ ਕੁੜੀ ਨੂੰ ਥੋੜੀ ਕਹੂਗੀ ਬ్రో
1: ਨਹੀਂ ਉਹ ਛੇੜ ਮਤਲਬ ਉਹ ਉਹਨਾਂ ਦਾ ਆਪਣਾ ਜੈਂਜੀਆਂ ਦਾ ਅਸੀਂ ਉਹ ਚ ਪੈਂਦੇ ਨਹੀਂ ਸਾਨੂੰ ਕਿ ਜਿਹੜਾ ਵੀਰੇ ਉਹ ਜ਼ਿਆਦਾ ਉਹ ਲੱਗਦਾ ਆ
0: ਨਹੀਂ ਤੁਸੀਂ ਕੁਝ ਗਲਤ ਕਹਿ ਰਹੇ ਹੋ ਤੇ ਇਹਦਾ ਮਤਲਬ ਇਹ ਥੋੜੀ ਵੀ ਉਹਨੂੰ ਆਪਾਂ ਕਹਿ ਦਾਂਗੇ ਵੀ ਜੈਂਜੀ
1: ਬ్రో ਤਾਂ ਮੁੰਡੇ ਵੀ ਕੁੜੀਆਂ ਨੂੰ ਕਹੀ ਜਾਂਦੇ ਆ ਲਾਈਕ ਭੈਣ ਭਰਾ ਵੀ ਆਪਸ ਵਿੱਚ ਕਹੀ ਜਾਂਦੇ ਆ ਉਹ ਬ్రో
0: ਘੱਟ ਹੀ ਲੋਕ ਨੇ ਜਿਹੜੇ ਬੁੱਗੇ ਕਹਿਣ ਵਾਲੇ
1: ਹਾਂ ਨਹੀਂ ਹੈਗੇ
0: ਆਪਣੇ
1: ਘਰ ਵਾਲੇ ਨੂੰ ਵੀ ਬੁੱਗੇ ਆਪਣੇ ਨਿਆਣਿਆਂ ਨੂੰ ਵੀ ਬੁੱਗੇ ਆਪਣੀ ਮੰਮੀ ਨੂੰ ਵੀ ਬੁੱਗੇ ਆਪਣੀ ਸਹੇਲੀ ਨੂੰ ਵੀ ਬੁੱਗੇ
0: ਮਰੀਜ਼ਾਂ ਨੂੰ ਵੀ ਬੁੱਗੇ
1: ਮੈਨੂੰ ਐਕਚੁਅਲੀ ਕੋਈ ਯਾਦ ਆ ਗਿਆ ਤਾਂ ਕਰਕੇ ਮੈਨੂੰ ਯਾਦ ਆ ਮੈਨੂੰ ਵੀ ਬੁੱਗੇ ਦੇਖ ਸੁੱਕ ਬੁੱਗੇ ਇੱਦਾਂ
0: ਨੇ ਬੁੱਗੇ ਆ ਵਾਲ ਥੋੜੇ ਜਿਹੇ ਇੱਥੋਂ ਰਹਿ ਗਏ ਆ ਬੁੱਗੇ ਆ ਬੁੱਗੇ ਪਤਲੇ ਹੋ ਗਏ ਆ
1: ਨਹੀਂ ਬੁੱਗੇ ਤਾਂ ਹੈਗੇ ਮੈਂ ਤਾਂ ਉਹਨੂੰ ਵੀ ਵੀਡੀਓ ਭੇਜੀ ਮੈਂ ਕਿਹਾ ਤੇਰਾ ਕੁੱਟ ਨਾ ਖਾ ਲਈ ਕਿਸੇ ਨੇ ਪਾਰਕਿੰਗ 'ਚ
0: ਨਹੀਂ ਚਲੋ ਆਪਾਂ ਆਪਣੇ ਆਪਣੇ ਸਰੋਤਿਆਂ ਨੂੰ ਵੀ ਪੁੱਛਦੇ ਆਪਾਂ ਵੀ ਤੁਹਾਨੂੰ ਕੀ ਲੱਗਦਾ ਵਾ
1: ਹਾਂ ਵੀ ਕੀ ਹੋਇਆ
0: ਕਿਹੜੀ ਸੈਂਸ 'ਚ ਕਿਹਾ ਉਹਨੇ ਹਾਂ
1: ਹਾਂ ਇਹ ਤਾਂ
0: ਕਿਉਂਕਿ ਬਾਅਦ ਜਦੋਂ ਬੰਦਾ ਇੱਕ ਵਾਰੀ ਮੰਨ ਲਓ ਫੜਿਆ ਗਿਆ ਬਾਅਦ ਵਿੱਚ ਉਹ ਇਹ ਥੋੜੀ ਕਹੂਗਾ ਪਿਆ ਹੋ ਜਾਓ ਛੇੜਿਆ ਹੀ ਕੁੱਟ ਖਾ ਲਈ ਤੇ ਕਿਉਂਕਿ ਉਹਦਾ ਵੀ ਘਰ ਪਰਿਵਾਰ ਹੋਊਗਾ
1: ਬਿਲਕੁਲ ਹਾਂ
0: ਹਨਾ ਹੋ ਸਕਦਾ ਕਿਤੇ ਮੈਂ
1: ਤੁਹਾਨੂੰ ਇਦਾਂ ਲੱਗਦਾ ਵੈਸੇ ਉਹਨੇ ਛੇੜਿਆ ਹੋਊਗਾ ਤੁਹਾਨੂੰ ਇਦਾਂ ਲੱਗਦਾ ਕਿਉਂਕਿ ਮੈਨੂੰ ਇਦਾਂ ਲੱਗਦਾ
0: ਮੈਂ ਵੀਡੀਓ ਨਹੀਂ ਵੇਖੀ ਪਰ ਐਨੀਥਿੰਗ ਹੈ ਨਾ ਇਹ ਫੋਰ ਐਗਜ਼ਾਮਪਲ ਮੰਨ ਲਓ ਉਹਨੇ ਜਾਣ ਕੇ ਜਾਣ ਬੁੱਝ ਕੇ ਛੇੜਿਆ ਹੋਵੇ ਜੇ ਮੰਨ ਲਓ ਬਾਅਦ ਵਿੱਚ ਕੋਈ ਉਹਦੇ ਗੱਲ ਪੈ ਰਿਹਾ ਵਾ ਅੱਗੋਂ ਗੁੱਸਾ ਕਰ ਰਿਹਾ ਵਾ ਤੇ ਫਿਰ ਉਹ ਕੀ ਕਹੂ ਵੀ ਜਾ ਕੇ ਆਈ ਏਦਾਂ ਤੇ ਕਹਿ ਨਹੀਂ ਸਕਦਾ ਆਪਣੇ ਮੰਨ ਲਓ ਭਰਾ ਨੂੰ ਕਹਿ ਲਿਆ ਤੁਸੀਂ ਆਪਣੇ ਘਰ ਵਾਲੇ ਨੂੰ ਕਹਿ ਲਿਆ ਤੁਸੀਂ ਜਿਹਦੇ ਨਾਲ ਤੁਸੀਂ ਦੁਕਾਨ ਤੇ ਗਏ ਹੋ ਜਿਹਦੇ ਨਾਲ ਤੁਹਾਡੀ ਸਾਂਝ ਹੈ ਉਹਦੇ ਨਾਲ ਕਹਿਤਾ ਰਾਹ ਜਾਂਦੇ ਥੋੜੀ ਆਪਾਂ ਕੋਈ ਆਪਣੇ ਪੈਟਵਰਡ ਏਦਾਂ ਕਹਿੰਦਾ ਕੋਈ ਇਹਨਾਂ ਜੇ ਮੰਨ ਲਓ ਕਹਿੰਦਾ ਵਾ ਤੇ ਫਿਰ ਇਹ ਵੀ ਇੱਕ ਬੋਲਚਾਲ ਦਾ ਸਲੀਕਾ ਵਾ ਇਹਦਾ ਮਤਲਬ ਉਹਨੂੰ ਨਹੀਂ ਸੀ ਤੇ ਉਹਨੇ ਖਾ ਲਈਆਂ
1: ਬਿਲਕੁਲ
0: ਹਾਂ ਜਦੋਂ ਉਹਨੇ ਕਿਹਾ
1: ਮੁੱਟ ਖਾ ਲਈ ਵੈਸੇ
0: ਜਦੋਂ ਉਹਨੇ ਕਿਹਾ ਉਦੋਂ ਵੀ ਦਿਓਰ ਲੱਗ ਗਈ ਕਿ
1: ਉਹਨੂੰ ਸੁਣ ਗਿਆ ਨਾ ਜਾਣੀ ਉਹਨੂੰ ਹੀ ਸੁਣਿਆ ਦਿਓਰ ਨੂੰ ਹੀ ਸੁਣਿਆ ਜਨਾਨੀ ਤਾਂ ਫਿਰ ਵੀ ਟਾਲ ਲੈਂਦੀ ਵੀ ਚੱਲ ਇਗਨੋਰ ਕਰਦੀ ਦਫਾ ਉਹ ਕਹੀ ਜਾਂਦਾ ਤੇ ਪਰੇ ਮਰ ਜੇ ਕਰ ਕਹਿ ਵੀ ਰਿਹਾ ਹੈ ਨਾ ਵੀ ਜ਼ਰੂਰ ਮੈਂ ਇੱਥੇ ਲੜਾਈ ਕਰਾਉਣੀ ਆ ਨਾ ਵੀ ਕਈ ਹੁੰਦੇ ਆ ਵੀ ਕਹਿੰਦੇ ਦਫਾ ਉਹ ਤੂੰ ਤਾਂ ਕੰਜਰ
0: ਉਮਰ ਕਿੰਨੀ ਕਹਦੀ
1: ਕਿਹਦੀ
0: ਬੁੱਗੇ ਦੀ
1: ਮੈਨੂੰ ਕੀ ਪਤਾ ਕੁੱਟ ਪੈਂਦੀ
0: ਅੱਛਾ ਸਿਰਫ ਉਦਾਂ ਉਦਾਂ ਪਤਾ ਨਹੀਂ ਲੱਗਾ
1: ਕੁੱਟ ਪੈਂਦੀ ਵੀਡੀਓ ਦੇਖੀ ਸਾਰਿਆਂ ਨੇ ਮਤਲਬ ਰੌਲਾ ਰੱਪਾ ਜਿਹਾ ਹੀ ਪੈਂਦਾ ਦੇਖਿਆ
0: ਚਲੋ ਫਿਰ ਇਹ ਰੌਲਾ ਰੱਪਾ ਹੀ ਆ ਫਿਰ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਫਿਰ ਤੇ ਜਦੋਂ
1: ਹੁਣ ਵਾਲਾ ਤੁਸੀਂ ਐਕਚੁਅਲ ਵੀਡੀਓ ਕਿਸੇ ਕੋਲ ਹੋਈ ਤੇ ਮੰਗਵਾ ਲਓ ਹੋਣੀ ਹੈ ਕਿਸੇ ਕੋਲ
0: ਆ ਗਈ ਹੋਣੀ ਹੁਣ ਤੱਕ ਇਹਦੇ ਜਦ ਕੋਈ ਅੱਜ ਹੀ ਆ ਜਾਣੀ
1: ਅੱਜ ਹੀ ਆਈ ਲਓ
0: ਜੀ ਚਲੋ ਥੈਂਕ ਯੂ ਤੇ ਵੀਰੇ ਬਾਈ ਕਹਿੰਦੇ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ ਅੱਛਾ ਕਹਿੰਦੇ ਕਿ ਵੀਰੇ ਐਂਡ ਬਾਈ ਮੁੰਡਾ ਵੀ ਕੁੜੀ
1: ਨੂੰ ਵੀ ਹਾਂ
0: ਕੁੜੀ ਜਾਂ ਭੈਣ ਨੂੰ ਕਹਿੰਦੇ ਆ। ਨਹੀਂ ਜੀ ਭਾਵੇਂ ਮਾਲਵਾ ਹੋਵੇ ਤੇ ਭਾਵੇਂ ਦੁਆਬਾ ਹੋਵੇ ਏਦਾਂ ਨਹੀਂ ਆ ਵੀ ਭੈਣ ਨੂੰ ਕੋਈ ਬੁੱਗੇ ਕਹਿੰਦਾ ਵਾ।
1: ਹਾਂ ਭੈਣ ਵੀਰਾ ਕਹਿੰਦੇ ਆ,
0: ਹਾਂ ਵੀਰਾ ਤੇ ਕਹਿੰਦੇ ਆ, ਵੀਰਾ ਡੈਫੀਨੇਟਲੀ ਕਹਿੰਦੇ ਆ।
1: ਨਹੀਂ ਭੈਣ ਨੂੰ ਕਹਿੰਦੇ ਵੀਰਾ ਕਹਿੰਦੇ ਆ ਮਾਲਵੇ ਦੇ ਵਿੱਚ, ਇਦਾਂ ਕਹਿ ਰਹੇ ਮੈਨੂੰ ਲੱਗਦਾ।
0: ਵੀਰਾ ਐਂਡ ਬਾਈ,
1: ਹਾਂ ਭੈਣ ਨੂੰ ਵੀਰਾ ਐਂਡ ਬਾਈ ਕਹਿੰਦੇ
0: ਆ। ਓਕੇ ਇੱਕ ਮਿੰਟ ਫੇਰ ਸੁਣ ਲਓ, ਵੀਰਾ ਐਂਡ ਬਾਈ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ। ਪਤਾ ਮਤਲਬ ਹੁਣ ਆਪਾਂ ਇਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗੀ, ਥੋੜਾ ਜਿਹਾ ਨਖੇੜ ਦੋ ਤੁਸੀਂ, ਨਖੇੜ ਦੋ ਤੁਸੀਂ। ਪਰ ਜਿੰਨਾ ਚਲੋ ਜਿੰਨੀ ਕੁ ਮੇਰੀ ਸੈਂਸ ਆ, ਉਹ ਤੇ ਆਪਾਂ ਲਾਡ ਪਿਆਰ ਦੇ ਨਾਲ ਕਿਸੇ ਛੋਟੇ ਬੱਚੇ ਨੂੰ ਕਹਿ ਦਿੰਦੇ ਹਾਂ ਨਾ ਵੀ ਹਾਂ ਵੀ ਬਹੁ ਮੇਰਾ ਬੁੱਗੂ ਜਾਂ ਮੇਰਾ ਬੁੱਗਾ ਸ਼ਾਇਦ ਤੋਂ।
1: ਆਪਾਂ ਕੁੜੀਆਂ ਨੂੰ ਪਿਆਰ ਨਾਲ ਕਹਿ ਦਿੰਦਾ ਮੇਰਾ ਪੁੱਤ ਹੈ ਨਾ ਮੇਰਾ ਇਦਾਂ
0: ਪੁੱਤ, ਚਲੋ ਹਾਂ ਮਤਲਬ ਜਿਹਨੂੰ ਤੁਸੀਂ ਪੁੱਤ ਕਹਿ ਸਕਦੇ ਹੋ ਉਹਨੂੰ ਤੁਸੀਂ, ਜਦ ਤੁਹਾਡੇ ਫਾਦਰਲੀ ਫਿਗਰ ਆ ਤੇ ਉਹ ਕਹਿ ਸਕਦੇ ਹੋ ਤੁਸੀਂ। ਪਰ ਤੁਸੀਂ ਮੰਨ ਲਓ ਤੁਹਾਡਾ ਜੇ ਕੋਈ ਭੈਣ ਵੀ ਆ ਭਾਵੇਂ ਹਾਣ ਪ੍ਰਵਾਣ ਆ ਜਾਂ
1: ਜਾਂ
0: ਥੋੜੀ ਉਮਰ ਦਾ ਥੋੜਾ ਹੀ ਫਰਕ ਆ, ਥੋੜਾ ਹੀ ਡਿਸਟੈਂਸ ਆ, ਤੇ ਉੱਥੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ। ਵੇਖੋ ਅੱਜ ਕੱਲ੍ਹ ਘਰਾਂ 'ਚ ਜੋ ਮਰਜ਼ੀ ਕਹੀ ਜਾਂਦਾ ਪਰ ਇਹ ਕੋਈ ਸਲੀਕਾ ਨਹੀਂ ਆ, ਹੈ ਨਾ। ਤੁਸੀਂ ਉਹ ਚੀਜ਼ ਉਹੀ, ਕਿਉਂਕਿ ਸਲੀਕਾ ਇਸ ਕਰਕੇ ਵੀ ਨਹੀਂ ਮੰਨਿਆ ਜਾਂਦਾ ਵੀ ਤੁਹਾਡੇ ਕੋਲੋਂ ਸੁਣ ਕੇ ਘੁੰਮਣ ਕੇ ਦੂਸਰਾ ਵੀ ਕਹਿਣ ਲੱਗ ਪੈਂਦਾ
1: ਜੀ,
0: ਤੁਹਾਡਾ ਆਂਢ ਗੁਆਂਢ ਵੀ ਕਹਿਣ ਲੱਗ ਪੈਂਦਾ।
1: ਅਸੀਂ ਬੱਚਿਆਂ ਨੂੰ
0: ਫਿਰ ਤੁਸੀਂ ਗੁੱਸਾ ਕਰਦੇ ਹੋ ਗੱਲ
1: ਨਾ ਪਾਉਂਦੇ ਬੱਚੇ, ਆਪਾਂ ਇਹੀ ਕਹਿੰਦੇ ਨਾ ਕਿ ਇਦਾਂ ਨਹੀਂ ਕਹਿਣਾ, ਬਾਕੀ ਵੀ ਕਹੋਗੇ ਹੈ ਨਾ।
0: ਹਾਂ ਫਿਰ ਤੁਸੀਂ ਉਹ, ਹਾਂ ਤੇ ਜੇ ਨਾਲੇ ਵੇਖੋ ਵੱਡੀ ਗੱਲ ਇਹ ਆ ਵੀ ਜੇ ਆਪਾਂ ਇਹੋ ਹੀ ਬੁੱਗੇ ਜਾਨੂੰ ਹੀ ਕਹਿਣਾ ਤੇ ਫਿਰ ਨਾ ਕਿਉਂ ਰੱਖਦੇ ਆਪਾਂ, ਨਾ ਰੱਖ ਲਿਆ ਕਰੋ ਫਿਰ
1: ਸਾਰੇ ਗਲੀ ਕੁਮਾਰ ਤੋਂ ਕੁੱਟ ਕਰ
0: ਕਾਲੂ, ਸੋ ਇਹ ਤੇ ਪਹਿਲੇ ਨਾਂ ਜਿਹੜੇ ਸੀ। ਚਲੋ ਠੀਕ ਆ ਜੀ, ਥੈਂਕ ਯੂ ਤੁਹਾਡਾ। ਤੇ ਅੱਛਾ ਇਹ ਚੱਲ ਰਿਹਾ ਵਾ ਆਸਟ੍ਰੇਲੀਆ ਚ, ਕੀ ਚੱਲ ਰਿਹਾ ਵਾ?
1: ਤੁਹਾਨੂੰ ਇੰਨੀ ਵੱਡੀ ਮੈਂ ਖਬਰ ਦੱਸਤੀ, ਹੁਣ ਤੁਹਾਨੂੰ ਦੋਨੋਂ ਚੀਜ਼ਾਂ ਦੱਸਾਂ?
0: ਨਹੀਂ ਯਹਾਂ ਪੇ ਕਿਆ ਚੱਲ ਰਿਹਾ,
1: ਯਹਾਂ ਪੇ ਤੋ ਮੁਝੇ ਪਤਾ ਨਹੀਂ ਕਿਆ ਚੱਲ ਰਿਹਾ ਹੈ, ਜਹਾਂ ਸੇ ਮੈਂ ਦੂਰ ਹੂੰ, ਜਹਾਂ ਪੇ ਅਗਰ ਜੋ ਚੱਲ ਰਿਹਾ ਹੈ ਮੈਨੇ ਬਤਾ ਦੀ ਵੋ ਉਨਕੀ ਐਡ ਹੋ ਜਾਏਗੀ, ਇਸ ਲਈ ਮੈਨੇ ਨਹੀਂ ਬਤਾਨਾ ਹੈ। ਜੋ ਜਿਹੜਾ ਅੱਜ ਵੱਧ ਸ਼ੇਅਰ ਹੋ ਰਿਹਾ ਨਾ ਲੇਡੀਜ਼ ਗਰੁੱਪ ਦੇ ਵਿੱਚ, ਉਹ ਆ ਵੀ ਮਤਲਬ ਬੀਵਾ ਸਟੋਰ ਓਪਨ ਹੋਇਆ ਤੇ ਉਹ ਲੇਡੀਜ਼ ਨੇ ਧੂੰਏ
0: ਕੱਢੇ।
1: ਬੀਵਾ ਦਾ ਸਟੋਰ ਕੱਪੜਿਆਂ ਦਾ ਬ੍ਰਾਂਡ ਆ ਇੰਡੀਆ ਬੀਵਾ, ਉਹਨਾਂ ਦਾ ਸਟੋਰ ਓਪਨ ਹੋਇਆ ਇੱਥੇ, ਉਹਨਾਂ ਨੇ ਮਤਲਬ ਜਨਾਨੀਆਂ ਨੇ ਧੂੰਏ ਕੱਢੇ। ਮੈਨੂੰ ਮਤਲਬ ਪਤਾ ਨੀ ਕਿੰਨੀਆਂ ਕੁ ਵੀਡੀਓਜ਼ ਆ ਗਈਆਂ ਵੀ ਉਹ ਲੈ, ਉਹ ਮੈਂ ਕਿਹਾ ਮੈਨੂੰ ਨਹੀਂ ਪਸੰਦ ਇਹਨਾਂ ਦੇ ਕੱਪੜੇ, ਮੈਂ ਨਹੀਂ
0: ਪਸੰਦ। ਮੈਂ ਜਿੰਨਿਆਂ ਕੋਲੋਂ ਮੈਂ ਸੁਣਿਆ ਵਾ ਜਾਂ ਮਤਲਬ ਉੱਥੇ ਵੀ ਏਅਰਪੋਰਟ ਵਗੈਰਾ ਤੇ ਹੁੰਦਾ ਵਾ ਸ਼ਾਇਦ, ਹਾਂ ਬੜਾ ਬੇਕਾਰ ਜਿਹਾ ਹੁੰਦਾ ਸਮਾਨ ਦਾ ਕੋਈ,
1: ਕਿਉਂਕਿ ਮੋਸਟਲੀ ਉਹ ਕਾਟਨ
0: ਲੈ ਲਓ ਆਪਾਂ, ਸੋਰੀ ਉਹਨਾਂ ਕੱਲ ਨੂੰ ਐਡ ਦੇ ਦੇਣ ਕਿਤੇ ਕੁੜੀ ਨੂੰ ਕਹਿੰਦੇ ਆ, ਮੇਰਾ ਕਜ਼ਨ ਮੇਰੀ ਵਾਈਫ ਨੂੰ ਵੀ ਬਾਈ ਕਹਿੰਦਾ ਆ, ਕਹਿੰਦਾ ਐਜ ਏ ਸਿਸਟਰ ਵੀ। ਹੁਣ ਮਤਲਬ ਵੀਰਾ ਐਂਡ ਬਾਈ ਦੀ ਗੱਲ ਕਰ ਰਹੇ ਹੋ ਜਾਂ ਮੁੰਡਾ ਜਾਂ ਕੁੜੀ? ਵੇਖੋ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ ਗੈਰੀ ਜੀ, ਕਹਿਣ ਦਾ ਕੋਈ ਮਸਲਾ ਨਹੀਂ ਆ, ਕਹਿਣ ਨੂੰ ਤਾਂ ਆਪਾਂ ਜੋ ਮਰਜ਼ੀ ਕਹਿ ਸਕਦੇ ਹਾਂ,
1: ਹੈ ਨਾ।
0: ਮਤਲਬ ਇਹ ਨਹੀਂ ਵੀ ਆਹ ਨਹੀਂ ਕਹਿੰਦੇ ਆਹ ਨਹੀਂ ਕਹਿੰਦੇ, ਅਸਲ 'ਚ ਜਿਹੜਾ ਕਹਿਣ ਆ ਨਾ ਗੱਲ ਆ ਕਿ ਤੁਸੀਂ ਸਹੀ ਕਹਿ ਰਹੇ ਹੋ ਜਾਂ ਗਲਤ ਕਹਿ ਰਹੇ ਹੋ। ਹੁਣ ਤੁਸੀਂ ਜੇ ਮਤਲਬ ਆਪਣੀ ਵਹੁਟੀ ਨੂੰ ਵੀ ਕਹੀ ਜਾਂਦੇ ਹੋ ਜਾ ਭਰਾ, ਹੈ ਨਾ,
1: ਮਤਲਬ
0: ਉਹ ਬਰੋ, ਹੈ ਨਾ, ਕਹਿ ਤੇ ਤੁਸੀਂ ਦਿੱਤਾ, ਪਰ ਇਹਦਾ ਮਤਲਬ ਇਹ ਥੋੜੀ ਵੀ ਮੁੜ ਕੇ ਜਸਟੀਫਾਈ ਵੀ ਕਰੋਗੇ।
1: ਤੁਸੀਂ ਇਹ ਸੋਚੋ ਜੇ ਜਨਾਨੀ ਕਹਿ ਦੇਵੇ ਵੀਰਾ ਬਣੇ ਪਾਣੀ ਦਿਓ
0: ਤੇ ਕਹਿ ਦਿੰਦੀਆਂ, ਆ ਵੀ ਤੇ ਚੱਲਦਾ ਹੀ ਆ। ਹੁਣ ਜੇ ਮੰਨ ਲਓ ਬਰੋ ਕਹਿਤਾ ਤੇ ਵੀਰਾ ਕੀ ਆ, ਉਹਦਾ ਅੰਗਰੇਜ਼ੀ ਵਰਜ਼ਨ ਕੀ ਆ, ਉਹਦਾ ਕੀ ਆ, ਉਹ ਭਰਾਵਾ ਤੇ ਆਮ ਹੀ ਕਹਿ ਦਿੰਦੀਆਂ, ਹੈ ਨਾ, ਇਹ ਤੇ ਆਮ ਚੱਲਦਾ ਵਾ। ਪਰ ਅਸਲ ਦੇ ਵਿੱਚ ਇਹਦਾ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਦਾ ਜੇ ਮਤਲਬ ਆਪਾਂ ਇੰਨੀ ਜੇ ਉਹਨੂੰ ਸਮਝਣਾ ਹੋਵੇ ਵੀ ਉਹਦਾ ਨੁਕਸਾਨ ਕੀ, ਕਈ ਵਾਰੀ ਆਪਾਂ ਕਹਿ ਦਿੰਦੇ ਜਾਂ ਫਿਰ ਕੀ ਹੋਇਆ, ਕੁਛ ਨਹੀਂ ਹੁੰਦਾ ਇਹਦੇ ਨਾਲ, ਠੀਕ ਆ, ਭੈਣ ਭੈਣ ਹੀ ਰਹਿੰਦੀ ਆ, ਭਰਾ ਭਰਾ ਹੀ ਰਹਿੰਦਾ ਵਾ, ਸਾਰੇ ਰਿਸ਼ਤੇ ਉੱਦਾਂ ਦੇ ਉੱਦਾਂ ਹੀ ਰਹਿੰਦੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਵਾ ਤੁਸੀਂ ਰੈਫਰੈਂਸ ਬਣਾ ਲੈਂਦੇ ਹੋ
1: ਜੀ,
0: ਆਹ ਜਿੱਦਾਂ ਤੁਸੀਂ ਹੁਣ ਬਣਾ ਲਈ ਵੀ ਤੁਸੀਂ ਚਿਰਾਂ ਤੋਂ ਸੁਣਦੇ ਆ ਰਹੇ ਹੋ, ਤੁਹਾਡੇ ਫਰੈਂਡ ਸਰਕਲ 'ਚ, ਤੁਹਾਡੇ ਪਰਿਵਾਰ 'ਚ, ਤੁਹਾਡੇ ਇਲਾਕੇ 'ਚ, ਆਂਢ ਗੁਆਂਢ 'ਚ ਕਿਤੇ ਤੁਸੀਂ ਸੁਣਦੇ ਆ ਰਹੇ ਹੋ, ਤੇ ਤੁਸੀਂ ਇੱਕ ਰੈਫਰੈਂਸ ਬਣਾ ਲਈ ਵੀ ਇੱਦਾਂ ਕਹਿ ਲਈ ਦਾ ਵਾ, ਆਹ ਆਹ ਚੀਜ਼ ਕਰਕੇ ਇਹ ਭੈੜਾ ਹੁੰਦਾ ਵਾ। ਅਦਰਵਾਈਜ਼ ਰਿਸ਼ਤਾ ਤੇ ਰਿਸ਼ਤਾ ਹੀ ਰਹਿਣਾ ਵਾ, ਉੱਥੇ ਕਹਿਣਾ ਥੋੜੀ ਫਰਕ ਪੈ ਜਾਣਾ, ਪਰ ਓਵਰੇ ਟਾਈਮ ਇਹ ਚੀਜ਼ਾਂ ਖਰਾਬ ਕਰਦੀਆਂ।
1: ਬਿਲਕੁਲ ਰੰਜੋ ਜੀ, ਜਿੱਦਾਂ ਹੁਣ ਮੈਨੂੰ ਅਜੀਬ ਲੱਗਾ ਹਨਾ ਕਿ ਮੈਨੂੰ ਕੋਈ ਵੀਰਾ ਕਵੇ ਹਨਾ, ਲਾਈਕ ਕਿਉਂਕਿ ਉੱਧਰ ਸਾਡੇ ਵੱਲ ਕਹਿੰਦੀਆਂ ਕਹਿੰਦੇ ਨੀ ਕੁੜੀ ਨੂੰ ਇੱਦਾਂ ਵੀਰਾ ਹਨਾ, ਤੇ ਉਹਨਾਂ ਨੂੰ ਉਹ ਨੋਰਮਲ ਲੱਗ ਰਹੀ ਹੈ ਕਿਉਂਕਿ ਉਹਨਾਂ ਨੂੰ ਸ਼ਾਇਦ 15-20 ਸਾਲ ਤੋਂ ਵੀਰਾ ਕਹਿਣ ਦੀ ਆਦਤ ਆ ਤੇ ਸੁਣਨ ਦੀ ਆਦਤ ਆ, ਪਰ ਜਦੋਂ ਇਹੀ ਚੀਜ਼ 70-80 ਸਾਲ ਬਾਅਦ ਹੋਣੀ ਆ ਤੇ ਉਦੋਂ ਫਿਰ ਭੈਣ ਦਾ ਤਾਂ ਵੀਰੇ ਦਾ ਡਿਫਰੈਂਸ ਕੌਣ ਦੱਸੂਗਾ।
0: ਇੱਕ ਹਿਸਟਰੀ ਬਣ ਜਾਂਦੀ ਹੈ, ਇੱਕ ਰੈਫਰੈਂਸ ਬਣ ਜਾਂਦਾ ਹੈ। ਬੜਾ ਕੁਝ ਜਿਹੜਾ ਵਾ ਆਪਾਂ ਵੇਖਿਆ ਸਮੇਂ ਦੇ ਨਾਲ, ਸਾਡੇ ਬਚਪਨ ਚ ਉਦਾਂ ਨਹੀਂ
1: ਨਹੀਂ ਸੀਗਾ। ਹਾਂ,
0: ਜਿੱਦਾਂ ਹੁਣ ਉਹ ਚੇਂਜ ਹੋ ਗਿਆ।
1: ਬਿਲਕੁਲ
0: ਹਨਾ, ਪਹਿਲਾਂ ਜਿੱਥੇ ਕਈ ਥਾਵਾਂ ਦੇ ਉੱਤੇ ਵੀਰ ਜੀ ਹੁੰਦਾ ਸੀ, ਹੁਣ ਸਾਡੇ ਇਲਾਕੇ ਚ ਲਾ ਲਓ, ਸਾਡੇ ਇਲਾਕੇ ਚ ਵੀਰ ਜੀ ਭਾਜੀ ਨਾਲ ਰਿਪਲੇਸ ਹੋ ਚੁੱਕਾ, ਪਹਿਲਾਂ ਨਹੀਂ ਸੀ।
1: ਓਕੇ,
0: ਹੁਣ ਈਵਨ ਮਾਝੇ ਚ ਇਹ ਚੀਜ਼ ਮੈਂ ਆਪਣੇ ਉਹ ਚ ਵੇਖੀ, ਉਹ ਸ਼ੋਵਾਸ ਚ ਵੇਖੀ ਆ ਵੀ ਇਹ ਚੀਜ਼ ਹੌਲੀ ਹੌਲੀ ਚੇਂਜ ਹੋਈ ਹੈ। ਸ਼ਬਦ ਦੋਵੇਂ ਚੰਗੇ ਨੇ ਪਰ ਇੱਦਾਂ ਉਹ ਚੀਜ਼ਾਂ ਰੈਫਰੈਂਸ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਚੇਂਜ ਹੁੰਦੀਆਂ। ਅਸਲ 'ਚ ਆਪਾਂ ਨਾ ਲੈਂਗੁਏਜ ਬੜੀ ਟ੍ਰਿੱਕੀ ਚੀਜ਼ ਆ ਅਤੇ ਇਨਸਾਨ ਉਹਦੇ ਤੋਂ ਵੀ ਟ੍ਰਿੱਕੀ ਆ, ਕਿਉਂਕਿ ਉਹੀ ਘੱਟਦਾ ਵਾ ਹੈ ਨਾ, ਉਹੀ ਆਪਣੀ ਸੁੱਖ ਸੁਵਿਧਾ ਵੇਂਦਾ। ਦਿਮਾਗ ਬੜਾ ਸ਼ਾਤਰ ਆ, ਇਹ ਨਾ ਆਪਣੀ ਸੁੱਖ ਸੁਵਿਧਾ ਭਾਲਦਾ ਵਾ। ਫੋਰ ਐਗਜ਼ਾਮਪਲ ਮੈਂ ਕਿੱਥੋਂ ਮਿਹਨਾ ਵਾਂ, ਹੁਣ ਸਕੂਲਾਂ ਕਾਲਜਾਂ 'ਚ ਆਪਾਂ ਵੀ ਪੜ੍ਹੇ ਹਾਂ, ਸਾਰੇ ਪੜ੍ਹੇ ਆ। ਇੱਕ ਸਮਾਂ ਹੁੰਦਾ ਸੀ ਜਦੋਂ ਤੁਸੀਂ ਥੋੜ੍ਹਾ ਜਿਹਾ ਕਈਆਂ ਚੀਜ਼ਾਂ 'ਚ ਨਾ ਲੂਪ ਹੋਲ ਐਜ ਭਾਲਦੇ ਹੋ, ਕਹਿਣ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ ਪਾ ਕੇ। ਫੋਰ ਐਗਜ਼ਾਮਪਲ ਭਰਾ ਨਾ ਕਹਿਣਾ, ਕਜ਼ਨ ਕਹਿਤਾ
1: ਜੀ,
0: ਹੈ ਨਾ, ਜਦਕਿ ਚਾਚੇ ਮਾਮੇ ਦਾ ਪੁੱਤ, ਭੂਆ ਮਾਸੀ ਦਾ ਪੁੱਤ ਕੀ ਆ, ਹੈ ਨਾ, ਆਪਾਂ ਕਜ਼ਨ ਕਹਿਤਾ, ਹੁਣ ਉਹ ਚੱਲਦਾ। ਠੀਕ ਆ, ਹੁਣ ਵੀਰ ਜੀ ਕੋਈ ਉਹਦੇ 'ਚ ਅੱਗੇ ਗੁੰਜਾਇਸ਼ ਨਹੀਂ ਹੈਗੀ। ਵੀਰ ਜੀ ਕਹਿਤਾ ਇਹਦਾ ਮਤਲਬ ਭਰਾ, ਭਾਜੀ ਪਸਾਤਾ
1: ਜੀ,
0: ਭਾਜੀ ਮਤਲਬ ਵੈਸੇ ਤੇ ਉਹ ਵੀ ਬੜਾ ਕਿਸੇ ਨੂੰ ਸਮਝ ਹੋਵੇ ਤੇ ਸ਼ਬਦ ਉਹ ਵੀ ਸੋਚ ਸਮਝ ਭਰਾ ਹੀ, ਭਰਾ ਵੀ ਪਲੱਸ ਵੱਡੇ ਸਾਡੇ ਤੋਂ ਵੱਡੇ ਲਈ ਵਰਤਿਆ ਜਾਂਦਾ, ਸਾਡੇ ਜੀਜੇ ਲਈ ਵੀ ਵਰਤਿਆ ਜਾਂਦਾ।
1: ਓਕੇ,
0: ਭਾਜੀ ਮਤਲਬ ਸਾਡੇ ਜਿਹੜੇ ਆਪਣਾ ਜਾਂ ਭਾਈਆ ਜਾਂ ਜੀਜਾ
1: ਜੀ,
0: ਤੇ ਜਾਂ ਭਾਜੀ ਜਿੱਦਾਂ ਮਤਲਬ ਬਹੁਤ ਪਹਿਲਾਂ ਜੇ ਮੈਂ ਵੇਖਾਂ ਨਾ ਤੇ ਸਾਡੇ ਸਿਰਫ ਭਾਜੀ ਜੀਜੇ ਲਈ ਵਰਤਿਆ ਜਾਂਦਾ ਸੀ।
1: ਓਕੇ,
0: ਹੋ ਸਕਦਾ ਆਪਣੇ ਆਪਣੇ ਅਲੱਗ ਅਲੱਗ ਪ੍ਰਾਰਾਂ 'ਚ ਹੋਵੇ, ਪਰ ਮਾਝੇ 'ਚ ਮੈਂ ਜ਼ਿਆਦਾ ਭਾਜੀ ਉਹਦੇ ਲਈ ਵੇਖਿਆ। ਹੁਣ ਇਹ ਸਮਾਰਟਨੈਸ ਵਾਲੇ ਸ਼ਬਦ ਨੇ, ਮੈਂ ਨਹੀਂ ਕਹਿ ਰਿਹਾ ਵੀ ਕੁੜੀਆਂ ਇਕੱਲੀਆਂ, ਮੁੰਡਿਆਂ ਨੇ ਵੀ ਬੜੀ ਸਮਾਰਟਨੈਸ ਦੇ ਨਾਲ ਵਿੱਚ ਸ਼ਬਦ ਪਸਾਏ ਆ, ਜਿੱਦਾਂ ਮੈਂ ਆਹੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ। ਵੀਰ ਜੀ ਮਤਲਬ ਕੋਈ ਗੁੰਜਾਇਸ਼ ਨਹੀਂ ਆ, ਭਾਜੀ ਮਤਲਬ ਤੁਸੀਂ ਗੁੰਜਾਇਸ਼ ਲੈ ਲਈ, ਹੈ ਨਾ, ਭਾਜੀ ਸਤਿ ਸ਼੍ਰੀ ਅਕਾਲ, ਉੱਥੇ ਉੱਥੇ ਤੁਸੀਂ ਗੁੰਜਾਇਸ਼ ਭਾਲ ਲਈ। ਇਹ ਸ਼ਬਦਾਂ ਦੀ ਹੇਰਾ ਫੇਰੀ ਆ, ਹੌਲੀ ਹੌਲੀ ਤੁਹਾਡੇ ਦਿਮਾਗ 'ਚ ਉਹ ਰਜਿਸਟਰ ਹੁੰਦੀਆਂ ਨੇ ਚੀਜ਼ਾਂ,
1: ਬਿਲਕੁਲ
0: ਉਹ ਹੋ ਕੇ ਫਿਰ ਉਹ ਅੱਗੇ ਦੀ ਅੱਗੇ ਅੱਗੇ ਤੋਂ ਅੱਗੇ ਅਸੀਂ ਇਸ
1: ਟਰੈਵਲ ਕਰਦੀਆਂ।
0: ਹਾਂ, ਬੰਦਾ ਸ਼ਾਇਦ ਇਹ ਵੀ ਭੁੱਲ ਜਾਂਦਾ, ਹੁਣ ਅਸੀਂ ਆ ਤੇ ਅਸੀਂ ਆਪਣੇ ਜਦੋਂ ਸਕੂਲ ਕਾਲਜ 'ਚ ਹੋਵਾਂਗੇ, ਅਸੀਂ ਸ਼ਾਇਦ ਇਹ ਥੋੜ੍ਹੀ ਸੋਚਿਆ ਹੋਊਗਾ ਵੀ ਇਹ ਚੀਜ਼ਾਂ ਜਿਹੜੀਆਂ ਅੱਗੇ ਤੁਰ ਕੇ ਸਾਡੇ ਬੱਚਿਆਂ ਤੱਕ ਵੀ ਪਹੁੰਚਣੀਆਂ। ਹੁਣ ਦੱਸੇ ਕਿਹੜਾ ਵੀ ਇਹ ਕਿਹੜੀ ਸਮਾਰਟਨੈਸ ਦੇ ਨਾਲ ਕਿੱਦਾਂ ਘੜੇ ਗਿਆ, ਪਰ ਹੌਲੀ ਹੌਲੀ ਉਹਨਾਂ ਸ਼ਬਦਾਂ ਦੀ ਯੂਜੇਜ ਬਦਲਦੀ ਜਾਂਦੀ ਹੈ। ਖੈਰ, ਭਾਸ਼ਾ ਇਸੇ ਤਰ੍ਹਾਂ ਬਦਲਦੀ ਵੀ ਆਪਣੇ ਆਪ ਨੂੰ, ਬੜਾ ਕੁਛ ਚੰਗਾ ਬੜਾ ਕੁਛ ਮਾੜਾ। ਤੇ ਖੈਰ, ਆਪਾਂ ਮਤਲਬ ਬੁੱਗੇ ਤੋਂ ਸ਼ੁਰੂ ਹੋ ਕੇ ਤੇ ਗੱਲਬਾਤ ਜਿਹੜੀ ਉਹ ਸਾਡੀ ਲੰਮੀ ਨਿਕਲ ਆਈ। ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਇਹ ਵੀ ਆ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਆ ਜਾਂ ਫਿਰ ਆਪਾਂ ਇੱਕ ਦੂਸਰੇ ਨਾਲ ਨੇੜੇ ਆਏ ਹਾਂ, ਪਹਿਲਾਂ ਈਵਨ ਮਾਝੇ ਮਾਲਵੇ ਦੁਆਬੇ ਇੱਕ ਦੂਸਰੇ ਦਾ ਹੀ ਨਹੀਂ ਪਤਾ ਹੁੰਦਾ,
1: ਬਹੁਤ ਦੂਰ
0: ਹੈ ਨਾ, ਵੀ ਉੱਧਰ ਕੀ ਸ਼ਬਦ ਆ, ਕੋਈ ਇੱਕ ਅੱਧੇ ਸ਼ਬਦ ਦਾ ਪਤਾ ਹੁੰਦਾ ਸੀ ਹੈ ਨਾ, ਹੁਣ ਸਾਰਾ ਕੁਛ ਇੱਕ ਦੂਸਰੇ ਬਾਰੇ ਪਤਾ। ਪਰ ਜਦੋਂ ਉਹ ਕਿਸੇ ਦੂਸਰੇ ਦਾ ਸ਼ਬਦ ਤੁਹਾਨੂੰ ਅਪੀਲ ਕਰਦਾ
1: ਜੀ,
0: ਚੰਗਾ ਲੱਗਦਾ ਅਸੀਂ ਅਡੋਪਟ ਕਰ ਲੈਂਦੇ, ਫਨੀ ਲੱਗਦਾ ਅਸੀਂ ਤਾਂ ਵੀ ਅਡੋਪਟ ਕਰ ਲੈਂਦੇ।
1: ਬਿਲਕੁਲ, ਹਾਂਜੀ, ਹਾਂ,
0: ਤੁਸੀਂ ਕਿਸੇ ਵੇਲੇ ਕਿਸੇ ਸ਼ਬਦ ਦੇ ਉੱਤੇ ਟੀਚਰ ਕਰਦੇ, ਹੁਣ ਡੈ ਦੇ ਉੱਤੇ ਤੁਸੀਂ ਜੇ ਟੀਚਰ ਕਰਦੇ ਹੋ ਹੈ ਨਾ, ਦੁਆਬਾ ਮਾਲਵਾ ਵਾਲੇ, ਤੇ ਅੱਜ ਬੜਿਆਂ ਨੇ ਸੁੱਤੇ ਸਿੱਧੇ ਅਡੋਪਟ ਕਰ ਲਿਆ ਵਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਡਿਆ ਡਿਆ ਕਰਦੇ ਆ, ਕੀਤਾ ਮਜ਼ਾਕ ਦੇ ਵਿੱਚ, ਪਰ ਉਸ ਤੋਂ ਬਾਅਦ ਉਹ ਚੜ ਗਿਆ ਪੱਟੇ ਦੇ ਉੱਤੇ, ਚੜ ਗਿਆ ਜ਼ਬਾਨ ਦੇ ਉੱਤੇ। ਸੋ ਇਸੇ ਤਰ੍ਹਾਂ ਦੇ ਨਾਲ ਇੱਧਰੋਂ ਮੈਂ ਵੇਖਦਾ ਵਾਂ ਵੀ ਕਈ ਮਾਝੇ ਵਾਲੇ ਉਹਨਾਂ ਨੂੰ ਉੱਧਰ ਤਾਂ ਮੰਨ ਲਓ ਹਾਂ ਤੀ ਬਾਈ, ਹੁਣ ਬੜੇ ਮੈਂ ਵੇਖਦਾ ਵਾਂ ਉਹਨਾਂ ਦੇ ਪੱਕੇ ਉਹ ਚੜ ਗਿਆ, ਉਹਨਾਂ ਨੂੰ ਪੁੱਛਣਾ ਪੈਂਦਾ ਤੁਸੀਂ ਮਾਲਵੇ ਤੇ, ਉਹ ਕਹਿੰਦੇ ਨਹੀਂ ਨਹੀਂ
1: ਮਾਝੇ ਦੇ,
0: ਉਹ ਯਾਰ ਨਾਲ ਰਹਿੰਦੇ ਸੀ ਮੁੰਡੇ ਜ਼ਬਾਨ ਤੇ ਚੜ੍ਹ। ਸੋ ਸਾਨੂੰ ਇੱਧਰ ਉੱਧਰਲੇ ਸ਼ਬਦ ਜਿਹੜੇ ਆ ਉਹ ਅਪੀਲ ਕਰਦੇ ਆ
1: ਜੀ,
0: ਫਿਰ ਆਪਾਂ ਨੂੰ ਇਸੇ ਤਰ੍ਹਾਂ ਅੰਗਰੇਜ਼ੀ ਦੇ ਆ ਹੈ ਨਾ, ਅੰਗਰੇਜ਼ੀ ਤੇ ਹੁਣ ਆਪਾਂ ਅੱਜ ਨੇ ਤੁਸੀਂ ਕਹਿ ਰਹੇ ਹੋ ਬਰੋ ਐਂਡ ਆਲ ਐਂਡ ਦਿਸ ਦੈਟ ਹੈ ਨਾ, ਇਹ ਸਾਰੇ ਜਿਹੜੇ ਆ ਉੱਥੋਂ ਸਾਨੂੰ ਲੱਗਦਾ ਵੀ ਅੱਛਾ ਗੋਰਿਆਂ ਨੇ ਬੋਲਿਆ, ਸਾਨੂੰ ਵੀ
1: ਕੂਲ ਲੱਗਦਾ ਨਾ,
0: ਹਾਂ ਕੂਲ ਲੱਗਦਾ, ਸਾਨੂੰ ਵੀ ਕਿਤੇ ਨਾ ਕਿਤੇ ਫਸਾਉਣਾ ਚਾਹੀਦਾ, ਤੇ ਆਪਾਂ ਉਹ ਚੀਜ਼ਾਂ ਉਸ ਤਰੀਕੇ ਨਾਲ ਵਰਤਦੇ, ਵਰਤੋਂ ਬੜੀ ਵਧੀਆ ਗੱਲ ਹੈ, ਪਰ ਇਹ ਆ ਕਿ ਉਹਨਾਂ ਦੀ ਸਾਡੀ ਤਹਿਜ਼ੀਬ ਨਾ ਬਦਲੇ, ਸੈਂਸ ਨਾ ਬਦਲੇ ਉਹਨਾਂ ਸ਼ਬਦਾਂ ਦੀ, ਰਿਸ਼ਤਿਆਂ ਦੇ ਮਾਇਨੇ ਨਾ ਬਦਲਣ।
1: ਬਿਲਕੁਲ
0: ਠੀਕ ਆ। ਅੱਗੇ ਕਿੰਨੇ ਕੁ ਸਾਡੇ ਕੋਲ ਰਿਸ਼ਤੇ ਰਹਿ ਗਏ ਕਿਤੇ, ਤੇ ਉਹਨਾਂ ਨੂੰ ਵੀ ਆਪਾਂ ਮਾਇਨੇ ਬਦਲਣ ਨੂੰ ਫਿਰਨੇ।
1: ਜੀ
0: ਜੀ, ਥੈਂਕ ਯੂ ਤੁਹਾਡਾ। ਸੋ ਇਹ ਸੋਸ਼ਲ ਮੀਡੀਆ ਤੋਂ ਬੜਾ ਕੁਛ ਸਾਨੂੰ ਜਿਹੜਾ ਉਹ ਇਸ ਕਰਕੇ ਵੀ ਮਿਲ ਜਾਂਦਾ। ਹਾਂਜੀ,
1: ਬੁੱਗਾ ਬੁੱਗਾ ਸਿੱਖਣ ਨੂੰ ਮਿਲ ਜਾਂਦਾ।
0: ਬੁੱਗਾ ਬੁੱਗਾ ਬੁੱਗਾ
1: ਜੀ ਜੀ। ਤੇ ਆਪਾਂ ਵਿਸ਼ੇ ਵੱਲ ਨੂੰ ਆਉਂਦੇ ਆ, ਵਿਸ਼ਾ ਬੁੱਗੇ ਤੋਂ ਥੋੜਾ ਜਰਾ ਹਟ ਕੇ ਇਹ ਬੁੱਗੀ ਵੱਲ ਬੁਗਨੀ ਵਾਲਦਾ ਹੈ ਛੜਗੀ ਤੁਹਾਡੀ ਜਿਹੜੀ।
0: ਹਾਂਜੀ ਜੀ, ਚਲੋ ਇਸ ਵਿਸ਼ੇ ਦੇ ਉੱਤੇ ਆਪਾਂ ਭਾਸ਼ਾ ਦੇ ਉੱਤੇ ਗੱਲ ਸਾਡੀ ਚੱਲਦੀ ਰਹਿੰਦੀ ਹੈ। ਬਾਕੀ ਤੁਸੀਂ ਜੇ ਕੋਈ ਵੀ ਇਹਦੇ ਉੱਤੇ ਵਿਚਾਰ ਸਾਂਝਾ ਕਰਨਾ ਤੇ ਵੈਲਕਮ ਹੈ। ਅਗਲੇ ਹਿੱਸੇ ਦੇ ਵਿੱਚ ਤੁਸੀਂ ਇਹਦੇ ਉੱਤੇ ਹੋਰ ਫਰਦਰ ਕਰ ਸਕਦੇ ਹੋ। ਤੁਸੀਂ ਬੜੇ ਸ਼ਬਦ ਨੇ ਐਸੇ ਜਿਹੜੇ ਆਪਾਂ ਹੁਣ ਧੱਕੇ ਦੇ ਨਾਲ ਪਸਾਏ ਆ, ਜਿਹੜੇ ਇੱਕ ਦੂਸਰੇ ਦੇ ਸੁਣ ਕੇ ਸਾਨੂੰ ਔਡ ਲੱਗਦੇ ਆ
1: ਜੀ,
0: ਹਨਾ। ਹੁਣ ਜਾਨੂ ਹੋ ਗਿਆ ਜਾਂ ਇਹ ਫਿਲਮੀ ਹੁੰਦੇ ਸੀ ਜਾਂ ਬੰਦ ਕਮਰਿਆਂ ਵਾਲੇ ਸ਼ਬਦ ਹੁੰਦੇ ਸੀ, ਬੜੇ ਸ਼ਬਦ ਨੇ ਨਾ। ਹੁਣ ਜਦੋਂ ਸਾਲਾ ਸ਼ਬਦ ਆ
1: ਹਨਾ,
0: ਤੇ ਇੱਕ ਸਮਾਂ ਗਾਲ ਹੀ, ਡਿਪੈਂਡ ਆ ਤੁਸੀਂ ਕਿੱਦਾਂ ਕਿਹਾ
1: ਜੀ,
0: ਕਿੱਦਾਂ ਕਿਹਾ ਉਹ ਮੈਟਰ ਕਰਦਾ। ਸਾਡੀਆਂ ਫਿਲਮਾਂ ਨੇ, ਸਾਡੇ ਗਾਣਿਆਂ ਨੇ ਉਹਨੂੰ ਇੰਨਾ ਕੁ ਪ੍ਰਚਾਰ ਕੀਤਾ, ਅੱਜ ਕਿਸੇ ਨੂੰ ਉਹ ਬੁਰਾ ਹੀ ਨਹੀਂ ਲੱਗਦਾ। ਇੱਕ ਸਮੇਂ ਉਹ
1: ਨਾਰਮਲ ਲੱਗਣ ਲੱਗਾ
0: ਹਨਾ, ਇੱਕ ਸਮੇਂ ਪਰਿਵਾਰ ਵਰਜਦਾ ਹੁੰਦਾ ਸੀ
1: ਜੀ ਜੀ।
0: ਆਹ ਛਿੱਤਰ ਵੇਲਾ,
1: ਤੁਸੀਂ ਕਈ ਵਾਰੀ ਰਣਜੋਤ ਜੀ ਸੁਣਿਆ ਹੋਣਾ ਨਾ, ਕਈ ਤੁਸੀਂ ਤੇ ਚਲੋ ਕੀ ਸੁਣਿਆ ਹੋਣਾ, ਹੁਣ ਮੈਂ ਇਦਾਂ ਵੀ ਨਹੀਂ ਕਹਿ ਸਕਦੀ ਤੁਸੀਂ ਜਨਾਨੀਆਂ ਦੇ ਮੂੰਹਾਂ ਚ ਸੁਣਿਆ ਹੋਣਾ। ਕਈ ਵਾਰੀ ਨਾ ਲੇਡੀਜ਼ ਗੱਲ ਕਰੋਗੇ, ਉਹ ਕਰੋਗੇ, ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਬਸ ਉਹ ਸਾਲਾ ਸੂਲਾ ਕਹਿ ਲੈਂਦੇ ਆ, ਬਸ ਇੰਨੀ ਕੁ ਗਾਲ ਕੱਢਦੇ ਆ। ਗਾਲ ਤੇ ਗਾਲ ਹੀ ਆ, ਮੈਂ ਕਹਿੰਦੀ
0: ਪਤਾ ਕੁਛ ਸੁਣ ਸੁਣ ਕੇ ਤੇ ਉਹ ਜਿਹੜੀ ਰੋਜ਼ ਤੁਸੀਂ ਚੀਜ਼ ਸੁਣਦੇ
1: ਹੋ
0: ਉਹ ਤੁਹਾਨੂੰ ਗਾਲ ਨਹੀਂ ਲੱਗਦੀ।
1: ਐਗਜ਼ੈਕਟਲੀ,
0: ਨਾਲੇ ਡਿਪੈਂਡ ਕਰਦਾ, ਕਈ ਸ਼ਬਦ ਇਦਾਂ ਦੇ ਆ ਤੁਸੀਂ ਡਿਪੈਂਡ ਕਰਦਾ ਕਿਹੜੀ ਸੈਂਸ ਚ ਕਹਿ ਰਹੇ ਹੋ। ਹੁਣ ਮੰਨ ਲਓ ਤੁਸੀਂ ਗੁੱਸੇ ਚ ਕਿਸੇ ਨੂੰ ਕਹਿ ਰਹੇ ਹੋ
1: ਜੀ,
0: ਤੇ ਫਿਰ ਉਹ ਗਾਲ ਹੀ ਆ ਨਾ। ਤੇ ਜੇ ਤੁਸੀਂ ਉਹੀ ਚੀਜ਼ ਜਿਹੜੀ ਆ ਕਿਸੇ ਰਿਸ਼ਤੇ ਨੂੰ ਤੁਸੀਂ ਕਹਿ ਰਹੇ ਹੋ, ਅੱਜ ਕੱਲ੍ਹ ਤੇ ਮੈਂ ਨਾ ਕਈ ਵਾਰੀ ਨਿੱਕੇ ਨਿੱਕੇ ਨਿਆਣੇ ਨੂੰ ਕਹਿ ਦਿੰਦੇ ਹਾਂ,
1: ਹਾਂ ਮੁੰਡਿਆਂ ਨੂੰ ਸਪੈਸ਼ਲੀ,
0: ਹਾਂ। ਪਰ ਉਹਦੇ 'ਚ ਗੱਲ ਇਹ ਹੁੰਦੀ ਕਿ ਜਦੋਂ ਉਹ ਚੀਜ਼ਾਂ ਅਸੀਂ ਕਹਿ ਦਿੰਦੇ, ਸਿਨੇਮੇ ਵਾਲੇ ਕਹਿ ਦਿੰਦੇ ਆ, ਇਹ ਸਮਾਜ ਦੇ ਵਿੱਚ ਆਮ ਵਰਤੇ ਜਾਂਦੇ, ਅਸੀਂ ਤੇ ਤਾਂ ਕਰਕੇ ਪਾਤੇ, ਪਰ ਇੱਥੋਂ ਪਾਤੇ ਦੈਟਸ ਫਾਈਨ, ਚਲੋ ਪਾਈ ਜਾਓ, ਪਰ ਇਹਦੀ ਆਪਾਂ ਜੇ ਸਾਈਡ ਇਫੈਕਟ ਵੇਖਣਾ ਤੇ ਉਹ ਫੇਰ ਪਹਿਲੇ ਵਾਲੀ ਰੈਫਰੈਂਸ ਆ। ਅਸਲ 'ਚ ਡਾਕੂਮੈਂਟਿਡ ਹੋ ਜਾਂਦੀ ਚੀਜ਼ ਹਨਾ, ਤੁਸੀਂ ਕਿਸੇ ਨੂੰ ਟੋਕੋਗੇ ਉਹ ਕਹੂਗਾ ਯਾਰ ਉਹ ਫਲਾਣੇ ਨੇ ਫਲਾਣੀ ਫਿਲਮ 'ਚ ਕਿਹਾ ਸੀ, ਉਹ ਫਲਾਣਾ ਆਵੇ ਆ ਵੇਖ ਲਓ, ਗਾਣਾ ਸੁਣ ਲਓ ਇਹਦੇ 'ਚ ਹੈਗਾ, ਇਹ ਫਿਰ ਗਾਣਾ ਥੋੜ੍ਹੀ ਗਲਤ ਹੋ ਸਕਦਾ। ਆ ਫਲਾਣੀ ਆ ਕਿਤਾਬ ਆਪਾਂ ਪੜ੍ਹੀ ਆ, ਈਵਨ ਕਈ ਮੈਂ ਨਾਵਲਾਂ 'ਚ ਵੇਖਿਆ ਤੇ ਉੱਥੇ ਉਹ ਹੈਗਾ ਵਾ। ਹੁਣ ਜੇ ਤੇ ਉਸ ਫਿਲਮ ਗਾਣੇ ਜਾਂ ਫਿਰ ਉਹਦੇ 'ਚ ਉਹਦੀ ਸੈਂਸ ਉਸ ਹਿਸਾਬ ਨਾਲ ਵਰਤੀ ਗਈ ਆ ਜਿੱਦਾਂ ਉਹ ਹੋਣੀ ਚਾਹੀਦੀ ਆ, ਫਿਰ ਤੇ ਬੰਦਾ ਸਮਝਾ ਸਕਦਾ ਵੀ ਯਾਰ ਉਹ ਇਸ ਸੈਂਸ 'ਚ ਇੱਦਾਂ ਕਿਹਾ, ਸਾਡੀ ਸਿਚੁਏਸ਼ਨ ਕੁਛ ਹੋਰ ਆ
1: ਜੀ ਜੀ।
0: ਪਰ ਉੱਥੇ ਤੇ ਸਿੱਧਾ ਸਿੱਧਾ ਹੀ ਆ ਕੰਮ,
1: ਜਿੱਥੇ ਫਿੱਟ ਕਰਨਾ ਉੱਥੇ ਕਰੋ,
0: ਜਿੱਥੇ ਤੇ ਫਿੱਟ ਕਰਨਾ ਉੱਥੇ ਕਰ ਲੈ। ਸੋ ਇਹ ਫਰਕ ਪੈਂਦਾ ਜਦੋਂ ਉਹ ਚੀਜ਼ ਓਵਰ ਏ ਟਾਈਮ ਆਪਾਂ ਵਾਰ ਵਾਰ ਵਰਤੀ ਜਾਂਦੇ ਹਾਂ, ਉਹਨੂੰ ਆਪਾਂ ਜਸਟੀਫਾਈ ਕਰਨ ਬਹਿ ਜਾਂਦੇ ਹਾਂ।
1: ਮੈਂ ਨਾ ਆਪਾਂ ਬਹੁਤ ਜਲਦੀ ਜਿੱਦਾਂ ਇੱਕ ਦੂਜੇ ਦੇ ਨੇੜੇ ਆ ਗਏ, ਜਿੱਦਾਂ ਤੁਸੀਂ ਕਿਹਾ ਸੀ ਨਾ ਮਾਝਾ ਮਾਲਵਾ ਦੁਆਬਾ, ਪਹਿਲੇ ਸਮਿਆਂ 'ਚ ਪਤਾ ਹੀ ਨਹੀਂ ਸੀ ਹੁੰਦਾ ਨਾ ਵੀ ਕੀ ਉੱਧਰਲੇ ਪਾਸੇ ਕੀ ਹੋ ਰਿਹਾ ਅਤੇ ਇੱਧਰਲੇ ਪਾਸੇ ਕੀ ਹੋ ਰਿਹਾ, ਸਾਧਨ ਵੀ ਨਹੀਂ ਸੀ ਹੁੰਦੇ ਇੰਨੇ। ਉਹ ਇੱਕਦਮ ਤੇਜ਼ੀ ਜਿਹੀ ਆਈ ਨਾ, ਉਹਦੇ ਨਾਲ ਅਸੀਂ ਨੇੜੇ ਹੋ ਗਏ, ਯੂਨੀਵਰਸਿਟੀਆਂ ਆਪਾਂ ਐਕਸਚੇਂਜ ਕੀਤੀਆਂ, ਇੱਕ ਦੂਜੇ ਦੇ ਜਾਣਾ ਆਉਣਾ ਸ਼ੁਰੂ ਕੀਤਾ ਨਾ। ਮੈਂ ਪਹਿਲੀ ਵਾਰੀ ਨਾ ਮੈਂ ਮਾਲਵੇ 'ਚ ਵਿਆਹ ਗਈ ਸੀ ਜਦੋਂ ਮੈਂ 10ਵੀਂ 'ਚ ਪੜ੍ਹਦੀ ਸੀ, 9ਵੀਂ 10ਵੀਂ 'ਚ ਪੜ੍ਹਦੀ ਹੋਣੀ ਆ, ਅਤੇ ਅਸੀਂ ਸਾਰੇ ਜਣੇ ਗਏ ਸੀ ਨਾ, ਅਤੇ ਅਸੀਂ ਬੜੇ ਐਕਸਾਈਟਿਡ ਕਿ ਅਸੀਂ ਉੱਥੇ ਵਿਆਹ ਜਾਣਾ ਹੈ ਨਾ, ਪਟਿਆਲੇ ਵੀ ਇੱਦਾਂ ਹੈ ਨਾ ਜਾਣਾ ਅਸੀਂ ਉੱਥੇ ਵਿਆਹ, ਅਤੇ ਉਹ ਥੋੜ੍ਹਾ ਜਿਹਾ ਨਾ ਅਗਾਂਹ ਪਿੰਡਾਂ ਦਾ ਇਲਾਕਾ ਸੀਗਾ ਜਦੋਂ ਗਏ, ਅਤੇ ਅਸੀਂ ਬੜੇ ਹੈਰਾਨ। ਰਣਜੋਤ ਜੀ, ਮਤਲਬ ਮੈਨੂੰ ਹੁਣ ਕਈ ਵਾਰੀ ਹਾਸਾ ਆਉਂਦਾ ਹੁੰਦਾ ਆਪਣੇ ਆਪ 'ਤੇ, ਹੁਣ ਅਸੀਂ ਨਾ ਇੱਦਾਂ ਬਿਹੇਵ ਕੀਤਾ ਕਿ ਜਿੱਦਾਂ ਆਪਾਂ ਦੁਨੀਆ 'ਤੇ ਕੋਈ ਹੋਰ ਦੁਨੀਆ 'ਤੇ ਆ ਕੇ ਨਾ ਵੀ ਅਸੀਂ ਬੰਦੇ ਦੇਖ ਲਏ, ਕਿਉਂਕਿ ਦੁਆਬੇ ਦੇ ਵਿੱਚ ਬਹੁਤ ਲੋਕ ਘੱਟ ਤੰਬੇ ਲਾਉਂਦੇ ਆ ਹੈ ਨਾ, ਜਾਂ ਧੋਤੀ ਬੰਨਦੇ ਸੀਗੇ, ਅਸੀਂ ਨਹੀਂ ਸੀ ਦੇਖੇ, ਹੋਣੇ ਕੋਈ ਬਜ਼ੁਰਗ ਕਦੀ ਇੱਦਾਂ ਦੇਖੇ ਸੀਗੇ ਨਾ। ਉੱਥੇ ਲੋਕਾਂ ਨੇ ਆਮ ਉਹ ਲਗਾਏ ਹੋਏ ਸੀ ਅਤੇ ਡੱਬੀਆਂ ਵਾਲੇ ਪਰਨੇ ਬੰਨੇ ਹੋਏ ਸੀ ਚੈੱਕ ਵਾਲੇ, ਅਤੇ ਇੱਧਰ ਸਾਰੇ ਪਲੇਨ ਪਰਨਾ ਬੰਨਦੇ ਸੀਗੇ, ਸਾਡੇ ਲਈ ਬੜੀ ਅਜੀਬ। ਅਸੀਂ ਸਾਰੇ ਭੈਣ ਭਰਾ ਸਾਨੂੰ ਉਹਨਾਂ ਨੇ ਡਿੱਗੀ 'ਚ ਵਿੱਚ ਬਿਠਾਇਆ, ਅਸੀਂ ਉੱਥੋਂ ਦੇਖਣ ਲੱਗੇ ਕਿਉਂ ਦੇਖ ਦੇਖ ਡੱਬੀਆਂ ਵਾਲਾ ਪਰਨਾ ਬੰਨਿਆ, ਡੱਬੀਆਂ ਵਾਲਾ ਪਰਨਾ, ਮਤਲਬ ਬਹੁਤ ਅਜੀਬ ਗੱਲ ਸੀ ਸਾਡੇ ਲਈ। ਫਿਰ ਉਹ ਤੋਂ ਬਾਅਦ ਉਹ ਗਏ ਵਾਪਸ ਆਏ, ਸਾਰਿਆਂ ਨੂੰ ਆ ਕੇ ਦੱਸਿਆ ਵੀ ਉੱਥੇ ਇੱਦਾਂ ਆ। ਔਰ ਅੱਛਾ, ਇਹ ਇੱਕ ਹੋਰ ਵੱਡੀ ਸਭ ਤੋਂ ਅਜੀਬ ਗੱਲ ਸਾਡੇ ਲਈ ਕੀ ਸੀ, ਸਾਡੀ ਕਣਕ ਹਜੇ ਮਤਲਬ ਥੋੜ੍ਹੀ ਥੋੜ੍ਹੀ ਉਹੀ ਸੀਗੀ, ਅਤੇ ਉਹਨਾਂ ਦੀ ਕਣਕ ਪੱਕੀ ਹੋ ਸੀਗੀ, ਜਿਹੜਾ ਅਸੀਂ ਚੀਜ਼ਾਂ ਜੋ ਅਸੀਂ ਨੋਟ ਕੀਤੀਆਂ ਗੱਲਾਂ ਐਜ਼ ਅ ਕਿਡ ਹੈ ਨਾ, ਅਤੇ ਅਸੀਂ ਮੰਮੀ ਉਹਨਾਂ ਨੂੰ ਵੀ ਕਹਿਣ ਲੱਗੇ ਕਿ ਇਹਨਾਂ ਨੇ ਕਣਕ ਵੱਢ ਵੀ ਲਈ ਆ, ਅਤੇ ਮੰਮੀ ਨਾ ਮੰਮੀ ਅਤੇ ਚਾਚੀ ਆਪਸ 'ਚ ਗੱਲਾਂ ਕਰਨ ਲੱਗੇ ਕਿ ਹਾਂ ਇੱਧਰੋਂ ਹੀ ਜ਼ਿਆਦਾ ਕੰਬਾਈਨਾਂ ਉੱਧਰ ਨੂੰ ਜਾਂਦੀਆਂ, ਵੀ ਇਹ ਆਪਣੀ ਸੰਭਾਲ ਕੇ ਆਪਣੇ ਵੱਲ ਨੂੰ ਜਾਂਦੇ ਹੋਣੇ ਆ, ਲਾਈਕ ਉਹ ਵੀ ਦਿਮਾਗ 'ਚ ਫਿੱਟ ਹੋ ਗਈ ਕਿ ਉਹਨਾਂ ਲੋਕਾਂ ਕੋਲ ਕੰਬਾਈਨਾਂ ਆ।
0: ਜ਼ਮੀਨਾਂ ਖੁੱਲੀਆਂ
1: ਹੈ ਨਾ, ਹਾਂ, ਕਿ ਅਸੀਂ ਫਿਰ ਆ ਕੇ ਸਕੂਲ ਮੰਨ ਲਓ ਇਹ ਗੱਲਾਂ ਕੀਤੀਆਂ ਵੀ ਹਾਂ ਅੱਛਾ ਉੱਥੇ ਕੀ ਸੀਗਾ, ਕੀ ਅਲੱਗ ਸੀ ਉੱਥੇ, ਅਲੱਗ ਇਹ ਸੀਗਾ ਵੀ ਉਹਨਾਂ ਨੇ ਡੱਬਿਓਲ ਫਰਨੇ ਬੁੰਨੇ ਸੀ, ਉਹਨਾਂ ਨੇ ਆਪਣੇ ਕਣਕ ਵੀ ਸਾਂਭ ਲਈ ਸੀ ਆਪਣੀ, ਹਲੇ ਮਾੜੀ ਮਾੜੀ ਹਰੀ ਆ, ਹੈ ਨਾ, ਇਹ ਸਾਰੀਆਂ ਗੱਲਾਂ
0: ਐਕਸਾਈਟਮੈਂਟ ਹੀ ਨਾ।
1: ਹਾਂ, ਫਿਰ ਯੂਨੀਵਰਸਿਟੀ ਗਈ ਤੇ ਉੱਥੇ ਫਿਰ ਆਹ ਮਤਲਬ ਇੱਕ ਵਰਡ ਜਿਹੜਾ ਮੇਰੇ ਦਿਮਾਗ 'ਚ ਫਿੱਟ ਹੋ ਗਿਆ ਵੀ ਕੀ ਗਾਹ ਪਾਇਆ ਆ, ਹੈ ਨਾ, ਉਹ ਬਹੁਤ ਕਹਿੰਦੇ ਸੀਗੇ ਉਸ ਟਾਈਮ ਤੇ ਉੱਥੇ ਨਾ ਸਾਰੇ ਬੱਚੇ, ਕੀ ਗਾਹ ਪਾਇਆ ਆ, ਹਰੇਕ ਰੋਜ਼ ਕਲਾਸ 'ਚ ਮੈਨੂੰ ਸੁਣਨ ਨੂੰ ਮਿਲਦਾ ਸੀ। ਮੈਂ 2 ਮਹੀਨਿਆਂ ਬਾਅਦ ਘਰ ਆਈ, ਮੈਂ ਕੀ ਕਿਹਾ ਕੀ ਗਾਹ ਪਾਇਆ, ਮੰਮੀ ਨੇ ਕੁਛ ਉਹਦੇ ਵਿੱਚ ਚੌਂਕੇ 'ਚ ਕੁਛ ਕਰਦੇ, ਮੰਮੀ ਨੇ ਵੇਲਣਾ ਚੱਕਿਆ, ਹਲੇ 2 ਮਹੀਨੇ ਹੋਏ ਗਏ ਘਰ ਬਿਠਾ ਲਵਾ ਤੈਨੂੰ, ਗਾਹ ਤੇਰਾ ਮੈਂ ਇਹ ਕਿੱਦਾਂ ਦਾ ਬੋਲਣਾ ਸ਼ੁਰੂ ਕਰਤਾ, ਕੀ ਗਾਹ ਪਾਇਆ, ਇਹ ਕੀ ਹੁੰਦਾ, ਮਤਲਬ ਤੁਸੀਂ ਇੰਨੀ ਛੇਤੀ ਜਿਹੜੀ ਆ ਉਹ ਮੇਰੇ ਲਈ ਕੂਲ ਬਣਨਾ ਸੀਗਾ ਕਿ ਮੈਂ ਉੱਥੇ ਫਿੱਟ ਇਨ ਹੋ ਰਹੀ ਸੀ ਕਿ ਲਾਈਕ ਮੈਂ ਉਹਨਾਂ ਦੇ ਅੱਖਰ ਪਿੱਕ ਕਰਦੀ ਹੁੰਦੀ ਸੀ ਤੇ ਮੈਂ ਉਹ ਬੋਲਾਂ ਤਾਂ ਕਿ ਉਹ ਉਹਨਾਂ ਨੂੰ ਲੱਗੇ ਕਿ ਮੈਂ ਮਤਲਬ ਉਹਨਾਂ ਵੱਲ ਦੀ ਹੋਈ ਆ, ਵੀ ਐ ਨਹੀਂ ਕਿਤੇ ਆਈ,
0: ਕੁਛ ਨਵਾਂ ਤੁਸੀਂ ਸਿੱਖਿਆ ਵਾ, ਕੁਛ ਤੁਹਾਨੂੰ ਅਪੀਲਿੰਗ ਲੱਗਦਾ, ਉਹੀ ਜਿੱਦਾਂ ਮੈਂ,
1: ਉਹ ਫਰਕ ਨਹੀਂ ਸੀ ਪੈਂਦਾ ਵੀ ਉਹ ਕਿਸ ਸੈਂਸ ਵਿੱਚ ਕਹਿੰਦੇ ਆ ਪਰ ਕਹਿਣਾ ਆ।
0: ਸੋ ਉਹ ਚੀਜ਼ਾਂ ਥੋੜੀਆਂ ਥੋੜੀਆਂ ਆਪਾਂ ਅਡੋਪਟ ਕਰ ਲੈਂਦੇ ਹਾਂ। ਤੇ ਖੈਰ ਅੱਜ ਆਪਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਕਰਾਂਗੇ ਹੁਣ ਗੱਲਾਂ ਬਾਤਾਂ। ਮੇਰੇ ਖਿਆਲ ਨਾਲ ਇਹਦੇ ਉੱਤੇ ਜਿੱਦਾਂ ਤੁਹਾਡੇ ਮੈਸੇਜ ਆ ਰਹੇ ਨੇ ਆਪਾਂ ਇਹਦੇ 'ਤੇ ਵੀ ਗੱਲ ਕਰ ਸਕਦੇ ਹਾਂ ਕਿ ਤੁਸੀਂ ਇੱਧਰੋਂ ਉੱਧਰੋਂ ਜੋ ਤੁਸੀਂ ਚੀਜ਼ਾਂ ਅਡੋਪਟ ਕੀਤੀਆਂ ਜੋ ਸ਼ੁਰੂ ਦੇ ਵਿੱਚ ਤੁਹਾਨੂੰ ਅਪੀਲਿੰਗ ਲੱਗੀਆਂ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਡੀ ਸ਼ਬਦਾਵਲੀ ਦਾ ਹਿੱਸਾ ਬਣ ਗਈਆਂ, ਕਿਹੜੀਆਂ ਚੀਜ਼ਾਂ ਤੁਹਾਨੂੰ ਸਮਾਜ ਦੇ ਵਿੱਚ ਆਮ ਵਿਚਰਦਿਆਂ ਲੋਕਾਂ ਦੀਆਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ, ਕਿਹੜੀਆਂ ਚੀਜ਼ਾਂ ਤੁਹਾਨੂੰ ਬੁਰੀਆਂ ਲੱਗ ਰਹੀਆਂ ਨੇ, ਕਿਹੜੇ ਸ਼ਬਦ ਤੁਹਾਨੂੰ ਲੱਗਦਾ ਵਾ ਵੀ ਨਹੀਂ ਆਹ ਨਹੀਂ, ਹੁਣ ਕਈ ਤੇ ਸ਼ਬਦ ਆਪਾਂ ਕਹਿ ਵੀ ਨਹੀਂ ਸਕਦੇ ਆਪਾਂ, ਉਹ ਤੁਸੀਂ ਕਹਿਣੇ ਵੀ ਨਹੀਂ ਆ,
1: ਬਿਲਕੁਲ।
0: ਸੋ ਜਿਹੜੇ ਜਿਹੜੇ ਕਹਿ ਸਕਦੇ ਅਸੀਂ ਤੇ ਉਹੀ ਕਹਿ ਸਕਦੇ, ਉਹਨਾਂ ਤੇ ਗੱਲ ਕਰ ਸਕਦੇ, ਪਰ ਹਾਂ ਇਹ ਚੀਜ਼ਾਂ ਅਸਰ ਤੇ ਪਾਉਂਦੀਆਂ ਨੇ,
1: ਬਿਲਕੁਲ
0: ਪਾਉਂਦੀਆਂ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ, ਹਾਂਜੀ
1: 1674 AM।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
7: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
12: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਜਾਏਗੀ ਰੇਡੀਓ। ਹਾਂਜੀ 1674 AM ਗਾਣਾ ਤੁਸੀਂ ਸੁਣ ਰਹੇ ਸੀ ਜਸ ਬਾਜਵਾ ਦੀ ਆਵਾਜ਼ ਦੇ ਵਿੱਚ, ਤੇ ਨਾਂ ਸੀ ਗਾਣੇ ਦਾ ਰੋਟੀ ਪਾਣੀ। ਤੇ ਪ੍ਰੋਗਰਾਮ
1: ਰੋਟੀ ਪਾਣੀ ਪਕਾਉਣਾ ਤੂੰ ਸਿੱਖ ਜਾਏਂਗੇ?
0: ਰੋਟੀ ਪਾਣੀ ਮਤਲਬ ਉੱਤੇ ਲਿਖਿਆ ਵਾ, ਤੇ ਬਾਕੀ ਮਤਲਬ ਰਚ ਮਿਚ ਆ ਉਦਾਂ, ਹਨਾ। ਹਾਂ, ਜਦ ਤੇ ਰਚ ਮਿਚ ਮਤਲਬ ਨਹੀਂ ਨਾ, ਉਹ ਲਿਖਣ 'ਚ ਨਹੀਂ ਆਉਂਦਾ ਹੋਣਾ, ਸੈੱਟ ਕਿਤੇ ਹੁੰਦਾ। ਚਲੋ ਐਨੀਵੇ, ਗਾਣਾ ਸੁਣਾ। ਚਲੋ ਠੀਕ ਹੈ, ਧੰਨਵਾਦ ਤੁਹਾਡਾ, ਤੇ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਮੇਰੇ ਨਾਲ ਸੁਖ ਪਰਮਾਰ
1: ਜੀ, ਬਿਲਕੁਲ। ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਕਿਹੜੇ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਛੇਤੀ ਆ ਉਹ ਅਡੋਪਟ ਕਰ ਲਏ ਆ, ਤੇ ਜਾਂ ਫਿਰ ਕਿਹੜੇ ਸ਼ਬਦ ਤੁਹਾਨੂੰ ਅਜੀਬ ਲੱਗੇ ਸੀ ਪਹਿਲੀ ਵਾਰੀ ਸੁਣ ਕੇ ਕਿਸੇ ਦੂਸਰੇ ਇਲਾਕੇ ਦੇ। ਕਈ ਸ਼ਬਦ ਤਾਂ ਇੱਦਾਂ ਹੁੰਦੇ ਆ ਕਿ ਆਪਾਂ ਬੋਲਦੇ ਸੇਮ ਹੀ ਹੁੰਦੇ ਹਾਂ, ਪਰ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਫਰਕ ਪੈ ਜਾਂਦਾ ਹੈ। ਜਿੱਦਾਂ ਆਪਾਂ ਕਹਿੰਦੇ ਹਾਂ ਤੁਹਾਨੂੰ ਕਿੱਦਾਂ ਲੱਗੀ ਗੱਲ, ਹੈ ਨਾ, ਕਈ ਕਹਿੰਦੇ ਥੋਨੂੰ ਕਿੱਦਾਂ ਲੱਗੀ, ਨਾ
0: ਕਹਿੰਦੇ ਸੋਨੂੰ
1: ਕਿੱਦਾਂ ਲੱਗੀ। ਸਾਡੀ ਅਸੀਸ ਕਹਿੰਦੀ ਹੁੰਦੀ ਸੋਨੂੰ ਕਿੱਦਾਂ ਲੱਗੀ, ਸੋਨੂੰ ਪਤਾ ਆਂਟੀ,
0: ਸੋਨੂੰ ਮੈਂ ਦੱਸਦੀ।
1: ਮੈਨੂੰ ਬਹੁਤ ਮਜ਼ਾ ਆਉਂਦਾ ਜਦੋਂ ਉਹ ਇੱਦਾਂ ਕਹਿੰਦੀ ਮੈਨੂੰ ਨਾ, ਸੋਨੂੰ ਮੈਂ ਦੱਸਦੀ, ਤੇ ਮੈਂ ਨਾ ਉਹਨੂੰ ਕਈ ਵਾਰੀ ਕਹਿੰਦੀ ਵੀ ਉਨੀ ਗੱਲ, ਅੱਛਾ ਸਾਨੂੰ ਸੋਨੂੰ ਦੱਸੋ ਫੇ ਅਸੀਸ। ਕਈ ਸ਼ਬਦ ਪਿਆਰੇ ਲੱਗਦੇ ਆ, ਤੇ ਡਿਪੈਂਡ ਵੀ ਕਰਦਾ ਹੁਣ ਕਿਹਦੇ ਮੂੰਹ ਚੋਂ ਨਿਕਲਿਆ ਸ਼ਬਦ ਪਿਆਰਾ ਲੱਗਦਾ। ਇੱਡੀ ਬੁੱਗਾ ਕਿਸੇ ਹੋਰ ਨੇ ਤੁਹਾਨੂੰ ਕਿਹਾ ਹੋਵੇ, ਤੁਹਾਨੂੰ ਵੀ ਬਹੁਤ ਵਧੀਆ ਲੱਗਾ ਹੋਵੇ, ਤੇ ਕਿਸੇ ਹੋਰ ਨੇ ਕਿਹਾ ਹੋਵੇ, ਤੁਹਾਡਾ ਦਿਲ ਕੀਤਾ ਹੋਵੇ, ਮੁੱਖਾ ਮਾਰ ਕੇ ਪਤਾ ਇਹਦਾ ਬੁੱਗਾ।
0: ਨਹੀਂ, ਇਹੋ ਹੀ ਸਲੀਕਾ ਹੈ ਨਾ
1: ਜੀ।
0: ਆਪਣੇ ਤੇ ਵੈਸੇ ਘੱਟ ਹੀ ਵਰਤਿਆ ਜਾਂਦਾ, ਸਾਡੇ ਤੇ ਘੱਟ ਵਰਤਿਆ ਜਾਂਦਾ, ਸਾਡੇ ਤੇ ਬੁੱਗਾ ਵਰਤਿਆ ਜਾਂਦਾ, ਪਰ ਉਹ ਇਸ ਸੈਂਸ ਤੇ ਵਰਤਿਆ ਜਾਂਦਾ, ਬੁੱਗਾ ਘੱਟ ਤੇ ਬੁਗਲਾ ਜ਼ਿਆਦਾ ਕਿਹਾ ਜਾਂਦਾ
1: ਜੀ। ਹਾਂ,
0: ਬੁਗਲਾ ਫਲਾਇਆ, ਆਹੋ ਕਿ ਬੁੱਗਾ ਬਣਿਆ,
1: ਹਾਂ
0: ਇਹਨੇ ਬੁੱਗਾ, ਇਹਨੇ ਕੋ ਬੁੱਗਾ ਫਲਾਇਆ, ਹੈ ਨਾ। ਸਾਡੇ ਇਸ ਸੈਂਸ ਚ ਜ਼ਿਆਦਾ ਵਰਤਿਆ ਜਾਂਦਾ, ਪਰ ਖੈਰ ਅੱਜ ਕੱਲ ਸਾਡੇ ਤੁਹਾਡੇ ਵਾਲਾ ਕੁਛ ਰਹਿ ਨਹੀਂ। ਆਂਟੀ ਜੀ ਆਏ ਨੇ, ਪਹਿਲਾਂ ਇਹਨਾਂ ਨੂੰ ਵਿਹਲਿਆਂ ਕਰ ਦਈਏ ਆਪਾਂ। ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ?
2: ਹੁਣ
0: ਤੇ ਜਦੋਂ ਮੈਂ ਵੱਡਿਆਂ ਨੂੰ ਪੁੱਛਦਾ ਨਾ, ਤੇ ਉਹ ਕਹਿ ਦਿੰਦੇ ਆ ਹਾਂ ਧੁੱਪ ਵਧੀਆ ਲੱਗੀ ਆ, ਤੇ ਅੱਜ ਤੇ ਹਵਾ ਵੀ ਨੀ ਹੈਗੀ, ਹੁਣ ਉਹ ਚੀਜ਼ ਉਹਨਾਂ ਨੂੰ ਸਮਝ ਲੱਗਣ ਲੱਗ ਪਈ ਹੈ
1: ਨਾ,
0: ਹਵਾ ਵੀ ਤੰਗ ਕਰਦੀ ਹੈ ਨਾਲ,
2: ਹਵਾ ਜ਼ਿਆਦਾ ਕਰਦੀ ਹੈ
1: ਮੈਨੂੰ ਪਤਾ ਭੁੱਲ ਜਾਣਾ ਸਾਰਿਆਂ ਨੇ।
2: ਮਿੱਟੀ ਮੁੱਟੀ ਰੱਖ ਲਈ ਗੋਰਾ ਸਾਡੇ ਖੇਡਣ ਨੂੰ, ਖਾਣ ਨੂੰ ਤੇ
0: ਬਰਥਡੇ ਤੇ
2: ਨਹੀਂ,
0: ਸੈਂਡ ਪਿੱਟ ਬਣਾ ਦਈਏ।
1: ਪੰਜਾਬੀ ਕਲਾਸ ਦਾ ਹੋਮਵਰਕ ਕਰਾਉਂਦੀ ਵੀ ਨਾ, ਉਹਦੇ ਵਿੱਚ ਵੀ ਸੀ ਤੋਹਫਾ, ਮੈਂ ਤਾਂ ਉਹਦੇ ਵਿੱਚ ਵੀ ਲਿਖਾਇਆ ਆਵੇ ਕਿਤੇ ਭੁੱਲ ਨਾ ਜਾਣ।
2: ਚੱਲ ਮੈਂ ਕਿਹਾ ਫਿਲਮ ਦੀ ਗੱਲ ਚੱਲਦੀ ਆ, ਆਪਾਂ ਵੀ ਗੱਲ ਕਰ ਲਈਏ ਨਾ।
0: ਹਾਂਜੀ ਹਾਂਜੀ ਹਾਂਜੀ,
1: ਤੁਸੀਂ ਦੇਖਿਆ ਫਿਲਮ, ਗਏ ਸੀ ਦੇਖਣ?
2: ਹਾੜਾ ਓਏ ਰੱਬਾ, ਹਾੜਾ ਜੇ ਕੋਈ ਲੈ ਜੇ ਫਿਲਮ ਦੇਖਣ ਤਾਂ।
1: ਤੁਸੀਂ ਮੇਰੇ ਨਾਲ ਕਿਉਂ ਨਹੀਂ ਗਏ?
0: ਚੱਲੀ ਆਂਟੀ ਆਪਾਂ,
1: ਚਲੋ ਦੁਬਾਰਾ ਚੱਲਦੇ ਆ,
2: ਕੋਈ ਕਰ ਦੇ ਹੀਲਾ ਵਸੀਲਾ,
0: ਚਲੋ ਅੱਜ ਚੱਲਦੇ ਆ ਆਪਾਂ। ਹੁੰਦਾ ਏਡੀ ਕਾਹਦੀ ਗੱਲ ਹੋ ਗਈ, ਦੱਸੋ
2: ਤੁਸੀਂ, ਦੱਸੋ ਮੈਂ ਨਾ ਨਾ ਮਾਰਥ ਕਰੀ ਜਾਂਦੀ ਨਾਲ ਦੀ ਨਾਲ, ਹੁਣ ਹਾਰਥ ਕਰੀ ਜਾਂਦੀ, ਸੁਣ ਲਓ ਆਪਦੇ ਮੁੜ ਕੇ ਮੈਨੂੰ ਪੁੱਛੋਗੇ।
0: ਅੱਛਾ ਅੱਛਾ, ਇਹ ਉਹ ਹੁਣ ਅਰਥਾਂ ਵਾਲੀ ਗੱਲ ਡਈ ਆ। ਅੱਛਾ ਹਾਂਜੀ,
2: ਹਾੜਾ ਓਏ ਰੱਬਾ, ਕੋਈ ਕਰਦੇ ਹੀਲਾ ਵਸੀਲਾ, ਮਾਂ ਦਿਆ ਹੇਜ ਲਿਆ ਦੇ ਕੋਈ ਹਵਾ ਦਾ ਹੁਲਾਰਾ, ਐਵੇਂ ਹੋਜਕਾਂ ਨਾ ਮਾਰ, ਕਿਉਂਕਿ ਮੈਂ ਅਜੇ ਹੰਬਣਾ ਨਹੀਂ ਤੇ ਨਾ ਹੀ ਹੜਬੋਚ ਬਣਨਾ।
1: ਥੋੜਾ ਦੂਰ ਬੈਠੇ ਹੋ, ਮੈਂ ਖਰਾਬ ਕਰੂੰਗੀ ਹੁਣ ਏਦਾਂ ਹੋ ਜਾਣਾ।
2: ਕਿੱਥੇ ਦੇਖੇ ਤੂੰ? ਵਾਟਰ ਗਾਰਡਨ ਕੋਠੇ?
1: ਮੈਂ ਸਨਸ਼ਾਈਨ।
2: ਸਨਸ਼ਾਈਨ? ਅੱਛਾ, ਸਨਸ਼ਾਈਨ ਹੀ ਲੱਗੀ ਹੈ।
1: ਸਨਸ਼ਾਈਨ ਆਪਾਂ ਨੇੜੇ 12 ਮਿੰਟ ਵੀ ਨਹੀਂ ਲੱਗਦੇ।
2: ਮੈਂ ਵੀ ਤੇਰੀ ਭੈਣ ਹੀ ਆ।
0: ਆਪ ਕਮਾ ਕੇ ਵੀ ਇਹੋ ਸੋਚਦੀਆਂ ਰਹਿੰਦੀਆਂ ਕਿਹੜੇ ਸਾਡੇ ਜੇਬ ਚ ਜਾਣੇ ਆ ਚੰਗੀ ਗੱਲ ਵੀ ਆ
2: ਮੈਨੂੰ ਮੈਂ ਤਾਂ ਆਪਾਂ ਹੀ ਕਰਦੀ ਹੁੰਦੀ ਹੈਗੀ ਮੈਨੂੰ ਆਉਂਦਾ ਇੱਕ ਜੇ ਮੇਰੀ ਗੱਡੀ ਖਰਾਬ ਹੋ ਇੱਕ ਜੇ ਫਾਇਨਾ ਹੋ ਗਿਆ ਮੈਂ ਨੀ ਭਰਨਾ ਦੋ
1: ਮੈਨੂੰ ਤਾਂ ਨਾ ਆਂਟੀ ਜੀ ਜਦੋਂ ਦਾ ਇਹ ਗੱਲ ਪਤਾ ਲੱਗੀ ਆ ਵੀ ਤੁਹਾਡਾ ਪਹਿਲਾ ਫਾਈਨ ਮਾਫ ਹੋ ਜਾਂਦਾ ਨਾ ਮੈਨੂੰ ਹਜੇ ਤੱਕ ਕੋਈ ਫਾਈਨ ਨੀ ਹੋਇਆ ਤੇ ਮੈਨੂੰ ਜੇ ਕੋਈ ਘਰ ਕਵੇ ਵੀ ਨਾ ਫਾਈਨ ਆਇਆ ਨਾ ਦੇਖੀ ਤੈਨੂੰ 20 ਮਿੰਟ ਦਾ ਰਾਸਤਾ ਸੀ ਤੇ ਤੂੰ ਮਤਲਬ ਹਨਾ 15-16 ਚ ਮੁੜੇ ਆਈ ਆ ਤੇ ਮੈਂ ਕਹੂੰਗੀ ਉਹ ਪਹਿਲਾ ਫਾਈਨ ਮਾਫ ਹੁੰਦਾ
0: ਸਤ ਖੂਨ ਮਾਫ ਹੈ ਥੋੜੀ ਵੀ ਸਤ ਖੂਨ ਮਾਫ ਹੋ ਜਾਂਦੇ
1: ਨਹੀਂ ਰੰਜੋ ਜੀ ਜੇ ਮੈਂ ਸੱਚੀ 12 ਮਿੰਟਾਂ ਚ ਪਹੁੰਚਦੀ ਹੋਵਾਂ ਤੇ ਫਿਰ ਮੈਨੂੰ ਫਾਈਨ ਤਾਂ ਆਇਆ ਹੋਵੇ ਕਦੀ ਨਾ ਦੇਖ ਲੋ ਮੈਨੂੰ ਕਿੰਨੇ ਸਾਲ ਹੋ ਗਏ 15-16 ਸਾਲ ਗੱਡੀ ਚਲਾਉਂਦੀ ਨੂੰ ਕੋਈ ਫਾਈਨ ਆ ਮੈਂ ਸੇਫ ਡਰਾਈਵਰ ਆ ਮੇਰੇ ਨਾਲ ਤੁਸੀਂ ਬੈਠ ਕੇ ਜਾ ਸਕਦੇ ਹੋ ਜੈਸਮੀਨ ਜੀ ਦਾ ਮੈਨੂੰ ਕੋਈ ਭਰੋਸਾ ਨਹੀਂ
0: ਓਹ ਵਾਹ ਵਾਹ ਵਾਹ
2: ਆਜਾ ਦੱਸ ਰਹੀ ਹਾਂ ਜੈਸਮੀਨ
0: ਵਾਹ ਕਮਾਲ ਦੀ ਗੱਲ ਫਾਈਨ ਤੇ ਉਹਨਾਂ ਦੇ ਵੀ ਨੀ ਕਰੀ ਆਏ ਫਾਈਨ ਤੇ ਸਾਡੇ ਆਉਂਦੇ ਫਿਰ ਤੁਹਾਡੇ ਕਾਹਤੋਂ ਹੋਣੇ ਗਵਾਂਢੀ ਮਤਲਬ ਉਹ ਵੀ ਉਹ ਇੱਕ ਦੂਸਰੀ ਨੂੰ ਖਤਰਨਾਕ ਡਰਾਈਵਰ ਦੱਸਦੀਆਂ ਤੇ ਫਾਈਨ ਕਿਸੇ ਦੇ ਨੀ ਕਦੀ ਆਏ ਹਾਂ ਵੇਖ ਲੋ ਗਲਤ ਥਾਂ ਤੇ ਵੀ ਕਈ ਵਾਰੀ ਵਰਤਣੇ ਸ਼ੁਰੂ ਕਰ ਦਿੰਦੇ ਆਪਾਂ ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਕਈ ਆਪਾਂ ਨਵੇਂ ਦੂਸਰੇ ਇਲਾਕੇ ਤੋਂ ਆਪਾਂ ਸੁਣਦੇ ਹਾਂ ਸਾਨੂੰ ਵਧੀਆ ਲੱਗਦਾ ਵਾ ਅਸੀਂ ਨੂੰ ਅਡਾਪਟ ਕਰ ਲੈਂਦੇ ਹਾਂ
2: ਲੱਗਦਾ ਮੈਨੂੰ ਤਾਂ ਪਹਿਲਾਂ ਨਾ ਮੈਨੂੰ ਡਿਆ ਬਹੁਰੂ ਜਿਹਾ ਲੱਗਦਾ ਹੁੰਦਾ ਸੀਗਾ ਫਿਰ ਮੈਨੂੰ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਤਾਂ ਇਹਨਾਂ ਦੇ ਤਾਂ ਵੀ ਉਹਦੇ ਚ ਹੈਗਾ ਹੀ ਹੈ
0: ਕਰਨ
2: ਲੱਗੇ ਆ ਜਿਵੇਂ ਅਸੀਂ ਕਹਿੰਦੇ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਉਹ ਕਹਿੰਦੀ ਆ ਤੁਹਾਨੂੰ ਹੁਣ ਸਾਡੇ ਮਾਲ ਵਿਆਲਿਆਂ ਦੀ ਸਾਡੇ ਕਾਬ ਦੀ ਕਿੱਡੀ
0: ਸਾਰਿਆਂ ਨੂੰ ਇਹ ਚੀਜ਼ ਪਤਾ ਨੀ ਕਿਉਂ ਚਚਾ ਜੀ ਦਿੱਤੀ ਗਈ ਆ ਮਾਝੇ ਵਾਲੇ ਨੂੰ ਵੱਖਰੀ ਵੀ ਤੁਸੀਂ ਬੜੇ ਰੁੱਖੇ ਬੋਲਦੇ ਹੋ ਤੁਸੀਂ ਬੜੇ ਅੜਬ ਬੋਲਦੇ
2: ਹੋ ਮਾਝੇ
0: ਤੁਸੀਂ ਆਪਣੀ ਥਾਂ ਕਹੀ ਜਾਂਦੇ ਹੋ
2: ਦੀ ਬੋਲੀ ਤਾਂ ਮਿੱਠੀ ਹੈ ਬਲੇ ਸਾਡੀ ਹੈ ਨਾ ਜਿਹੜੀ ਉਹ ਸਾਡੇ ਤਾਂ ਨੀ ਉਹ ਕਹਿੰਦੇ ਹੁੰਦੇ ਜਿਵੇਂ ਬਰਾਸਾਂ ਪੱਟ
1: ਨਹੀਂ ਵੈਸੇ ਕਹਿੰਦੇ ਦੋਬੇ ਵਾਲਿਆਂ ਦੀ ਬੋਲੀ ਮਿੱਠੀ ਆ ਇੱਦਾਂ ਮੰਨਿਆ ਜਾਂਦਾ ਤੇ ਮੈਨੂੰ ਫੀਲ ਕਈ ਵਾਰ ਫਿਰ ਨੂੰ ਫੀਲ ਵੀ ਹੁੰਦਾ ਸੀ ਪਹਿਲਾਂ
2: ਉਵੇਂ ਹੈਗੇ ਵੀ ਬੋਲਦੀਆਂ
1: ਪਰ ਇੱਕ
2: ਹਾਂ ਓਪਨ ਹੈਗੇ ਉਵੇਂ ਆਏ ਜੇ ਨਹੀਂ ਕਿ ਵੀ ਬਾਹਲੀਆਂ ਚੁਸਤੀਆਂ ਚਲਾਕੀਆਂ ਜੇ ਨਹੀਂ ਕਰਦੇ ਵੀ
1: ਦੋਬੇ ਵਾਲੇ ਕਰਦੇ
2: ਆ ਕੇ ਜੇ ਕਰੀ ਜਾਗੀ ਦੋਬੇ ਵਾਲੇ ਐਂ ਕਰਦੇ ਆ
0: ਇਹ ਤਾਂ ਮੈਨੂੰ ਲੱਗਦਾ ਇਹ ਤੇ ਮੈਨੂੰ ਲੱਗਦਾ ਆਂਟੀ ਇਹ ਨਾ ਆਪਣੇ ਆਪਣੇ ਆਪ ਨੂੰ ਹਰ ਇੱਕ ਨੇ ਆਪਣੇ ਆਪ ਨੂੰ ਵਡਿਆਉਣ ਲਈ ਵੀ ਰੱਖਿਆ ਕੁਛ ਨਾ ਕੁਛ
1: ਤੇ ਕਹਿੰਦੇ ਮਿੱਠੇ ਆ ਨਾ ਪਤਾ ਨਹੀਂ ਮੈਨੂੰ ਕਿਸੇ ਨੇ ਇਦਾਂ ਕਿਹਾ ਸੀਗਾ ਵੀ ਤੁਸੀਂ ਦੁਆਬੇ ਤੋਂ ਆ ਮੈਂ ਕਿਹਾ ਹਾਂ ਕਹਿੰਦੀ ਉਹ ਅੱਛਾ ਤਾਂ ਹੀ ਤੁਸੀਂ ਇੰਨਾ ਮਿੱਠਾ ਬੋਲਦੇ ਮੈਂ ਕਿਹਾ ਮੇਰੇ ਘਰ ਪੁੱਛੀ ਜਰਾ ਮੈਂ ਕਿੰਨਾ ਮਿੱਠਾ
0: ਹਾਂਜੀ ਉਹ ਹੀ ਹੈ ਨਾ ਇੱਕ ਇਲਾਕੇ ਵਾਈਜ਼ ਆਪਾਂ ਉਹ ਧਾਰਨਾ ਬਣਾਈ ਆ ਤੇ ਜਦੋਂ ਕੋਈ ਕਹਿੰਦੇ ਉਦੋਂ ਆਪਾਂ ਫਿਰ ਕਹਿ ਦਿੰਦੇ ਵੀ ਆਪਾਂ ਇਹ ਮੰਨ ਵੀ ਲੈਂਦੇ ਹਾਂ ਵੀ ਅਸੀਂ ਬੜੇ ਰੁੱਖਾ ਬੋਲਦੇ ਹਾਂ ਅਸੀਂ ਬੜੇ ਖਰਵਾ ਬੋਲਦੇ ਹਾਂ ਅਸੀਂ ਬੜੇ ਉੱਚਾ ਬੋਲਦੇ ਹਾਂ ਤੇ ਦੂਸਰੇ ਪਾਸੇ ਫਿਰ ਅਸੀਂ ਆਪ ਆਪਣੇ ਆਪ ਦੇ ਲਈ ਇਹ ਵੀ ਕਹਿ ਲੈਂਦੇ ਹਾਂ ਵੀ ਸਾਡੇ ਜੋ ਹੁੰਦਾ ਅਸੀਂ ਕੱਢ ਦਿੰਦੇ ਹਾਂ ਨਾ ਦਿਲ 'ਚ ਨਹੀਂ ਕੁਛ ਵੀ ਰੱਖਦੇ ਅਸੀਂ ਮਤਲਬ ਅਸੀਂ ਲਕਾਸ਼ ਪਾ ਕੇ ਅਸੀਂ ਮਿੱਠੀਆਂ ਮਿੱਠੀਆਂ ਨਹੀਂ ਕਰਦੇ ਅਸੀਂ ਮਤਲਬ ਇੱਕ ਪਾਸੇ ਤੁਸੀਂ ਉਹ ਚੀਜ਼ ਜਿਹੜੀ ਐਕਸੈਪਟ ਵੀ ਕਰ ਲਈ ਆ ਦੂਸਰੇ ਪਾਸੇ ਉਹਦੇ ਤੋਂ ਪੋਚਾ ਵੀ ਤੁਸੀਂ ਸਿੱਖ ਲਿਆ ਸੋ ਉਹ ਹਰ ਇੱਕ ਇਲਾਕੇ ਦਾ ਮੈਨੂੰ ਲੱਗਦਾ ਲਗਭਗ ਸੇਮ ਹੀ ਆ ਪਰ ਕੋਈ ਇਲਾਕੇ ਇੱਦਾਂ ਦੇ ਨੇ ਕਈ ਲੋਕ ਇੱਦਾਂ ਦੇ ਨੇ ਉਹਨਾਂ ਨੇ ਭੁੱਲ ਕੇ ਵੀ ਇਹ ਚੀਜ਼ ਨਹੀਂ ਕਹਿਣੀ ਉਹਨਾਂ ਨੇ ਸੋ ਡਿਪੈਂਡ ਕਰਦਾ ਵਾ ਵੀ ਉਹ ਚੀਜ਼ ਦੇ ਵਿੱਚ ਅੱਗੇ ਕੌਣ ਲੱਗਾ ਸੀ ਗੱਲਾਂ ਸ਼ੁਰੂ ਕਿੱਥੋਂ ਹੋਈਆਂ ਸੀ ਲਿਖਣ ਦੇ ਵਿੱਚ ਕੌਣ ਮੋਰੀ ਸੀ ਸੁਣਾਉਣ ਦੇ ਵਿੱਚ ਕੌਣ ਮੋਰੀ ਸੀ ਇਹ ਉੱਥੋਂ ਚੀਜ਼ਾਂ ਆਈ ਥਿੰਕ ਟਰੈਵਲ ਉਸ ਹਿਸਾਬ ਦੇ ਨਾਲ ਵੀ ਹੁੰਦੀਆਂ ਨੇ
1: ਵੈਸੇ ਆਂਟੀ ਜੀ ਸੱਚੀ ਕੋਈ ਇਦਾਂ ਦਾ ਸ਼ਬਦ ਜਿਹੜਾ ਤੁਸੀਂ ਤੁਹਾਨੂੰ ਕਿਸੇ ਨੇ ਕਦੀ ਕਿਹਾ ਹੋਵੇ ਉਹ ਅੱਛਾ ਮੈਂ ਪਹਿਲੀ ਵਾਰੀ ਸੁਣਿਆ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਸਾਡੇ ਇਲਾਕੇ 'ਚ ਜ਼ਿਆਦਾ ਬੋਲਦੇ ਆ ਜਿੱਦਾਂ ਕਈ ਇਲਾਕਿਆਂ 'ਚ ਕਹਿੰਦੇ ਆ ਧੀ
2: ਆਪਾਂ ਸੀ ਬੋਲਦੇ ਆ ਮੈਂ ਗਿਆ ਸੀ ਜਿਵੇਂ ਤੁਸੀਂ ਕਹਿੰਦੇ ਸੀ ਕਰਨ ਡਏ ਸੀ
1: ਸਾਡੇ ਸਾਗ
2: ਸੀ ਤਾਂ ਤੁਸੀਂ ਵੀ ਲਾਉਣੇ ਪਰ ਹਨਾ ਇਹ ਵੀ ਲਾਉਂਦੇ ਸੀ
1: ਅਸੀਂ ਸਾਗ ਕਹਿੰਦੇ ਆ ਮੈਨੂੰ ਪਤਾ
2: ਅੱਛਾ ਉਹੀ ਨਾ ਆਪਾਂ ਕੁਛ ਨਾ ਕੁਛ ਆਪਦੇ ਹੀ ਆਪਾਂ ਬਣਾ ਲੈਣੇ ਪਤਾ ਨਹੀਂ
1: ਤੂੰ ਉੱਥੇ ਗਿਆ ਸਾ
0: ਅੱਛਾ
1: ਐਦਾਂ ਕਹਿੰਦੇ ਆ ਮੈਂ ਉੱਥੇ ਗਿਆ ਸਾ
0: ਅੱਛਾ ਹਾਂ ਤੁਹਾਡੇ ਤੇ ਘੱਟ ਹੀ ਤੁਸੀਂ ਤਾਂ ਘੱਟ ਹੀ ਬੋਲਦੇ ਹੋ
1: ਮੈਂ ਮਤਲਬ ਮੇਰੀ ਤਾਂ ਬਹੁਤ ਮਿਕਸ ਹੋਈ ਹੋ ਆ ਲਾਈਕ ਜਦੋਂ ਮੈਂ ਪਿੰਡ ਜਾਂਦੀ ਹਾਂ ਤੇ ਮੈਂ ਮੈਨੂੰ ਸਾਰਿਆਂ ਨੇ ਕਹਿੰਦੇ ਹੁੰਦੇ ਕਿ ਤੇਰੀ ਅਜੀਬ ਹੋਈ ਹੋ ਆ ਲਾਈਕ ਸਾਰਾ ਕੁਝ ਮਿਕਸ ਹੋ
2: ਗਿਆ ਕਿਉਂਕਿ
1: ਸਾਰਿਆਂ ਨਾਲ ਰਹਿਣਾ ਉਹ ਸਹੁਰੇ ਕਿਹੜਾ ਆਂਟੀ ਰਾਜਸਥਾਨ ਚ ਦੋ ਪਿੰਡ ਛੱਡ ਕੇ ਸਹੁਰੇ
2: ਨਹੀਂ ਨਹੀਂ ਇਹ ਫਰਕ ਪੈਂਦਾ ਵੀ ਨਾ ਉਵੇਂ ਵੀ ਨਾ ਤੁਹਾਡੇ ਵੀ ਜਦੋਂ ਤੁਸੀਂ ਕੁੜੀਆਂ ਸਹੁਰੇ ਚਲੀ ਜਾਂਦੀਆਂ ਜਿਵੇਂ ਮਾਲਵੇ ਦੁਆਬੇ ਚ ਮੰਨ ਲਓ ਜਾਂ ਮਾਝੇ ਚ ਕਹਿ ਦੇਗੀ ਤੇ ਉਹਨਾਂ ਦੀ ਬੋਲੀ ਤਾਂ ਬਿਲਕੁਲ ਹੀ ਮਿਕਸ ਹੋ ਜਾਂਦੀ ਪਰ ਉਹਨਾਂ ਨੂੰ ਪਤਾ ਨੀ ਲੱਗਦਾ ਤੇ ਪਰ ਉਹ ਪਤਾ ਦੂਜਿਆਂ ਨੂੰ ਪਤਾ ਲੱਗਦਾ ਹੈਗਾ
1: ਸਹੁਰੇ ਜਿਹੜੇ ਆਸਟ੍ਰੇਲੀਆ ਬਣ ਗਏ ਨਾ ਇੰਨੇ ਜਿਆਦਾ ਫਰਕ ਪਾਇਆ
0: ਅੱਜ ਕੱਲ ਤੇ ਬਹੁਤ ਜਿਆਦਾ ਚੀਜ਼ਾਂ ਨੈਰੋ
2: ਸਾਡੇ ਨਾ ਹਰਿਆਣੇ ਚ ਛੋਟੀ ਬੇਟੀ ਹਰਿਆਣੇ ਵਾਲੀ ਤੇ ਉਹਨਾਂ ਦੀ ਹਰਿਆਣੇ ਵਾਲੀ ਦੀ ਥੋੜੀ ਬੋਲੀ ਦਾ ਆਪਣੇ ਨਾਲ ਵਾਹਵਾ ਹੀ ਫਰਕ ਹੁੰਦਾ ਉਹ ਕਿੰਨਾ ਕੁਛ ਪਰ ਉਹਨਾਂ ਨੀ ਬੋਲਦੇ ਪਰ ਹੈਗਾ ਉਹਨਾਂ ਦਾ ਉਹ ਫਿਰ ਕਈ ਗੱਲਾਂ ਤਾਂ ਹੁਣ ਸਾਨੂੰ ਪਤਾ ਪਹਿਲਾਂ ਤਾਂ ਆਹੀ ਲੜਦੇ ਰਹੇ ਆ ਦੋ ਤਿੰਨ ਸਾਲ ਤਾਂ ਵੀ ਲੈ ਤੁਸੀਂ ਰੋਟੀ ਪੁੱਠੀ ਚੋਪੜਤੀ ਜੇ ਸਿੱਧੀ ਚੋਪੜਤੀ
1: ਇਹ ਵੀ ਹੁੰਦਾ ਨਾ ਵੀ ਸਿੱਧਾ ਪਾਸਾ ਕਿਹੜਾ ਹੈ ਹਨਾ
0: ਉਹ ਵੀ ਸਮੱਸਿਆ ਹੈਗੀ
1: ਹਾਂ ਉਹ ਕਹਿੰਦੇ ਕਿ ਜਿਹੜੀ ਪਹਿਲਾਂ ਤਵੇ ਤੇ ਪਈ ਉਹ ਸਿੱਧੀ ਆ ਨਾ ਤੇ ਦੂਜੇ ਕਹਿੰਦੇ ਅਸੀਂ ਵੀ ਦੂਜੀ ਸਾਈਡ ਤੋਂ ਚੋਪੜਦੇ ਆ ਅਸੀਂ ਸਿੱਧੇ ਪਾਸੇ ਤੋਂ ਚੋਪੜਦੇ
2: ਆਹੋ ਇਹ ਤਾਂ ਗੱਲ ਹੈ ਨਾ ਯਾਰ ਕਿੰਨਾ ਕੁਛ ਹੀ ਹੁੰਦਾ ਜਿਹੜਾ ਫਿਰ ਮਗਰੋਂ ਪਰ ਆਪਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਜਦੋਂ ਆਪਾਂ ਹੌਲੀ ਹੌਲੀ ਜੇ ਪਤਾ ਲੱਗਦਾ ਵੀ ਉਹ ਗੱਲਾਂ ਵੀ ਹਾਂ ਵੀ ਉਹਨਾਂ ਦੀ ਬੋਲੀ ਆ ਜਿਵੇਂ
0: ਜਿਹਦਾ ਜਿੱਦਾਂ ਵਾ ਉਹਨੂੰ ਓਦਾਂ ਮੁਬਾਰਕ ਹੋਵੇ ਤੇ ਐਵੇਂ ਇੱਕ ਦੂਸਰੇ ਦੇ ਵਿੱਚ ਉਹ ਕਰਨ ਵਾਲੀ ਗੱਲ
1: ਵਧੀਆ
0: ਹਰ ਇੱਕ ਨੂੰ ਚੰਗਾ
2: ਬੋਲੀ ਬੋਲੋ ਸਿੱਖਣੀ ਚਾਹੀਦੀ ਤਾਂ ਆਪਾਂ ਤਾਂ ਵੇਖੋ ਪੰਜਾਬ ਚੋਂ ਆ ਕੇ ਇੰਨਾ ਕੁਛ ਕਰੀ ਜਾਂਦੇ ਤੇ ਆਪਾਂ ਤਾਂ ਹੁਣ ਇੱਥੇ ਕਿੰਨੇ ਤਰ੍ਹਾਂ ਦੀਆਂ ਬੋਲੀਆਂ ਚ ਆਪਾਂ ਮਿਕਸ ਅਪ ਹੋ ਜਾਂਗੇ ਕਈ ਵਾਰ ਤਾਂ ਆਪਾਂ ਨੂੰ ਕੱਖ ਪੱਲੇ ਵੀ ਨੀ ਪੈਂਦਾ ਹੁੰਦਾ ਗਾ ਤੇ ਉਹ ਆਪਾਂ ਫੇਰ ਵੀ ਖੜੇ ਦੇਖੀ ਜਾਂਦੇ ਪਰ ਉਹਨਾਂ ਦੀਆਂ ਆਪਾਂ ਨੂੰ ਉਹਨਾਂ ਦੇ ਫੇਸ ਤੋਂ ਤਾਂ ਪਤਾ ਲੱਗ ਜਾਂਦਾ ਨਾ ਵੀ ਕੀ ਕੋਈ ਗੱਲ ਕਰਦੇ ਪਏ ਵੀ ਆਪਣੇ ਵਿਰੋਧ ਚ ਕਰ ਰਹੇ ਆ ਆਪਣੇ ਕਿਹਦੇ ਚ ਕਰ ਰਹੇ ਇੰਨਾ ਤਾਂ ਆਪਾਂ ਨੂੰ ਸੈਂਸ ਹੈਗੀ ਹੈ
1: ਤੇ ਆਂਟੀ ਜੀ ਹੁਣ ਤਾਂ ਮਤਲਬ ਸੌਖਾ ਹੋ ਗਿਆ ਨਾ ਐਪਸ ਆ ਗਈ ਆਰਾਮ ਨਾਲ ਕੁੜੀਆਂ ਕਹਿੰਦੇ
2: ਵੀ ਐਪਸ ਤੋਂ ਵੀ ਸਾਡੇ ਆਏ ਵੀ ਟਾਈਮ ਪਾਸ
1: ਕਰ ਹਾਂ ਜਿਹੜੇ ਨੇਲਸ ਕਰਾਉਣ ਜਾਂਦੀਆਂ ਨਾ ਕਹਿੰਦੇ ਪਹਿਲਾਂ ਸਾਲਾਂ ਦਾ ਸਾਡੇ ਬਾਰੇ ਗੱਲਾਂ ਕਰੀ ਜਾਂਦੀਆਂ ਨਾ ਇਹ ਜੀ ਏਦਾਂ ਮਤਲਬ ਖਿੱਚਦੀਆਂ ਆਪਸ ਕਹਿੰਦੇ ਇੱਕ ਦਿਨ ਮੈਂ ਐਪ ਆਨ ਕਰ ਲਈ ਹੈ ਨਾ ਕਹਿੰਦੀ ਮੈਂ ਕਿਹਾ ਦੇਖਾਂ ਤਾਂ ਸਹੀ ਕਹਿੰਦੀ ਨੇ ਆਪਸ ਚ ਲੜੀ ਮਰੀ ਜਾਂਦੀਆਂ ਸੀ ਮੈਂ ਕਿਹਾ ਦਵਾ ਉਹ ਫੇਰਾ ਕੰਮ ਕਰੋ
0: ਜਦੋਂ ਮਨ ਚ ਵਹਿਮੀ ਮੇਰੀ
1: ਕਹਿੰਦੀ ਮੈਨੂੰ ਏਡੀ ਲੱਗੀ ਜਾਣਾ ਨਾ ਵਿੱਚ ਕਹਿੰਦੀ ਮਿੰਟ ਕੁ ਬਾਅਦ ਨੇਲ ਕਹਿ ਦੇਣਾ ਹਨਾ ਮਿੰਟ ਕੁ ਬਾਅਦ ਨੇਲ ਕਹਿੰਦੀ ਮੈਂ ਕਹਿਣਾ ਇਹ ਕੀ ਕਹਿੰਦੇ ਹੋਗੇ ਇਹਦੀ ਉਂਗਲੀਆਂ ਪਿੰਗੀਆਂ ਕੀ ਕਰੀ ਜਾਂਦੀਆਂ ਨਾਲ ਕਹਿੰਦੀ ਮੇਰਾ ਪੈਰ ਫਰੋੜੀ ਜਾਵੇ
2: ਸੌਖੇ ਵੀ ਕਰਤੇ ਪਰ ਕਿੰਨਾ ਦਾ ਔਖਾ ਹੋ ਗਿਆ ਪਰ ਮੈਨੂੰ ਤਾਂ ਇੰਝ ਲੱਗਦਾ ਹੁੰਦਾ ਵੀ ਸਾਰਿਆਂ ਦਾ ਰਹਿਣ ਸਹਿਣ ਦਾ ਵੀ ਇੱਕੋ ਜਿਹਾ ਤਰੀਕਾ ਥੋੜਾ ਹੀ ਫਰਕ ਹੁੰਦਾ ਗਾ ਵੀ ਬਸ ਮੈਨੂੰ ਤਾਂ ਲੱਗਦਾ ਬਾਹਰ ਨਿਕਲੋ ਆਕਸੀਜਨ ਲਓ ਬਸ
1: ਜੇ
2: ਪੁਰਾਣੇ ਢੰਗ ਤਰੀਕੇ ਨਾਲ ਰਹੀਏ ਤਾਂ ਵੀ ਗੱਲ ਤਾਂ ਉਹ
0: ਹੈ ਉਹੀ ਆ ਥੋੜੇ ਦੇ ਵਿੱਚ
2: ਹੈ ਤਾਂ ਅਕਸਰ ਤਾਂ ਐਂਡ ਤਾਂ ਉਹ ਨਹੀਂ ਆਉਣਾ ਫੇਰ ਹੀ ਹੈ ਜਿਵੇਂ ਹੁਣ ਤੁਸੀਂ ਆ ਕਹਿੰਦੇ ਸੀਗੇ ਇੱਕ ਸੱਤ ਮਹੀਨਾ ਹੁੰਦਾ ਨਾ ਉਹ 90 ਸਾਲ ਤੋਂ ਉੱਪਰ ਹੈਗੇ ਉਹ ਕਿਹੜਾ ਹਰੇਕ ਨੂੰ ਪੁੱਤ ਕਹਿੰਦੇ ਉਹ ਵੀਰ ਜੀਗਾਂ ਨੂੰ ਵੀ ਪੁੱਤ ਕਹਿ ਦਿਆ ਕਰਨ ਕਈ ਵਾਰ ਪੁੱਤਾਂ ਕਰੀ ਉਹ ਹਰੇਕ ਨੇ ਪੁੱਤ ਕਿਉਂ ਕਹਿੰਦੇ ਪੋਤੇ ਪੜੋਤੇ ਦੋਤੇ ਦੋਤੇ ਕਿੱਡੇ ਕਿੱਡੇ ਹਰੇਕ ਨੂੰ ਪੁੱਤ ਕਹਿ ਲਿਆ ਕਹਿੰਦੇ ਤੁਸੀਂ ਪੁੱਤ ਕਹਿ ਦੇ
1: ਵਧਾਉਣੀ ਆਪਣੀ
2: ਮੈਂ ਉਹ ਸੁਣ ਲਿਆ ਤੇ ਮੈਨੂੰ ਹੁਣ ਐਂ ਲੱਗਦਾ ਹੁੰਦਾ ਹਰੇਕ ਨੀ ਬਸ ਵੀ ਮੈਨੂੰ ਇਹ ਇੰਨਾ ਸ਼ਬਦ ਵਧੀਆ ਵੀ ਜੇ ਕੁਛ ਕਿਸੇ ਨੂੰ ਵੀ ਮੈਂ ਵੀ ਕਹਿੰਦੀ ਰਾਜੇ ਐਂ ਕਰ ਦੇ ਪੁੱਤ
0: ਚੜਿਆ ਜਵਾਨ ਤੇ ਬਾਅਦ ਚ ਚੜਿਆ ਵਾ ਨਹੀਂ ਨਹੀਂ ਤੁਸੀਂ ਇੰਨਾ ਜਿਆਦਾ ਚਾੜਿਆ
2: ਨਹੀਂ ਨਹੀਂ ਨਹੀਂ ਨਹੀਂ ਉਹ ਉਹ ਤਾਂ ਹਾਂ ਨਹੀਂ ਨਹੀਂ ਉਹ ਤਾਂ ਹੋ ਗਿਆ ਉਹ ਤਾਂ ਉਹ ਕਹਿੰਦੇ ਨੀ ਹੁੰਦੇ ਵੀ ਆਪਾਂ ਉਵੇਂ ਆਮ ਕਹਿੰਦੇ ਹੁੰਦੇ ਨੂੰਹ ਪਿਆਲੇ ਤੇ ਜਾਂਦੀ ਮੇਰੇ ਜਵਾਈ ਮੇਰੇ ਪਿਆਲੇ ਤੇ ਗਿਆ ਵਾਗਾ ਸਾਡੇ ਉਲਟਾ ਪਾਇਆ ਵਾ ਮੇਰੀ ਕੁੜੀ ਹੱਸਦੀ ਹੁੰਦੀ ਤੂੰ ਤਾਂ ਆਪਦੀ ਸੱਸ ਵਰਗਾ ਜਮਾ
0: ਕਈ ਚੀਜ਼ਾਂ ਵੇਖ ਲੋ ਕਿੱਦਾਂ ਸੈੱਟ ਪੈਂਦੀਆਂ ਜ਼ਿੰਦਗੀ ਚ ਥੈਂਕ ਯੂ ਆਂਟੀ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੇ ਜਸਵੀਰ ਜੀ ਕਹਿੰਦੇ ਆਸਟ੍ਰੇਲੀਆ ਦੇ ਵਿਚ ਚੱਲ ਰਿਹਾ ਵਾ ਹੇ ਫੀਵਰ
1: ਸਵੇਰੇ
0: ਉਠਦੇ ਆ ਨਾ ਜੇ ਉਠਦੇ ਆ ਸਾਰੀ ਕੋਈ ਚੀਜ਼ ਜਿਹੜੀ ਵੀ ਤੁਹਾਨੂੰ ਆਪਣਾ ਡਸਟ ਤੋਂ ਹੈਗੀ ਪ੍ਰੋਬਲਮ ਜੋ ਸਵੇਰੇ ਸਵੇਰੇ ਤੁਸੀਂ ਐਕਸਪੋਜ਼ ਹੋ ਗਏ ਫਿਰ ਤੁਹਾਡਾ ਚੱਲ ਪਿਆ ਕੰਮ ਸਭ
1: ਬਿਲਕੁਲ
0: ਸੋ ਇਸ ਕਰਕੇ ਜਿਹਨਾਂ ਨੂੰ ਹੈਗੀ ਆ ਪ੍ਰੋਬਲਮ ਨਹੀਂ ਮੈਂ ਤਾਂ ਕਹਿੰਦਾ ਹੁੰਦਾ ਵੀ ਸਵੇਰੇ ਪਹਿਲਾਂ ਉੱਠ ਕੇ ਉੱਠਦੇ ਅਨਸਾਰ ਤੁਸੀਂ ਜਦੋਂ ਮੂੰਹ ਹੱਥ ਧੋਂਦੇ ਤਾਂ ਉੱਥੇ ਲਾਗੇ ਤੁਸੀਂ ਲੁਬਰੀਕੇਸ਼ਨ ਰੱਖੀ ਹੋਵੇ ਨੱਕ ਨੂੰ ਚੰਗੀ ਤਰ੍ਹਾਂ ਨਾਲ ਲੁਬਰੀਕੇਟ ਕਰ ਲਓ ਤੁਹਾਡੇ ਪੋਲਨ ਉੱਥੇ ਟਰੈਪ ਹੋਏ ਹੋਣ ਜੋ ਵੀ ਤੁਹਾਡਾ ਡਿਪੈਂਡ ਕਰਦਾ ਕਿੰਨਾ ਕੁ ਵਰਸ ਆ ਕੀ ਆ ਅਤੇ ਉੱਥੋਂ ਆਪਾਂ ਇੰਤਜ਼ਾਮ ਕਰਕੇ ਫਿਰ ਤੁਸੀਂ ਹਵਾ 'ਚ ਜਾਓ ਜੇ ਉੱਦਾਂ ਹੀ ਚੱਲ ਗਏ ਮੰਨ ਲਓ ਕਈ ਵਾਰੀ ਬੰਦੇ ਤੌਲੀਆ ਬਾਹਰ ਪਾਇਆ ਹੁੰਦਾ ਤੇ ਕੋਈ ਨਹੀਂ ਆ ਕੇ ਉਹ ਇੱਕ ਵਾਰੀ ਤੁਹਾਡੇ ਮਤਲਬ
1: ਹੋ ਗਿਆ ਤੇ ਗਿਆ ਮੈਂ ਤੇ ਮਤਲਬ ਇੱਦਾਂ ਕੀਤਾ ਹੋਇਆ ਹੁਣ ਕਿ ਮੈਂ ਤੇ ਬੈੱਡ ਤੇ ਪੈਰ ਵੀ ਬਾਅਦ ਚੋਂ ਥੱਲੇ ਰੱਖਦੀ ਹਾਂ ਪਹਿਲਾਂ ਮੈਂ ਲਗਾਉਂਦੀ ਹਾਂ ਕਿਉਂਕਿ ਮੈਨੂੰ ਇਹ ਵਹਿਮ ਆ ਕਿਉਂਕਿ ਜਦੋਂ ਤੁਸੀਂ ਬਾਥਰੂਮ ਵੱਲ ਨੂੰ ਜਾਂਦੇ ਆ ਤੇ ਤੁਹਾਡੀ ਤਾਂ ਕਿ ਤੁਸੀਂ ਖੁੱਲ੍ਹੇ ਛੱਡਦੇ ਹਾਂ ਨਾ ਮੈਨੂੰ ਆਦਤ ਆ ਤੇ ਉੱਥੋਂ ਮੈਨੂੰ ਲੱਗਦਾ ਹੁੰਦਾ ਵੀ ਬਸ ਜੇ ਹੁਣ ਮੈਂ ਅੰਦਰ ਵੜੀ ਨਹੀਂ ਤੇ ਮੈਨੂੰ ਛਿੱਕਾਂ ਸ਼ੁਰੂ ਹੋ ਜਾਣੀਆਂ ਫਿਰ ਮੈਂ ਲਿਟ ਜਾਂਦੀ ਹਾਂ ਲਗਾ ਕੇ 5-7 ਮਿੰਟ ਤੇ ਉਦੋਂ ਬਾਅਦ ਵਿੱਚ ਜਾ ਕੇ ਬ੍ਰਸ਼ ਵਗੈਰਾ ਕਰਨਾ ਸ਼ੁਰੂ ਕਰ ਤਾਂ ਕਿ ਉਹ ਲਾਈਕ ਅਸਰ ਕਰ ਜਾਵੇ ਉਨੀ ਦੇਰ ਨੂੰ ਰੁਕ ਜਾਵੇ
0: ਹਾਂ ਨਹੀਂ ਸਰ ਮਤਲਬ ਤੁਸੀਂ ਉਹਨੂੰ ਥਿੰਦਾ ਲਾ ਲਿਆ ਤੇ ਉਹ ਤੁਹਾਡੇ ਉੱਥੇ ਟਰੈਪ ਹੋਣਾ ਸ਼ੁਰੂ ਹੋ ਗਿਆ ਉਹ ਗਾਂਹ ਨਹੀਂ ਜਾਂਦੇ ਫਿਰ ਤੁਹਾਡੇ ਨਾ ਤੇ ਉਹ ਬਸ ਉਹ ਇੰਨਾ ਕੀ ਹੈ ਪਰ ਜੇ ਤੁਸੀਂ ਬਾਰੀ ਬੂਰੀ ਖੁੱਲ੍ਹੀ ਆ ਤੁਹਾਡੀ ਤੇ ਡਿਪੈਂਡ ਕਰਦਾ ਤੁਹਾਨੂੰ ਕਿੰਨਾ ਕਿੱਦਾਂ ਵਾ ਕਿੱਦਾਂ ਦਾ ਵਾ ਕਿਵੇਂ ਆ ਸੋ ਉਹ ਚੀਜ਼ਾਂ ਬਾਕੀ ਇਹ ਬਹੁਤ ਡਿਪੈਂਡ ਕਰਦਾ ਵੀ ਤੁਸੀਂ ਡਸਟਿੰਗ ਡੁਸਟਿੰਗ ਕਿੰਨੀ ਕੁ ਕੀਤੀ ਆ ਘਰ ਦੇ ਵਿੱਚ ਕਿਉਂਕਿ ਘਰ 'ਚ ਹੀ ਬਥੇਰੀ ਡਸਟਿੰਗ ਹੁੰਦੀ ਆ ਬਾਹਰ ਬਾਰੀ ਖੋਲਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਘਰ 'ਚ ਕਿੰਨਾ ਕੁਛ ਹੁੰਦਾ ਵਾ ਤੁਸੀਂ ਮਾੜੇ ਕੋਈ ਕੱਪੜਾ ਚੁੱਕੋ ਤੇ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ ਚਾਦਰ ਝਾੜੋ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ ਫਲੋਰ ਤੇ ਤਾਂ ਹੁੰਦਾ ਹੀ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਹੀ ਨੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਲੁਧਿਆਣੇ ਵੱਲ ਬਹੁਤ ਥਾਂ ਦੇ ਉੱਤੇ ਅੱਖਰ ਵਰਤਿਆ ਜਾਂਦਾ ਵਾ ਮੈਂ ਆ ਕੰਮ ਕਰ ਰਿਹਾ ਵਾਂ ਖਾ ਰਿਹਾ ਵਾਂ ਵਾਂ ਵਾਂ ਬਹੁਤ ਕਾਮਨ ਆ ਓਕੇ ਚਲੋ ਵਾਂ ਸੋ ਬਹੁਤ ਸਾਰੇ ਇੱਦਾਂ ਦੇ ਨੇ ਜਿਹੜੇ ਜਿੱਦਾਂ ਹੁਣ ਆਂਟੀ ਜੀ ਨੇ ਗੱਲ ਕੀਤੀ ਹੈ ਨਾ ਤਾਂ ਬੜੇ ਸਾਰੇ ਇੱਦਾਂ ਦੇ ਸ਼ਬਦ ਨੇ ਜਿਹੜੇ ਤੁਹਾਨੂੰ ਨਾ ਸਲੀਕੇ ਦੇ ਵਿੱਚ ਬੰਨਦੇ ਆ
1: ਜੀ
0: ਜੇ ਤੁਸੀਂ ਉਹ ਹੌਲੀ ਹੌਲੀ ਆਪਣੇ ਵੈਸੇ ਜਿੱਦਾਂ ਆਂਟੀ ਜੀ ਕਹਿ ਕੇ ਗਏ ਨਾ ਹੁੰਦਾ ਵੈਸੇ ਇੱਦਾਂ ਹੀ ਆ ਆਪਾਂ ਇੱਕ ਚੀਜ਼ ਸੁਣਦੇ ਹਾਂ ਸਾਨੂੰ ਵਧੀਆ ਲੱਗਦੀ ਆ ਆਪਾਂ ਹੌਲੀ ਹੌਲੀ ਉਹ ਚੀਜ਼ ਆਪਣੀ ਜ਼ਬਾਨ ਦੇ ਉੱਤੇ ਚੜਾ ਲੈਂਦੇ ਹਾਂ ਸਾਨੂੰ ਬਾਅਦ 'ਚ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹ ਸਾਡਾ ਤੱਕਿਆ ਕਲਾਮ ਬਣ ਗਿਆ ਤੁਸੀਂ ਵੇਖਿਆ ਹੋਊਗਾ ਪਹਿਲੀਆਂ ਦੇ ਵਿੱਚ ਨਾ ਜਿੱਦਾਂ ਬਜ਼ੁਰਗ ਹੁਣ ਆਂਟੀ ਕਹਿੰਦੇ ਮੈਂ ਰਾਜੇ ਮੇਰੇ ਜ਼ਬਾਨ 'ਤੇ ਚੜਿਆ ਪਹਿਲੀਆਂ ਦੇ ਵਿੱਚ ਨਾ ਬਜ਼ੁਰਗਾਂ ਦੇ ਜਿਹੜੇ ਤੱਕਿਆ ਕਲਾਮ ਸੀ ਜਾਂ ਜਿਹੜੇ ਉਹ ਜ਼ਿਆਦਾ ਬੋਲਦੇ ਸੀ ਉਹ ਦੁਆਵਾਂ ਸੀ
1: ਜੀ
0: ਹੈ ਨਾ ਉਹਨਾਂ ਨੇ ਜੇ ਕਿਸੇ ਨੂੰ ਮਤਲਬ ਦਬਕਾ ਵੀ ਮਾਰਨਾ ਤੇ ਉਹ ਤੇਰੇ ਰੱਖੇ ਜਾਣ ਉਹ ਤੇਰਾ ਭਲਾ ਹੋ ਜੇ ਸੋ ਉਹਨਾਂ ਦੇ ਉਹ ਵੀ ਬੜੇ ਮਤਲਬ ਨਪੇ ਤੋਲੇ ਸਲੀਕੇ 'ਚ ਹੀ ਵੀ ਕਿਹਨੂੰ ਕਿੱਦਾਂ ਕਹਿਣਾ ਥੋੜ੍ਹੀ ਕੀਤਿਆਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਕਹਿਣਾ ਈਵਨ ਉਹਨੂੰ ਗੁੱਸੇ ਵੀ ਗਾਲ ਵੀ ਕੱਢਣੀ ਤੇ ਉਹ ਵੀ ਦੁਆਵਾਂ 'ਚ ਹੀ ਕਨਵਰਟ ਕਰਕੇ ਦੇ ਦੇਣੀ ਹੈ ਨਾ ਸੋ ਉਹ ਸਾਰਾ ਸਲੀਕਾ ਜਿਹੜਾ ਵਾ ਅੱਜ ਕੱਲ੍ਹ ਉਹਨੂੰ ਪ੍ਰੋਬਲਮ ਇਹ ਆ ਕਿ ਉਹਨੂੰ ਓਲਡ ਫੈਸ਼ਨ ਸਮਝ ਲਿਆ ਜਾਂਦਾ ਤੇ ਅੱਜ ਕੱਲ੍ਹ ਨਵੇਂ ਨਵੇਂ ਆਪਣੇ ਘੜੇ ਜਾਂਦੇ ਆ ਹੁਣ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਜਿੱਦਾਂ ਸਾਨੂੰ ਹੁਣ ਅਸੀਂ ਭਾਵੇਂ ਪੰਜਾਬੀ ਹਾਂ ਆਪਾਂ ਹੈ ਨਾ ਜਾਂ ਮੰਨ ਲਓ ਇੰਡੀਅਨ ਨੇ ਆਪਾਂ ਪੰਜਾਬੀ ਲਾ ਲਓ ਸਾਨੂੰ ਇੱਕ ਦੂਸਰੇ ਸ਼ਬਦ ਔਡ ਲੱਗ ਰਹੇ ਆ ਹੈ ਨਾ ਵੀ ਆ ਉਹ ਵਾਂ ਕਹਿੰਦਾ ਤੀ ਕਹਿੰਦਾ ਡਿਆ ਕਹਿੰਦਾ ਵਾ ਦਿਸ ਆ ਦੈਟ ਪਰ ਤੁਸੀਂ ਇੱਕ ਸੋਚੋ ਵੀ ਅਸੀਂ ਹੁਣ ਐਡੀ ਦੂਰ ਆਏ ਹਾਂ ਆਸਟ੍ਰੇਲੀਆ ਆ ਕੇ ਬੈਠੇ ਆਪਾਂ ਇੱਥੇ ਸਾਨੂੰ ਕੁਛ ਔਡ ਨਹੀਂ ਲੱਗਦਾ ਇੱਥੇ ਆਪਾਂ ਸਾਰਾ ਕੁਛ ਅਡੋਪਟ
1: ਕਰੀ ਸਾਰਾ ਕੁਛ ਕਹੀ ਜਾਂਦੇ ਹਾਂ
0: ਇੱਥੇ ਤਾਂ ਕੰਪਲੀਟਲੀ ਔਡ ਹੀ
1: ਹਾਂਜੀ
0: ਉਹ ਆਪਾਂ ਅਡੋਪਟ ਕਰੀ ਜਾਂਦੇ ਉੱਥੇ ਆਪਾਂ ਇੱਕ ਦੂਸਰੇ 'ਚ ਚਿਣਗਾ ਮੁਣਗਾ ਕੱਢਦੇ ਹਾਂ
1: ਕਿਉਂਕਿ ਉੱਥੇ ਨਾ ਰਣਜੋਤ ਜੀ ਬਸ ਕਹਿੰਦੇ ਨਹੀਂ ਹੁੰਦੇ 19-21 ਵਾਲਾ ਫਰਕ ਸੀਗਾ ਹੈ ਨਾ ਤਾਂ ਕਰਕੇ ਸਾਨੂੰ ਉਹ 20 ਜਿਹੜਾ ਸੀ ਉਹ ਵੱਡਾ ਲੱਗਣ ਲੱਗ ਗਿਆ ਤਾਂ ਕਰਕੇ ਮੈਨੂੰ ਲੱਗਦਾ ਅਸੀਂ ਜਲਦੀ ਸਾਨੂੰ ਅਤੇ ਨਾਲੇ ਇੱਕੋ ਹੀ ਲੈਂਗੁਏਜ ਸੀ ਅਤੇ ਸਾਨੂੰ ਇਹ ਦੌੜ ਲੱਗ ਗਈ ਕਿ ਅਸੀਂ ਮਤਲਬ ਆਪਣੀ ਲੈਂਗ ਆਪਣੇ ਜੋ ਅਸੀਂ ਬੋਲ ਰਹੇ ਅਸੀਂ ਉਹਨੂੰ ਕਹੀਏ ਵੀ ਇਹ ਵਧੀਆ ਆ ਬਾਕੀ ਨਹੀਂ ਵਧੀਆ ਹੈਗੇ ਜਿੱਦਾਂ ਹਮੇਸ਼ਾ ਆਪਾਂ ਆਪਣੀ ਚੀਜ਼ ਨੂੰ ਵਧੀਆ ਹੀ ਕਹਿੰਦੇ ਹਾਂ ਹੈ ਨਾ ਸੋ ਮੈਨੂੰ ਲੱਗਦਾ ਹਾਂ ਹਾਂ ਉਹ ਸਾਨੂੰ ਆਪਣੀ ਸੋਹਣੀ ਲੱਗਣ ਲੱਗ ਗਈ ਕਿਉਂਕਿ ਸਾਨੂੰ ਸੁਣਨ ਦੀ ਵੀ ਆਦਤ ਸੀ ਸ਼ੁਰੂ ਤੋਂ ਅਤੇ ਸਾਨੂੰ ਲੱਗਣ ਲੱਗ ਗਿਆ ਕਿ ਨਹੀਂ ਤੁਸੀਂ ਗਲਤ ਬੋਲਦੇ ਆ ਸਾਡੇ ਵਾਲਾ ਜਿਹੜਾ ਬੋਲਣਾ ਹੈ ਉਹ ਸਹੀ ਆ
0: ਅਸੀਂ ਜ਼ਿਆਦਾ ਇਸ ਚੀਜ਼ ਦੇ ਵਿੱਚ ਹੈ ਨਾ ਵੀ ਤੁਹਾਡਾ ਗਲਤ ਆ ਸਾਡਾ ਸਹੀ ਆ
1: ਜੀ
0: ਇਹ ਬਹਿਸ ਸਹੀ ਆ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ ਵਾ
1: ਸੋ
0: ਆਪਾਂ ਨੂੰ ਇਹ ਚੀਜ਼ ਸਮਝਣੀ ਪਊਗੀ ਵੀ ਹਰ ਇੱਕ ਇਲਾਕੇ ਦਾ ਇੱਕ ਆਪਣਾ ਸਲੈਂਗ ਹੁੰਦਾ ਹਾਂ ਬੋਲੀ ਉਹ ਤਾਂ ਹੈ ਹੀ ਆ
1: ਬਿਲਕੁਲ
0: ਪਰ ਉਹਦੇ ਵਿੱਚ ਸੇਮ ਲੈਂਗੁਏਜ ਦੇ ਵਿੱਚ ਵੀ ਅੱਗੇ ਸਲੈਂਗ ਹੁੰਦੇ ਆ ਉਹ ਤੁਸੀਂ ਸਲੈਂਗ ਦੇ ਵਿੱਚ ਜਦੋਂ ਬੋਲਦੇ ਹੁਣ ਆਪਾਂ ਕਈ ਕਹਿ ਦਿੰਦੇ ਤੇ ਤੁਸੀਂ ਕਹੋਗੇ ਵੀ ਨਹੀਂ ਕਈ ਨਹੀਂ ਕਹੀ ਹੁੰਦਾ ਆ ਹਨਾ ਉਹ ਤੁਸੀਂ ਸ਼ਹਿਰੀ ਨਾਲ ਗੱਲ ਕਰੋਗੇ ਜਾਂ ਕਿੱਦਾਂ ਉਹ ਤੁਹਾਡੇ ਨਾਲ ਬਹਿਸ ਕਰੂਗਾ ਇਸ ਚੀਜ਼ ਉੱਤੇ ਕਹੀ ਹੁੰਦਾ ਕਹੀ
1: ਹਨਾ
0: ਪਰ ਸਲੈਂਗ ਤੇ ਕਹੀ ਆ
1: ਬਿਲਕੁਲ ਹਾਂਜੀ ਹਾਂ
0: ਉਹ ਚੀਜ਼ਾਂ ਸਾਰੀਆਂ ਇੱਦਾਂ ਦੇ ਬਹੁਤ ਸ਼ਬਦ ਨੇ
1: ਅਸੀਂ ਕਹਿੰਦੇ ਨਾ ਕਿ ਗੋਰੇ
0: ਨਜਾਇਜ਼ ਮੈਂ ਇਹਨਾਂ ਸੋਸ਼ਲ ਮੀਡੀਆ ਦੇ ਉੱਤੇ ਬੈਸ ਬੈਸ ਚੱਲ ਰਹੇ ਨੇ ਲੋਕ
1: ਆਪਾਂ ਕਹਿੰਦੇ ਨਾ ਗੋਰੇ ਕਿੱਦਾਂ ਇੰਗਲਿਸ਼ ਬੋਲਦੇ ਆ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਬੋਲਣੀ ਇਹ ਖਾ ਜਾਂਦੇ ਆ ਹਨਾ ਆਪਾਂ ਵੀ ਬਹੁਤ ਚੀਜ਼ਾਂ ਖਾਂਦੇ ਆ
0: ਆ ਇਦਾਂ ਹੀ ਆਉਂਦਾ
1: ਜਿੱਦਾਂ ਤੁਸੀਂ ਹੁਣੇ ਐਗਜ਼ਾਮਪਲ ਦਿੱਤੀ ਹੈ ਖਾਣ ਵਾਲੇ
0: ਲਿਖਣ 'ਚ ਕੁਝ ਹੋਰ ਹੁੰਦਾ ਵਾ ਬੋਲਣ 'ਚ ਤੁਸੀਂ
1: ਬਿਲਕੁਲ
0: ਉਹ ਸਭ ਦੇ ਨਾਲ ਉਹਨੂੰ
1: ਜਦੋਂ ਬੱਚੇ ਲਿਖਦੇ ਆ ਨਾ ਜਿੱਦਾਂ ਬੱਚੇ ਜਿਹੜੇ ਪੰਜਾਬੀ ਸਕੂਲ 'ਚ ਜਾਂਦੇ ਆ ਉਹ ਤੁਸੀਂ ਉਹਨਾਂ ਦੇ ਨਾ ਕਦੀ ਸੈਂਟੈਂਸ ਦੇਖਿਓ ਰੰਜੋ ਜੀ ਉਹ ਲਿਖਦੇ ਵੀ ਉੱਦਾਂ ਹੀ ਆ ਜਿੱਦਾਂ ਅਸੀਂ ਘਰ ਬੋਲਦੇ ਆ ਹਨਾ ਜਦੋਂ ਅਸੀਂ ਕਰੈਕਟ ਕਰਾਉਂਦੇ ਹਾਂ ਕਿ ਇੱਦਾਂ ਨਹੀਂ ਆਪਾਂ ਬੋਲਦੇ ਤਾਂ ਇੱਦਾਂ ਆ ਆਪਾਂ ਕਹਿੰਦੇ ਤਾਂ ਇੱਦਾਂ ਹਨਾ ਆਪਾਂ ਕਹਿੰਦੇ ਉਹਦੇ ਤੋਂ ਇਹ ਕੰਮ ਨਹੀਂ ਹੋਣਾ ਨਾ ਆਪਾਂ ਕਹਿੰਦੇ ਉਤੋਂ ਨਹੀਂ ਹੋਣਾ
0: ਉਤੋਂ ਨਹੀਂ ਹੋਣਾ
1: ਹਨਾ ਤੇ ਉਹ ਲਿਖਣ ਚ ਫਿਰ ਉੱਤੋਂ ਬਣ ਜਾਂਦਾ ਹੈ ਨਾ
0: ਉਹ ਥੋੜਾ ਜਿਹਾ ਉਹਦੇ ਨਹੀਂ ਵਸਦਾ ਕਿ ਆਪਾਂ ਲਿਖਾਂਗੇ ਥੋੜੀ ਵੀ
1: ਉਹਦੇ ਨਹੀਂ ਵਸਦਾ ਹਾਂ ਉਹ ਕਹੋਗੇ ਉਹ ਉੱਤੋਂ ਨਹੀਂ ਹੋਣਾ ਉੱਤੋਂ ਤਾਂ ਮਤਲਬ ਉੱਪਰੋਂ ਹੋ ਗਿਆ ਹਨਾ ਤੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਫਿਰ ਜਿਹੜੀਆਂ ਕਿਉਂਕਿ ਉਹ ਸਿੱਖ ਰਹੇ ਆ ਉਸ ਚੀਜ਼ ਨੂੰ ਤੇ ਜਿੱਦਾਂ ਅਸੀਂ ਇੰਗਲਿਸ਼ ਸਿੱਖ ਰਹੇ ਹਾਂ ਤੇ ਅਸੀਂ ਸਿੱਖੀ ਜਾਣੀ ਹੈ ਇੱਦਾਂ ਹੀ ਉਹਨਾਂ ਨੇ ਪੰਜਾਬੀ ਸਿੱਖ ਰਿਹਾ ਤਾਂ ਉਹਨਾਂ ਨੇ ਸਿੱਖੀ ਜਾਣੀ ਹੈ ਇੰਗਲਿਸ਼ ਉਹਨਾਂ ਨੇ ਸਿੱਖ ਲਈ ਆਲਰੇਡੀ ਹੈ ਨਾ ਸੋ ਇਸ ਤਰੀਕੇ ਦੇ ਨਾਲ ਜੋ ਅਸੀਂ ਬੋਲਦੇ ਹਾਂ ਉਹੀ ਉਹ ਲਿਖਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਪਰ ਉਹ ਲਿਖਣ 'ਚ ਕੁਛ ਹੋਰ ਹੁੰਦਾ ਤੇ ਬੋਲਣ 'ਚ ਆਪਾਂ ਵੀ ਖਾ ਜਾਂਦੇ ਹਾਂ
0: ਅੱਖਰਾਂ ਨੂੰ ਸਾਨੂੰ ਉਹਨਾਂ ਨੂੰ ਵੀ ਦੱਸਣਾ ਪਊਗਾ ਨਾ ਵੀ ਆ ਆ ਜਿਹੜਾ ਇਹ
1: ਉਸ ਤੋਂ ਹੁੰਦਾ
0: ਹਾਂ ਸਮਝਦੇ ਆ ਉਹ ਚੀਜ਼ਾਂ ਬਾਕੀ ਜੋ ਤੁਸੀਂ ਘਰ 'ਚ ਬੋਲਦੇ ਹੋ ਬੱਚੇ ਨੇ ਉਹ ਸੁਣ ਕੇ ਉਹ ਚੀਜ਼ ਨੋਟ ਕਰ ਹੀ ਲੈਣੀ ਲਿਖਣ ਵਾਲੀ ਜਿਹੜੀ ਆ ਟਕਸਾਲੀ ਬੋਲੀ ਆ ਉਹ ਤਾਂ ਵੱਖਰੀ ਰਹਿਣੀ ਆ ਲਿਖਤੀ ਰੂਪ ਦੇ ਵਿੱਚ ਉਹ ਕੁਛ ਹੋਰ ਹੋਣੀ ਆ ਬੋਲਣ ਦੇ ਵਿੱਚ ਉਹ ਕੁਛ ਹੋਰ ਹੋਣੀ ਸੋ ਇਹ ਤੇ ਬਰੀਕੀ ਰਹਿਣੀ ਆ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹਰ ਬੋਲੀ ਕਹਿੰਦੇ ਆਪਣਾ ਸਵਾਦ ਹੁੰਦਾ ਜੀ ਮਾਝੇ ਵੱਲ ਤੇ ਸਹੁਰੇ ਤੇ ਮਾਲਵੇ ਵਿੱਚ ਬਣੇ ਤਾਂ ਮੈਂ ਕਹਿੰਦੇ ਕਿ ਮਾਝੇ ਵੱਲੋਂ ਤੇ ਸਹੁਰੇ ਮਾਲਵੇ ਵਿੱਚ ਬਣੇ ਮੈਂ ਜਦੋਂ ਸਾਡੇ ਵੱਲ ਇੱਦਾਂ ਨਹੀਂ ਕੀ ਕਰਨ ਡਏ ਜੇ ਜਾਂ ਜਦੋਂ ਮੈਂ ਅੱਗੇ ਨੂੰ ਗਾੜੀ ਕਹਿਣਾ ਤਾਂ ਜਰਦੇ ਨੂੰ ਮਿੱਠੇ ਚੌਲ ਸਾਰਿਆਂ ਨੇ ਬੜਾ ਹੱਸਣਾ ਅਤੇ ਜਦੋਂ ਮੈਂ ਇਹਨਾਂ ਸਾਰਿਆਂ ਦੇ ਮੂੰਹੋਂ ਸੁਣਨਾ ਬਾਰ ਬੇੜ ਦੇ ਬਾਲਟੇ ਨੂੰ ਤਾਂਬੀਆਂ ਆਖਦੇ ਆ ਅਤੇ ਕਈ ਗੱਲਾਂ ਜਿਹੜੀਆਂ ਨੇ ਉਹ ਔਖੀਆਂ ਸੀ ਮੇਰੇ ਲਈ ਪਰ ਮੈਂ ਨਹੀਂ ਛੱਡਿਆ ਮਾਝਾ ਟੱਚ ਅਤੇ ਹੁਣ ਤਾਂ ਸੁੱਖ ਜੀ ਮੇਰੇ ਘਰ ਸਾਰੇ ਮਾਝੇ ਵੱਲ ਹੀ ਹੋ ਗਏ ਨੇ ਭੁੱਲ ਗਏ ਆਪਣਾ ਹੁਣ ਕੋਈ ਸ਼ਰੋ ਨਹੀਂ ਚਲੋ ਵਧੀਆ ਵੀ ਵੇਖੋ ਇੱਕ ਮਾਂ ਦਾ ਰੰਗ ਜਿਹੜਾ ਉਹ ਚੜ੍ਹਨਾ ਬੜਾ ਜ਼ਰੂਰੀ ਹੁੰਦਾ ਵਾ ਥੈਂਕ ਯੂ ਅਤੇ ਵੀਰ ਜੀ ਸੁੱਖ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਕਹਿੰਦੇ ਪਟਿਆਲੇ ਵੱਲ ਤਾਨੇ ਮਿਣੇ ਬਹੁਤ ਬੋਲਦੇ ਨੇ ਅਤੇ ਲੁਧਿਆਣੇ ਵੱਲ ਵਾਂ ਵਰਡ ਬੋਲਦੇ ਆ ਅਤੇ ਤੁਹਾਡੇ ਜਿਹੜੇ ਜਿਹੜੇ ਵੀ ਇਲਾਕੇ 'ਚੋਂ ਤੁਸੀਂ ਸੁਣ ਰਹੇ ਹੋ ਉਸ ਇਲਾਕੇ ਦੇ ਵਿੱਚ ਕੀ ਅਤੇ ਕਿੱਦਾਂ ਬੋਲਦੇ ਆ ਇੱਥੇ ਆ ਕੇ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਬਾਹਰੋਂ ਅਡੋਪਟ ਕਰ ਲਈਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਐਕਸੈਪਟੇਬਲ ਨਹੀਂ ਆ ਤੁਹਾਨੂੰ ਲੱਗਦਾ ਵਾ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਨਜਾਇਜ਼ ਅਜਾਈ ਉਹ ਚੀਜ਼ਾਂ ਬੋਲ ਬੋਲ ਕੇ ਅਤੇ ਆਪਾਂ ਖਰਾਬ ਕਰ ਰਹੇ ਹਾਂ ਆਪਣਾ ਆਪ ਆਪਣੀ ਬੋਲੀ ਨੂੰ ਅਤੇ ਉਹ ਫਿਰ ਸਾਨੂੰ ਅੱਗੇ ਸਮਝਾਉਣੀਆਂ ਵੀ ਔਖੀਆਂ ਹੋ ਜਾਂਦੀਆਂ ਜਿੱਦਾਂ ਕਿ ਇੱਥੇ ਵੀਰ ਹੋਰਾਂ ਦਾ ਇੱਕ ਮੈਸੇਜ ਸੀ ਵੀ ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਇੱਦਾਂ ਦਾ ਸ਼ਬਦ ਵਗੈਰਾ ਕਹੀ ਜਾਂਦੇ ਆ ਜਿਹੜੇ ਕਿ ਨਹੀਂ ਚੰਗੇ ਲੱਗਦੇ ਸਾਨੂੰ ਕਈ ਲੋਕ ਜਿੱਦਾਂ ਕਿ ਕਹਿੰਦੇ ਬੇਟੀਆਂ ਦੇ ਸਾਹਮਣੇ ਯਾਰ ਯਾਰ ਕਹੀ ਜਾਂਦੇ ਆ ਅਤੇ ਬੇਟੀਆਂ ਵੀ ਅੱਗੋਂ ਮੁੜ ਕੇ ਉਹਨੂੰ ਕਹੀ ਜਾਂਦੀਆਂ ਜੀ ਪਾਪਾ ਯਾਰ ਅਤੇ ਮੈਨੂੰ ਬਹੁਤ ਕਹਿੰਦੇ ਕਿ ਬੁਰਾ ਲੱਗਦਾ ਵਾ ਵਰਡ ਸੋ ਐਟਲੀਸਟ ਬੱਚਿਆਂ ਦੇ ਸਾਹਮਣੇ ਐਵੇਂ ਦੇ ਵਰਡ ਨਹੀਂ ਬੋਲਣੇ ਚਾਹੀਦੇ ਬਿਕੋਜ਼ ਬੱਚੇ ਬਹੁਤ ਜਲਦੀ ਪਿੱਕ ਕਰਦੇ ਨੇ ਕਿਉਂਕਿ ਆਪਾਂ ਨੂੰ ਇਹ ਚੀਜ਼ਾਂ

0: ਜਿੱਦਾਂ ਆਮ ਸੁੱਖ ਜੀ ਕਹਿ ਦਿੱਤਾ ਜਾਂਦਾ ਨਾ ਵੀ ਜਿਹੜਾ ਇੱਕ ਹਾਲੇ ਵੀ ਕਈਆਂ ਪਰਿਵਾਰਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਉਹ ਕਿਹੜਾ ਜੱਟਾਂ ਦਾ ਪੁੱਤ ਜਿਹੜੇ ਗਾਲਾਂ ਨਹੀਂ ਆਉਂਦੀਆਂ ਜਿਹਨੂੰ ਹੈ ਨਾ ਇਹ ਵੀ ਇੱਕ ਸਮੇਂ ਤੱਕ ਵਡਿਆਈ ਜੀ ਸਮਝ ਲਈ ਜਾਂਦੀ ਸੀ ਉਹ ਉਹ ਬਾਕੀ ਹਰ ਇੱਕ ਨਾ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਹੈ ਨਾ ਪਰ ਜਦੋਂ ਆਪਾਂ ਕਿਸੇ ਇੱਕ ਕਿਸੇ ਮੰਨ ਲਓ ਪੜਾਅ ਦੇ ਉੱਤੇ ਪਹੁੰਚ ਜਾਂਦੇ ਹਾਂ ਜਾਂ ਆਪਾਂ ਕੋਈ ਕਿੱਤਾ ਉੱਦਾਂ ਦਾ ਅਖਤਿਆਰ ਕਰ ਲੈਂਦੇ ਹਾਂ ਜਾਂ ਆਪਾਂ ਮੰਨ ਲਓ ਵਿਆਹੇ ਜਾਂਦੇ ਹਾਂ ਜਾਂ ਮੰਨ ਲਓ ਤੂੰ ਕੋਈ ਨੌਕਰੀ ਤੁਸੀਂ ਉੱਦਾਂ ਦੀ ਕਰ ਦਿੰਦੇ ਮੁੱਖ ਦੀ ਗੱਲ ਕਿ ਤੁਹਾਡਾ ਜਦੋਂ ਜ਼ਿੰਦਗੀ ਤੁਹਾਡੀ ਇੱਕ ਸ਼ਿਫਟ ਮਾਰਦੀ ਹੈ ਜਦੋਂ ਅਤੇ ਉਦੋਂ ਉਹ ਚੀਜ਼ਾਂ ਜੇ ਤੁਸੀਂ ਚੇਂਜ ਨਹੀਂ ਕਰ ਪਾਉਂਦੇ ਤਾਂ ਵੀ ਤੁਸੀਂ ਦਗਾ ਖਾਂਦੇ ਹੋ ਨਾ ਮੰਨ ਲਓ ਤੁਸੀਂ ਹੁਣ ਪਹਿਲਾਂ ਤੁਸੀਂ ਜੋ ਮਰਜ਼ੀ ਕਰੀ ਜਾਂਦੇ ਹੋ ਉਸ ਤੋਂ ਬਾਅਦ ਮੰਨ ਲਓ ਤੁਹਾਡੀ ਕਿਤੇ ਨੌਕਰੀ ਲੱਗ ਗਈ ਉੱਥੇ ਥੋੜ੍ਹੀ ਹੁਣ ਤੁਸੀਂ ਗਾਲਾਂ ਕੱਢੀ ਜਾਓ ਉੱਥੇ ਤੁਹਾਨੂੰ ਮਹਿੰਗੀਆਂ ਪੈਣਗੀਆਂ ਹੁਣ ਮੰਨ ਲਓ ਜੇ ਮੈਂ ਆਪਣੀ ਗੱਲ ਕਰਾਂ ਅਤੇ ਪਿੰਡਾਂ ਤੋਂ ਆਏ ਹਾਂ ਸਾਰਿਆਂ ਦੀਆਂ ਗੱਲਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੀਆਂ ਜਿਹੜੇ ਪ੍ਰਵਰਬ ਨੇ ਸ਼ਾਮਿਲ ਹੁੰਦੇ ਹੁਣ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਜਾਂ ਰੇਡੀਓ ਸ਼ੁਰੂ ਕੀਤਾ ਅਤੇ ਮੈਂ ਵੇਖਣਾ ਵਾਂ ਵੀ ਉਹ ਬੜਾ ਸੋਹਣਾ ਅਭਿਆਸ ਹੋ ਗਿਆ ਅਤੇ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਵਿੱਚੋਂ ਤੁਹਾਡੇ ਨਿਕਲ ਜਾਂਦੀਆਂ ਸੋ ਸ਼ਾਇਦ ਇੱਕ ਸਟੇਜ ਤੱਕ ਮੈਨੂੰ ਵੀ ਲੱਗਦਾ ਸੀ ਵੀ ਨਹੀਂ ਇਹ ਚੀਜ਼ ਕਿਉਂਕਿ ਕਰਦੇ ਵੀ ਆਪਣੇ ਪੱਧਰ ਦੇ ਉੱਤੇ ਬਥੇਰਾ ਜ਼ੋਰ ਲਾਉਂਦੇ ਹੁੰਦੇ ਆ ਵੀ ਆਹ ਨਹੀਂ ਚੰਗੀ ਲੱਗਦੀ ਇਹ ਕਿਸੇ ਦੇ ਬਹਿ ਉੱਠੇ ਹੋ ਜਾਂਦੀ ਆ ਇੱਦਾਂ ਨੇ ਕਿਉਂਕਿ ਕਈ ਵਾਰੀ ਨਾ ਆਪਾਂ
1: ਸੁੱਤੇ ਸਿੱਧੇ ਨਿਕਲ ਜਾਂਦੀ
0: ਸੁੱਤੇ ਸਿੱਧੇ ਤੁਸੀਂ ਮੰਨ ਲਓ ਰੂਟੀਨ 'ਚ ਠੀਕ ਹੋਵੋਗੇ ਕੌਨਸ਼ੀਅਸ ਠੀਕ ਤੁਸੀਂ ਗੱਲ ਕਰੋਗੇ ਕੌਨਸ਼ੀਅਸਲੀ ਪਰ ਤੁਹਾਨੂੰ ਇੱਕਦਮ ਗੁੱਸਾ ਆਇਆ ਤਾਂ ਗੁੱਸੇ 'ਚ ਤੁਸੀਂ ਉਹ ਸ਼ਬਦ ਪੱਕੇ ਰੱਖੇ ਹੁੰਦੇ ਆ
1: ਬਿਲਕੁਲ
0: ਤੁਹਾਨੂੰ ਗੁੱਸਾ ਆਇਆ ਤੁਸੀਂ ਉਹ ਹੀ ਕੱਢਣੇ ਆ
1: ਉਹ ਨਾ ਸ਼ਬਦ ਭਾਵੇਂ ਗਾਲ ਹੋਵੇ ਜਾਂ ਆਪਾਂ ਜਦੋਂ ਹੁਣ ਉਹਦੇ ਮੂੰਹ 'ਚੋਂ ਬੁੱਗੇ ਨਿਕਲ ਗਏ ਨਾ ਜਾਂ ਉਹ ਕੋਈ ਹੋਵੇ ਜਿੱਦਾਂ ਸਪੈਸ਼ਲੀ ਨਾ ਜਿਹੜੀਆਂ ਫੈਮਿਲੀਜ਼ ਇੱਥੇ ਇਕੱਲੀਆਂ ਰਹਿੰਦੀਆਂ ਲਾਈਕ ਹਸਬੈਂਡ ਵਾਈਫ ਇਕੱਲੇ ਰਹਿੰਦੇ ਆਪਣੇ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਨਹੀਂ ਹੁੰਦੇ ਨਾਲ ਹੈ ਨਾ ਉਹਨਾਂ ਦੇ ਇੱਦਾਂ ਜਾਨੂ ਜਾਨੂ ਕਰਨ ਦੀ ਬੜੀ ਆਦਤ ਚੜੀ ਹੁੰਦੀ ਕਿ ਉਹ ਇਕੱਲੇ ਹੁੰਦੇ ਆ ਉਹਨਾਂ ਨੂੰ ਕੋਈ ਉਹ ਨਹੀਂ ਹੁੰਦਾ ਹੈ ਨਾ
0: ਅਤੇ ਜਦੋਂ ਆ ਜਾਣ
1: ਜਦੋਂ ਆ ਜਾਣ ਸਾਡੇ ਪਿੰਡ ਦੇ ਹੀ ਅਸੀਂ ਉਹਨਾਂ ਦੇ ਗਏ ਅਤੇ ਇੱਕ ਤਾਂ ਉਹਨਾਂ ਲੇਡੀ ਕਹਿ ਦੇਵੇ ਨਾ ਭਾਜੀ ਇੱਧਰੋਂ ਮੰਮੀ ਉੱਧਰੋਂ ਉਹਦੇ ਮੰਮੀ ਨਾ ਅਸੀਂ ਸਾਰੇ ਜਿਹੜੇ ਬੈਠੇ ਚਾਹ ਪੀਂਦੇ ਜਾਨੂੰ ਜਦੋਂ ਸਮੋਸੇ ਬਣਾਏ ਅਸੀਂ ਸਾਰੇ ਜਿਹੜੇ ਭਾਜੀ ਦੇ ਮੂੰਹ ਵੱਲ ਦੇਖੀਏ ਲਾਈਕ ਇੱਕ ਤਾਂ ਹੁੰਦਾ ਨਾ ਕਿ ਯੰਗ ਜੇ ਅਜੇ ਚੱਲ ਉਹਨਾਂ ਤਾਂ ਆਪਾਂ ਕਹਿੰਦੇ ਚੱਲ ਕੋਈ ਨੀ ਨਿਆਣੇ ਇੱਦਾਂ ਕਰ ਦਿੰਦੇ ਨਾ ਇਸ ਏਜ ਵਿੱਚ ਹੁਣ ਮੈਂ ਕਹੂੰਗੀ ਕੱਲ ਕੋਈ ਨੀ ਨਿਆਣੇ
0: ਜਾਂ ਫਿਰ ਬੰਦਾ ਹਾਸੇ ਠੱਠੇ ਚ ਡਿਪੈਂਡ ਕਰਦਾ ਕਿ
1: ਸਾਡੇ ਬਰਾਬਰ ਦੇ
0: ਇੱਕ ਹੁੰਦਾ ਸੁੱਤੇ ਸਿੱਧੇ ਨਿਕਲ ਗਿਆ
1: ਪਤਾ ਲਾ ਨਾ ਵੀ ਕਹਿ ਦੇ ਨਾ ਵੀ ਮੈਂ ਤਾਂ ਇਹੀ ਕਹਿੰਦਾ ਹੁੰਦਾ ਨਾ ਕੁਛ ਇੱਦਾਂ ਦਾ ਐਕਟ ਕਰ ਲਾ ਕੁਛ ਬਾਅਦ ਚੋਂ ਉਹ ਬਾਅਦ ਚੋਂ ਆਪ ਸ਼ਰਮਿੰਦੇ ਅਸੀਂ ਤਾਂ ਜਿਹੜੇ ਮਤਲਬ ਹੋਏ ਹੋਏ ਤਾਂ ਚੁੱਪ ਜੇ ਹਾਸਾ ਹਾਸਾ ਨਿਕਲਿਆ ਮੇਰਾ ਨਾ ਅਤੇ ਮੰਮੀਆਂ ਦੋਨੇ ਵਿਚਾਰੀਆਂ ਨਾ ਇੱਦਾਂ ਉਹ ਗੁੜ ਖੜਕਾਉਣ ਜਿਹਾ ਲੱਭ ਪਈਆਂ ਕੁਛ ਵੀ ਸਾਨੂੰ ਉਹ ਕੱਪ ਜੇ ਐ ਖੜਕਾਈ ਜਾਣ ਹੈ ਨਾ ਅਤੇ ਕਈ ਵਾਰੀ ਹੁੰਦੇ ਨਾ ਸ਼ਰਾਰਤੀ ਆਂਸਰ ਅਤੇ ਕਿਸੇ ਨੇ ਕਿਹਾ ਸਾਨੂੰ ਉੱਦਾਂ ਸੁਣ ਗਿਆ ਸਾਰਾ ਕੁਛ ਪਰ ਕੱਪ ਜਿੰਨੇ ਮਰਜ਼ੀ ਖੜਕਾ ਲਓ ਫਾਇਦਾ ਨਹੀਂ ਹੋਣਾ
0: ਇਹ ਇਹ ਹੁਣ ਨਾ ਇਹ ਛੋਟੀਆਂ ਛੋਟੀਆਂ ਉਹ ਐਗਜ਼ਾਮਪਲਸ ਨੇ ਜਿਹੜੇ ਸਾਈਡ ਇਫੈਕਟ ਨੇ ਤੁਸੀਂ ਜੋ ਮਰਜ਼ੀ ਕਹੀ ਜਾਓ ਤੁਹਾਡਾ ਰਿਸ਼ਤਾ ਵਾ ਠੀਕ ਆ ਹਸਬੈਂਡ ਵਾਈਫ ਆ ਕੋਈ ਗਲਤ ਨਹੀਂ ਆ
1: ਉਹਨਾਂ ਨੇ ਗਲਤ ਨਹੀਂ ਕਿਹਾ ਕੁਛ
0: ਗਲਤ ਨਹੀਂ ਆ ਨਾ ਤੁਸੀਂ ਆਪਣੇ ਆਪ ਤੁਸੀਂ ਕਹਿ ਸਕਦੇ ਹੋ ਸ਼ੋਨਾ ਜਾਨ ਤੁਸੀਂ ਜੋ ਮਰਜ਼ੀ ਕਹੀ ਜਾਓ
1: ਆਪਣੇ ਪਰਿਵਾਰਾਂ ਦੇ ਵਿੱਚ ਨਹੀਂ ਹੈਗਾ ਇਹ
0: ਪਰ ਤੁਸੀਂ ਔਕਵਰਡ ਸਿਚੁਏਸ਼ਨ ਤੁਹਾਡੇ ਲਈ ਉਦੋਂ ਬਣ ਜਾਂਦੀ ਹੈ ਜਦੋਂ ਇਦਾਂ ਦਾ ਕੋਈ ਸੀਨ ਬਣ ਜਾਵੇ ਉੱਥੇ ਫਿਰ ਤੁਸੀਂ ਕੀ ਕਰੋਗੇ ਕਿਉਂਕਿ ਐਕਚੁਅਲ ਦੇ ਵਿੱਚ ਤੁਸੀਂ ਜਿਹੜੇ ਰੀਅਲ ਸੰਬੋਧਨ ਕਰਨ ਦੇ ਲਈ ਜਿਹੜੇ ਤੁਸੀਂ ਸ਼ਬਦ ਰੱਖੇ ਨੇ ਉਹ ਤੁਸੀਂ ਗਵਾ ਲਏ ਉਹਦੀ ਉਹਨੂੰ ਰਿਪਲੇਸ ਕਰ ਲਿਆ ਆਪਾਂ ਹੈ ਨਾ ਮੰਨ ਲਓ ਇੱਥੇ ਚਲੋ ਨਾਂ ਲੈ ਲਿਆ ਜਾਂ ਆ ਫੜਾਇਆ ਜੇ ਹੈ ਨਾ ਸੁਣਦੇ ਜੇ ਪਹਿਲੇ ਵਾਲੇ ਇਕਦਮ ਤੁਹਾਡੇ ਮੂੰਹ ਨਿਕਲਣਾ ਨਿਕਲਣਾ ਸੁਭਾਵਿਕ ਆ ਉਹ ਚੀਜ਼ ਆਉਣੀ ਆਉਣੀ ਉੱਥੇ ਫਿਰ ਤੁਹਾਨੂੰ ਕਿਸੇ ਵੇਲੇ ਸ਼ਰਮਸਾਰ ਵੀ ਹੋਣਾ ਪੈਣਾ ਪਰ ਉਹਨੂੰ ਚੇਂਜ ਕਿੱਦਾਂ ਕਰੋਗੇ ਬਦਲੋਗੇ ਉਹਨੂੰ ਕਿੱਦਾਂ ਉਹ ਚੀਜ਼ ਹੁਣ ਤੁਹਾਡੇ ਲਈ ਔਖੀ ਹੁਣ ਇੱਦਾਂ ਤੇ ਇੱਕ ਹਸਬੈਂਡ ਵਾਈਫ ਦੇ ਰਿਸ਼ਤੇ 'ਚ ਤਾਂ ਮੈਨੂੰ ਲੱਗਦਾ ਹੋਰ ਪ੍ਰੋਬਲਮ ਇਹ ਆਉਂਦੀ ਆ ਵੀ ਇੱਦਾਂ ਦੇ ਜਦੋਂ ਆਪਾਂ ਸੰਬੋਧਨ ਰੱਖ ਲੈਂਦੇ ਹਾਂ ਤਾਂ ਫਿਰ ਲੜਨਾ ਵੀ ਔਖਾ ਹੋ ਜਾਂਦਾ ਬੰਦਾ ਹੁਣ ਕਿੱਦਾਂ ਲੜੂਗਾ
1: ਆਪਣੇ
0: ਆਪ ਉਦੋਂ ਹੋ ਜਾਂਦੇ ਇਸ ਵਿੱਚ ਉਦੋਂ ਨੀ ਇਹ ਚੀਜ਼ਾਂ ਆਉਂਦੀਆਂ ਜਦ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀ ਮਾਨ ਜੀ
1: 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ,
9: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
10: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
11: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
13: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
14: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ। ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
15: ਫਿਰ ਲਵਾਈਏ ਕਿੱਥੋਂ?
14: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
16: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਵਾਗਤ ਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਸੁਪਰਮਾ
1: ਜੀ ਹਾਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਕਿਹੜੇ ਇਦਾਂ ਦੇ ਸ਼ਬਦ ਆ ਤਿੰਨਾਂ ਇਲਾਕਿਆਂ ਦੇ ਜਿਹੜੇ ਤੁਹਾਨੂੰ ਪਹਿਲੀ ਵਾਰ ਸੁਣਨ ਤੇ ਅਜੀਬ ਲੱਗੇ ਸੀਗੇ ਜਾਂ ਹੁਣ ਤੁਸੀਂ ਉਹਨਾਂ ਨੂੰ ਜਿਹੜਾ ਆ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ ਤੁਸੀਂ ਮਾਲਵੇ ਚੋਂ ਵਿਆਹ ਕੇ ਮਾਝੇ ਚਲੇ ਗਏ ਹੋਵੋ ਜਾਂ ਤੁਸੀਂ ਦੁਆਬੇ ਤੋਂ ਵਿਆਹ ਕੇ ਕਿਤੇ ਹੋਰ ਚਲੇ ਗਏ ਹੋਵੋ ਜਾਂ ਤੁਸੀਂ ਯੂਨੀਵਰਸਿਟੀ 'ਚ ਗਏ ਹੋਵੋ ਉੱਥੇ ਤੁਸੀਂ ਲੈ ਲਏ ਹੁਣ ਉਹ ਸ਼ਬਦਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਸ਼ੁਰੂ ਕਰਤਾ ਹੋਵੇ ਜਾਂ ਇੱਥੇ ਕੋਈ ਤੁਹਾਡਾ ਦੋਸਤ ਮਿੱਤਰ ਪਿਆਰਾ ਇੱਦਾਂ ਦਾ ਬਣ ਗਿਆ ਹੋਵੇ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਹ ਸ਼ਬਦ ਕੂਲ ਆ ਜਾਂ ਚਾਹੇ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਉਹ ਸ਼ਬਦ ਲੈ ਲਏ ਹੁਣ ਬਹੁਤ ਸਾਰੇ ਇੱਦਾਂ ਦੇ ਸ਼ਬਦ ਆ ਜਿੱਦਾਂ ਆਪਾਂ ਹੁਣੇ ਪਹਿਲਾਂ ਰੋਟੀਆਂ ਦੀਆਂ ਗੱਲਾਂ ਕਰਕੇ ਹਟੇ ਕਿ ਕਿਹੜਾ ਸਿੱਧੀ ਚੋਪੜ ਦਾ ਜਾਂ ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਸਬਜ਼ੀ ਕਿਹਨੂੰ ਕਹਿਣਾ ਚਾਹੀਦਾ ਅਤੇ ਦਾਲ ਕਿਹਨੂੰ ਕਹਿਣਾ ਚਾਹੀਦਾ ਹੈ ਨਾ ਵੀ ਆਪਾਂ ਸਿੱਧਾ ਸਿੱਧਾ ਜੇ ਇਹ ਹਿਸਾਬ ਲਾਉਂਦੇ ਹਾਂ ਵੀ ਮੇਰੇ ਇਲਾਕੇ ਤੋਂ ਤਾਂ ਦੁਆਬੇ ਤੋਂ ਤਾਂ ਇੱਦਾਂ ਵੀ ਜਿਹਦੇ ਵਿੱਚ ਆਲੂ ਪੈਂਦੇ ਉਹ ਸਬਜ਼ੀ ਆ ਚਾਹੇ ਉਹ ਛੋਲੇ ਹੋਣ ਜੋ ਮਰਜ਼ੀ ਹੋਣ ਹੈ ਨਾ ਚਾਹੇ ਉਹ ਕਾਲੇ ਛੋਲਿਆਂ ਦੀ ਸਬਜ਼ੀ ਹੋਵੇ ਮਤਲਬ ਕਈਆਂ ਦਾ ਮੰਨਣਾ ਹੈ ਕਿ ਉਹ ਦਾਲ ਆ ਕਿਉਂਕਿ ਉਹ ਬਤਲੀ ਆ ਅਤੇ ਉਹ ਦਾਲ ਆ ਹੈ ਨਾ ਸੋ ਗਲਤ ਕੋਈ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਸੁਣਿਆ ਅਸੀਂ ਇਸੇ ਤਰੀਕੇ ਦੇ ਨਾਲ ਸੁਣਿਆ ਸੋ ਜਿਹੜਾ ਜਿੱਦਾਂ ਵੀ ਵਰਤ ਰਿਹਾ ਉਹ ਠੀਕ ਹੈ ਠੀਕ ਹੈ ਪਰ ਤੁਸੀਂ ਸਾਨੂੰ ਇਹ ਦੱਸਣਾ ਕਿ ਤੁਸੀਂ ਕੀ ਵਰਤਣਾ ਜਿਹੜਾ ਉਹ ਸ਼ੁਰੂ ਕੀਤਾ ਆ ਕਈ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਜਦੋਂ ਪਹਿਲੀ ਵਾਰੀ ਸੁਣਦੇ ਆ ਤੁਹਾਨੂੰ ਲੱਗਦੇ ਆ ਅਜੀਬ ਜਿੱਦਾਂ ਮੈਂ ਜਵਾਕ ਸੁਣਿਆ ਸੀ ਨਾ ਸਾਡੇ ਇੱਧਰਲੇ ਸਾਈਡ ਨਿਆਣਾ ਕਹਿੰਦੇ ਨਿਆਣੇ ਹੈ ਨਾ ਤੁਹਾਡੇ ਕਿੰਨੇ ਨਿਆਣੇ ਹੈ ਨਾ ਅਤੇ ਮੈਂ ਸੁਣਿਆ ਜਦੋਂ ਮੈਂ ਪਹਿਲੀ ਵਾਰ ਸੁਣਿਆ ਤੁਹਾਡੇ ਕਿੰਨੇ ਜਵਾਕ ਆ ਜਵਾਕ ਕੀ ਹੁੰਦਾ ਆ ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਹੈ ਨਾ ਕਿੰਨੇ ਕਿਡਸ ਕਿੰਨੇ ਉਹ ਅੱਛਾ ਨਿਆਣੇ ਕਿੰਨੇ ਹਨਾ ਤੇ ਉਹ ਮਤਲਬ ਮੈਨੂੰ
0: ਇਹ ਤੇ ਚਲੋ ਸਿੱਖਣ ਮੈਂ ਕਹੂੰਗਾ ਵੀ ਇਹ ਤੇ ਬੋਲੀ ਅਨਰਿਚ ਕਰਨ ਵਾਲਾ ਹਿਸਾਬ ਆ ਵੀ ਤੁਸੀਂ ਹੋਰ ਸ਼ਬਦ ਤੁਸੀਂ ਵਿੱਚ ਤੁਹਾਡੇ ਤੁਸੀਂ ਐਡ ਆਨ ਕਰ ਰਹੇ ਹੋ ਨਾ ਇੱਕ ਦੇ ਤੁਹਾਨੂੰ ਹੋਰ ਕਈ ਚੀਜ਼ਾਂ ਤੁਹਾਨੂੰ ਪਤਾ ਲੱਗ ਰਹੀਆਂ
1: ਬਿਲਕੁਲ
0: ਸੋ ਉਹ ਤੇ ਇੱਕੋ ਪਰ ਸਾਨੂੰ ਇਹਦੇ ਦਰਮਿਆਨ ਇੱਕ ਚੀਜ਼ ਜਦੋਂ ਪਤਾ ਆ ਵੀ ਆਹ ਗਲਤ ਆ ਤੇ ਉਹ ਆਪਾਂ ਅਡੋਪਟ ਕਰ ਲਿਆ ਉਹਦੇ ਨਾਲ ਜਿੱਥੇ ਕਿਤੇ ਤੁਹਾਨੂੰ ਸ਼ਰਮਿੰਦਗੀ ਜੇ ਮਹਿਸੂਸ ਹੁੰਦੀ ਆ ਇੱਕ ਨਾ ਹੁੰਦੀ ਆ ਅਤੇ ਉਹ ਤੁਹਾਨੂੰ ਉੱਤੇ ਵਰਕ ਕਰ ਲੈਣਾ ਚਾਹੀਦਾ ਇੱਕ ਨਾ ਦਿਮਾਗ ਦੇ ਵਿੱਚ ਕਈਆਂ ਦੇ ਨਾ ਇਹ ਵੀ ਬੈਠਾ ਜਾਂ ਆਪਾਂ ਵੀ ਸਾਰੇ ਇਹ ਚੀਜ਼ ਬਿਠਾਉਂਦੇ ਹਾਂ ਕਿ ਆਹ ਹੁਣ ਚੇਂਜ ਕਰਨਾ ਬੜਾ ਔਖਾ ਆਹ ਤਾਂ ਫੋਰ ਐਗਜ਼ਾਮਪਲ ਜਦੋਂ ਆਪਾਂ ਆਪਣੇ ਕਿਸੇ ਕਰੀਬੀ ਰਿਸ਼ਤੇ ਨੂੰ ਜਾਂ ਹਸਬੈਂਡ ਵਾਈਫ ਆ ਜਾਂ ਭੈਣ ਭਰਾ ਨੇ ਜਾਂ ਯਾਰ ਦੋਸਤ ਨੇ ਅਤੇ ਆਪਾਂ ਉਹਨਾਂ ਨੂੰ ਨਾਂ ਲੈ ਕੇ ਜਾਂ ਕੁਛ ਨਾ ਕੁਛ ਕਹਿ ਕੇ ਆਪਾਂ ਸੰਬੋਧਨ ਕਰ ਰਹੇ ਹੁੰਦੇ ਹਾਂ ਜਾਣੂ ਸਾਨੂੰ ਜੋ ਵੀ ਹੈ ਨਾ ਨਾਂ ਲੈ ਰਹੇ ਹੁੰਦੇ ਹਾਂ ਜਾਂ ਜੀ ਕਹਿ ਰਹੇ ਹੁੰਦੇ ਹਾਂ ਜਾਂ ਜੋ ਵੀ ਸਾਨੂੰ ਪਹਾੜ ਲੱਗਦਾ ਉਹ ਚੀਜ਼ ਮੁੜ ਕੇ ਸ਼ਿਫਟ ਕਰਨੀ ਹੋ ਜਾਂਦੀ ਆ ਜਿੱਦਾਂ ਆਪਾਂ ਜੇ ਐਗਜ਼ਾਮਪਲ ਲਈਏ ਤਾਂ ਜਦੋਂ ਹੁਣ ਤਾਂ ਪਤਾ ਨਹੀਂ ਅੱਜ ਕੱਲ੍ਹ ਤਾਂ ਕਿਹੜੇ ਤਰੀਕੇ ਨਾਲ ਚੱਲਦਾ ਪਰ ਜਦੋਂ ਤੁਸੀਂ ਮੰਨ ਲਓ ਤੁਹਾਡੇ ਉਹ ਹੋ ਜਾਂਦੀ ਆ ਭੈਣ ਦਾ ਵਿਆਹ ਹੋ ਜਾਂਦਾ ਮੰਨ ਲਓ ਅਤੇ ਉਸ ਸਮੇਂ ਤੁਸੀਂ ਪਹਿਲਾਂ ਤਾਂ ਨਾਂ ਹੀ ਲੈਂਦੇ ਹੁੰਦੇ ਹੋ ਜਾਂ ਨਾਂ ਵੀ ਛੱਡੋ ਕਨਾ ਲੈਂਦੇ ਹੁੰਦੇ ਹੋ ਪੁੱਠੇ ਸਿੱਧੇ ਨਾਂ ਹੀ ਲੈਂਦੇ ਆਪਾਂ ਪਿੰਡ ਇਹੋ ਕੁਛ ਹੀ ਹੁੰਦਾ ਸੀ ਪਹਿਲਾਂ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਹ ਚੇਂਜ ਕਰਨਾ ਹੁੰਦਾ ਸਾਨੂੰ ਸ਼ਿਫਟ ਕਰਨਾ ਹੁੰਦਾ ਅਤੇ ਉਹ ਵੀ ਤਾਂ ਔਖਾ ਹੀ ਹੁੰਦਾ ਹੁੰਦਾ ਸਾਰਾ ਕੁਛ ਔਖਾ ਹੈਗਾ ਪਰ ਉਹ ਇੱਕ ਅੱਧੀ ਵਾਰੀ ਦੀ ਗੱਲ ਹੁੰਦੀ ਆ ਕਈ ਵਾਰੀ ਉੱਥੇ ਵੀ ਬੜੇ ਲੋਕ ਸਰੈਂਡਰ ਕਰ ਜਾਂਦੇ ਆ ਵੀ ਹੁਣ ਤਾਂ ਇਹ ਚੇਂਜ ਹੀ ਨਹੀਂ ਹੋ ਸਕਦਾ ਜੇ ਤੁਸੀਂ ਕਰਨਾ ਵਾ ਤਾਂ ਉਦੋਂ ਫਿਰ ਸਾਰਾ ਕੁਛ ਹੋ ਜਾਂਦਾ
1: ਬਿਲਕੁਲ
0: ਇੱਧਰ ਸਾਡੇ ਨਾਲ ਇੱਕ ਅੱਛਾ ਕੁਲਬੀਰ ਜੀ ਨੇ ਅਤੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 724
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਸੁੱਖ ਜੀ ਕੀ ਹਾਲ ਚਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਲ ਆ
2: ਵਧੀਆ ਵਧੀਆ ਮੈਂ ਕਿਹਾ ਅੱਜ ਨਹੀਂ ਜ਼ਿਆਦਾ ਦੇਰ ਸੁੱਕਣੇ ਪਾਈਓ
1: ਜੀ ਪੇਸ਼ੈਂਟ ਨਹੀਂ ਦੋਗੇ ਤੁਹਾਨੂੰ
2: ਮੈਨੂੰ ਨਾ ਪਾਈਓ ਕਿਉਂਕਿ ਪੇਸ਼ੈਂਟ ਅੱਜ ਮੈਂ ਬ੍ਰੇਕ 'ਚ ਫੋਨ ਕੀਤਾ ਮੈਂ ਕਿਹਾ ਅੱਜ ਰਿਸਕ ਨਹੀਂ ਲੈਣਾ
1: ਓਕੇ ਮੈਨੂੰ ਲੱਗਿਆ ਸ਼ਾਇਦ ਕਹਿਣ ਲੱਗੇ ਪੇਸ਼ੈਂਟ ਮੈਂ ਆਪ ਸੁੱਕਣੇ ਪਾ ਦੇਣੇ ਤੁਸੀਂ ਮੈਨੂੰ ਨਾ ਪਾਇਓ
2: ਮੈਂ ਆਪਣੀ ਜਿਹੜੀ ਮਤਲਬ ਕਿ ਆਪਣੀ ਸਟੱਡੀ ਕੀਤੀ ਮੈਂ ਉਧਰ ਫਰੀਦਕੋਟ ਵੱਲ ਕੀਤੀ ਹੋਈ ਆ ਨਰਸਿੰਗ ਦੀ ਨਾ ਸਾਢੇ ਤਿੰਨ ਚਾਰ ਸਾਲ ਉਧਰ ਲਾਏ ਤੇ ਉਧਰ ਬੜਾ ਮੈਨੂੰ ਡਿਫਰੈਂਸ ਲੱਗਿਆ ਉਹਨਾਂ ਦੀ ਇੱਕ ਥੋੜੀ ਜੀ ਜਿੱਦਾਂ ਕਹਿ ਲਓ ਆਵਾਜ਼ ਦੇ ਵਿੱਚ ਥੋੜੀ ਮੈਂ ਇਹ ਨੀ ਕਹੂੰਗੀ ਕਿ ਰੁੱਖਾਪਨ ਪਰ ਉਹਨਾਂ ਦੀ ਬੋਲੀ ਇਵੇਂ ਆ ਹਨਾ ਉਹ ਜਿਵੇਂ ਮਤਲਬ ਬੋਲਦੇ ਆ ਜਿੱਦਾਂ ਬੋਲਣ ਦਾ ਉਹਨਾਂ ਦਾ ਲਹਿਜਾ ਏਦਾਂ ਦਾ ਹੈ ਕਿ ਉਹ ਕਿੱਦਾਂ ਬੋਲਦੇ ਆ ਤੇ ਮੈਨੂੰ ਬੜਾ ਲੱਗਣਾ ਕਿ ਇਹ ਕੁੜੀਆਂ ਕਿੰਨੀਆਂ ਰੂੜ ਆ ਇਹ ਕਿੱਦਾਂ ਬੋਲਦੀਆਂ ਹਨਾ ਤੇ ਪਰ ਹੌਲੀ ਹੌਲੀ ਉਹ ਚੀਜ਼ ਨੂੰ ਅਡੈਪਟ ਕਰ ਲਿਆ ਨਾ ਜਦੋਂ ਮੈਂ ਵੀ ਮੇਰਾ ਵੀ ਤੁਹਾਡੇ ਵਾਲਾ ਹਿਸਾਬ ਹੋਇਆ ਮੈਂ ਵੀ ਥੋੜੇ ਦੋ ਤਿੰਨ ਮਹੀਨਿਆਂ ਬਾਅਦ ਘਰੇ ਗਈ ਤੇ ਮੈਂ ਵੀ ਇੱਕ ਦੋ ਚੀਜ਼ ਏਦਾਂ ਹੀ ਬੋਲਤੀ ਨਾ ਤੇ ਤੁਹਾਨੂੰ ਤਾਂ ਬੇਲਣਾ ਪਿਆ ਮੈਨੂੰ ਤਾਂ ਪੈ ਗਈਆਂ ਛਿੱਤਰਾਂ ਨਾਲ ਮੈਨੂੰ ਕਿਹਾ ਮੈਨੂੰ ਤਾਂ ਕੁਛ ਪਤਾ ਵੀ ਨੀ ਕਿ ਮੈਂ ਕੁਛ ਬੋਲਿਆ, ਉਹ ਮੈਂ ਬੜੀ ਨਾਰਮਲ ਵੇ ਦੇ ਨਾਲ ਬੋਲਿਆ ਨਾ
1: ਜੀ,
2: ਤੇ ਮੈਨੂੰ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਬਸ ਬੰਦ ਕੋਰਸ ਕੂਰਸ ਕੋਈ ਨੀ ਜਾਣਾ, ਕਹਿੰਦਾ ਅੱਜ ਤੋਂ ਤੂੰ ਭਾਸ਼ਾ ਸਿੱਖੀ ਆ, ਕੱਲ ਨੂੰ ਕੁਛ ਹੋਰ ਸਿੱਖੇਂਗੀ। ਉਹਦਾ ਜੋ ਲੈਕਚਰ ਸ਼ੁਰੂ ਹੋਇਆ ਨਾ, ਮੰਮੀ ਕਹਿੰਦੀ ਤੇਰਾ ਵੇ ਮੁੰਡਿਆ ਤੇਰਾ ਪਿਓ ਉੱਥੇ 20 ਸਾਲ ਰਹਿ ਕੇ ਆਇਆ, ਉਹਨੇ ਤਾਂ ਕੁਛ ਨੀ ਸਿੱਖਿਆ, ਇਹਦੇ 4 ਮਹੀਨੇ ਚ ਬੜਾ ਕੁਛ ਸਿੱਖ ਆਈ ਆ
1: ਜੀ।
2: ਹੁਣ ਕਿਹਦੇ ਵੱਲ ਤੁਸੀਂ, ਇਹਦੇ ਵੱਲ ਕਿ ਮੇਰੇ ਵੱਲ ਆ? ਤੇ ਮੰਮੀ ਕਹਿੰਦੀ ਨਹੀਂ ਪੁੱਤ, ਆਪਾਂ ਰਹਿਣਾ ਸਹਿਣਾ ਜਿੱਥੇ ਮਰਜ਼ੀ ਰਹੋ ਪਰ ਆਪਣੀ ਭਾਸ਼ਾ ਨੀ ਕਦੇ ਵੀ ਭੁੱਲੀ। ਉਹ ਦਿਨ ਮਤਲਬ ਪਰ ਮਤਲਬ ਮੈਂ ਸਿੱਖੀ ਉਹ ਜ਼ਰੂਰ, ਪਰ ਜਿੱਦਾਂ ਮੈਨੂੰ ਹੁਣ ਇਹ ਹੁੰਦਾ ਕਿ ਕਈ ਵਰਡ ਆਪਾਂ ਆਲਰੇਡੀ ਅਡੋਪਟ ਕਰ ਲਏ ਉਹ ਚੀਜ਼ ਨਾ,
1: ਕੌਨਸ਼ੀਅਸ ਹੋ ਗਿਆ ਕਿ ਮੈਂ ਬੋਲਣੀ ਨਹੀਂ
2: ਨਹੀਂ ਬੋਲਣੀ ਨਹੀਂ। ਹੁਣ ਜਦੋਂ ਇੰਨੀ ਮਿਕਸ ਹੋਈ ਆ, ਮਤਲਬ ਹੈ ਮਾਝੇ ਦੀ ਆ ਤੇ ਪਰ ਮੈਂ ਪੜ੍ਹੀ ਮੁੱਛ ਮਾਲਵੇ ਚ ਆ, ਤੇ ਪਰ ਵਿਆਹ ਦੁਆਬੇ ਚ ਹੋਇਆ, ਉਹ ਇੰਨਾ ਕੁਛ ਮਿਕਸ ਅਪ ਜਿਹਾ ਹੋ ਗਿਆ ਕਿ ਕੁਛ ਸਮਝ ਨੀ ਆਉਂਦੀ ਕਿਹੜੀ ਮੇਰੀ ਭਾਸ਼ਾ ਹੈ ਕਿਹੜੀ ਦੂਜੇ ਦੀ ਆ ਨਾ।
1: ਖਿਚੜੀ ਬਣ ਗਈ ਨਾ,
2: ਖਿਚੜੀ ਬਣ ਗਈ ਖਿਚੜੀ। ਹਾਂ ਫਿਰ ਨਾ ਮੇਰੀ ਇੱਥੇ ਮੇਰੀ ਫਰੈਂਡ, ਉਹ ਕਾਫੀ ਕਲੋਜ਼ ਫਰੈਂਡ, ਉਹ ਉੱਥੋਂ ਹੈ ਪਾਕਿਸਤਾਨ ਤੋਂ ਨਾ, ਉਹ ਮਤਲਬ ਜਦੋਂ ਕੋਈ ਕਹਿੰਦਾ ਆਪਾਂ ਕਹਿੰਦੇ ਕੋਈ ਚੀਜ਼ ਮੈਸ ਪੈ ਗਈ ਕੁਛ, ਉਹਨੇ ਕਹਿਣਾ ਬਹੁਤ ਖਿਚੜੀ ਪਈ ਹੋਈ ਯਾਰ, ਬਹੁਤ ਖਿਚੜੀ। ਹਾਂ ਉਹਨੇ ਇੱਦਾਂ ਬੜਾ ਕਹਿਣਾ, ਤੇ ਮੈਨੂੰ ਪਹਿਲਾਂ ਉਹ ਅਜੀਬ ਜਿਹਾ ਲੱਗਣਾ ਖਿਚੜੀ ਖਿਚੜੀ ਕਰਨਾ। ਜਦੋਂ 2-3 ਵਾਰੀ ਜਦੋਂ ਮਤਲਬ ਕਿ ਮੈਂ ਉਹਦੇ ਕੋਲੇ ਗਈ ਨਾ, ਤੇ ਮੈਨੂੰ ਵੀ ਉਹਨੇ ਪੁੱਛਣਾ ਉਹ ਕਿੱਦਾਂ ਜੋਬ, ਮੈਂ ਤੁਹਾਨੂੰ ਪਤਾ ਹੀ ਰੋਜ਼ ਦੀ ਖਿਚੜੀ ਨਾ, ਕਹਿੰਦੀ ਤੂੰ ਹੁਣ ਤੂੰ ਮੇਰੀ ਵਾਲੀ ਬੋਲੀ ਤੇ ਆ ਗਈ ਖਿਚੜੀ। ਮੈਨੂੰ ਫਿਰ ਰਿਲਾਈਜ਼ ਹੋਇਆ ਕਿ ਮੈਂ ਕਿਹਾ ਕੁਛ ਨਹੀਂ, ਆਪਣੇ ਆਪ ਸੁੱਤੇ ਸੀ ਤੁਹਾਡੇ ਦਿਮਾਗ, ਤੁਸੀਂ ਇੰਨੀ ਛੇਤੀ ਆਪਾਂ ਚੀਜ਼ ਨੂੰ ਅਬਜ਼ਰਵ ਕਰਦੇ ਆ ਨਾ। ਤੇ ਆਹ ਦੂਜੀ ਜਿਹੜੀ ਤੁਸੀਂ ਕਹਿੰਦੇ ਪਏ ਹੋ ਕਿ ਆਹ ਜਿਹੜੇ ਆਪਾਂ ਵਰਡ ਯੂਜ਼ ਕਰਦੇ, ਜਾਣੂ ਜਾਣਾ ਜੋ ਵੀ ਆ ਹਨਾ, ਤੇ ਏਦਾਂ ਮੈਂ ਤਾਂ ਕਿ ਥਿੰਕ ਪਹਿਲਾਂ ਰਣਜੋਤ ਹੁਣ ਜੀ ਉਹਨਾਂ ਦੱਸਿਆ ਜਿਹਨਾਂ ਨਾਲ ਆਪਾਂ ਰਹਿੰਦੇ ਹੁੰਦੇ, ਜਿਹਨਾਂ ਸਾਨੂੰ ਫਰਿੱਜ ਚ ਦੁੱਧ ਰੱਖਣ ਨੇ ਦਿੱਤਾ ਸੀ, ਮੈਨੂੰ ਲੱਗਦਾ ਤੁਹਾਨੂੰ ਯਾਦ ਹੋਣਾ ਕਿੱਸਾ ਉਹ ਜਾਨੀ ਤੇ ਇੱਕ ਦਾ ਜਾਨਾ, ਅਸੀਂ ਆਪਣੇ ਫੋਨਾਂ ਚ ਵੀ ਜਾਨੀ ਤੇ ਜਾਨਾ ਹੀ ਰੱਖਿਆ, ਠੀਕ ਆ। ਤੇ ਉਹ ਨਾ ਜਦੋਂ ਸਾਡਾ ਉਹਨਾਂ ਨਾਲ ਬੜੀ ਦੇਰ ਲਿੰਕ ਟੁੱਟ ਗਿਆ, ਸਾਡੇ ਕੋਈ ਹੈ ਵੀ ਨੀ ਕਿ ਲਿੰਕ ਦੇ ਵਿੱਚ ਮਤਲਬ ਕਿ ਹੈ ਹੀ ਨੀ ਕੋਈ, ਉਹਨਾਂ ਦਾ ਕੋਈ ਲਿੰਕ ਨੀ ਸੀਗਾ ਨਾ। ਇੱਕ ਦਿਨ ਆਪਾਂ ਦੋਨੋਂ ਗੱਡੀ ਚਲਾ ਰਹੇ, ਮੈਂ ਤੇ ਮੇਰੇ ਹਸਬੈਂਡ, ਤੇ ਇਹਨਾਂ ਨੇ ਕਿਸੇ ਨੂੰ ਫੋਨ ਕਰਨਾ, ਤੇ ਮੈਂ ਕਿਹਾ ਨੰਬਰ ਮਿਲਾਈਓ ਨਾ। ਤੇ ਇਹਨਾਂ ਨੇ ਜਦੋਂ ਜੇ ਕੱਢੀ ਨਾ, ਉਹ ਨੰਬਰ ਤੇ ਜਿਹਨੂੰ ਮਿਲਾਣਾ ਸੀ ਮਿਲਾ ਤਾ, ਕਿ ਤੂੰ ਵਿੱਚ ਦੇਖਿਆ ਨੰਬਰ ਉਦਾਂ ਹੀ ਸੇਵ ਪੁਰਾਣਾ ਜਾਨੀ ਨਾਂ ਤੇ ਨਾ। ਤੇ ਇਹ ਕੁਛ ਨੀ ਇਹਨਾਂ ਦੇ ਦਿਮਾਗ ਚ ਤਾਂ ਕੁਛ ਨੀ, ਉਦੋਂ ਕਲਿੱਕ ਹੋਇਆ ਨਾ ਹੀ ਮੈਨੂੰ ਕੁਛ ਕਿਹਾ ਇਹਨਾਂ ਨੇ। ਤੇ ਇਹਨਾਂ ਜਦੋਂ ਬਾਅਦ ਵਿੱਚ ਥੋੜੀ ਜਦੋਂ ਆਪਾਂ ਮਤਲਬ ਜਿੱਥੇ ਜਾਣਾ ਸੀ ਹਨਾ ਸ਼ੋਪਿੰਗ ਗਏ, ਉੱਥੋਂ ਆ ਕੇ ਘਰੇ, ਇਹ ਥੋੜੇ ਉੱਪਰ ਉੱਪਰ ਜੇ ਤੁਰੇ ਫਿਰਨਾ। ਮੈਂ ਕਿਹਾ ਤੁਹਾਨੂੰ ਕੁਛ ਹੋਇਆ? ਕਹਿੰਦੇ ਨਹੀਂ ਕੁਛ ਨੀ ਹੋਇਆ। ਤੇ ਮੈਂ ਕਿਹਾ ਮੈਨੂੰ ਲੱਗਦਾ, ਮੈਂ ਕਿਹਾ ਕੰਮ ਤੇ ਕੁਛ ਹੋਇਆ? ਕਹਿੰਦੇ ਨਹੀਂ ਕੁਛ ਨੀ। ਮੈਂ ਕਿਹਾ ਚੱਲ ਫਿਰ ਕੁਛ ਹੋਇਆ ਹੋਣਾ, ਆਪੇ ਦੱਸ ਦੇਣਗੇ ਜੇ ਲੋੜ ਪਈ ਤਾਂ। ਮੇਰਾ ਤਾਂ ਉਹੀ ਉਦੋਂ ਦਾ ਚੱਲਿਆ, ਨੰਬਰ ਪੁਰਾਣੇ ਸਾਰੇ ਸੇਫ ਸੀ, ਕਦੇ ਆਪਾਂ ਇਹ ਵੀ ਨੀ ਨਾ ਟਾਈਮ ਕੱਢ ਕੇ ਦੇਖਿਆ ਕਿਹੜਾ ਰੱਖਣਾ ਕਿਹੜਾ ਡਿਲੀਟ ਕਰਨਾ ਨਾ। ਤੇ ਮੈਂ ਕੁਛ ਨੀ ਕਿਹਾ, ਤੇ ਇਹਨੇ ਕੁਛ ਨੀ ਬੋਲੇ। ਇਹਨਾਂ ਨੇ ਵੀ, ਇਹਨਾਂ ਨੂੰ ਲੱਗਿਆ ਯਾਰ ਇਹਨੇ ਬੜਾ ਈਜ਼ੀ ਹੈ, ਇੱਦਾਂ ਜੇ ਜਾਣ ਦਿੱਤਾ। ਇਹਨੇ ਮੈਨੂੰ ਬਾਅਦ ਚ ਪੁੱਛਿਆ ਵੀ ਨੀ, ਮੈਨੂੰ ਜੇ ਚੋਰ ਹੋਵੇ ਤੇ ਮੈਂ ਕਹਾਂ ਨਾ, ਮੈਂ ਕੁਛ ਨੀ ਕਿਹਾ। ਮੈਂ ਫਿਰ ਥੋੜੀ ਕੁ ਦੇਰ ਬਾਅਦ ਇਹ ਸ਼ਾਮਾਂ ਜੀਆਂ ਨੂੰ ਨਾ, ਜਦੋਂ ਮੈਨੂੰ ਲੱਗਿਆ ਕਿ ਨਾ ਰੋਟੀ ਖਾਧੀ ਭਾਂਡੇ ਰੱਖਣ ਗਏ, ਜ਼ੋਰ ਦੇਣੀ ਪਲੇਟ ਵੱਜੀ ਸਿੰਕ ਚ, ਮੈਂ ਕਿਹਾ ਵੀ ਕੁਛ ਤਾਂ ਹੈਗਾ ਹੈ। ਮੈਂ ਕਿਹਾ ਮੈਨੂੰ ਲੱਗਦਾ ਕੁਛ ਹੋਇਆ, ਕੋਈ ਗੱਲ ਹੋਈ ਹੈ, ਘਰੇ ਗੱਲ ਹੋਈ ਹੈ, ਮੈਨੂੰ ਦੱਸੋਗੇ? ਮੈਂ ਕਿਹਾ ਹੁਣ ਮੈਨੂੰ ਮਤਲਬ ਪਰੇਸ਼ਾਨੀ ਹੋਈ। ਕਹਿੰਦੇ ਚੋਰ ਨੂੰ ਤਾਂ ਪਰੇਸ਼ਾਨੀ ਹੋਣੀ ਆ, ਮੈਨੂੰ ਤਾਂ ਕਦੇ ਜਾਨੀ ਨੀ ਕਿਹਾ, ਜਾਨੀ ਕੌਣ ਤੇਰੇ ਫੋਨ ਚ?
0: ਅੱਛਾ
2: ਸੋਚਣ, ਜਾਨੀ ਤਾਂ ਮੇਰੇ ਫੋਨ ਚ ਕੋਈ ਨੀ। ਮੈਂ ਕਿਹਾ ਮੈਂ ਤਾਂ ਕਦੇ ਕਿਸੇ ਨੂੰ ਜਾਨੀ, ਮੇਰੇ ਮੂੰਹ ਤੋਂ ਨਿਕਲਿਆ ਹੀ ਨੀ, ਮੈਂ ਜਾਨੀ ਕਿਹਨੂੰ ਕਹਿਣਾ? ਮੈਂ ਕਿਹਾ ਨਹੀਂ ਯਾਰ, ਮੇਰੇ ਫੋਨ ਚ ਕੋਈ ਜਾਨੀ ਨੀ। ਕਹਿੰਦੇ ਲੈ ਫਰੋਲ, ਹੁਣ ਫਰੋਲ। ਕਹਿੰਦੇ ਵੇਖੇ, ਮੈਂ ਨਾ ਜਦੋਂ ਉੱਪਰ ਕਰਕੇ ਮਤਲਬ ਵੇਖਾਂ ਤੇ ਕੁਛ ਤੂੰ ਜਾਨੀ ਸੀ, ਮੇਰੇ ਦਿਮਾਗ ਚ ਨਾ ਵੀ ਜਾਨੀ ਹੈ ਕੌਣ ਹੈ ਹੁਣ। ਕਹਿੰਦੇ ਸੋਚ, ਕਹਿੰਦੇ ਮਤਲਬ ਚੋਰ ਨੂੰ ਤੇ ਕਹਿੰਦੇ ਪਾਲਾ, ਤੂੰ ਦੱਸ ਮੈਨੂੰ ਕੌਣ ਹੈ ਜਾਨੀ? ਹਾਏ ਮੈਂ ਕਿਹਾ ਮੇਰੀ ਜਾਣੇ ਬਲਾ, ਮੈਨੂੰ ਸੱਚੀ ਨੀ ਪਤਾ ਕੌਣ ਹੈ,
0: ਵੇਖੋ ਕਾਲ ਕਰਕੇ।
2: ਫਿਰ ਅਸੀਂ ਨਾ ਫੋਨ, ਮੈਂ ਕਿਹਾ ਚਲ ਠੀਕ ਹੈ, ਮੈਂ ਕਿਹਾ
1: ਵਟਸਐਪ ਤੇ ਫੋਟੋ ਦੇਖ ਲੈਣੀ ਸੀ,
2: ਵਟਸਐਪ ਤੇ ਨਹੀਂ ਆਪਾਂ ਕਿਵੇਂ ਹੁੰਦਾ ਨਾ ਕਿ ਜਿਹੜੇ ਤੁਹਾਡੇ ਮੇਨ ਮੇਨ ਬੰਦੇ ਹੋ ਤੁਸੀਂ, ਜਿੰਨਾ ਨਾਲ ਰੋਜ਼ ਤੁਹਾਡਾ ਹਨਾ ਵਟਸਐਪ ਤੇ ਗੱਲ ਹੁੰਦੀ, ਤੁਸੀਂ ਏਦਾਂ ਤੱਕ ਜਾ ਕੇ ਇੰਡੀਵਿਜੁਅਲ ਨੀ ਚੈੱਕ ਕਰਦੇ ਨਾ ਪ੍ਰੋਫਾਈਲ। ਮੈਂ ਤੇ ਨਹੀਂ ਪਤਾ, ਫਿਰ ਨਾ ਫੋਨ ਲਾਇਆ, ਸਪੀਕਰ ਤੇ ਲਾਇਆ ਨਾ, ਤੇ ਆਫ ਕੋਰਸ ਬੰਦਾ ਸੀ, ਬੰਦੇ ਨੇ ਚੱਕਣਾ। ਤੇ
0: ਅੱਛਾ ਚੇਤਾ ਕਿਸੇ ਨੂੰ ਨੀ ਆਇਆ? ਚੇਤਾ ਕਿਸੇ ਨੂੰ ਨੀ ਆਇਆ?
2: ਚੇਤਾ ਕਿਸੇ ਨੂੰ ਨੀ, ਉਹ ਗੱਲ ਕਰ ਰਹੇ 17-18 ਸਾਲ ਪਹਿਲਾਂ ਦੀ। ਤੇ ਉਹ ਮੈਂ ਫੋਨ ਚੱਕਿਆ, ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ, ਮੇਰੀ ਮਤਲਬ ਕਿ ਆਲਰੇਡੀ ਸੁੱਤੇ ਸੇ ਤੇ ਜਾਂ ਤਾਂ ਮੈਂ ਵੀਰ ਜੀ ਕਹਿ ਕੇ ਮਤਲਬ ਐਡਰੈਸ ਕਰਦੀ ਬੰਦੇ ਨੂੰ, ਜਾਂ ਮੈਂ ਭਾਜੀ ਕਹਿੰਦੀ ਹੁੰਦੀ ਹਾਂ, ਤੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ, ਹਾਂ ਇਹਨਾਂ ਨੇ ਮੈਨੂੰ ਇੱਦਾਂ ਕਰਕੇ ਬਾਂਹ ਜੀ ਮਾਰੀ, ਕਹਿੰਦੇ ਭਾਜੀ ਕਿਉਂ ਕਹਿੰਦੀ ਆ,
1: ਹਾਂ ਵੀ ਅਗਲੇ ਨੂੰ ਹਿੰਟ ਮਿਲ ਜੂਗਾ
2: ਨਾ, ਮੈਂ ਕੀ ਕਹਾਂ, ਮੈਨੂੰ ਜਾਨੀ ਕਹਾਂ, ਕੌਣ ਮੈਨੂੰ ਪਤਾ ਨੀ ਕੌਣ ਆ,
1: ਮੈਂ ਉਹਨੂੰ ਕੀ ਕਹਾਂ ਸਤਿ ਸ਼੍ਰੀ ਅਕਾਲ ਜਾਨੀ,
2: ਮੈਂ ਕਿਹਾ ਸਤਿ ਸ਼੍ਰੀ ਅਕਾਲ, ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ, ਕਹਿੰਦੇ ਕੌਣ, ਮੈਂ ਕਿਹਾ ਹਾਂਜੀ ਤੁਸੀਂ, ਮੈਂ ਕਿਹਾ ਕੌਣ, ਮੈਨੂੰ ਕੋ ਨਾ ਤੁਹਾਡਾ ਨੰਬਰ ਸੇਵ ਸੀਗਾ ਤੇ ਮੈਨੂੰ ਦਿਮਾਗ ਚ ਨੀ ਆ ਰਿਹਾ ਤੁਸੀਂ ਕੌਣ, ਕਹਿੰਦੇ ਮੇਰੇ ਕੋ ਤੁਹਾਡਾ ਨੰਬਰ ਨੀ ਸੇਵ, ਪਰ ਪਤਾ ਨੀ ਕਹਿੰਦੇ ਫਿਰ ਤੁਹਾਨੂੰ ਰੋਂਗ ਨੰਬਰ ਲੱਗ ਗਿਆ ਹੋਣਾ ਹੈ, ਹੁਣ ਮੈਨੂੰ ਇਹਨਾਂ ਨੂੰ ਇਸ਼ਾਰੇ ਨੇ ਪੁੱਛੋ, ਮੈਂ ਹੋਰ ਕੀ ਪੁੱਛਾਂ ਉਹਨੂੰ ਜੋ ਉਹਨੇ ਮੈਨੂੰ ਕਹਿ ਹੀ ਦਿੱਤਾ ਕਿ ਰੋਂਗ ਨੰਬਰ ਆ, ਮੈਂ ਹੁਣ ਅੱਗੇ ਕੀ ਕਨਵਰਸੇਸ਼ਨ ਸਟਾਰਟ ਕਰਾਂ ਨਾ, ਤੇ ਫਿਰ ਮੈਂ ਬਾਅਦ ਵਿੱਚ ਮੈਂ ਕਿਹਾ ਕਿ ਤੁਸੀਂ ਨਾ ਏਦਾਂ ਕਰੋ ਕਿ ਆਪਣੇ ਫੋਨ ਦੇ ਵਿੱਚ ਆਹ ਨੰਬਰ ਤੁਸੀਂ ਡਾਇਲ ਕਰਕੇ ਦੇਖੋ, ਹੈਗਾ ਤੁਹਾਡੇ ਕੋਲ ਨੰਬਰ ਹੈ, ਤੇ ਇਹਨਾਂ ਨੇ ਜਦੋਂ ਨਾਲ ਦੀ ਨਾਲ ਇਹਨਾਂ ਨੇ ਵੇਖਿਆ ਤੇ ਉਹਦੇ ਵਿੱਚ ਜਾਨੀ ਤੇ ਨੀ, ਪਰ ਜਿੱਦਾਂ ਕਹਿੰਦਾ ਨਾ ਕਿ ਸੈਮਸੰਗ ਦੇ ਵਿੱਚ ਤੁਸੀਂ ਪਹਿਲਾਂ ਡਾਇਲ ਕੀਤਾ ਹੋਵੇ ਨੰਬਰ ਤੁਹਾਡੇ ਉੱਤੇ ਆਉਂਦਾ ਉਹ, ਤੁਹਾਡਾ ਸੇਵ ਨੀ ਆ, ਤੇ ਇਹ ਵੀ ਥੋੜੇ ਸੋਚਾਂ ਜਿਹੇ ਪੈ ਗਏ, ਹੈ ਕੀ ਆ, ਫਿਰ
0: ਮੈਂ ਪੁੱਛਿਆ ਜਾਨੀ,
2: ਹਾਂ ਹੈ ਤੇ ਮੇਰੇ
1: ਤਾਂ ਮੇਰਾ ਵੀ ਜਾਨੀ,
2: ਮੈਂ ਕਿਹਾ ਭਾਜੀ ਸੋਰੀ ਤੁਹਾਡਾ ਨਾਮ ਕੀ, ਮੈਨੂੰ ਮਾੜਾ ਜਿਹਾ ਨਾਮ ਦੱਸੋਗੇ, ਤੇ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਮੇਰਾ ਨਾਂ ਨਾ ਇੱਦਾਂ ਦਾ ਜਤਿੰਦਰ ਸਿੰਘ, ਜੋ ਵੀ ਉਹਨਾਂ ਦਾ ਨਾਂ ਸੀ ਨਾ ਮੈਨੂੰ ਦੱਸਿਆ, ਮੈਂ ਕਿਹਾ ਅੱਛਾ
1: ਹੁਣ ਤਾਂ ਤੁਸੀਂ ਦੱਸਤਾ, ਹੁਣ ਫਿਕਰ ਨਾ ਕਰੋ,
2: ਫਿਰ ਮੈਨੂੰ ਮੈਨੂੰ ਲੱਗਿਆ ਮੈਂ, ਕਿਉਂਕਿ ਨਾਮ ਇੰਨਾ ਵੀ ਨੀ, ਥੋੜੀ ਦੇਰ ਰਹੇ ਸੀ ਉਹਨਾਂ ਦੇ ਨਾਲ ਜਿੰਨਾ ਵੀ, ਪਰ ਸਾਡੀ ਇੱਡੀ ਮਤਲਬ ਨਹੀਂ ਵਧੀਆ ਮਤਲਬ ਰਹੀ ਸੀ ਉਹਨਾਂ ਨਾਲ, ਤੇ ਐਵੇਂ ਇੰਨਾ ਨਾਮ ਵੀ ਨੀ ਯਾਦ ਸੀਗਾ, ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਭਾਜੀ ਆਪਾਂ ਜਾਣਦੇ ਹਾਂ ਮਤਲਬ ਕਿ ਤੁਹਾਡਾ ਨੰਬਰ ਸੀ ਮੇਰੇ ਫੋਨ ਚ, ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਭੈਣ ਜੀ ਮੈਨੂੰ ਪਤਾ ਨੀ, ਹਾਂ ਜਦੋਂ ਉਹਨਾਂ ਨੇ ਭੈਣ ਜੀ ਕਿਹਾ ਨਾ, ਇਹਨਾਂ ਨੇ ਐਂਡ ਦਾ ਜਿਹੜਾ ਬਟਨ ਹੁੰਦਾ ਨਾ ਕਾਲ ਤੇ, ਇਹਨਾਂ ਨੇ ਕੱਟ ਤਾ,
0: ਅੱਛਾ
2: ਇਹਨੇ ਮੇਰੇ ਦਿਮਾਗ ਚ ਆ ਗਿਆ ਫੋਨ,
0: ਅੱਛਾ
1: ਉਹਨਾਂ ਦੇ ਉਹ ਭੈਣ ਜੀ ਕਹਿੰਦੇ ਹੋਣੇ ਤੁਹਾਨੂੰ ਪਹਿਲਾਂ ਵੀ,
2: ਭੈਣ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੇ, ਮਤਲਬ ਕਿ ਭੈਣ ਜੀ ਕਹਿਣਾ ਉਹਨਾਂ ਨੇ ਨਾ ਮੈਨੂੰ, ਸ਼ੁਰੂ ਤੋਂ ਉਹਨਾਂ ਨੇ ਕਹਿਣਾ ਕਿ ਭੈਣ ਜੀ ਨਾ ਜਾਂ ਕੁਛ ਵੀ, ਤੇ ਅਸੀਂ ਉਹ ਜਾਨੀ ਐਸਾ ਜਾਨੀ, ਮੈਂ ਕਿਹਾ ਹੁਣ ਮੈਂ ਜਾਨੀ ਫੋਨ ਚ ਰੱਖਾਂ ਕਿ ਮੈਂ ਡਿਲੀਟ ਕਰਦਾ,
1: ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕੁਲਵੀਰ ਜੀ ਕਿ ਤੁਸੀਂ ਮਤਲਬ ਇਸ ਸਿਚੁਏਸ਼ਨ ਤੱਕ ਪਹੁੰਚੇ ਕਿੱਦਾਂ, ਇਹ ਮੌਕਾ ਹੁੰਦਾ ਲੜਾਈ ਪਾਉਣ ਦਾ, ਜਿੱਲੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਆ ਜਾਨੀ ਕੌਣ ਆ ਨਾ, ਤੇ ਤੁਸੀਂ ਤਾਂ ਮਤਲਬ ਵਿਸ਼ ਜਾਣਾ ਸੀ ਫਲੋਰ ਤੇ ਵੀ, ਤੂੰ ਸ਼ੱਕ ਕਰਦਾ,
0: ਕਈ ਗੱਲਾਂ ਬੰਦੇ ਨੇ ਆਪਣੀਆਂ ਆਪਣੀਆਂ ਬੰਦੇ ਨੇ ਕਈ ਰੱਖ ਕੇ ਵੀ ਦੂਜੀਆਂ ਦੱਸਣੀਆਂ ਹੁੰਦੀਆਂ ਤੁਹਾਨੂੰ,
2: ਮੈਨੂੰ ਵੀਰ ਜੀ ਆ ਤੇ ਫੁੱਲ ਸਟੋਪ ਅੱਗੇ, ਕੁਛ ਹੋਰ ਗੁੰਜਾਇਸ਼ ਹੀ ਨੀ, ਠੀਕ ਆ, ਹੌਲੀ ਹੌਲੀ ਉਹ ਕਰਦੇ ਕਰਦੇ ਹਨਾ, ਚਲੋ ਭਾਜੀ ਭਾਜੀ ਜੀਜੇ ਚ ਕਿੰਨਿਆਂ ਚ ਹੋ ਗਏ ਨਾ ਅੱਗੇ, ਚੀਜ਼ਾਂ ਚ ਉਹ ਬੜਾ ਕੁਛ ਉਹ ਰਿਸ਼ਤੇ ਦੇ ਵਿੱਚ ਆ ਗਿਆ, ਉਹ ਹੁਣ ਹੌਲੀ ਹੌਲੀ ਭਾਜੀ ਚੜ ਗਿਆ ਮੂੰਹ, ਜਿਨ੍ਹਾਂ ਨੂੰ ਮਿਲਦੀ ਉਹਨਾਂ ਨੂੰ ਭਾਜੀ ਕਹਿੰਦੇ, ਇੱਕ ਦੋ ਸਾਡੇ ਸਰਕਲ ਚ ਵੀ ਇੱਦਾਂ ਦੇ ਬੰਦੇ ਮਤਲਬ ਜਿਨ੍ਹਾਂ ਨੇ ਸਾਡੇ ਮੂੰਹ ਤੇ ਮੇਰੇ ਤੇ ਕਹਿ ਤਾ ਕਿ ਤੁਸੀਂ ਮੈਨੂੰ ਨਾ ਭਾਜੀ ਨਾ ਕਿਹਾ ਕਰੋ, ਉਹ ਥੋੜਾ ਨਾ ਇੰਬੈਰਸ ਵੀ ਲੱਗਦਾ, ਥੋੜਾ ਆਪਣੇ ਆਪ ਨੂੰ ਵੀ ਲੱਗਦਾ ਕਿ ਪਤਾ ਨੀ ਉਹ ਮਤਲਬ ਕਿ ਮੈਂ ਸਹੀ ਨੀ ਯੂਜ਼ ਕੀਤਾ, ਮੈਂ ਕੀ ਨੀ ਕੀਤਾ ਜਾਂ ਮੈਂ ਕੀ ਨੀ ਕਿਹਾ ਕਿ ਮਤਲਬ ਕਿਉਂ ਮਤਲਬ ਉਹਨਾਂ ਨੇ ਮੈਨੂੰ ਇੱਦਾਂ ਕਿਹਾ ਨਾ, ਫਿਰ ਕਈ ਬੰਦੇ ਚੀਜ਼ ਦਾ ਗੁੱਸਾ ਵੀ ਕਰ ਜਾਂਦੇ ਆ ਕਿ ਤੁਸੀਂ ਸਾਨੂੰ ਭਾਜੀ ਕਿਉਂ ਕਹਿੰਦੇ ਜੇ, ਵੀਰ ਜੀ ਕਿਉਂ ਕਹਿੰਦੇ ਜੇ, ਹਨਾ
0: ਕੀ ਕਹੀਏ, ਮਤਲਬ ਉਹਨਾਂ ਦਾ ਆਈਡੀਅਲ ਕੀ ਆ, ਕੀ ਕਹੋ
2: ਨਾਮ ਲਓ ਜੀ ਤੁਸੀਂ, ਤੁਸੀਂ ਇੱਦਾਂ ਤੁਸੀਂ ਭਾਜੀ ਕਿਉਂ ਕਹਿੰਦੇ ਜੇ, ਜਾਂ ਨਾ ਜੇ ਤੁਸੀਂ ਭਾਜੀ ਤੁਸੀਂ ਵੀਰ ਜੀ ਕਿਉਂ ਕਹਿੰਦੇ ਜੇ,
0: ਫਿਰ ਸਾਡਾ ਨਾਮ ਆ ਵੀ ਅਸੀਂ ਗੋਰੇ
2: ਸਾਡਾ ਨਾਮ ਹੈ, ਤੁਸੀਂ ਨਾਮ ਦੇ ਨਾਲ ਸਾਨੂੰ ਐਡਰੈਸ ਕਰੋ ਨਾ ਕੀ ਨਾਮ ਹੈ, ਹਨਾ ਇਦਾਂ ਇਦਾਂ ਇਦਾਂ ਬੜਾ ਮਤਲਬ ਕਿ ਜ਼ਿੰਦਗੀ ਤੁਹਾਨੂੰ ਵਾਕਿਆ ਲਰਨ ਕਰਨ ਨੂੰ ਬੜਾ ਕੁਝ ਮਿਲਦਾ, ਬੜਾ ਕੁਝ ਮਤਲਬ ਕਿ
1: ਯੂ ਕਹਿਣਾ ਸ਼ੁਰੂ ਕਰਦਾ
0: ਨਹੀਂ, ਪਰ ਆਪਣੇ ਤੇ ਵੇਖੋ ਜਿਹੜੀ ਹਰ ਇੱਕ ਭਾਸ਼ਾ 'ਚ ਮੈਂ ਨਹੀਂ ਕਹੂੰਗਾ ਵੀ ਸਾਡੇ ਬਰੀਕੀਆਂ ਹੁੰਦੀਆਂ, ਇਹ ਇਹ ਸਾਡੀ ਭਾਸ਼ਾ ਦੇ ਵਿੱਚ ਉਹ ਵਾਲੀਆਂ ਬਰੀਕੀਆਂ ਹੁੰਦੀਆਂ ਵਾ ਜਿਨ੍ਹਾਂ ਦੇ ਨਾਲ ਨਾ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਤੁਸੀਂ ਇੱਥੋਂ ਹੀ ਡਿਕਲੇਅਰ ਕਰ ਦਿੰਦੇ ਹੋ ਵੀ ਤੂੰ ਕਿਹੜੀ ਥਾਂ 'ਤੇ ਮੇਰੇ ਲਈ, ਸਿਰਫ ਇੱਕ ਅਗਲੇ ਨੂੰ ਸ਼ਬਦ ਵਰਤ ਕੇ,
2: ਹਾਂਜੀ ਹਾਂਜੀ, ਪਰ ਇੱਦਾਂ ਨਹੀਂ, ਚਲੋ ਉਹ ਤਾਂ ਹੁੰਦਾ, ਜਿੱਦਾਂ ਹੁਣ ਤੁਸੀਂ ਕਹਿੰਦੇ ਆ ਕਿ ਗੋਰਿਆਂ ਨੇ ਮਤਲਬ ਕਿ ਆਹ ਕੀਤਾ ਕਿ ਆਪਣੇ ਸਲੈਂਗ ਚ ਗੱਲ ਕਰਦੇ ਆ, ਛੋਟਾ ਸ਼ੋਰਟ ਮੈਂ ਦੱਸਦੀ ਹਾਂ ਤੁਹਾਨੂੰ, ਮੈਂ ਨਾ ਜਦੋਂ ਆਈ ਆਈ ਨਾ ਏਜ ਕੇਅਰ ਚ ਕੰਮ ਸਟਾਰਟ ਕੀਤਾ, ਤੇ ਮੈਨੂੰ ਨਾ ਉਹਨਾਂ ਨੇ ਨਾ ਬੜੇ ਇਹਨਾਂ ਦੇ ਨਾਮ ਔਖੇ ਜਿਹੇ, ਬੜੀਆਂ ਚੀਜ਼ਾਂ ਦੇ ਡਿਸ਼ ਦੇ ਨਾਂ ਨਹੀਂ ਪਤਾ ਯਾਰ, ਸਾਡੇ ਪੋਰਜ ਕਿੰਨੇ ਕਿਹਾ ਉੱਥੇ ਇੰਡੀਆ ਚ, ਪਰੂਨਸ ਕਿੰਨੇ ਕਿਹਾ ਉੱਥੇ ਨਾ, ਏਦਾਂ ਦੀਆਂ ਚੀਜ਼ਾਂ, ਮੈਨੂੰ ਨਾ ਸ਼ੈਫ ਜਿਹੜਾ ਨਾ ਉਹ ਮੈਨੂੰ ਕਹਿੰਦਾ ਕਿ ਜਾ ਕੇ ਨਾ ਕਿਚਨ ਦੇ ਵਿੱਚੋਂ ਨਾ ਪਰੂਨਸ ਲੈ ਕੇ ਆ, ਹੈਂ ਉਹ ਬੜੀ ਦੂਰ ਥੋੜੀ ਕਿਚਨ ਪੈਂਦੀ ਨਾ, ਤੇ ਮੈਨੂੰ ਲੱਗਿਆ ਮੈਂ ਜਾਂਦੀ ਜਾਂਦੀ ਉੱਥੇ ਭੁੱਲ ਗਈ ਕਿ ਮੈਨੂੰ ਕਹਿ ਕੇ ਕੀ ਭੇਜਿਆ ਇਹਨੇ। ਮੈਂ ਨਾ ਫੇਰ ਮੈਂ ਆਉਂਦੀ ਆਉਂਦੀ ਉਹ ਪਰੂਨ ਦਾ ਦਿਮਾਗ ਚ ਪਤਾ ਨੀ ਕੀ ਕੁਛ ਬਣ ਗਿਆ, ਮੈਂ ਵਾਪਸ ਆਈ ਤੇ ਨਾ ਮੈਨੂੰ ਆ ਕੇ ਕਿਹਾ, ਮੈਂ ਕਿਹਾ ਮੈਂ ਭੁੱਲ ਗਈ ਕੀ ਕਿਹਾ ਸੀ ਤੂੰ, ਕਹਿੰਦਾ ਨੈਵਰ ਮਾਇੰਡ ਹੈ, ਉਹ ਆਪੇ ਚੱਲ ਗਿਆ ਲੈਣ, ਕਹਿੰਦਾ ਕਿਉਂਕਿ ਥੋੜੀ ਦੂਰ ਪੈਂਦੀ ਸੀ ਉਹਦੀ ਮਤਲਬ ਡਿਸਟੈਂਸ ਨਾ, ਉਹਨੂੰ ਐਂ ਕਿ ਫੇਰ ਜਾਊ ਪਤਾ ਨੀ ਲਿਆਊ ਕਿ ਨਹੀਂ ਲਿਆਊ, ਮੈਂ ਆਪੇ ਚੱਲ ਜਾਂਦਾ। ਫਿਰ ਮੈਨੂੰ ਨਾ ਬੜਾ ਇੰਬੈਰਸ ਜਿਹਾ ਫੀਲ ਹੋਇਆ ਤੇ ਮੈਂ ਆਪਣੇ ਨਾ ਤੇ ਜਵਾਬ ਚ ਜਿਹੜੀ ਮੇਰੇ ਕੋਲ ਉਹ ਸੀਗਾ, ਜਦ ਤੁਸੀਂ ਸੁਪਰਵਾਈਜ਼ ਕਰਨਾ ਹੁੰਦਾ ਜਦੋਂ ਖਾਂਦੇ ਆ ਕੁਛ ਨਾ, ਤਾਂ ਉਹ ਨਾ ਏਦਾਂ ਗੱਲਾਂ ਕਰਦੇ ਕਰਦੇ ਉਹਦੇ ਕੋਲ ਨਾ ਫੋਕ ਥੱਲੇ ਡਿੱਗ ਗਿਆ ਫਲੋਰ ਤੇ, ਕਹਿੰਦੀ ਉਪਸ ਡੇਜ਼ੀ ਨਾ ਹੈ, ਮੈਂ ਕਿਹਾ ਇਹ ਰੱਬਾ ਹੁਣ ਇਹ ਕਿਹੜੀ ਬਲਾ ਏ, ਮੈਨੂੰ ਨੀ ਸਮਝ ਆਈ ਹੁਣ ਕਿਸ ਡਿਸ਼ ਦਾ ਨਾਂ ਏ, ਕਿਹਨੂੰ ਕੀ ਕਹਿੰਦੀ ਨੇ ਕੁਛ ਕਿਹਾ। ਜੋ ਤੁਸੀਂ ਪਹਿਲੀ ਵਾਰੀ ਸੁਣਦੇ ਹੋ ਤੁਹਾਡੇ ਦਿਮਾਗ ਚ ਰਜਿਸਟਰ ਨਹੀਂ ਹੁੰਦੀ ਉਹ ਚੀਜ਼ ਨਾ, ਤੇ ਮੈਨੂੰ ਬੜਾ ਲੱਗਿਆ ਫੀਲ ਜੇ, ਮੈਂ ਕਿਹਾ ਤੂੰ ਮੈਨੂੰ ਕੁਛ ਕਿਹਾ, ਬਰੋਕਨ ਇੰਗਲਿਸ਼ ਹੈ ਨੀ ਉਹਦੇ ਏਡੇ ਘੜੇ ਕਿਤੇ 7 inches ਆ ਗਏ ਸੀਗੇ ਨਾ, ਤੇ ਬੜੀ ਬਰੋਕਨ ਇੰਗਲਿਸ਼ ਮੈਂ ਨਾ ਉਹਨੂੰ, ਮੈਂ ਉਹਨੂੰ ਪੁੱਛਿਆ ਚੱਲ ਆਪਣਾ ਜ਼ੋਰ ਜ਼ੋਰ ਲਾ ਕੇ,
1: ਉਪਸੀ ਡੇਜ਼ੀ ਤਾਂ 7 inches ਵੀ ਨੀ ਹੈਗਾ,
2: ਡੇਜ਼ੀ ਡੇਜ਼ੀ ਕਰਕੇ ਕਹਿੰਦੀ, ਤੇ ਡੇਜ਼ੀ ਹੁਣ ਜਾਣੇ ਬਲਾ ਉੱਥੇ ਹੋਰ ਕਲਾਈਟ ਦਾ ਨਾਂ ਸੀਗਾ ਡੇਜ਼ੀ, ਮੈਂ ਕਿਹਾ ਨਾ ਮੈਂ ਕਿਹਾ ਇਹਨੇ ਡੇਜ਼ੀ ਕੁਛ ਕਿਹਾ, ਇਹਨੇ ਮੈਨੂੰ ਅੱਗੇ ਨੀ ਪਤਾ ਇਹਨੇ ਅੱਗੇ ਕੀ ਕਿਹਾ, ਇਹਨੇ ਡੇਜ਼ੀ ਕੁਛ ਕਿਹਾ ਹੈ, ਤੇ ਇਹਨਾਂ ਨੂੰ ਪੁੱਛਿਆ ਨਾ ਕਹਿੰਦੀ ਕਿ ਤੂੰ ਮਤਲਬ ਕਿ ਡੇਜ਼ੀ ਨੂੰ ਮਿਲਣਾ ਜਾਂ ਮਤਲਬ ਜੋ ਦੂਜੇ ਵਿੰਗ ਦੇ ਵਿੱਚ ਉਹਨੂੰ ਉੱਥੇ ਮਿਲਣਾ ਕੁਛ ਵੀ, ਕਹਿੰਦੀ ਨੋ, ਕਹਿੰਦੀ ਆਈ ਡੋਂਟ ਨੋ ਹੂਸ ਡੇਜ਼ੀ, ਕਹਿੰਦੀ ਖਿਚੜੀ ਪੱਕ ਗਈ ਆ ਭਾਸ਼ਾ ਦੀ, ਤਾਂ ਕੁਛ ਸਮਝ ਨੀ ਆਉਂਦੀ ਹੁਣ ਆਪਾਂ ਕੀ ਬੋਲਦੇ
0: ਹਾਂ। ਆਪਣੇ ਲਈ ਆ ਵੱਡੇ ਸਵਿਚ ਹੋਏ ਨਾ, ਪਹਿਲਾਂ ਤੇ ਵੀ ਇੱਕ ਇਲਾਕੇ ਤੱਕ ਬੰਦਾ ਸੀਮਿਤ ਰਹਿੰਦਾ ਸੀ, ਮਾੜਾ ਮੋਟਾ ਕਿਤੇ ਬਾਹਰ ਐਕਸਪੋਜ਼ਰ ਸੀ, ਉੱਥੋਂ ਫਿਰ ਦੂਸਰੇ ਇਲਾਕਿਆਂ ਤੱਕ ਚਲੋ ਹੋਸਟਲਾਂ ਚ ਜਾ ਕੇ ਹੋ ਗਿਆ, ਇੱਥੇ ਫਿਰ ਤੀਸਰਾ ਫਿਰ ਚੌਥਾ ਇਨਕਾਊਂਟਰ ਵੱਜਾ, ਇੱਥੇ ਵੀ ਹੁਣ ਕਿਹੜੇ ਇੱਕ ਨੇ ਕਿੰਨੇ ਕਿੰਨੀਆਂ ਕਮਿਊਨਿਟੀਜ਼ ਨੇ, ਸਾਰਿਆਂ ਦਾ ਅਲੱਗ ਅਲੱਗ ਹੈ ਨਾ, ਇਟਾਲੀਅਨ ਦਾ ਅਲੱਗ ਹੈ ਸਲੈਂਗ,
1: ਜਿੱਦਾਂ ਗੋਰਿਆਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਅਡੋਪਟ ਕਰ ਲੈਂਦੇ ਹਾਂ ਜਦੋਂ ਆਪਾਂ ਪਿੰਡ ਜਾਂਦੇ ਹਾਂ, ਆਪਾਂ ਨੂੰ ਪਤਾ ਨਹੀਂ ਲੱਗਦਾ ਨਾ, ਆਪਾਂ ਜਦੋਂ ਸਾਡਾ ਵਿਆਹ ਹੋਇਆ ਤੇ ਮੇਰੇ ਹਸਬੈਂਡ ਉਦੋਂ 7-Eleven ਤੇ ਕੰਮ ਕਰਦੇ ਸੀ ਨਾ, ਉਹਨਾਂ ਨੂੰ ਥੈਂਕ ਯੂ ਕਹਿਣ ਦੀ ਆਦਤ ਬਹੁਤ ਪਈ ਹੋ ਸੀਗੀ, ਲਾਈਕ ਹਰ ਇੱਕ ਗੱਲ ਤੇ ਉਹਨਾਂ ਨੇ ਕਹਿਣਾ ਥੈਂਕ ਯੂ ਨਾ, ਉੱਥੇ ਕਹਿੰਦੇ ਹੋਣੇ ਜਦੋਂ ਪੈਸੇ ਲੈਂਦੇ ਹੋਣੇ ਆ ਜਾਂ ਕੁਛ ਸਮਾਨ, ਥੈਂਕ ਯੂ ਨਾ, ਪਾਣੀ ਦੇਣਾ ਥੈਂਕ ਯੂ, ਰੋਟੀ ਦੇਣੀ ਥੈਂਕ ਯੂ, ਥੈਂਕ ਯੂ ਕੌਣ ਕਹਿੰਦਾ ਆਪਣੇ, ਇੰਨੇ ਸਾਲ ਪਹਿਲਾਂ ਤਾਂ ਉਦੇ ਨੀ ਸੀ ਕੋਈ ਕਹਿੰਦਾ, ਹੁਣ ਤਾਂ ਫਿਰ ਵੀ ਕੋਈ ਕਹਿੰਦਾ ਹੋਊਗਾ। ਮੈਂ ਬੜਾ ਅਜੀਬ ਜਿਹਾ, ਮੈਂ ਕਿਹਾ ਮਤਲਬ ਕਿ ਇੱਦਾਂ, ਮਤਲਬ ਤੁਹਾਨੂੰ ਇੱਦਾਂ, ਮੈਂ ਓਪਰਾ ਆ ਓਪਰੀ ਆ, ਮਤਲਬ ਕਿੱਦਾਂ ਇੱਦਾਂ ਕਹਤੇ ਆ, ਮਤਲਬ ਹਰੇਕ ਗੱਲ ਥੈਂਕ ਯੂ। ਉਹ ਕਹਿੰਦੇ ਨਹੀਂ ਨਹੀਂ ਮੈਨੂੰ ਨਾ ਆਦਤ ਪਈ ਆ, ਮੈਂ ਕਹਿੰਦਾ ਇਹ ਕਿਹੜੀ ਆਦਤ ਆ, ਮੈਂ ਆਪਣੀ ਘਰ ਵਾਲੀ ਨੂੰ ਥੈਂਕ ਯੂ ਕਹੀ, ਰੋਟੀ ਦੇਣ ਤੇ ਕਹਦਾ ਥੈਂਕ ਯੂ ਨਾ, ਰੋਟੀ ਫੜਾਈਏ ਇੱਕ ਕਹਦਾ ਥੈਂਕ ਯੂ ਨਾ, ਵੱਡੀ ਗੱਲ ਹੁੰਦੀ ਸੀ ਥੈਂਕ ਯੂ ਵੀ। ਹੁਣ ਕਈ ਵਾਰੀ ਅਸੀਂ ਜਿੱਦਾਂ ਇੱਕ ਦੂਜੇ ਨੂੰ ਕੋਈ ਚੀਜ਼ ਫੜਾਉਂਦੇ ਹਾਂ ਨਾ ਕੰਮ ਕਰਦੇ, ਤੇ ਮੇਰੇ ਮੂੰਹ ਚੋਂ ਕਈ ਵਾਰੀ ਨਿਕਲ ਜਾਂਦਾ ਨਾ ਵੀ ਥੈਂਕ ਯੂ, ਮੈਨੂੰ ਕਹਿੰਦੇ ਆਈ ਵੱਡੇ ਅੰਗਰੇਜ਼, ਮੈਂ ਇੱਦਾਂ ਕਹਿੰਦੀ ਸੀ ਆਈ ਵੱਡੇ ਅੰਗਰੇਜ਼, ਆਈ ਵੱਡੇ ਅੰਗਰੇਜ਼, ਥੈਂਕ ਯੂ।
0: ਅਜੇ ਸਾਰਾ ਕੁਛ ਉਹ ਸਰਵਿਸ ਸੈਕਟਰ 'ਚ ਹੀ ਆ ਗਿਆ ਨਾ, ਕਿਉਂਕਿ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਇੱਕ ਕਿਸੇ ਰਿਲੇਸ਼ਨ ਤੋਂ, ਮੰਨ ਲਓ ਇੱਕ ਡੇਲੀ ਤੁਸੀਂ ਮੰਨ ਲਓ ਰੋਟੀ ਫੜਾਉਣੀ ਆ, ਅਤੇ ਉਹ ਡੇਲੀ ਤੁਸੀਂ ਫੜਾਉਂਦੇ, ਉਹਦੇ ਵਿੱਚ ਕੋਈ ਸੋਰੀ ਨਹੀਂ ਆ, ਉਹ ਮਤਲਬ ਉਹ ਪਤਾ ਵੀ ਇਹ ਸੋਰਟ ਆਫ ਜਿੱਦਾਂ ਡਿਊਟੀ ਹੋ ਗਈ। ਪਰ ਜਦੋਂ ਹੁਣ ਜਿਹੜੇ ਕਲਚਰ 'ਚ ਕੋਈ ਨਹੀਂ ਫੜਾਉਂਦਾ, ਉਹਨੇ ਕਦੀ ਕਦਾਈ ਕਿਤੇ ਸੈਂਡਵਿਚ ਬਣਾ ਤਾ ਤੇ ਉਹ ਥੈਂਕ ਯੂ,
2: ਹੌਲੀ ਹੌਲੀ ਡੇਲੀ ਰੂਟੀਨ ਦੇ ਵਿੱਚ ਦੇਖੋ ਆਪਾਂ ਨੂੰ ਕਈ ਵਾਰ ਪਤਾ ਵੀ ਨਹੀਂ ਚੱਲਦਾ ਆਪਾਂ ਕੀ ਕਹਿੰਦੇ ਆ ਕੀ ਬੋਲਦੇ ਆ। ਹੁਣ ਜਿੱਦਾਂ ਜਿੱਦਾਂ ਤੁਹਾਡੇ ਮਤਲਬ, ਹੁਣ ਮੈਂ ਤੁਹਾਨੂੰ ਸੱਚੀ ਦੱਸਦੀ, ਜਦੋਂ ਦੀ ਮੈਂ ਰੇਡੀਓ ਸੁਣਨਾ ਸ਼ੁਰੂ ਕੀਤਾ ਹਨਾ, ਰਣਜੋਤ ਜੀ ਇੰਨੀ ਪਿਓਰ ਪੰਜਾਬੀ ਬੋਲਦੇ ਆ ਕਿ ਇੰਨੇ ਵਰਡ ਮੈਂ ਇਹਨਾਂ ਤੋਂ ਲਰਨ ਕੀਤੇ ਵੀ ਭੁੱਲ ਗਏ ਸੀਗੇ ਆਪਾਂ ਬਿਲਕੁਲ ਹੀ ਨਾ, ਹੁਣ ਉਹ ਕਿਸੇ ਵੇਲੇ ਕਿ ਇੰਨੇ ਜ਼ਿਆਦਾ ਉਹ ਹੁਣ ਦਿਮਾਗ 'ਚ ਉਹ ਲਿਸਨ ਕਰਦੇ ਆ ਐਵਰੀ ਡੇ, ਤੇ ਪਰ ਜਿੱਦਾਂ ਹੁਣ ਉਹ ਦਿਮਾਗ 'ਚ ਉੱਦਾਂ ਹੀ ਆ ਜਾਂਦੇ, ਘਰੇ ਵੀ ਕਿਸੇ ਵੇਲੇ ਤੁਸੀਂ ਯੂਜ਼ ਕਰਦੇ ਹੋ, ਤੇ ਉਹ ਹੁਣ ਏਦਾਂ ਜੇ ਕਰ ਵੀ ਤੁਸੀਂ ਉਹ ਅਨਯੂਜ਼ਲ ਜਿਹਾ ਲੱਗਦਾ ਮੇਰੇ ਘਰ ਵਾਲੇ ਨੂੰ, ਕਹਿੰਦੇ ਤੂੰ ਹੁਣ ਪੰਜਾਬੀ ਪੜ੍ਹਨੀ ਸ਼ੁਰੂ ਕਰਤੀ ਆ, ਤੂੰ ਬੜੀ ਪਿਓਰ ਬੋਲਦੀ, ਮੈਂ ਕਹਿੰਦੀ ਉਹ ਕਿਸੇ ਵੇਲੇ ਤੁਹਾਨੂੰ ਨਹੀਂ ਪਤਾ ਚੱਲਦਾ ਤੁਹਾਡੇ ਤੇ ਆਲਰੇਡੀ ਇੰਨਾ ਇਫੈਕਟ ਪਾ ਰਹਿੰਦੀਆਂ ਹੁੰਦੀਆਂ ਚੀਜ਼ਾਂ ਨਾ, ਕਿਉਂਕਿ ਸਾਰਾ ਦਿਨ ਕਾਲ 'ਚ ਰਹਿਣਾ, ਮੈਂ ਰੇਡੀਓ ਸਾਰਾ ਦਿਨ ਚੱਲਦਾ ਰਹਿੰਦਾ, ਉਹੀ ਹੁਣ ਜਿੱਦਾਂ ਇਹਨਾਂ ਰਣਜੋਤ ਜੀ ਨੂੰ ਸੁਣਨਾ, ਇਹਨਾਂ ਨੇ ਸਵੇਰੇ ਵੀ ਸਿਰ ਬਹੁਤ ਜਦੋਂ ਸਟੋਰੀ ਵੀ ਸੁਣਾਉਂਦੇ ਕੁਛ ਵੀ, ਉਹ ਮਤਲਬ ਕਿ ਹਨਾ ਇੰਨੇ ਵਰਡ ਪਿਓਰ ਵਾਲੇ ਪੰਜਾਬੀ ਵਾਲੇ ਯੂਜ਼ ਕਰਦੇ ਆ, ਨਾਲੇ ਕਰਦੇ ਵੀ ਉੱਧਰ ਮਾਝੇ ਵਾਲੇ ਈਜ਼ੀ, ਮਤਲਬ ਕਿ ਉਹ ਸਮਝ ਆ ਜਾਂਦੇ ਕੁਛ ਵੀ ਨਾ, ਤੇ ਉਹ ਜਿੱਦਾਂ ਇਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਪੰਜਾਬੀ ਸ਼ੁਰੂ ਕਰਤੀ ਹੈ ਬੋਲਣੀ, ਮਤਲਬ ਕਿ ਪੜ੍ਹਨੀ ਕਰ ਸ਼ੁਰੂ ਕਰਤੀ, ਕਿ ਤੁਹਾਨੂੰ ਹੁੰਦਾ ਨਾ ਕਿ ਤੁਸੀਂ ਲਿਖਦੇ ਹੋ ਤੁਹਾਨੂੰ ਸੋਚਣਾ ਪੈਂਦਾ ਕਿ ਹੁਣ ਨਹੀਂ ਉਹ ਚੀਜ਼ਾਂ ਦਿਮਾਗ ਚ ਨਹੀਂ ਰਹੀਆਂ ਜਾਂ ਕੁਛ ਵੀ ਆ, ਪਰ ਜਦੋਂ ਤੁਹਾਨੂੰ ਇਸ ਚੀਜ਼ ਦਾ ਇਨਫਲੂਐਂਸ ਹੁੰਦਾ ਜਿੱਦਾਂ ਸੁਣਦੇ ਹੋ ਕਰਦੇ ਹੋ ਤੁਹਾਨੂੰ ਉਦਾਂ ਹੀ ਤੁਹਾਡੇ ਫਿਰ ਤੁਹਾਨੂੰ ਜਿਹੜੀ ਬੈਕ ਆਫ ਮੈਮਰੀ ਹੁੰਦੀ ਆ ਕੁਛ ਵੀ ਉਹ ਤੁਹਾਨੂੰ ਫਿਰ ਉਦਾਂ ਹੀ ਯਾਦ ਆ ਜਾਂਦੀ ਆ। ਪਰ ਟੋਪਿਕ ਬਹੁਤ ਸੋਹਣਾ,
3: ਜਿਹੜੀ ਆਪਣੀ ਬੋਲੀ ਆ ਨਾ ਅੱਡ ਅੱਡ ਏਰੀਏ ਦੀ, ਜਿਵੇਂ ਮਾਝੇ ਦੀ, ਮਾਲਵੇ ਦੀ, ਦੁਆਬੇ ਦੀ, ਪੁਆਧ ਦੀ, ਇਹਦੇ ਵਿੱਚ ਕਿੰਨਾ ਸਵਾਦ ਆ, ਹਰ ਬੋਲੀ ਚ ਵੱਖਰਾ ਵੱਖਰਾ ਸਿੱਖਣ ਨੂੰ ਮਿਲਦਾ ਵੀਰ ਜੀ। ਹੁਣ ਮੈਂ ਮੋਸਟਲੀ ਮੈਂ ਹੋਸਟਲ ਪੜਿਆ ਢੁੱਡੀ ਗੇਟ ਸ਼ੁਰੂ ਹੋਇਆ, ਗੁਰਦਾਸਪੁਰ ਹੁੰਦੇ ਹੋਏ ਟਾਂਡੇ ਮੋੜ, ਟਾਂਡਾ ਮੋੜ ਹੁੰਦੇ ਹੋਏ ਜਲੰਧਰ, ਅੰਮ੍ਰਿਤਸਰ,
1: ਸਾਰਾ ਮਤਲਬ ਕਰ ਲਿਆ,
3: ਸਾਰੀਆਂ ਬੋਲੀਆਂ ਦਾ ਪਤਾ ਭੈਣ ਜੀ, ਜਿਵੇਂ ਤੁਸੀਂ ਵੀ ਗੱਲਾਂ ਕਰਦੇ ਨਾ, ਕਿਉਂਕਿ ਮੈਨੂੰ ਆਉਣ ਨੀ ਕੋਈ ਬੋਲੀ ਨੀ, ਮੈਂ ਟੀਵੀ ਰਿਹਾ ਵਾ ਕੀ ਕਰਦੇ ਸੀ ਉਧਰ ਉਹਨਾਂ ਦੇ ਘਰੇ ਜਾ ਵੜਨਾ, ਜਾਂ ਮੈਂ ਇੱਧਰ ਡੇਰਾ ਡੇਰਾ ਬਾਬਾ ਨਾਨਕ ਜਾਂ ਡੇਢ ਗੁਆਰ, ਇੱਧਰ ਮੇਰੇ ਲਾਈਕ ਮਿੱਤਰ ਹੁੰਦੇ ਸੀ ਉਹਨਾਂ ਦੇ ਘਰੇ ਰਿਹਾ ਮੈਂ ਛੋਟਾ ਹੁੰਦਾ, ਨੌਵੀਂ ਦਸਵੀਂ ਪੜ੍ਹਦਾ ਹੋਸਟਲ ਜਦੋਂ ਪੜ੍ਹਦੇ ਹੁੰਦੇ ਸੀ, ਤੇ ਹਰ ਹਰ ਬੋਲੀ ਨੂੰ ਬੜਾ ਹੀ ਹਰ ਬੋਲੀ ਚ ਪਿਆਰ ਮੁਹੱਬਤ ਸਿੱਖਿਆ, ਕੁਛ ਨੀ ਇਹਦੇ ਵਿੱਚ ਔੜ ਗਾੜੀ ਪਛਾੜੀ ਤਾਂ ਸਾਡੇ ਵਾਸਤੇ ਕੁਛ ਨੀ। ਜਦੋਂ ਮੈਂ 2004 ਚ ਵਿਆਹ ਗਿਆ ਮੇਰੇ ਸਹੁਰਿਆਂ ਨੇ ਮੈਨੂੰ ਜ਼ਰੂਰ ਤੰਗ ਕੀਤਾ, ਬਲਜਿੰਦਰ ਤੇਰੇ ਸਹੁਰੇ ਬੜੇ ਛੇਤੀ ਆਪਣਾ ਪੈਂਦੇ ਬੜਾ ਵਾ, ਅਸੀਂ ਸੌਣ ਨੂੰ ਅਸੀਂ ਮਾਲ ਮਿਲ ਕਹਿ ਦਿੰਦੇ ਹਾਂ ਬਾਜੀ ਵੀ ਅਸੀਂ ਪੈਣ ਲੱਗੇ ਹਾਂ, ਤੁਹਾਡੇ ਪੈਂਦੇ ਬੜਾ ਵਾ ਚੀਜ਼ਾਂ ਮਤਲਬ। ਤੇ ਮੈਂ ਜਦੋਂ ਵਿਆਹ ਹੋਇਆ ਨਾ ਮੈਂ ਕਿਹਾ ਭਰਾਵਾ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਏਰੀਏ ਚ ਰਿਹਾ, ਮੇਰੇ ਸਾਲੇ ਜਿਹੜੇ ਸੀ ਜਿਹੜਾ ਮੇਰਾ ਛੋਟਾ ਸਾਲਾ ਸੀ ਨਾ ਉਹ ਮਜ਼ਾਕ ਕਰਦਾ ਹੁੰਦਾ ਸੀ, ਜਿਵੇਂ ਤੁਹਾਡੀ ਗੱਲ ਵੀਰ ਜੀ ਤੁਸੀਂ ਕਿਵੇਂ ਕਹਿੰਦੇ ਨਾ ਭਾਈਆ ਜਾਂ ਭਾਜੀ, ਮੈਨੂੰ ਭਾਜੀ ਕਹਿਣਾ ਉਹਨਾਂ ਨੇ ਤੇ ਮੈਂ ਕਹਿੰਦਾ ਇਹ ਤਾਂ ਯਾਰ ਨੋਰਮਲ ਜਿਹਾ ਲਫ਼ਜ਼ ਆ ਭਾਜੀ, ਪਰ ਤੁਹਾਡੀ ਹੁਣ ਤੋਂ ਸਿੱਖੀ ਆ ਮੈਂ ਇਹ ਚੀਜ਼ ਵੀ ਭਾਜੀ ਜੀਜੇ ਨੂੰ ਕਹਿੰਦੇ ਆ ਤੁਹਾਡੇ ਜਿਹੜੇ ਪਹਿਲਿਆਂ ਚ ਪਹਿਲਿਆਂ ਟਾਈਮਾਂ ਚ, ਹੁਣ ਤਾਂ ਹਰ ਬੰਦੇ ਨੂੰ ਭਾਜੀ ਭਾਜੀ ਬਣਾਤਾ
0: ਆਪਾਂ, ਹੁਣ ਤੇ ਹਰ ਇੱਕ ਨੂੰ ਹੁਣ ਤੇ ਮਤਲਬ ਉਹ ਹੋ ਗਿਆ,
3: ਜਦੋਂ ਜਦੋਂ ਵੀਰ ਜੀ ਮੈਂ ਵਿਆਹ ਗਿਆ ਨਾ ਚਾਰ ਚਿਤ ਮੇਰੇ ਉਮਰ
0: ਤੇ ਈਵਨ ਸਾਡੇ ਮੂੰਹ ਤੇ ਚੜ ਗਿਆ ਵਾ
3: ਚੜ ਗਿਆ। ਤੇ ਵੀਰ ਜੀ ਜਦੋਂ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਾਂ, ਜਦੋਂ ਅਸੀਂ ਮੈਂ ਗੁਰਦਾਸਪੁਰ ਪੜ੍ਹਦਾ ਰਿਹਾ ਨਾ, ਹੁਣ ਮੋਗੇ ਤੋਂ ਗੁਰਦਾਸਪੁਰ ਜਾਣਾ ਲਾਈਕ ਮੋਗੇ ਜਿਵੇਂ ਇੰਡੀਆ ਤੋਂ ਦੁਬਈ ਦੀ ਫਲਾਈਟ ਜਾਣਾ ਜਾਂ ਮਤਲਬ 4-5 ਘੰਟੇ ਦੀ ਫਲਾਈਟ ਤੇ ਜਾਣਾ ਦੂਰ, ਇੰਨੀ ਦੂਰ ਹੁੰਦਾ ਸੀ, ਕਿਉਂਕਿ ਮੋਗੇ ਤੋਂ ਬਹਿਣਾ ਬੱਸ ਜ਼ਿਆਦਾ ਜਲੰਧਰ ਦੀ ਜਾਂ ਅੰਮ੍ਰਿਤਸਰ ਦੀ, ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾਂ ਜਲੰਧਰ ਤੋਂ ਗੁਰਦਾਸਪੁਰ, ਮਤਲਬ ਉਹਨਾਂ ਦੀ ਸਾਡੇ ਏਰੀਏ ਚ ਕੋਈ ਨੀ ਪਤਾ ਜੀ ਵੀ ਕਿਹੜੀ ਬੋਲੀ ਮਾਝੇ ਵਾਲੀ ਬੋਲਦੇ ਆ ਨਾ, ਵੀ ਉਹਨਾਂ ਦੀ ਦਿਆ ਅੱਗੇ ਪਿੱਛੇ ਗਾੜੀ ਪਿਛਾੜੀ, ਬਹੁਤ ਥੋੜੇ ਲਫ਼ਜ਼ ਹੁੰਦੇ ਜਿਹੜੇ ਮੈਂ ਗੱਲ ਕਰਦਾ ਵੀਰ ਜੀ 2000 ਦੇ ਅਰਾਊਂਡ ਦੀ। ਅੱਜ ਕੱਲ ਸੋਸ਼ਲ ਮੀਡੀਆ ਨੇ ਜਾਂ ਫੋਨਾਂ ਨੇ ਤਾਂ ਐਂ ਕਰਤਾ ਵੀ ਗੁਰਦਾਸਪੁਰ ਤੇ ਮੋਗਾ ਦਾ ਨਾਂ ਨਾਲ ਹੀ ਆ, ਮੈਨੂੰ ਲੱਗਦਾ ਵੀ ਗੁਰਦਾਸਪੁਰ ਜਾਣਾ ਵੀਰ ਜੀ ਬਹੁਤ ਵੱਡੀ ਗੱਲ ਆ, ਵੀ 4-5 ਘੰਟੇ ਗੁਰਦਾਸਪੁਰ ਜਾਣਾ ਮੋਗੇ ਤੋਂ ਜਦੋਂ ਮੈਂ ਹੋਸਟਲ ਪੜ੍ਹਦਾ ਰਿਹਾ 97-98 ਚ 99 ਚ, ਇਸ ਟਾਈਮ ਦੀ ਗੱਲ ਕਰਦਾ ਮੈਂ, ਬਾਕੀ ਇੱਕ ਦੂਜੇ ਦੀ ਬੋਲੀ ਦਾ ਫਰਕ ਲੱਗਦਾ ਸੀਗਾ, ਹੁਣ ਤਾਂ ਹਰ ਬੰਦਾ ਮਿਕਸ ਬੋਲੀ ਜਾਂਦਾ, ਮਾਝੇ ਵਾਲਾ ਮਾਲਵੇ ਵਾਲਾ ਬਣਿਆ ਪਿਆ, ਮਾਝੇ ਵਾਲਾ ਮਤਲਬ ਹਰ ਬੋਲੀ ਇੱਕ, ਸਿਰਫ ਤੁਹਾਡੀ ਗੱਲ ਵੀਰ ਜੀ ਸਹੀ ਆ ਵੀ ਆਪਾਂ ਭਾਜੀ ਭਾਜੀ ਗਾੜੀ ਪਿਛਾੜੀ ਇਹ ਤਾਂ ਨੋਰਮਲ ਗੱਲ ਨੋਰਮਲ ਚੀਜ਼ਾਂ ਹੀ ਰਹਿ ਗਈਆਂ, ਆਪਾਂ ਹਰ ਬੋਲੀ ਨੂੰ ਹੁਣ ਇੱਕ ਦੂਜੇ ਨਾਲ ਮਿਕਸ ਬਹੁਤ ਕਰਤਾ,
0: ਸਮਝ ਨਾ ਹੋ ਕੇ ਉਹਨੂੰ ਐਵੇ ਵਰਤੀ ਜਾਣਾ
3: ਵੀਰ ਜੀ, ਬਾਕੀ ਤੁਹਾਨੂੰ ਰੇਡੀਓ ਤੇ ਪਾਇਆ ਵਾ ਤੇ ਅਸੀਂ ਟਰੱਕ ਚਲਾ ਰਹੇ, ਇਹਦਾ ਕੋਈ ਚੀਜ਼ ਆ, ਹਰ ਬੰਦੇ ਨੂੰ ਰੱਬ ਨੇ ਵੱਖਰੀ ਜੋਬ ਦਿੱਤੀ ਆ ਸੁੱਖ ਨੂੰ, ਹੁਣ ਮੈਂ ਤੁਹਾਡੀ ਜਗ੍ਹਾ ਤੇ ਬਹਿ ਕੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਨਾ, ਵੀ ਵਾਕਈ ਇੱਕ ਜੀ ਆਪਾਂ ਬੋਲੀ ਜਾਵਾਂਗੇ ਘਰੇ ਇਹ ਲੱਗੂ ਨੋਰਮਲ ਚੀਜ਼ ਆ, ਉਹ ਰੈਫਰੈਂਸ ਬਣਨੇ ਸ਼ੁਰੂ ਹੋ ਜਾਂਦੇ ਆ, ਬਿਲਕੁਲ ਤੁਹਾਡੀ ਗੱਲ ਸਹੀ ਆ, ਮੈਂ ਕਹਿੰਦਾ ਨਹੀਂ ਯਾਰ ਕੀ ਫਰਕ ਪੈਂਦਾ ਵਾ, ਆਪਦੀ ਬੇਟੀ ਨੂੰ ਉਹ ਮੇਰਾ ਦੋ ਹਨਾ ਮਿੱਤਰ ਨਹੀਂ ਗਾ
0: ਯਾਰ ਯਾਰ
3: ਜਿਹੜੀ ਹਾਂ, ਹੁਣ ਭੈਣ ਜੀ ਸੁੱਖ ਤੁਸੀਂ ਗੱਲ ਸੁਣ ਲਓ, ਮੇਰਾ ਵਿਆਹ ਹੋਇਆ ਲਵ ਮੈਰਿਜ ਆ, ਮੈਂ ਆਪਦੀ ਘਰ ਵਾਲੀ ਨੂੰ ਇੱਕ ਚੀਜ਼ ਨਾਲ ਬੁਲਾਉਂਦਾ ਹੁੰਦਾ ਸੀਗਾ ਵੀ ਉਹ ਹੁਣ ਆਪਾਂ ਕਿਸੇ ਦੇ ਮੂਹਰੇ ਬੁਲਾਈਏ ਤਾਂ ਆਖਣਗੇ ਯਾਰੇ ਇਹ ਪਤੰਦਰਾ ਵੀ 22 ਸਾਲ ਪੁਰਾਣੀ ਗੱਲ ਕਰਦਾ ਜਿਹੜੀ ਤੂੰ ਮੁੱਤੇ ਮੇਰਾ ਲਾਡੂ ਬਾਡੂ ਕਰਦਾ, ਕਿਸੇ ਦੇ ਮੂਹਰੇ ਆਪਾਂ ਮੈਂ ਜਵਾਬ ਦਿੱਤੀ ਸਾਡਾ ਤੇ ਮੈਂ ਕਿਹਾ ਆ ਮੇਰੇ ਮੁੱਤੇ ਰੋਟੀ ਲੈ ਕੇ ਆਏ, ਮੇਰੇ ਮੂਹਰੇ ਵੇਖੋ, ਵਾਕਈ ਤੁਹਾਡੀ ਗੱਲ ਸਹੀ ਆ, ਵੀ ਇਹ ਚੀਜ਼ਾਂ ਉਹ ਹਿਸਾਬ ਜਿਹੜਾ ਬੋਲਣੀਆਂ ਪੈਂਦੀਆਂ ਵਾ ਜਿਵੇਂ ਸੁੱਖ ਭੈਣ ਜੀ ਨੇ ਕਿਹਾ ਵੀ ਮੇਰੇ ਅੰਦਰ ਉਹਨਾਂ ਬੜੀ ਕਾਢੀ ਵਾਲੀ ਗੱਲ ਆਈ ਵੀ ਮੈਂ ਵੀ ਸੁਣਾਵਾਂ ਵੀ ਮੈਂ ਆਪਦੀ ਵਾਈਫ ਨੂੰ ਕੀ ਕਹਿੰਦਾ ਜੀ ਪਰ ਉਹ ਆਪਾਂ ਹੁਣ ਹਰ ਜਗ੍ਹਾ ਨਹੀਂ ਕਹਿ ਸਕਦੇ ਨਾ ਉਹ ਪਤਲੀਆਂ ਗੱਲਾਂ ਜਿਹੜੀਆਂ ਤੁਸੀਂ
0: ਜਾਣਦੇ ਕਈ ਵਾਰੀ ਸੁਣੀਆਂ ਨਾ ਅੱਗੇ ਜਿੱਦਾਂ ਆਪਾਂ ਗੱਲ ਕਰਦੇ ਨਾ ਕਈ ਵਾਰੀ ਕਿਸੇ ਹੋਰ ਜੋੜੇ ਦਾ ਮਜ਼ਾਕ ਡਾਉਂਦੇ ਡਾਉਂਦੇ ਅਸੀਂ ਆਪਣੀ ਜ਼ਬਾਨ ਤੇ ਵੀ ਚਾੜ ਲੈਂਦੇ ਹਾਂ। ਆ ਜਿਹੜੀ ਚੀਜ਼ ਆ ਨਾ ਅੱਜ ਕੱਲ੍ਹ ਇੱਕ ਹੋਰ ਵੀ ਸਮੱਸਿਆ ਵਾ ਕਈਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀਆਂ ਬੰਦ ਕਮਰੇ ਵਾਲੀਆਂ ਜਿਹੜੀਆਂ ਸ਼ਬਦਾਵਲੀਆਂ ਸੀ ਉਹ ਹੁਣ ਖੁੱਲੇ ਆਮ ਆ ਗਈਆਂ ਹਨਾ, ਹੁਣ ਉਹ ਨੀ ਪਰਦੇ ਨੀ ਰਹਿ ਗਏ ਵੀ ਆ ਅੱਗੇ ਇੰਨਾ ਕੁ ਸਲੀਕਾ ਹੁੰਦਾ ਸੀ ਵੀ ਆਹ ਗੱਲ ਜਿਹੜੀ ਆ ਇਹ ਸਿਰਫ ਘਰ ਚ ਹੀ ਕਰ ਸਕਦੇ ਹਾਂ ਜਾਂ ਆਪਸ ਵਿੱਚ ਹੀ ਕਰ ਸਕਦੇ ਹਾਂ, ਆਹ ਸ਼ਬਦ ਅਸੀਂ ਆਪਸ ਵਿੱਚ ਹੀ। ਹਾਂ ਹੁਣ ਇਹ ਆ ਵੀ ਹੁਣ ਹੁਣ ਆ ਵੀ ਕੂਲ ਦਾ ਹਿੱਸਾ ਹੋ ਗਿਆ ਕਿ ਤੁਸੀਂ ਮਤਲਬ ਕਰੀ ਜਾਓ ਸ਼ਰੇਆਮ ਜੋ ਵੀ ਕਰਨਾ
1: ਕੂਲ ਹੋਣਾ ਦੇ ਹੋਣ ਦੇ ਚੱਕਰ।
0: ਥੈਂਕ ਯੂ ਤੁਹਾਡਾ ਰੁਪਿੰਦਰ,
1: ਥੈਂਕ ਯੂ ਰੁਪਿੰਦਰ ਜੀ,
0: ਥੈਂਕ ਯੂ ਜੀ। ਬਾਕੀ ਇਹ ਵੀ ਚਲੋ ਮੈਨੂੰ ਲੱਗਦਾ ਵੀ ਇਹ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਕੁਛ ਕੂਲ ਨਹੀਂ ਆ, ਜੇ ਕੂਲ ਹੋਊਗਾ ਵੀ ਅੱਜ ਕੂਲ ਹੋਊਗਾ ਤੇ ਕਿੰਨਾ ਕੁ ਚਿਰ ਕੂਲ ਰਹੂਗਾ, ਉਹਨੇ ਮੁੜ ਕੇ ਹੌਟ ਵੀ ਹੋਣਾ ਹੀ ਆ, ਜਿਹੜੀ ਚੀਜ਼ ਫਰਿੱਜ ਚੋਂ ਬਾਹਰ ਪਈ ਰਹੀ ਉਹਨੇ ਕੂਲ ਹੀ ਥੋੜ੍ਹੀ ਰਹਿਣਾ। ਸੋ ਜਦੋਂ ਉਹ ਚੀਜ਼ ਠੰਡੀ ਨਾ ਰਹੀ ਫਿਰ ਸਾਨੂੰ ਉਹ ਸੁੱਟਣੀ ਪੈਣੀ, ਬੱਕ ਬੱਕੀ ਲੱਗਣੀ ਆ, ਫਿਰ ਬੁਰੀ ਲੱਗਣੀ ਆ, ਫਿਰ ਕਿਸੇ ਨੇ ਕਹਿਣਾ ਹੀ ਆ ਵੀ ਨਹੀਂ ਭਾਈ
1: ਕੁਲਫੀ
0: ਕੁਲਫੀ ਪੱਗਰੀ ਨਹੀਂ ਚੰਗੀ ਲੱਗਦੀ ਉਮਰ ਦੇ ਨਾਲ ਸਾਨੂੰ। ਨਾਲੇ ਕਈ ਚੀਜ਼ਾਂ ਨਾ ਉਮਰ ਦੇ ਨਾਲ ਵੀ ਬਦਲ ਲੈਣੀਆਂ
1: ਚਾਹੀਦੀਆਂ,
0: ਹਾਂ ਬਦਲ ਵੀ ਲੈਣੀਆਂ ਚਾਹੀਦੀਆਂ। ਚਲੋ ਜੇ ਇਹੋ ਹੀ ਆ ਤੇ ਸਾਡੇ ਉਹ ਜਿਹੜੀਆਂ ਜ਼ਬਾਨ ਤੇ ਚੜੀਆਂ ਫਿਰ ਸਾਨੂੰ ਜ਼ਿਆਦਾ ਨਹੀਂ ਤੇ ਤੰਗ ਕਰਨਗੀਆਂ। ਖੈਰ ਸੈਮੀ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਤੋਂ ਔਕਵਰਡ ਕਹਿੰਦੇ ਕਿ ਲੱਗਾ ਸੀ ਲੱਕ ਨੂੰ ਟੁਈਕ ਕਹਿੰਦੇ ਨੇ। ਹਾਂ ਇਹ ਵੀ ਸਾਡੇ ਹੁਣ ਲੱਕ ਹੋਰ ਚੀਜ਼ ਆ ਤੇ ਟੁਈ ਹੋ ਰਿਹਾ ਮਾਝੇ ਵੱਲ ਦੀ। ਸੋ ਇਹ ਤੇ ਕਾਫੀ ਵਾਰ ਸ਼ੁਰੂ ਸ਼ੁਰੂ ਚ ਤੇ ਕਈ ਵਾਰੀ ਝਟਕੇ ਲੱਗਦੇ ਵੀ ਯਾਰ ਇਹ ਸ਼ਰੇਆਮ ਇਹ ਕਿੱਦਾਂ ਕਹੀ ਜਾਂਦੇ ਆ ਨਾ। ਤੇ ਆ ਸੁੱਖ ਜੀ ਕਹਿੰਦੇ ਕਿ ਜਦੋਂ ਮੰਨਤ ਹੁਣੀ ਇੰਡੀਆ ਗਏ ਤਾਂ ਵਾਰ ਵਾਰ ਥੈਂਕ ਯੂ ਸੋਰੀ ਕਹਿੰਦੇ ਸੀ ਤੇ ਸਾਰੇ ਕਹਿੰਦੇ ਸੀ ਕਿ ਜਵਾਕ ਕਮਲੇ ਕਮਲੇ ਕੀਤੇ ਆ, ਥੈਂਕ ਯੂ ਸੋਰੀ ਸੋਰੀ ਕਹਿੰਦੇ। ਮੈਂ ਕਿਹਾ ਵੀ ਆਦਤ ਆ, ਆਦਤ ਹੌਲੀ ਹੌਲੀ ਫਿਰ ਪੈ ਜਾਂਦੀ। ਚਲੋ ਚੰਗੀਆਂ ਆਦਤਾਂ ਪਾ ਵੀ ਲੈਣੀਆਂ ਚਾਹੀਦੀਆਂ, ਇਹਦੇ ਚ ਕੋਈ ਉਹ ਨਹੀਂ ਆ
1: ਬਿਲਕੁਲ,
0: ਪਰ ਹਾਂ ਜਿਹੜੀਆਂ ਚੀਜ਼ਾਂ ਮੰਨ ਲਓ ਸਾਨੂੰ ਗਲਤ ਆ, ਜਿਹੜੀਆਂ ਕਿਸੇ ਦੇ ਸਾਹਮਣੇ ਸਾਨੂੰ ਕੋਈ ਹਲਕਾ ਸ਼ਰਮਿੰਦਾ ਉਹਨਾਂ ਕਰਦੀਆਂ ਨੇ ਜਾਂ ਉਹਨਾਂ ਦੀ ਬਿਨਾਂ ਸੋਚੇ ਸਮਝੇ ਉਹਨਾਂ ਦੀ ਜਿਹੜੀ ਅਰਥ ਆ ਉਹ ਸੋਚੇ ਸਮਝੇ ਜਦੋਂ ਆਪਾਂ ਇੱਧਰ ਉੱਧਰ ਫਿੱਟ ਕਰਦੇ ਨੇ ਕਿਸੇ ਕੋਲੋਂ ਲੈ ਕੇ, ਇਹ ਨਾ ਬਹੁਤਾ ਫਰਕ ਮੈਨੂੰ ਲੱਗਦਾ ਇਸ ਕਰਕੇ ਵੀ ਪੈਂਦਾ ਵਾ ਵੀ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਹੁੰਦੇ ਹਾਂ ਉਹਨਾਂ ਤੋਂ ਆਪਾਂ ਕੀ ਸੁਣਦੇ ਹਾਂ, ਸਪੈਸ਼ਲੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਕੀ ਹੁੰਦਾ ਸੀ ਵੀ ਕੁਛ ਇੱਕ ਰਿਸਪੋਂਸੀਬਲ ਬੰਦਿਆਂ ਦੇ ਹੱਥ ਮਾਈਕ ਹੁੰਦਾ ਸੀ
1: ਬਿਲਕੁਲ ਹਾਂਜੀ,
0: ਅਤੇ ਉਹਨਾਂ ਦੀ ਰਿਸਪੋਂਸੀਬਿਲਟੀ ਹੁੰਦੀ ਸੀ। ਹੁਣ ਅੱਜ ਕੱਲ੍ਹ ਮਤਲਬ ਯੂ ਕੈਨ ਸੇ
1: ਫੋਨ ਚਾਹੀਦਾ ਤੇ ਮਾਈਕ ਤੁਹਾਡੇ ਹੱਥ 'ਚ ਆ ਜਾਂਦਾ।
0: ਹਾਂ ਪਰ ਉਹਦੇ 'ਚ ਤੁਸੀਂ ਜਿਹੜੀ ਚੰਗੀ ਜਾਂ ਮਾੜੀ ਗੱਲ ਇਹ ਵੀ ਆ ਕਿ ਉਹ ਚੀਜ਼ਾਂ ਲੋਕੀ ਚਾਹੇ ਉਹ ਕਮਲਾ ਰਮਲਾ ਕਹਿ ਕੇ ਜਾਂ ਐਪਰੀਸ਼ੀਏਟ ਕਰਨ ਨੂੰ ਜਾਂ ਫਿਰ ਇੱਕ ਦੂਸਰੇ ਨੂੰ ਵਿਖਾਉਣ ਦੇ ਲਈ ਵੀ ਆਹ ਵੇਖ ਲਾ ਕੀ ਕਹੀ ਜਾਂਦਾ ਜਾਂ ਫਿਰ ਉਹ ਜ਼ਿਆਦਾ ਪ੍ਰਮੋਟ ਹੋ ਜਾਂਦੀਆਂ, ਕੋਈ ਗਲਤ ਬੋਲ ਰਿਹਾ ਨਾ ਉਹ ਜ਼ਿਆਦਾ ਪ੍ਰਮੋਟ ਹੋ ਜਾਂਦਾ।
1: ਤੁਸੀਂ ਰੰਜੋਤ ਜੀ ਉਹ ਵੀਡੀਓ ਦੇਖੀ ਕਿ ਜਿਹਦੇ ਵਿੱਚ ਸਕੂਲ ਬੰਦ ਕਰ ਰਹੇ ਆ ਨਾ ਉਹ ਕਿਸੇ ਵਜ੍ਹਾ ਕਰਕੇ, ਲਾਈਕ ਛੋਟੀ ਜਿਹੀ ਵੀਡੀਓ ਆ ਤੇ ਉਹਦੇ ਵਿੱਚ ਰਿਪੋਰਟਰ ਆ ਤੇ ਉਹ ਨਾ ਪਹਿਲਾਂ ਕਿਸੇ ਨੂੰ ਪੁੱਛਦਾ, ਉਹ ਕਹਿੰਦਾ ਹਾਂਜੀ ਸਕੂਲ ਬੰਦ ਹੋ ਰਿਹਾ ਤੇ ਉੱਧਰੋਂ ਨਾ ਆਈ ਥਿੰਕ ਉਹ ਪ੍ਰਿੰਸੀਪਲ ਆ ਉਹ ਬਾਹਰ ਆਉਂਦਾ ਤੇ ਉਹ ਕਹਿੰਦਾ ਤੁਸੀਂ ਸਕੂਲ ਹੁਣ ਬੰਦ ਕਿਉਂ ਕਰ ਰਹੇ ਹੋ ਨਾ ਵੀ ਕਿੱਦਾਂ, ਉਹ ਕਹਿੰਦਾ ਹਾਂਜੀ ਗੱਲ ਇੱਦਾਂ ਹੋਈ ਆ ਵੀ, ਉਹ ਕਹਿੰਦਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲੋ, ਉਹ ਕਹਿੰਦਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਸਕੂਲ, ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲੋ, ਹਾਲਾਂਕਿ ਪ੍ਰਿੰਸੀਪਲ ਪੰਜਾਬੀ ਬੋਲ ਰਿਹਾ ਤੇ ਉਹ ਪ੍ਰਿੰਸੀਪਲ ਪਹਿਲੇ ਹੀ ਕੁਛ ਅੰਦਰੋਂ ਹੋਇਆ ਹੋਣਾ ਜਿਹਦੇ ਕਰਕੇ ਉਹ ਸਾਰੀ ਇਵੈਕੂਏਸ਼ਨ ਕਰ ਰਹੇ ਹੋਣੇ ਨਾ, ਤੇ ਉਹ ਕਹਿੰਦਾ ਤੈਨੂੰ ਕੀ ਵਜ੍ਹਾ ਹਿੰਦੀ ਬੋਲੂਗਾ, ਭਲੋ ਉਹ ਬੋਲ ਪੰਜਾਬੀ ਰਿਹਾ, ਉਹਦੇ ਦਿਮਾਗ ਦੇ ਉੱਤੇ ਉਹਨੇ ਇੰਨਾ ਅਸਰ ਕਰਤਾ, ਉਹਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਤੂੰ ਮੈਂ ਤਾਂ ਪੰਜਾਬੀ ਬੋਲ ਰਿਹਾ ਤੂੰ ਮੈਨੂੰ ਕਿੱਦਾਂ ਕਹੀ ਜਾਂਦਾ, ਉਹ ਤਫੜਾ ਤਫੜੀ ਹੋ ਗਿਆ ਉੱਤੇ ਇੱਕ ਦੂਜੇ ਨੇ, ਮਤਲਬ ਕਈ ਵਾਰੀ ਤੁਹਾਨੂੰ ਇੱਦਾਂ ਕੋਈ ਉਹ ਅਸਰ ਪਾ ਦਿੰਦਾ ਤੁਹਾਡੇ ਤੇ। ਮੈਂ ਬਾਰ ਬਾਰ ਰਿਵਰਸ ਕਰ ਕਰ ਦੇਖੀ, ਮੈਂ ਕਿਹਾ ਤੂੰ ਪੰਜਾਬੀ ਤਿੰਨੀ ਵਾਰੀ ਨੇ ਪੰਜਾਬੀ ਬੋਲੀ ਆ, ਉਹ ਪਹਿਲੇ ਉਹ ਤਾਂ ਪਾਗਲ ਹੈਗਾ ਇਹ ਵੀ ਨਾਲ ਪਾਗਲ ਹੋ ਗਿਆ।
0: ਜਿਹੜੀ ਇੱਕ ਚੀਜ਼ ਜਾਂਦੇ ਜਾਂਦੇ ਹੋ ਰਿਹਾ ਕਿ ਜਿਹੜੀ ਕਈ ਲੋਕ ਨਾ ਇੰਨਾ ਕੁ ਜ਼ਿਆਦਾ ਉਹਨੂੰ ਬਰੀਕੀ ਦੇ ਵਿੱਚ ਲੈ ਜਾਂਦੇ ਆ, ਅਸੀਂ ਹੁਣ ਭਾਵੇਂ ਤੁਸੀਂ ਕਹੀ ਜਾਂਦੇ ਹੋ ਜਿੱਦਾਂ ਹੁਣ ਭੈਣ ਜੀ ਵੀ ਕਹੇ ਨੇ ਨਾ ਵੀ ਹਾਂ ਠੀਕ ਆ ਬੜੀ ਠੇਠ ਪੰਜਾਬੀ ਸੁਣਨ ਨੂੰ ਮਿਲਦੀ ਹੈ, ਪਰ ਮੈਂ ਖੁਦ ਇਹ ਚੀਜ਼ ਮੰਨਦਾ ਵੀ ਅਸੀਂ ਇਹਦਾ ਮਤਲਬ ਅਸੀਂ ਬਹੁਤ ਵੱਡਾ ਕੁਛ ਆਪਾਂ ਗਵਾ ਚੁੱਕੇ ਹਾਂ, ਕਿਉਂਕਿ ਜਦੋਂ ਆਪਾਂ ਬੋਲੀ ਅਤੇ ਭਾਸ਼ਾ 'ਤੇ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਮੈਨੂੰ ਖੁਦ ਨੂੰ ਬਹੁਤ ਕੁਛ ਨਹੀਂ ਆਉਂਦਾ
1: ਜੀ,
0: ਜੋ ਸਾਡੇ ਵੱਡਿਆਂ ਨੂੰ ਆਉਂਦਾ ਸੀ ਜਾਂ ਜੋ ਜਿਹੜੇ ਹੋਰ ਪੈਰਲਰ ਕੋਈ ਗੁਣੀ ਗਿਆਨੀ ਬੰਦੇ ਨੇ ਉਹਨਾਂ ਦੇ ਮੁਕਾਬਲੇ ਆਪ ਝੱਕਦੇ ਰਹੀਦਾ ਵਾ ਵੀ ਆਹ ਗੱਲ ਗਲਤ ਨਾ ਹੋ ਜਾਏ ਕਿਤੇ। ਇਹਦਾ ਮਤਲਬ ਵੀ ਕਿੰਨੇ ਊਣੇ ਹੋ ਗਏ ਆਪਾਂ। ਹੁਣ ਉੱਥੇ ਇੱਕ ਸਮੱਸਿਆ ਹੋਰ ਵੀ ਆ, ਉਹਦਾ ਕਈ ਲੋਕਾਂ ਦਾ ਪਿੱਛੇ ਹਟਾਉਣ ਦਾ ਹੀ ਖੁਦ ਹੀ ਸਬੱਬ ਬਣ ਜਾਂਦੇ ਆ। ਉਹ ਕਿੱਦਾਂ ਵੀ ਕਈ ਲੋਕ ਨਾ ਬਹੁਤ ਜ਼ਿਆਦਾ ਹੀ ਮੀਨ ਮੇਖ ਕਰਦੇ ਆ। ਈਵਨ ਮੈਂ ਸੋਸ਼ਲ ਮੀਡੀਆ 'ਤੇ ਵੀ ਵੇਖਦਾ ਬਿੰਦੀ ਟਿੱਪੀ ਤੱਕ ਦੀ, ਉਹ ਮੈਨੂੰ ਨਹੀਂ ਲੱਗਦਾ ਵੀ ਜਿੰਨਾ ਉਹ ਉਸ ਚੀਜ਼ ਨੂੰ ਖਰੋਚਦੇ ਆ ਉਹ ਅਗਲਾ ਮੁੜ ਕੇ ਕੋਸ਼ਿਸ਼ ਵੀ ਕਰਦਾ ਉਹ ਗੱਲ, ਕਿਉਂਕਿ ਇੰਨਾ ਕੁ ਜ਼ਿਆਦਾ ਉਹ ਉਸ ਚੀਜ਼ ਨੂੰ, ਕਿਉਂਕਿ ਜਿੱਥੇ ਆਲਰੇਡੀ ਇੱਕ ਚੀਜ਼ ਤੋਂ ਬੰਦਾ ਭੱਜ ਰਿਹਾ ਵਾ, ਜਿਹੜੇ ਚਾਰ ਕੋਈ ਜੁੜੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਆਪਾਂ ਹੁਣ ਇਹਨਾਂ 'ਚ ਨਾ ਮਾੜੀ ਜਿਹੀ ਵੀ ਗਲਤੀ ਰਹਿਣ ਨਾ ਦੇ।
1: ਹਾਂ,
0: ਜੇ ਤਾਂ ਕੋਈ ਉੱਦਾਂ ਦੀ ਕੋਈ ਗੱਲ ਚੱਲ ਰਹੀ ਆ ਜਿੱਥੇ ਤੇ ਇੱਦਾਂ ਦਾ ਕੋਈ ਇਸ਼ੂ ਆ ਵੀ ਆਪਾਂ ਹੁਣ ਉਹਦੀ ਪਰਫੈਕਸ਼ਨ ਦੇ ਉੱਤੇ ਕੰਮ ਕਰਨਾ, ਤੇ ਉੱਥੇ ਗੱਲ ਕਰਨੀ ਬਣਦੀ ਆ, ਚਲੋ ਉੱਥੇ ਅਗਲੇ ਨੂੰ ਕਰੈਕਟ ਤੁਸੀਂ ਕਰ ਦਿਓ। ਪਰ ਜਿਹੜਾ ਉੱਦਾਂ ਹੀ ਨੋਰਮਲ ਆਮ ਕਰ ਰਿਹਾ ਵਾ ਉਹਨੂੰ ਆਪਾਂ ਜਿਹੜਾ ਵੀ ਕਹਿਣਾ ਵਾ ਸਾਡਾ ਸਲੀਕਾ ਇੱਦਾਂ ਦਾ ਹੋਵੇ, ਭਾਵੇਂ ਇਨਬੋਕਸ ਕਰ ਦਿਓ। ਮੈਂ ਬੜੇ ਬੰਦੇ ਵੇਖੇ ਜਿਹੜੇ ਬਾਅਦ 'ਚੋਂ ਅੰਗਰੇਜ਼ੀ ਲਿਖਣ ਲੱਗ ਪੈਂਦੇ ਆ, ਕਿਉਂਕਿ ਉਹ ਸੌਖੀ ਆ, ਉਹਦੇ 'ਚ ਨੁਕਸ ਕੱਢਣੇ ਵੀ ਤੁਹਾਡੇ
1: ਸੌਖੇ,
0: ਉਹ ਤਾਂ ਤੁਸੀਂ ਉਹਦੇ ਕੋਲ ਕਢਾ ਲੈਣੇ, ਨਹੀਂ ਉਹ ਤਾਂ ਤੁਸੀਂ ਚੈਟ ਜੀਪੀਟੀ ਕੋਲ ਕਢਾ ਕੇ ਤਾਂ ਪਾ ਦੇਣੀ। ਪੰਜਾਬੀ ਦੇ ਜਿਹੜੇ ਗਲਤੀਆਂ ਨੇ ਉਹ ਤਾਂ ਤੁਹਾਨੂੰ ਆਪ ਹੀ ਜੇ ਪਤਾ ਤਾਂ ਫਿਰ ਹੀ ਕੱਢਣੀਆਂ ਪੈਣੀਆਂ। ਸੋ ਜੇ ਤੁਸੀਂ ਕਿਸੇ ਨੂੰ ਕਹਿਣਾ ਵੀ ਆ ਉੱਦਾਂ ਵੀ ਕਿਸੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਅਤੇ ਸਲੀਕੇ ਨਾ, ਅਤੇ ਜੇ ਸੋਸ਼ਲ ਮੀਡੀਆ 'ਤੇ ਵੀ ਮੈਂ ਕਹਿੰਦਾ ਵੀ ਆਪਾਂ ਕਿਸੇ ਦੀ ਗਲਤੀ ਕੱਢਦੇ ਹਾਂ ਤਾਂ ਇਨਬੋਕਸ ਕਰਦਿਆ ਕਰੋ
1: ਜੀ, ਬਿਲਕੁਲ।
0: ਇਹ ਨਹੀਂ ਵੀ ਆਪਾਂ ਉਹਨੂੰ ਹੋਰ ਪਿੱਛੇ ਧੱਕ ਦਈਏ ਤੂੰ ਬੋਲੀ ਨਾ, ਅਤੇ ਆਪਾਂ ਫਿਰ ਸ਼ਬਦਾਂ ਵੱਲ ਹੋਈਏ ਅਤੇ ਚੱਲੀਏ
1: ਜੀ। ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਪਹਿਲਾ ਜਿਹੜਾ ਸ਼ਬਦ ਸੀ ਉਹ ਸੀ ਹੀਲਾ। ਹੀਲਾ ਹੁੰਦਾ ਆ ਕੋਸ਼ਿਸ਼ ਕਰਨੀ, ਲਾਈਕ ਕੋਈ ਕਹਿੰਦੇ ਨੀ ਕੋਈ ਹੀਲਾ ਕਰ ਲਾ,
0: ਹੀਲਾ ਵਸੀਲਾ ਕਰ,
1: ਕੋਈ ਹੀਲਾ ਵਸੀਲਾ ਕਰ ਲਾ ਵੀ ਤੂੰ ਤਾਂ ਹੀ।
0: ਵੈਸੇ ਦੋ ਸ਼ਬਦ ਨੇ ਹਾਂਜੀ
1: ਬਿਲਕੁਲ। ਹੋਜਕਾ ਹੁੰਦਾ ਹੈ ਜਦੋਂ ਹਿੱਲਣ ਦੇ ਕਾਰਨ ਜਿਹੜਾ ਧੱਕਾ ਲੱਗਦਾ ਹੈ ਜਾਂ ਝਟਕਾ ਲੱਗਦਾ ਉਹਨੂੰ ਆਪਾਂ ਕਹਿੰਦੇ ਹਾਂ ਹੋਜਕਾ, ਆਪਾਂ ਜਾਂ
0: ਹਿਲਜੁਲ ਜੀ,
1: ਹਾਂ ਹਿਲਜੁਲ ਜੀ, ਜਾਂ ਆਪਾਂ ਬੱਸ 'ਚ ਬੈਠੇ ਹਾਂ ਇੱਕਦਮ ਹਾਂ ਝਟਕਾ ਲੱਗਿਆ ਕੁਛ ਬ੍ਰੇਕ ਲੱਗ ਗਈ ਤਾਂ ਆਪਾਂ ਕਹਿੰਦੇ ਹੋਜਕਾ ਲੱਗ ਗਿਆ ਹੈ ਨਾ।
0: ਹਾਂ,
1: ਅਤੇ ਉਸ ਤੋਂ ਅਗਲਾ ਸ਼ਬਦ ਸੀ ਹਾੜਾ। ਹਾੜਾ ਆਪਾਂ ਕਹਿੰਦੇ ਉਹ ਹਾੜੇ ਕੱਢਦਾ ਰਿਹਾ ਉਹਦੇ, ਮਤਲਬ ਤਰਲੇ ਮਿੰਨਤਾਂ ਜਿਹੀਆਂ ਕਰੀ ਜਾਣਾ ਨਾ ਵੀ ਮੇਰੀ ਗੱਲ ਮੰਨ ਲਾ। ਅਤੇ ਉਸ ਤੋਂ ਅਗਲਾ ਸ਼ਬਦ ਸੀ ਹੜਬੋਚ। ਹੜਬੋਚ ਹੁੰਦਾ ਆ ਲਾਈਕ ਬੇਢੰਗਾ ਵਧਿਆ ਹੋਇਆ ਕੋਈ ਵੀ ਇਨਸਾਨ ਕਹਿ ਲਓ ਜਾਂ ਬੰਦਾ ਕਹਿ ਲਓ, ਕੋਈ ਵੀ
0: ਰੁੱਖ,
1: ਹਾਂ ਕੋਈ ਰੁੱਖ ਕਹਿ ਲਓ, ਕੁਛ ਵੀ ਕਹਿ ਲਓ, ਆਪਾਂ ਕਹਿੰਦੇ ਕਿ ਇਹ ਹੜਬੋਚ ਜਿਹਾ ਹੈ ਨਾ, ਮਤਲਬ ਕਿ ਜਿਹਦੀ ਕੋਈ ਇੱਕ ਹੋਈ ਨਹੀਂ ਹੈਗੀ, ਸ਼ੇਪ ਹੀ ਨਹੀਂ ਹੈਗੀ। ਹਾਂਜੀ, ਉਸ ਤੋਂ ਅਗਲਾ ਸ਼ਬਦ ਸੀ ਹੰਬਣਾ। ਹੰਬਣਾ ਹੁੰਦਾ ਹੈ ਥੱਕਣਾ ਕਿਸੇ ਚੀਜ਼ ਨੂੰ ਨਾ, ਆਪਾਂ ਕਹਿੰਦੇ ਮੈਂ ਹੰਬ ਗਿਆ ਇਹਨੂੰ ਮਨਾਮ ਲਾ ਕੇ ਪਰ ਇਹ ਨਹੀਂ ਮੰਨਦਾ ਮੇਰੇ ਬਸ
0: ਦਾ।
1: ਹਾਂ, ਉਸ ਤੋਂ ਅਗਲਾ ਸ਼ਬਦ ਸੀ ਹੁਲਾਰਾ। ਹੁਲਾਰਾ ਹੁੰਦਾ ਹੈ ਜਿੱਦਾਂ ਕਿਸੇ ਨੂੰ ਹੂਟਾ ਦੇਣਾ, ਝੂਟਾ ਦੇਣਾ, ਜਾਂ ਕਿਸੇ ਨੂੰ ਉਲਾਰਨਾ ਜਾਂ ਉਛਾਲਣਾ ਕਿਸੇ ਨੂੰ, ਹੈ ਨਾ। ਆਪਾਂ ਕਹਿੰਦੇ ਹਾਂ ਵੀ ਮੈਨੂੰ ਇੱਕ ਹੁਲਾਰਾ ਦੇ ਦੇ, ਜਾਂ ਪੀਂਘ 'ਤੇ ਵੀ ਆਪਾਂ ਬੈਠਣ ਨੂੰ ਕਹਿੰਦੇ ਹੁਲਾਰਾ ਦੇਈਂ, ਇੱਕ ਮਤਲਬ ਇੱਕ ਝੂਟਾ ਦੇ ਦੇ, ਹੈ ਨਾ। ਸੱਤਵਾਂ ਅਤੇ ਆਖਰੀ ਸ਼ਬਦ ਸੀ ਹੇਜਲਾ। ਹੇਜਲਾ ਹੁੰਦਾ ਆ ਲਾਈਕ ਜਿਹੜਾ ਮੋਹ ਦਾ ਆਪਾਂ ਦਿਖਾਵਾ ਕਰਦੇ ਹਾਂ, ਆਪਾਂ ਕਹਿੰਦੇ ਹਾਂ ਉਹ ਤੇਰਾ ਬੜਾ ਹੇਜਲਾ ਆ, ਹੈ ਨਾ, ਤੈਨੂੰ ਬੜਾ ਹੇਜ ਆਉਂਦਾ, ਤੈਨੂੰ ਉਹਦੇ ਉੱਤੇ ਬੜਾ ਮੋਹ ਆਉਂਦਾ ਆ ਵੀ ਮੈਂ ਨਹੀਂ ਤੇਰਾ ਕੁਛ ਵੀ ਲੱਗਦਾ। ਸੋ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਸੱਤ ਸ਼ਬਦ, ਅਤੇ ਸ਼ਬਦਾਂ ਦੇ ਵਿੱਚੋਂ ਸ਼ਬਦ, ਸ਼ਬਦਾਂ ਦੇ ਵਿੱਚ ਹੀ ਸ਼ਬਦ, ਅਤੇ ਜਾਂਦੇ ਜਾਂਦੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਉਹ ਕਹਿੰਦੇ ਵੀ ਤੇਰੇ ਤੋਂ ਪੈਂਦੇ ਬਹੁਤ ਆ, ਵੀ ਤੇਰੇ ਸਹੁਰੇ ਤਾਂ ਬੜਾ ਪੈਂਦੇ ਆ, ਏਦੀ ਮੈਨੂੰ ਯਾਦ ਆ ਗਿਆ। ਕਈ ਇਲਾਕਿਆਂ ਦੇ ਵਿੱਚ ਕਹਿੰਦੇ ਆ ਵਗ ਜਾ, ਹੈ ਨਾ, ਵੀ ਆਪਾਂ ਕਹਿੰਦੇ ਨਾ ਚੱਲ ਜਾ ਇੱਥੋਂ, ਭੱਜ ਜਾ ਜਾਂ ਨੱਸ ਜਾ, ਹੈ ਨਾ, ਕਈ ਕਹਿੰਦੇ ਨੱਸ ਜਾ ਫਿਰ ਵੀ ਸਮਝ ਲੱਗਦੀ, ਵਗ ਜਾ। ਜਦੋਂ ਮੈਂ ਪਹਿਲੀ ਵਾਰ ਸੁਣਿਆ ਮੈਂ ਵਗਣਾ, ਮਤਲਬ ਹਵਾ ਆ ਤੇ ਪਾਣੀ ਜਿਹੜਾ ਵਗਣ ਲੱਗ ਗਿਆ, ਮਤਲਬ ਕਿੱਦਾਂ, ਮਤਲਬ ਵਗ ਜਾ, ਹੈ ਨਾ,
0: ਗੱਬੇ,
1: ਹਾਂ ਗੱਬੇ ਤਾਂ, ਗੱਬੇ ਤਾਂ ਠੀਕ,
0: ਗਾੜੀ
1: ਵਰਤਦੀ ਹੁੰਦੀ ਸੀ ਤੇ ਮੈਨੂੰ ਉਹ ਪਛਾਣ, ਸਾਰੇ ਜਣੇ ਪਛਾਣ ਲੱਗੇ, ਹਾਂ ਅੱਛਾ ਦੁਆਬੇ ਤੋਂ ਆ ਤੁਸੀਂ, ਨਾ, ਮੈਂ ਕਹਿਣਾ ਏਦਾਂ ਕਿੱਦਾਂ, ਗੱਬੇ ਕਹਿੰਦੇ ਆ, ਅੱਛਾ ਤੁਸੀਂ ਅਸੀਂ ਵਿਚਾਲੇ ਕਹਿੰਦੇ ਆ, ਹਨਾ। ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਦੁਆਬੇ ਵਾਲਿਆਂ ਦੀ ਪਛਾਣ ਗੱਬੇ ਤੋਂ ਹੁੰਦੀ ਆ।
0: ਹਾਂ, ਬੜੀਆਂ ਉਹ ਚੀਜ਼ਾਂ ਨੇ ਨਾ
1: ਜਿਹੜੀਆਂ,
0: ਹੁਣ ਇਹ ਵੀ ਗੱਲ ਹੈ ਵੀ ਕਿਸੇ ਨੂੰ ਪਤਾ ਹੋਊਗਾ ਵੀ ਆਹ ਫਲਾਣੇ ਥਾਂ ਤੋਂ ਆਹ ਚੀਜ਼ ਬੋਲ ਰਿਹਾ ਵਾ, ਕਈਆਂ ਨੂੰ ਇਹ ਵੀ ਨਹੀਂ ਪਛਾਣ
1: ਬਿਲਕੁਲ
0: ਕਿਹੜਾ ਕਿਹੜੇ
1: ਕਿਹੜੇ ਜਗ੍ਹਾ ਤੋਂ,
0: ਕਿੱਥੋਂ ਕਿਹੜੀ ਬੋਲ ਰਿਹਾ। ਵੀਰ ਜੀ, ਜਦੋਂ ਅਸੀਂ ਕਹਿੰਦੇ ਆਏ ਸੀ ਤਾਂ ਇੱਥੇ ਮੇਰੀ ਫਰੈਂਡ ਇੱਕ ਵਾਰ ਮੇਰੇ ਨਾਲ ਬੱਸ ਦੇ ਵਿੱਚ ਗਈ ਘੁੰਮਣ, ਅਤੇ ਉਹ ਕਹਿੰਦੇ ਨੇ ਕਿ ਰਸਤੇ 'ਚ ਕਹੇ ਕਿ ਆਪਾਂ ਇੱਥੇ ਆਏ ਸੀ, ਅਤੇ ਮੈਂ ਸੋਚਿਆ ਕਿ ਮੈਂ ਤਾਂ ਆਈ ਨਹੀਂ ਇੱਥੇ। ਫਿਰ ਪਤਾ ਲੱਗਾ ਕਿ ਉਹ ਬੋਲਦੇ ਹੀ ਇਵੇਂ ਆ, ਆਪਾਂ ਆਪਾਂ ਕਰਕੇ।
1: ਅੱਛਾ, ਹਾਂ, ਇੱਕ ਜਣੇ ਨੂੰ ਲਾਈਕ, ਹਾਂ ਅਸੀਂ ਅਸੀਂ, ਕਈ ਵਾਰ ਕਈ ਜਣੇ ਕਹਿੰਦੇ ਨਾ ਅਸੀਂ, ਅਸੀਂ ਏਦਾਂ ਹਨਾ
0: ਕਿ ਉਹ ਇੱਕ ਸਲੀਕਾ ਹੋ ਜਾਂਦਾ ਨਾ
1: ਹਾਂ ਆਪਣੇ ਆਪ ਨੂੰ ਕਹਿਣਾ ਅਸੀਂ ਜਾਂ ਹਮ ਕਹਿਣਾ ਜੇ ਹਿੰਦੀ ਬੋਲਦੇ ਆ ਹਮਨੇ ਤਾਂ ਐਸਾ ਨਹੀਂ ਕੀਤਾ ਉਹ ਆਪਣੇ ਆਪ ਨੂੰ ਇੱਜ਼ਤ ਦੇਣ ਵਾਲੀ ਗੱਲ ਹੁੰਦੀ ਆ
0: ਜੀ ਧੰਨਵਾਦ ਤੇ ਹੁਣ ਲੈਨੇ ਤੁਹਾਡੇ ਕੋਲੋਂ ਇਜਾਜ਼ਤ
1: ਜੀ ਜੀ ਬਿਲਕੁਲ ਹੁਣ ਲੈਂਦੇ ਹਾਂ ਅਸੀਂ ਤੁਹਾਡੇ ਤੋਂ ਇਜਾਜ਼ਤ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਇੰਨਾ ਕਹਿੰਦੇ ਹੋਏ ਜੇ ਸਾਡੇ ਤੋਂ ਕੋਈ ਵੀ ਸ਼ਬਦਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ਼ਬਦਾਂ ਦੇ ਵਿੱਚ ਇੱਧਰ ਉੱਧਰ ਕੋਈ ਗਲਤੀ ਹੋ ਗਈ ਹੋਵੇ ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਮਿਲਾਂਗੇ ਤੁਹਾਨੂੰ ਬਹੁਤ ਜਲਦ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ silverbrook mount dunedin ਸਰਚ ਕਰੋ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਓ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਇਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਆ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਬਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ।
ਉਹਨਾਂ ਨੇ ਖਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕੈਂਡ ਦੇ ਦਰਮਿਆਨ ਤਣਾਅ ਵਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCT ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੂਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣ ਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦੇਵੇਂਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਦਵਿੰਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਦਵਿੰਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ। ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਮੀ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ ਹੈ। ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਦਵਿੰਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫ਼ਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ

ਵਾਲੀ ਸੰਸਥਾਵਾਂ ਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ ਦੋ ਦਿਲ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਪਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ਼ 18 ਸਪਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ। ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ। ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚਾਹੀਆਂ ਹੋਈਆਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਕਰ ਰਹੀ ਸੀ, ਹਮਾਸ ਇਹ ਆਖਰੀ ਸੰਸਥਾ ਜਿਸ ਨੂੰ ਜਾਂ ਉਸ ਦੀ ਮੰਨਦੀ ਹੋਵੇ ਆਮ ਤੌਰ ਤੇ ਜਿਹੜੀ ਜ਼ੋਨ ਦੇ ਮਦਦ ਮੌਤ ਇਸ ਚਾਹਦਾ ਵੀ ਹੈ। ਗਾਰਜੀਅਨ ਤੇ ਅਦਾਰੇ ABC ਕਾਨਫਰੰਸ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਤੇ ਪਾਰਟਨਰ ਦੇ ਉੱਤੇ ਉਹਨਾਂ ਨੇ ਸਪਸ਼ਟੀਕਰਨ ਦੇ ਰਿਹਾ ਰਿਪੋਰਟ ਫਰੈਂਸ ਤੋਂ ਹੋਟਲਸ ਨੂੰ ਇਹ ਪਹਿਲਾਂ ਦਿੱਤਾ ਗਿਆ। ਆਸਟ੍ਰੇਲੀਆ ਤੇ ਅਦਾਰੇ ABC ਕਿਸੇ ਪੱਤਰਕਾਰ ਕੈਮਰਾਮੈਨ ਅੰਦਰ ਦਿੱਤਾ। ਪਿਕਰਿੰਗ ਨੇ ਮਾਮਲੇ ਕੋਈ ਵੀ ਕਾਰ ਕਿਤਾ ਨਾ ਇਹ ਗੱਲ ਜ਼ਰੂਰ ਕਹੀ ਕਿ ਉਹਦੀ ਐਕਸ ਪਾਰਟਨਰ ਤੇ ਉਹ ਅਦਾਰੇ ਆ ਰਹੇ ਨੇ ਕਿ ਇਸ ਮਾਮਲੇ ਦੇ ਬਾਰੇ। ਸੈਂਟਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ, ਬੜੇ ਸਾਰੇ ਸਵਾਲ ਪੁੱਛਿਆ ਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ। ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਵਿੱਤੀ ਅਦਾਰਿਆਂ ਦੇ ਉਲਟ ਉਹਨਾਂ ਦੇ ਆਸਾਰ ਨਜ਼ਰ ਆ ਰਹੇ ਨੇ, ਇਹਦੀ ਖਬਰ ਵੀ ਸਾਹਮਣੇ ਆਈ ਹੈ। ਫੋਰਕਾਸਟ ਕੀਤਾ ਗਿਆ ਹੈ ਕਿ ਵਿਆਜ ਦਰ ਇਜ਼ਾਫਾ ਬੈਠਕ ਦਰਮਿਆਨ RBI ਕਰ ਦੇ। ਮੈਥਿਊ ਐਸ ਵੈਸਟਪੈਕ ਦੇ ਹੈੱਡ ਨੇ $2.10 ਤੋਂ ਪਾਰ ਹੋ ਚੁੱਕੀਆਂ ਨੇ, ਨੂੰ ਵੀ ਹੁਣ ਇੱਕ ਟੈਨ ਦੇ

ਤੌਰ ਦੇ ਉੱਤੇ ਸਪੈਕ ਦੀ ਤਰਫੋਂ ਇਹ ਕਿਆਸ ਲਗਾਏ ਗਏ ਨੇ ਕਿ ਆਰ ਬੀ ਆਈ ਇਸ ਬੈਠਕ ਦੇ ਵਿੱਚ ਜਦਕਿ ਇਹਦੀ ਬੈਠਕ ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ। ਉੱਥੇ ਫੈਡਰਲ ਜਿਮ ਚਾਮਸ ਅੱਜ ਦੇ ਇੰਟਰ ਜਨਰੇਸ਼ਨਲ ਮਾਫਕਨਾ ਆਉਂਦੀ 21 ਸਪਤੰਬਰ ਨੂੰ ਰਿਪੋਰਟ ਜਿਹੜੀ ਉਹ ਜਾਰੀ ਕਰਨਗੇ। ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਜਾਣਗੀਆਂ। ਇੰਟਰ ਜਨਰੇਸ਼ਨਲ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਲੱਗਦਾ ਆਸਟ੍ਰੇਲੀਆ ਦੇ ਟੈਕਸ ਉਸ ਨੂੰ ਰੀਡ ਗੱਲਾਂ ਕਹੀਆਂ ਜਾ ਰਹੀਆਂ ਨੇ। ਉਧਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ ਐਮ ਪੀ ਗ੍ਰਾਥ ਹੈਮਿਲਟਨ ਨੇ ਪ੍ਰਧਾਨ ਮੰਤਰੀ ਐਂਥਨੀ ਸੀ ਉਹ ਅਲਾਈਡ ਹੈਲਥ ਸਰਵਿਸਿਜ਼ ਜਿਹੜੀਆਂ ਵੈਟਰਨਸ ਦੇ ਲਈ ਦਿੱਤੀਆਂ ਜਾਂਦੀਆਂ ਉਹਦੇ ਤੇ ਲੱਗੀ ਡਾਲਰ ਦੀ ਕੈਪ ਉਹ ਹਟਾ ਲੈਣਗੇ ਤੇ ਇਸ ਦੀ ਬਜਾਏ $150 million ਦਾ ਇੱਕ ਬਜਟ ਤੋਂ ਕੌਪ ਸਮਿਟ ਦੇ ਲਈ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇੱਕ ਆਰਥਿਕ ਮਦਦ ਦਿੱਤੀ ਜਾਏ। ਫਿਲਹਾਲ ਇਹ ਪ੍ਰਧਾਨ ਮੰਤਰੀ ਦਾ ਕੋਈ ਨਹੀਂ ਆਈ ਹੈ ਪਰ ਉਹ ਦੂਸਰੇ ਪਾਸ ਜਿਹੜੀ ਪ੍ਰਸ਼ਨ ਕਾਲ ਦੇ ਨਾਲ ਜੁੜੀ ਹੋਈਆਂ ਹੋਰ ਖਬਰਾਂ ਉਦਾਹਰਨ ਦੇ ਤੌਰ ਤੇ ਟੈਕਸ ਦੇ ਨਾਲ ਜੁੜੀ ਖਬਰ ਜੱਟੀ ਦੇ ਵੈਪ ਨੇ ਅਸਿਸਟੈਂਟ ਟ੍ਰੈਜਰਰ ਤੋਂ ਸਵਾਲ ਖੜੇ ਕਿਹਾ ਕਿ ਆਖਿਰਕਾਰ ਇਸ ਮਾਮਲੇ ਦੇ ਵਿੱਚ ਸਾਰਾ ਉਸਦੇ ਉਲਟ ਕਿਉਂ ਨਹੀਂ ਖੜੇ ਹੁੰਦੇ, ਕਿਉਂ ਨਹੀਂ ਇਸ ਕਿਸਮ ਦੇ ਉੱਤੇ ਵਿਚਾਰ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਜਿਹੜੀਆਂ ਇਲੀਗਲ ਤਬੈਕੋ ਹੈ ਉਸ ਨੂੰ ਘੱਟ ਕਰਨ ਦੇ ਇਲੀਗਲ ਤਬੈਕੋ ਦੀ ਕਟੌਤੀ ਘੱਟ ਕਰਿਆ ਜਾਵੇ। ਜਦਕਿ ਡੈਨੀਅਲ ਮੋਲਿਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਤੋਂ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਦਰਮਿਆਨ ਮਿਲ ਜਾ ਕੇ ਆਖਿਰਕਾਰ ਇਹ ਡੈਨੀਅਲ ਕਿਉਂਕਿ ਡੈਨੀਅਲ ਮੋਲਿਨੋ ਨੇ ਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤਬਾਕੂ ਟੈਕਸ ਦੇ ਹੋਈਆਂ ਉਹ ਇਸ ਲਈ ਲੈ ਸਕਣ। ਇਸ ਦਰਮਿਆਨ ਲਗਲ ਨੈਸ਼ਨਲ ਗੱਠਜੋੜ ਦੇ ਉੱਤੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਰਹੇ ਨੇ। ਐਂਗ ਟੇਲਰ ਜਿਨ੍ਹਾਂ ਨੇ ਇਸ ਗੱਲ ਤੇ ਇਸ ਕਿਸਮ ਦੀ ਉਹ ਪਾਲਿਸੀ ਬਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਕੀ ਤਬਾਕੂ ਐਕਸਾਈਜ਼ ਨੂੰ ਘੱਟ ਕਰਨ ਦੀ। ਮੈਲਬਨ ਤੋਂ ਅਗਲੀ ਖਬਰ ਜਿੱਥੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ ਹੁਣ ਕੈਨਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ ਦਿਨ ਕੋਈ ਵੀ ਸਮਾਂ ਕਿਉਂ ਨਾ ਹੋਵੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵੈਸਟ ਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਬਰਬਸ ਦਾ ਇਸਤੇਮਾਲ ਕਰ ਰਹੇ ਨੇ। ਅਜਿਹੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟ ਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਵਾਹਨਾਂ ਦੀ ਗਿਣਤੀ ਵੱਧ ਰਹੀ ਹੈ ਜਿਸ ਦੇ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ ਹੈ। ਇਸ ਦਰਮਿਆਨ$51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਹੈ ਇੱਕ ਖੜੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਲਈ ਯਾਰਾਵਿਲ ਤੇ ਫੁੱਟਸਕਰੇ ਦੇ ਦਰਮਿਆਨ ਸੱਚੋਂ ਜ਼ਿਆਦਾ ਟਰਾਲਕ ਉਹ ਗੁਜ਼ਰ ਕੇ ਜਾ ਰਹੇ ਵੈਸਟ ਗੇਟ ਬ੍ਰਿਜ ਦਾ ਇਸਤੇਮਾਲ ਜਿਹੜਾ ਰਿਹਾ ਹੈ। ਉੱਥੇ ਮਸ਼ਰੂਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਐਰਿਨ ਪੈਟਰਸਨ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ। ਸਹੁਰੇ ਅਤੇ ਸੱਸ ਦੀ ਭੈਣ ਨੂੰ ਜ਼ਹਿਰੀਲੀ ਖਿਲਾ ਕੇ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ ਪਰ ਹੁਣ ਹੈਰਾਲਸਨ ਨੇ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਮਸ਼ਰੂਮ ਕੇ ਉਸਦਾ ਜੇਲ੍ਹ ਦੇ ਵਿੱਚ ਬੈਠ ਰਿਹਾ ਇਸ ਕਰਕੇ ਅਜ਼ੀਕੇ ਜਿਹੜੇ ਨੇ ਵਕੀਲਾਂ ਦੇ ਹਵਾਲੇ ਡੋਜ਼ ਇਹ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ। ਜ਼ਾਹਰ ਜਿਹੀ ਗੱਲ ਹੈ ਕਿ ਇਸ ਦੇ ਜਿਹੜਾ ਟੈਕਸਪੇਅਰ ਅਸਰ ਤੋਂ ਕਰਕੇ ਜੋਸ਼ੀ ਰੱਖਣ ਦੀ ਜਿਹੜੀ ਰਵਾਇਤ ਦਾ ਵੀ ਸਾਹਮਣੇ ਆਉਂਦਾ ਹੈ ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮ ਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 ਨੇ ਉਹ ਹੋਰ ਜਿਹੜੇ ਐਕਵਾਇਰ ਕੇ ਸਰਕਾਰ ਇੱਥੇ ਘਰਾਂ ਦੇ ਨੱਗੇ ਤੇਜ਼ੀ ਦੇ ਨਾਲ ਵਧਾ ਉੱਥੇ ਤੋਂ ਗੱਲ ਆਉਂਦੀ ਹੈ ਤਰੱਕੀ ਦਿੱਲੀ ਦੇ ਨੌਰਥ ਤੇ ਰਾਊ ਸੈਂਟ ਵਿਲਰ ਦਾ ਹੋਰ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆਈ ਹੈ ਕਿ 2007 ਦੇ ਸ਼ੁਰੂ ਹੋਏ ਰਾਊਜ਼ੇਲ ਟਾਊਨ ਸੈਂਟਰ ਦੇ ਉੱਤੇ ਪੀਟੀ ਗਰੁੱਪ ਦੀ ਤਰਫ ਤੋਂ ਲਗਭਗ 10.5 ਮੀਟਰ ਦਾ ਜਿਹੜਾ ਰਕਬਾ ਉਹ ਹੋਰੇ ਵੱਡੀਆਂ ਲੈਵਲ ਤੇ ਆਈਸ ਕਨੀਟਾ ਜਲੈਟੋ ਤੋਂ ਅਪ ਸਟੋਰ ਸਿਰਫ ਇੰਨਾ ਹੀ ਨਹੀਂ ਬਲ ਸ਼ੇਕ ਗਲਾਸਮ ਯੂਨੀਵਰਸਲ ਸਟੋਰ ਮੈਕਾ ਰੈਬਨ ਤੇ ਰੋਡ ਦੇ ਜਿਹੜੇ ਸਟੋਰ ਉਹ ਵੀ ਖੋਲੇ ਜਾਣਗੇ। ਖੇਡ ਨਾਲ ਜੁੜੀਆਂ ਖਬਰਾਂ ਮੈਲਬਰਨ ਇੱਕ ਵਾਰ ਫਿਰ ਤੋਂ ਵੱਡੇ ਸਮਾਗਮਾਂ ਦੀ ਤਿਆਰੀਆਂ ਦੀ ਮੇਜ਼ਬਾਨੀ ਦੇ ਵਾਰਨੀ ਕਮਰ ਕੱਸ ਗਿਆ। ਐਫਐਲ ਦੇ ਇਤਿਹਾਸਕ ਹੋਣ ਜਿਵੇਂ ਵਿਕਟੋਰੀਆ ਮੈਲਬਰਨ ਦੀ ਹੋਣਾ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਹੋਣ ਦਾ ਇੱਕ ਜਿਹੜਾ ਕਾਰਡ ਕੱਲ ਹੋਵੇ ਸਪਰਿੰਗ ਰੇਸ ਆਸਟ੍ਰੇਲੀਅਨ ਓਪਨ ਗੋਲ ਟੈਨਿਸ ਤੇ ਕ੍ਰਿਕਟ

0: ਕਾਰ ਰੇਸ ਸਾਈਕਲ ਰੇਸਿੰਗ ਤੱਕ ਇਸ ਵਕਤ ਬੰਦੇ ਵੀ ਹੀ ਖਾਸ ਤੇ ਉਸਦੇ ਆਲੇ ਦੁਆਲੇ ਇਲਾਕੇ ਤੇ ਜਾ ਰਹੇ ਇਸ ਦਰਮਿਆਨ ਐਫ ਵਨ ਗ੍ਰੈਂਡ ਪ੍ਰਿਕਸ ਬੋਕਸਿੰਗ ਡੇ ਤੇ ਇੱਕ ਸਪੈਸ਼ਲ ਆਸਟ੍ਰੇਲੀਆ ਇੰਗਲੈਂਡ 150 ਵਰੇਗੰਢ ਦਾ ਟੈਸਟ ਵਿਲਬਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ ਆਖਰੀ ਦੀ ਸਾਂਝ ਪਾਈਏ ਤੇ ਬਿਗ ਬੈਸ਼ ਦੀ ਤਰਫ ਤੋਂ ਆਸਟ੍ਰੇਲੀਆ ਦੀ ਤਰਫ ਤੋਂ ਬਿਗ ਬੈਸ਼ ਨੂੰ ਪ੍ਰਾਈਵੇਟ ਕਰ ਦਿੱਤੇ ਦੇ ਜਿਹੜੇ ਪ੍ਰਾਈਵੇਟ ਨੂੰ ਜਾਣ ਦੇ ਉੱਤੇ ਆਪਣੀ ਸਪਿਤੀ ਗਈ ਮੈਲਬਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਖਬਰ ਸਾਹਮਣੇ ਆਈ ਹੈ ਕ੍ਰਿਕਟ ਆਸਟ੍ਰੇਲੀਆ ਬਹਿ ਕੇ ਉਹ ਜਿਹੜਾ ਟੀ ਟਵੈਂਟੀ ਤੋਂ ਪਹਿਲਾਂ ਇਸ ਟੀ ਟਵੈਂਟੀ ਸਾਲ ਵਜੋਂ ਕਲੈਬਰੇਸ਼ਨ ਨੇ ਇਹ ਖਤਮ ਕਰ ਲਈਆਂ ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਵਿੱਚ ਵਧੇਰੇ ਆਏਗਾ ਖਬਰੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਲ ਹਾਂਜੀ 1604 ਰਿਹਾ ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ
1: ਕੀ ਚਾਹੀਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਿਲੂਗਾ ਗਰੇਵਾਲ ਦਾ ਸੁਲਿਖਿਤ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਇੱਕ ਭਰੋਸੇਯੋਗ ਨਾਮ ਚੁਸਟ ਸਕਿਲਡ ਵੀਜ਼ਾ ਐਂਪਲੋਇਰ ਵੀਜ਼ਾ ਡਾਮਾ ਪੇ ਪਾਰਟੀ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣ ਕਾਲ ਕਰੋ ਗਰੇਵਾਲ ਨੂੰ 0254596 ਗਰੇਵਾਲ ਵੀਜ਼ਾ solutions.com ਤੇ ਜਾਓ ਤੁਹਾਡੀ ਚਿੰਤਾ ਸਤਿ ਕਾਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਸੀ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਆਪਸ ਫਾਰ ਕਿਚਨ ਸਟਾਈਲਿਸ਼ ਵੈਨ ਲਾਂਡਰੀ ਮਾਰਬਲ ਨਾਲ ਡਿਊਰੇਬਿਲਿਟੀ ਨਾਲ ਪੰਨਾ ਸਾਡੀ ਪਰਸਨੈਲਿਟੀ ਟਾਈਮ ਕਰੇਗੀ ਨਾਲ 555 ਜਾਂ ਅੱਜ ਹੀ 104 ਕਾਲ
2: ਸਮਿਥ ਲੇਨ ਬਾਈਕ ਦੀ ਸ਼ੁਰੂ ਹੁਣ ਸਮਿਥ ਦੇ ਚੁਣੇ ਹੋਏ ਮੇਲੇ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੂਰਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $5,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ ਨੂੰ ਖਤਮ ਹੈ ਇਹ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ slane.mirvac ਤੇ ਨਿਯਮ ਸ਼ਰਤਾਂ ਅਤੇ ਤਾਦੇ ਮਾਪਦੰਡ ਲਾਗੂ ਹੈ 2026 ਨੂੰ ਖਤਮ
1: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਆਸਾਨ ਹੋ ਸਕਦਾ ਹੈ ਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ visitors.au ਸੈਬੀ ਨਰਸ ਵਾਈਜ਼ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ

0: ਆਸਟ੍ਰੇਲੀਆ ਲੋਕਾਂ ਨੂੰ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-42-273 ਤੇ ਫੋ ਜਮਾਈ ਅਲੇ ਹੋ ਜੋ। ਇਹ ਹੈ
1: ਕਿੱਥੇ ਵੱਜ ਗਈ ਤੇਰੀ ਕੋਜੂ।

0: ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਕ ਬਿਲਸ ਵੀ ਰੋਕੇਟ ਬਣੇ।
1: ਉਹ ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਫ੍ਰੀ ਰੀਬੇਟ ਨਾਲ ਹੁਣ ਸੋਲਰ ਬੈਟਰੀ ਲਗਵਾਉਣਾ ਹੋਰ ਵੀ ਆਸਾਨ, ਬਿਜਲੀ ਦਾ ਬਿਲ ਵੀ ਘੱਟ।
0: ਫਿਰ ਲਵਾਈ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। ਦੋ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਜੀ। ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫਿਰੋ 0406 01 46 ਤੇ।

ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੀ ਅੱਜ ਦੀ ਕਹਾਣੀ ਆਚਾਰ ਦੇ ਵਿੱਚ ਸੁਣਿਆ ਹੋਣਾ ਦੇ ਨਾਲ ਮੋਤੀ ਨਹੀਂ ਮਿਲਦੇ ਤੇ ਕਈ ਵਾਰੀ ਬਿਨਾਂ ਮੰਗਿਆ ਵੀ ਸਭ ਕੁਝ ਮਿਲ ਜਾਂਦਾ ਤੇ ਕਈ ਵਾਰੀ ਮੰਗਿਆ ਭੀਖ ਵੀ ਨਹੀਂ ਮਿਲਦੀ ਜਾਂ ਬਿਨ ਬੋਲਿਆਂ ਸੁਣਦਾ ਸਭ ਚੀਜ਼ ਦਾ ਪਤਾ ਤਕਲੀਫਾ ਸ਼ੁਕਰਾਨਿਆਂ ਦਾ ਪਤਾ ਕਹਿੰਦੇ ਨੇ ਇੱਕ ਵਾਰੀ ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਸੀਗੇ ਜਿਹੜੇ ਸੀਗੇ ਜਿਹੜੇ ਭਿਕਸ਼ੂਗੇ ਉਹਨਾਂ ਦੇ ਨਾਲ ਬੜੀ ਪ੍ਰਾਰਥਨਾ ਕਰਦੇ ਸੀਗੇ ਜਿਹੜਾ ਨਾਲ ਇੱਕ ਸਟੂਡੈਂਟ ਸੀਗਾ ਜਿਹੜਾ ਪਹਿਲੋਂ ਵੀ ਸ਼ਾਇਦ ਇਹ ਚੀਜ਼ ਉਸਦੇ ਮਨ 'ਚ ਸਵਾਲ ਸੀਗਾ ਬੁੱਧ ਦੇ ਅਰਦਾਸ ਦੇ ਤਰੀਕੇ ਲੈ ਕੇ ਮੰਗਣ ਦੇ ਕੇ ਉਹਨਾਂ ਦੇ ਤਰੀਕੇ ਨੂੰ ਲੈ ਦਿਨ ਪ੍ਰਾਰਥਨਾ ਤੋਂ ਬਾਅਦ ਜਿਹੜਾ ਉਹ ਭਿਕਸ਼ੂ ਸੀਗਾ ਉਹ ਮਹਾਤਮਾ ਬੁੱਧ ਨੂੰ ਪੁੱਛਦਾ ਜੀ ਜਿੰਨੀ ਵਾਰ ਵੀ ਮੈਂ ਤੁਹਾਨੂੰ ਪ੍ਰਾਰਥਨਾ ਕਰਦਿਆਂ ਦੇਖਿਆ ਤੁਸੀਂ ਤਾਂ ਜਿਵੇਂ ਮੂਰਤੀ ਹੋ ਜਾਂਦੇ ਹੋ ਲੱਗਦਾ ਹੀ ਨਹੀਂ ਤੁਸੀਂ ਕੁਝ ਪਰਮਾਤਮਾ ਤੋਂ ਮੰਗ ਰਹੇ ਹੋ ਨਾ ਤੁਹਾਡੇ ਚਿਹਰੇ 'ਤੇ ਕੋਈ ਹਾਵ-ਭਾਵ ਹੁੰਦਾ ਬੁੱਲ ਹਿਲਦੇ ਕਦੀ ਦਿਸਦੇ ਨੇ ਜੰਗਦੇ ਹੋਵੋਗੇ ਬੁੱਲ ਵੀ ਥੋੜੇ ਜਿਹੇ ਕੰਬਣ ਪਰ ਤੁਸੀਂ ਤਾਂ ਜਿਵੇਂ ਮੂਰਤੀ ਬਣ ਜਾਂਦੇ ਹੋ ਕੋਈ ਹਾਵ ਭਾਵ ਨਹੀਂ ਕਦੀ ਬੁੱਲ ਕੇ ਏਦਾਂ ਮੰਗ ਹੀ ਨਾ ਰਹੇ ਤੇ ਮਹਾਤਮਾ ਬੁੱਧ ਪਹਿਲੋਂ ਮੈਨੂੰ ਵੀ ਇੱਦਾਂ ਲੱਗਦਾ ਸੀ ਪਰ ਇਹ ਸਭ ਕੁਝ ਮੈਂ ਇੱਕ ਭਿਖਾਰੀ ਤੋਂ ਸਿੱਖਿਆ ਕਿ ਇੱਕ ਭਿਖਾਰੀ ਮੰਗਣਾ ਕਿਵੇਂ ਸਿਖਾ ਸਕਦਾ ਇਸ 'ਤੇ ਮਹਾਤਮਾ ਬੁੱਧ ਲੱਗੇ ਕਿ ਇੱਕ ਵਾਰੀ ਉਹ ਕਿਸੇ ਰਾਜਧਾਨੀ 'ਚੋਂ ਲੰਘਦੇ ਸਨ ਸਮਰਾਟ ਵੀ ਉੱਥੇ ਰਹਿੰਦਾ ਕਹਿੰਦੇ ਲੰਘ ਸਮਰਟ ਆਪਾਂ ਤੇ ਆਇਆ ਸ਼ਾਇਦ ਕਿਹਾ ਸੀਗਾ ਤੇ ਕੋਈ ਭਿਖਾਰੀ ਦਿਸ ਗਿਆ ਜੋ ਉਹਦੀਆਂ ਬਰੂਹਾਂ ਆਇਆ ਸੀ ਭਿਖਾਰੀ ਉਸਦੇ ਹਾਲਾਤ ਬੜੇ ਤਰਯੋਗ ਸਨ ਪੁਰਾਣੇ ਕੱਪੜੇ ਹੈਰਾਨੀ ਸੀਗੀ ਕਿ ਐਡਾ ਕਮਜ਼ੋਰ ਵਿਅਕਤੀ ਖਲੋਤਾ ਕਿਵੇਂ ਹੈ ਜਦੋਂ ਸਮਰ ਰਾਜੇ ਨੂੰ ਉਸਨੂੰ ਪੁੱਛਦੇ ਨੇ ਕੀ ਚਾਹੀਦਾ ਤੁਹਾਨੂੰ ਮੰਗੋ ਤੇ ਭਿਖਾਰੀ ਕਹਿੰਦਾ ਜੀ ਮੈਂ ਤੁਹਾਡੇ ਦਰ 'ਤੇ ਆ ਗਿਆ ਹੁਣ ਮੈਨੂੰ ਮੰਗਣ ਦੀ ਕੁਝ ਲੋੜ ਨਹੀਂ ਕਿਉਂਕਿ ਤੁਹਾਡੇ ਦਰ 'ਤੇ ਰਿਹਾ ਕਿ ਮੈਂ ਕਿਸ ਹਾਲਾਤਾਂ ਵਿੱਚ ਹਾਂ ਬੋਲ ਕੇ ਦੱਸਣਾ ਪਵੇ ਕਿ ਕੀ ਚਾਹੀਦਾ ਫਿਰ ਤੁਸੀਂ ਕੈਸੇ ਰਾਜਨ ਤੇ ਸਮਰਾਟ ਇਸ ਦੇ ਨਾਲ ਹੀ ਜਿਮਾਂ ਵਿੱਚ ਜਾਂ ਚੀ ਵੇਚੇਗਾ ਭਿਖਾਰੀ ਨੇ ਮਹਾਰਾਜ ਸਾਡੇ ਨਾਲ ਹੀ ਕਹਿਣ ਰਹੀ ਹੁਣੇ ਦਿਸ ਸਕਦੇ ਨੇ ਮੈਂ ਤੁਹਾਡੇ ਦੁਆਰੇ ਖੜਾ ਮੈਨੂੰ ਦੇਖ ਮੇਰੇ ਹਾਲਾਤ ਦੇਖ ਲਓ ਖੜਾ ਹੋਣਾ ਹੀ ਇੱਥੇ ਮੇਰਾ ਇਸ ਨਾਂ ਤੁਹਾਡੀਆਂ ਅੱਖਾਂ ਸਦਾਸ ਆ ਨੂੰ ਹੱਡ ਕੇ ਇਕਬੜ ਦੀ ਲੋੜ ਤੁਹਾਨੂੰ ਕੀ ਲੱਗਦਾ ਕੀ ਮਿਲਣਾ ਚਾਹੀਦਾ ਮੈਨੂੰ ਕਿਸੇ ਜ਼ਰੂਰਤ ਹੈ ਮਹਾਤਮਾ ਬੁੱਧ ਕਹਿੰਦੇ ਜੇ ਉਸ ਭਿਖਾਰੀ

ਤੇ ਸਾਨੂੰ ਕਿਉਂ ਨਹੀਂ? ਜਦੋਂ ਤੁਸੀਂ ਉਸਦੇ ਦਰ ਤੇ ਆ ਹੀ ਗਏ ਪਰਮਾਤਮਾ ਦੇ ਤੇ, ਕੀ ਗੱਲ ਜਾਣੂਗਾ? ਕਈ ਵਾਰੀ ਜਿਸ ਚੀਜ਼ ਤੇ ਜਦੋਂ ਮੰਗਦੇ ਸਿਰਫ ਸ਼ੁੱਕ ਕਰਦੇ ਹੈਗਾ ਉਸ ਚੀਜ਼ ਦਾ, ਹੋਰ ਕੁਝ ਦਿੰਦਾ? ਸਾਡੇ ਮਨ ਦੇ ਆ ਕੋਨੇ ਆ ਨੇ ਕੁਝ ਇੱਛਾ, ਉਹ ਵੀ ਪੂਰੀਆਂ ਕਰ ਦਿੰਦਾ, ਕਿਉਂਕਿ ਉਹ ਜਾਣ ਉਸਦੇ ਦਰ ਤੇ ਆਇਆ ਵੀ ਸ਼ੁੱਕ ਦਾ। ਪਰ ਤੁਹਾਨੂੰ ਦੇ ਕੋਲ ਕੁਝ ਇੱਛਾਵਾਂ ਕੁਝ ਉਹਨੇ ਇਹ ਬਸ ਵਿਸ਼ਵਾਸ ਹੈ, ਮੰਗਣਾ ਉਸ ਦਰ ਹੋਣਾ ਜ਼ਰੂਰੀ ਹੈ, ਪ੍ਰਾਰਥਨਾ ਵੀ ਹੈ। ਕਿ ਜਦੋਂ ਦਰ ਤੇ ਉਸ ਥਾਂ ਤੇ ਪਰਮਾਤਮਾ ਦਾ ਪਿਆਰੇ ਦਾ ਸ਼ੁਕਰ ਮਨਾਉਂਦੇ ਹੋ ਤੇ ਉਹ ਦੇ, ਉਹ ਸਿਰਫ ਉਦੋਂ ਨਹੀਂ ਸੁਣ ਰਿਹਾ ਹੁੰਦਾ ਜਦੋਂ ਅਸੀਂ ਕੁਝ ਮੰਗਣ ਲਈ, ਉਹ ਹਰ ਸਮੇਂ ਤੁਹਾਡੀਆਂ ਛੋਟੀਆਂ ਛੋਟੀਆਂ ਚਿੰਤਾਵਾਂ ਨੂੰ ਦੇ, ਛੋਟੇ ਛੋਟੇ ਚਾਅ ਜਿਹੜੇ ਤੁਸੀਂ ਸ਼ੁਕਰ ਦੇ ਨਾਲ ਉਦਾਂ ਹੀ ਭੁਲਾ ਦਿੰਦੇ ਹੋ, ਉਹਨੂੰ ਸਾਰੇ ਚੇਤਾ ਨੇ। ਕੀ ਵੱਡੀ ਗੱਡੀ ਦੀ ਇੱਛਾ, ਪਰ ਨਾਲ ਦੀ ਨਾਲ ਸ਼ੁਕਰਾਨਾ ਜਿੱਥੇ ਤੁਸੀਂ ਇਸ ਵਕਤ ਹੈਗੇ, ਪਰਮਾਤਮਾ ਇਹ ਵੀ ਸੁਣਦਾ ਇਹ ਵੀ ਦੇਖਦਾ। ਮੂੰਹ ਅੰਨੀ ਜਲਾਤਾਂ ਨੂੰ ਦੇਖਦਾ ਹੋਵੇ, ਮੂੰਹ ਮੰਗਣ ਦੀ ਲੋੜ ਜਦੋਂ ਸਿਰਫ ਉਹ ਪ੍ਰਾਰਥਨਾ ਦੇ ਸਮੇਂ ਨਾ ਸਮੇਂ ਸੁਣਦਾ ਹੋਵੇ। ਆਓ ਆਦਤ ਪਾਈਏ, ਕਿਵੇਂ ਹੀ ਕਰਦੇ ਰਹੀਏ। ਬਾਕੀ ਪਰ ਉਹ ਜਿਸ ਦੀ ਸਾਨੂੰ ਸੱਚੀ ਉਹ ਲੋੜ ਆ, ਸੱਚੀ ਉਹ ਖੁਸ਼ੀ ਆ, ਆਣੀ ਤੁਹਾਨੂੰ ਪਸੰਦ ਆਈ ਹੋਏਗੀ।

ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਲੈ ਸਕਦੇ ਹੋ। ਪਾਓ ਕੋਸਮੈਟਿਕ ਦੀ ਹਰ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਰਾਈਟ ਫ੍ਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖੋ 0430 ਤੇ ਹਰ ਸ਼ੋਪ ਦੇਸ਼।

ਵੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ। ਗੋਲਡ ਜੁਐਲਰਸ ਲੋਨ ਫੈਸਿਲਿਟੀ ਵੀ ਅਵੇਲੇਬਲ 5/14 ਤ੍ਰਿਨੀਨਾ ਅਤੇ 347 ਡੈਂਡੀਨੋਂਗ ਤੁੰਨਾ ਜੁਐਲਰਸ ਪਰੋਸੇ ਦੀ ਨਿਸ਼ਾ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇਹਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇ 'ਚ ਸਮਝਾਉਂਗਾ।
0: ਤੇਰੇ ਵਾਂਗ ਭਰਾਵਾਂ ਟੈਨਸ਼ਨ ਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਮਾਂ ਬੋਲੀ 'ਚ ਕੰਮ ਕਰਨ ਵਾਲੇ ਲੋਇਲ ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਵਾਰੰਟੀ ਨਾਲ ਵਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਸ ਕੰਮ ਤੇ ਫ੍ਰੀ ਕਾਲ ਕਰੋ 03 77 48 6 ਮੈਸ਼ ਰਿਪੇਅਰ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਪਾਗਲਾਂ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣ ਜਾ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ। ਹਾਂਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਕੁਆਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ਼,

ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਕਾਰਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਕੜੀਐ ਸੁਰਤ ਮਤ ਮਨ ਬੁੱਧ ਤਿਥੈ ਕੜੀਐ ਸੁਰਾਂ ਸਿਧਾਂ।

ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

0: ਸੱਚਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਆਪਣੇ ਭਾਈ ਜੇਠੇ ਦੋਹਤੇ ਨੂੰ ਤਿਆਰ ਕਰਕੇ ਆਪਣੇ ਨਾਲ ਬਾਸਰ ਕੇ ਲੈ ਆਉਂਦਾ। ਜਿਹੜੇ ਗੱਲ ਇਹ ਕਹਿੰਦੇ ਸੀਗੇ ਕਿ ਇਸ ਬਾਲਕ ਦੇ ਮੱਥੇ ਨਹੀਂ ਲੱਗਣਾ, ਇਹ ਮਨਹੂਸ ਹੈ, ਉਹਨਾਂ ਨੂੰ ਕੀ ਪਤਾ ਹੈ ਕਿ ਆਉਣ ਵਾਲਾ ਸਮਾਂ ਐਸਾ ਹੋਵੇਗਾ ਜਿਸ ਦੇ ਮੱਥੇ ਲੱਗਣ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਿਆ ਹੈ, ਉਹਨੂੰ ਅੱਜ ਮੱਥਾ ਟੇਕਣ ਵਾਸਤੇ, ਉਹਦੇ ਮੱਥੇ ਲੱਗਣ ਵਾਸਤੇ ਅੱਜ 6-6 ਘੰਟੇ ਲਾਈਨਾਂ ਵਿੱਚ ਲੱਗਣਾ ਪਿਆ ਕਰੇਗਾ ਤੁਹਾਨੂੰ। ਐਸੇ ਹਾਲਾਤ ਬਣ ਗਏ। ਅੱਜ ਵੇਖੋ, ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੁਸੀਂ ਆਇਓ, ਤੁਸੀਂ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੋ, ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਘੰਟਿਆਂ ਬੱਧੀ ਤੁਹਾਨੂੰ ਖੜਨਾ ਪੈਂਦਾ, ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਇਹ ਕਹਿੰਦੇ ਸੀਗੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਭਾਈ ਜੇਠੇ ਵਾਸਤੇ, ਉਹਦੇ ਵਾਸਤੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸੀ, ਉਹਨਾਂ ਨੂੰ ਕੀ ਪਤਾ ਆਉਣ ਵਾਲੇ ਸਮੇਂ ਵਿੱਚ ਉਹਦਾ ਐਸਾ ਘਰ ਹੋਵੇਗਾ। ਸੰਸਾਰ ਦੇ ਬਾਦਸ਼ਾਹ ਦੇ ਘਰ, ਵੱਡੇ ਵੱਡੇ ਲੋਕਾਂ ਦੇ ਘਰ, ਮਹੱਲ ਜਿਹੜੇ ਆ ਉਹਨਾਂ ਨੂੰ ਸ਼ਾਮ ਨੂੰ ਰਾਤ ਨੂੰ ਹਨੇਰਾ ਪੈਂਦਿਆਂ ਤਾਲੇ ਲੱਗ ਜਾਣਗੇ, ਪਰ ਇੱਕੋ ਇੱਕ ਘਰ ਹੋਏਗਾ ਗੁਰੂ ਰਾਮਦਾਸ ਜੀ ਦਾ ਘਰ, ਜਿਸ ਦੇ ਘਰ ਨੂੰ ਕਦੇ ਵੀ ਤਾਲਾ ਨਹੀਂ ਲੱਗਦਾ, ਔਰ 24 ਘੰਟੇ ਉਹਦੇ ਘਰ ਦੇ ਦਰਵਾਜ਼ੇ ਖੁੱਲੇ ਰਹਿੰਦੇ ਨੇ, ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਕਹਿੰਦੇ ਸਨ ਕਿ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕਿ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੀ ਹੋ ਗਏ ਸਨ, ਉਹਨਾਂ ਨੂੰ ਇਹ ਕੀ ਸਮਝ ਸੀ ਕਿ ਅੱਜ ਜਿਸ ਬਾਲਕ ਨੂੰ ਅਸੀਂ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੇ ਹੋ ਗਏ ਆ, ਉਹਦੇ ਨਾਂ ਦੇ ਤਾਂ ਲੰਗਰ ਚੱਲਿਆ ਕਰਨਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਹਾਡੇ ਨਾਂ ਦੇ ਉੱਤੇ ਅੱਜ ਲੰਗਰ ਚੱਲਦੇ ਨੇ, ਲੱਖਾਂ ਭੁੱਖੇ ਪ੍ਰਾਣੀ ਆ ਕਰਕੇ ਲੰਗਰ ਛਕ ਕੇ ਇੱਥੋਂ ਤ੍ਰਿਪਤ ਹੋ ਕੇ ਜਾਂਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਸੀਗਾ। ਅੱਜ ਭਾਈ ਜੇਠਾ ਜੀ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਅੱਜ ਦੀ ਬਖਸ਼ਿਸ਼ ਕੀਤੀ ਆ, ਕਿਰਪਾ ਕੀਤੀ ਹੈ, ਆਪਣੀ ਨਾਨੀ ਬਾਸਰ ਕੇ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਸੰਗਤ ਵਿੱਚ ਆਉਣਾ ਕੀਤਾ, ਲੰਬਾ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ, ਅਨਨ ਸੇਵਾ ਕੀਤੀ, ਘੁੰਗਣੀਆਂ ਵੀ ਵੇਚੀਆਂ, ਕਿਰਤ ਵੀ ਕੀਤੀ, ਔਰ ਕਰਤਾਰ ਦੇ ਨਾਲ ਜੁੜੇ ਵੀ ਰਹੇ, ਔਰ ਸਿਰ ਦੇ ਉੱਤੇ ਟੋਕਰੀ ਢੋਈ, ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਯੋਗ ਵਾਰ ਜਾਣ ਕਰਕੇ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਜਿਹੜਾ ਭਾਈ ਜੇਠੇ ਦੇ ਨਾਲ ਤੈਅ ਕਰ ਦਿੱਤਾ, ਔਰ ਇਹ ਗੱਲ ਆਖੀ ਹੈ ਆਉਣ ਵਾਲੇ ਸਮੇਂ ਵਿੱਚ ਸੰਸਾਰ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰੋ, ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇੱਕ ਗੱਲ ਦੀ ਚੋਣ ਕਰਦੇ ਹਾਂ, ਡਾਕਟਰ ਆਈ ਸੀ ਨੰਦਾ ਉਹਨਾਂ ਦਾ ਇੱਕ ਨਾਟਕ ਹੈ ਜਿਹੜਾ ਸਾਨੂੰ MA ਵਿੱਚ ਲੱਗਾ ਸੀਗਾ, ਵਰ ਤੇ ਘਰ, ਤੁਸੀਂ ਚੋਣ ਕਿਹਦੀ ਕਰਨੀ ਹੈ। ਤੁਸੀਂ ਆਪਣੇ ਬੱਚੇ ਬੱਚੀਆਂ ਦੇ ਜਦੋਂ ਵਿਆਹ ਕਰਦੇ ਹੋ, ਤੁਸੀਂ ਚੋਣ ਵਰ ਦੀ ਕਰਨੀ ਹੈ ਕਿ ਘਰ ਦੀ ਕਰਨੀ ਹੈ, ਵਰ ਚੰਗਾ ਚਾਹੀਦਾ ਕਿ ਘਰ ਚੰਗਾ ਚਾਹੀਦਾ। ਅੱਜ ਬਹੁ ਗਿਣਤੀ ਵਿੱਚ ਸਮਾਜ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਵਰ ਵਾਲੇ ਪਾਸੇ ਧਿਆਨ ਨਹੀਂ ਦਿੰਦੀ, ਘਰ ਵਾਲੇ ਪਾਸੇ ਧਿਆਨ ਦਿੰਦੀ ਹੈ। ਜਿਨ੍ਹਾਂ ਨੇ ਵਰ ਦੀ ਚੰਗੀ ਚੋਣ ਕੀਤੀ, ਚੰਗੇ ਵਰ ਹੋਣਗੇ, ਘਰ ਮਾੜੇ ਹੋਣਗੇ, ਚੰਗੇ ਵਰ ਮਿਹਨਤ ਕਰਕੇ ਮਾੜੇ ਘਰਾਂ ਨੂੰ ਵੀ ਚੰਗੇ ਬਣਾ ਲੈਣਗੇ। ਜੇ ਘਰ ਚੰਗੇ ਚੋਣ ਕਰ ਲਏ, ਵਰ ਮਾੜੇ ਲੱਭ ਲਏ, ਮਾੜੇ ਵੜਾਂ ਨੇ ਘਰ ਵੀ ਤਬਾਹ ਕਰ ਦਿੱਤੇ ਨੇ। ਅੱਜ ਭਾਈ ਜੇਠੇ ਦੀ ਜਿਹੜੀ ਚੋਣ ਹੋਈ ਹੈ ਉਹ ਇਸ ਕਰਕੇ ਨਹੀਂ ਹੋਈ, ਮਾਤਾ ਜੀ ਪੁੱਛਦੇ ਸਨ ਕਿ ਇਹਦਾ ਘਰ ਕਿੱਥੇ ਹੈ, ਇਹਦਾ ਘਰ ਕਿਹੋ ਜਿਹਾ ਹੈ, ਇਹ ਕੀ ਕਿਰਤ ਕਰਦਾ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਇਹਦਾ ਘਰ ਭਾਵਾਂ ਲਾਹੌਰ ਦੇ ਵਿੱਚ, ਉਸ ਘਰ ਨੂੰ ਤਾਲਾ ਲੱਗਿਆ, ਪਤਾ ਸੀਗਾ। ਮਾਤਾ ਜੀ ਨੇ ਪੁੱਛਿਆ ਸੀਗਾ ਇਹਦਾ ਘਰ ਕਿਹੋ ਜਿਹਾ ਹੈ, ਤੇ ਆਖਿਆ ਇਹਦਾ ਘਰ ਇਹੋ ਜਿਹਾ ਘਰ ਹੋਵੇਗਾ, ਦੁਨੀਆਂ ਤੇ ਇਹਦੇ ਘਰ ਵਰਗਾ ਕੋਈ ਘਰ ਨਹੀਂ ਹੋਵੇਗਾ, ਸੰਸਾਰ ਦੇ ਘਰਾਂ ਦੇ ਉੱਤੇ ਇਹਦੇ ਵਰਗਾ ਕੋਈ ਘਰ ਨਹੀਂ ਹੋਵੇਗਾ। ਤੁਸੀਂ ਵੱਡੇ ਤੋਂ ਵੱਡੇ ਰਾਸ਼ਟਰਪਤੀਆਂ ਦੇ ਭਵਨ ਵੇਖ ਲਓ, ਉਹਨਾਂ ਦੇ ਬਾਹਰ ਵੀ ਐਸਾ ਨਹੀਂ ਲਿਖਿਆ ਹੁੰਦਾ ਜਿਹੜਾ ਗੁਰੂ ਰਾਮਦਾਸ ਦੇ ਘਰ ਦੇ ਬਾਹਰ ਲਿਖਿਆ ਹੈ, ਡਿੱਠੇ ਸਭੇ ਥਾਵ ਨਹੀਂ ਦੁੱਧ ਜਿਹਾ। ਗੁਰੂ ਰਾਮਦਾਸ ਜੀ ਤੇਰੇ ਘਰ ਵਰਗਾ ਸੰਸਾਰ ਵਿੱਚ ਘਰ ਕਿਸੇ ਦਾ ਨਹੀਂ ਹੈ, ਗੁਰੂ ਰਾਮਦਾਸ ਦਾ ਘਰ ਕਿਹੜਾ ਜਿਹਦਾ ਖੁੱਲਾ ਵਿਹੜਾ। ਇਹ ਖੁੱਲੇ ਵਿਹੜੇ ਵਾਲੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਬਖਸ਼ਿਸ਼ ਪ੍ਰਾਪਤ ਹੋਈ ਔਰ ਯੋਗ ਵਰ ਜਾਣ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਬਖਸ਼ਿਸ਼ ਕੀਤੀ, ਗੁਰਿਆਈ ਬਖਸ਼ਿਸ਼ ਕਰਦਿਆਂ ਉਹਨਾਂ ਨੇ ਮਾਣ ਨਹੀਂ ਕੀਤਾ, ਆਪਣੀ ਟੋਕਰੀ ਨਹੀਂ ਛੱਡੀ, ਆਪਣੀ ਸੇਵਾ ਨਹੀਂ ਛੱਡੀ,
और आख्या जो हमरी बिद होती मेरे सतगुरा साहब बिद तुम हर जानो आपे, हम रुलते फिरते कोई बात ना पूछता गुर सतगुर संग कीरे हम थापे। ओ लाहौर दियां गलियां याद आ गईयां जिन्हां गलियां दे विच आख्या मैं रुलदा फिरदा सी, मेरी कोई बात नहीं सी पुछदा, गुरु अमरदास महाराज पातशाह जी तुहाडी संगत करके अज जिहड़ियां इह दातां प्राप्त होईयां ने, इह गुरु रामदास महाराज जी इसदा शुकराना कर रहे ने। उन्हां दा अज ये पावन बचन जिहड़ा असीं मुख वाक दे रूप दे विच पढ़ना कीता है, उहदे विच सतगुर सच्चे पातशाह जी जो कंसैप्ट लैंदे ने उहदे विच तां इक गल इह सांझी करदे ने कि उह अकाल पुरख परमात्मा जिहदे गुण कहे नहीं जा सकदे, मनुख ते औगणा ते गुणा दा सुमेल है, इहदे विच गुण भी हन ते औगण भी हन, पर अकाल पुरख परमात्मा जे किसी मनुख की असी गुणा की तुलना करना शुरू करिए थोड़े समय बाद यह बहुत चंगा मनुख है, वधिया मनुख है, किरती मनुख है, प्यार करने वाला मनुख है, थोड़े समय बाद उहदे गुणा की समाप्ति हो जाती है, पर अकाल पुरख परमात्मा उहना दे गुणा की जे उपमा वड्याई करिए ते सतगुरु जी कहिंदे तेरे कवन कवन गुण कह कह गावा तू साहिब गुणी निधाना, परमात्मा तेरे गुणा दा आर पार नहीं कोई कीता जा सकता। संगत दी वड्याई करदिआं सतगुरु जी ने आख्या सानू सारिआं नू कोई जिन्ना कुछ अपने धीआं पुत्र परिवार जमीन जायदादां कोठियां महल माड़ियां प्यारियां लगदियां ने, पर जदों गुरु रामदास महाराज नू पुछिआ सच्चे पातशाह तुहानू सारिआं तों वध प्यारी चीज केड़ी लगदी है, गुरु रामदास जी ने आख्या मैनू संगत प्यारी लगदी है, ਇਹ ਸਾਧ ਸੰਗਤ ਜਿਹੜੀ ਹੈ ਇਹ ਸਭ ਤੋਂ ਪਿਆਰੀ ਹੈ, ਜਿਹੜੇ ਸੰਗਤ ਵਿੱਚ ਬੈਠੇ ਨੇ ਉਹ ਮੇਰੇ ਪਿਆਰੇ ਨੇ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਇਹ ਵੀ ਗੱਲ ਕਹਿੰਦੇ ਨੇ ਆਉਣ ਵਾਲਿਆ ਗੁਰੂ ਰਾਮਦਾਸ ਜੀ ਦੇ ਘਰ ਵਾਲ ਆਉਣ ਵਾਲਿਆ ਤੇਰੀਆਂ ਮੰਗਾਂ ਨੇ, ਤੂੰ ਦਾਤਾਂ ਮੰਗਦਾ ਨੇ, ਤੂੰ ਪਦਾਰਥ ਮੰਗਦਾ ਏ, ਤੂੰ ਦੁੱਧ ਮੰਗਦਾ ਏ, ਤੂੰ ਪੁੱਤ ਮੰਗਦਾ ਏ, ਮਿਲਣੇ ਨੇ ਇੱਥੋਂ ਮਿਲਣੇ ਨੇ, ਹੋਰ ਕਿਸੇ ਜਗ੍ਹਾ ਤੋਂ ਨਹੀਂ ਮਿਲਣੇ, ਪਰ ਕਦੇ ਕਦੇ ਮਿਲਣ ਵੀ ਆਇਆ ਕਰ, ਰੋਜ਼ ਮੰਗਣ ਹੀ ਆਉਣਾ ਹੈ, ਕਦੇ ਮਿਲਣ ਵਾਸਤੇ ਵੀ ਆਇਆ ਕਰ ਕਿ ਅੱਜ ਮੈਂ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਜਾਣਾ ਹੈ, ਮਿਲਣ ਆਇਆ ਕਰੀਏ। ਜਦੋਂ ਅਸੀਂ ਮਿਲਣ ਆਇਆ ਕਰਾਂਗੇ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਫਿਰ ਵਿਖਿਆਨ ਕਰਦੇ ਨੇ ਕਿ ਮਹਾਰਾਜ ਅੱਗੇ ਤਰਲਾ ਕਰਦੇ ਨੇ, ਕਿਰਪਾ ਕਰੋ ਸਤਿਗੁਰੂ ਜੀ ਸਾਡੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖੋ, ਸਾਡੇ ਤੇ ਵੀ ਬਖਸ਼ਿਸ਼ ਕਰੋ, ਸਾਨੂੰ ਵੀ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਅੱਠ ਤਰ੍ਹਾਂ ਦੇ ਦਾਨਾਂ ਦਾ ਜ਼ਿਕਰ ਆਉਂਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਜੀ ਦੇ ਦਰ ਦੇ ਉੱਤੇ ਖੜਿਆ ਹੋਇਆ ਅਰਦਾਸੀ ਮੰਗ ਕਰਦਾ ਹੈ, ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਬਖਸ਼ਿਸ਼ ਕਰੋ, ਕੇਸ ਬਖਸ਼ਿਸ਼ ਕਰੋ। ਰੋਜ਼ ਅਰਦਾਸ ਵਿੱਚ ਕਿਹਾ ਜਾਂਦਾ ਜਿਨ੍ਹਾਂ ਦੇ ਕੋਲ ਕੇਸ ਨਹੀਂ ਮਹਾਰਾਜ ਗੁਰੂ ਰਾਮਦਾਸ ਜੀ ਉਹਨਾਂ ਨੂੰ ਕੇਸ ਬਖਸ਼ਿਸ਼ ਕਰ ਦਿਓ। ਅੱਜ ਧਿਆਨ ਮਾਰੀਏ, ਝਾਤੀ ਮਾਰੀਏ, ਸੈਲਫ ਐਨਾਲਿਸਿਸ ਹੈ, ਸਵੇ ਪੜਚੋਲ ਹੈ, ਆਪਣੇ ਘਰ ਆਪਣੇ ਪਰਿਵਾਰ ਆਪਣੇ ਜੀਆਂ ਵਾਸਤੇ ਅੱਜ ਤੁਸੀਂ ਆਏ ਹੋ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਤੁਹਾਡਾ ਦੋਹਤਾ, ਤੁਹਾਡਾ ਪੋਤਾ, ਤੁਹਾਡਾ ਪੁੱਤ, ਤੁਹਾਡਾ ਭਾਈ, ਤੁਹਾਡਾ ਪਤੀ, ਜੇ ਕੇਸਾ ਖੁਣ ਸੱਖਣਾ ਹੈ ਅੱਜ ਇਹ ਦਾਨ ਮੰਗ ਕੇ ਜਾਇਓ ਕਿ ਮੈਂ ਗੁਰੂ ਰਾਮਦਾਸ ਦੇ ਘਰ ਤੋਂ ਬਚਿਆ, ਤੇਰੇ ਵਾਸਤੇ ਕੇਸਾਂ ਦਾ ਦਾਨ ਲੈ ਕੇ ਆਇਆ ਹਾਂ, ਤੂੰ ਅੱਜ ਤੋਂ ਲੈ ਕੇ ਕੇਸ ਨਾ ਕਤਲ ਕਰਾਂਗੀ। ਇਹ ਦਾਨ ਹੈ, ਕੇਸਾਂ ਦਾ ਦਾਨ, ਸਿੱਖੀ ਦਾਨ, ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਇਹ ਦਾਨ ਨੇ। ਹੁਣ ਆਪਾਂ ਇਸ ਗੱਲ ਦੀ ਪੜਚੋਲ ਕਰੀਏ, ਜਿਹੜੇ ਦਾਨਾਂ ਦੀ ਗੱਲ ਕੀਤੀ ਹੈ ਉਹ ਸਾਡੇ ਕੋਲ ਕਿੰਨੇ ਕੁ ਦਾਨ ਨੇ, ਕਿੰਨਿਆਂ ਤੋਂ ਅਸੀਂ ਸਿੱਖਣੇ ਹਾਂ, ਕਿੰਨਿਆਂ ਤੋਂ ਬਾਂਝੇ ਹਾਂ, ਕੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਭਰੋਸਾ ਹੈ, ਕਿਸੇ ਨੂੰ ਕਿਸੇ ਤੇ ਭਰੋਸਾ। ਪਰ ਕੇਵਲ ਤਾਂ ਕੇਵਲ ਗੁਰੂ ਕਾ ਸਿੱਖ ਇੱਕ ਗੱਲ ਕਹਿੰਦਾ ਹੈ, ਮੋਹ ਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਮੇਂ। ਗੁਰੂ ਕੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਤੇ ਭਰੋਸਾ, ਕਿਸੇ ਤੇ ਯਕੀਨ ਨਹੀਂ ਹੋਣਾ ਚਾਹੀਦਾ। ਮਹਾਰਾਜ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ, ਕਿਵੇਂ ਜਨਮਾਂ ਜਨਮਾਂਤਰਾਂ ਦਾ ਸਫ਼ਰ ਤੈਅ ਕਰਦਿਆਂ ਹੋਇਆ ਇਹ ਜੀਵ ਰੂਪੀ ਆਤਮਾ ਇਸ ਮਨੁੱਖੀ ਜਾਮੇ ਦੇ ਵਿੱਚ ਆਈ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਲੱਗ ਗਈ ਹੈ,
ਅਸੀਂ ਤਨ ਧੋ ਲਿਆ, ਅਸੀਂ ਕੱਪੜੇ ਧੋ ਲਏ, ਅਸੀਂ ਸਭ ਕੁਝ ਧੋ ਲਿਆ, ਪਰ ਅਸੀਂ ਮਨ ਨੂੰ ਧੋਣ ਦਾ ਕਦੇ ਯਤਨ ਨਹੀਂ ਕੀਤਾ। ਮਨ ਮੈਲਾ, ਸਭ ਕੁਝ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਕਦੀ ਵਿਚਾਰ ਕੀਤੀ ਹੈ ਕਿ ਸਾਡੀ ਮਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਮਲੀਨ ਹੁੰਦੀ ਜਾ ਰਹੀ ਹੈ, ਮਲੀਨ ਹੁੰਦੀ ਜਾ ਰਹੀ ਹੈ, ਉਹਨੂੰ ਨਾਮ ਦੇ ਜ਼ਰੀਏ ਅਸੀਂ ਧੋਣਾ ਹੈ। ਆਓ, ਜੋ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੋਏ ਕਰ ਜੋੜ, ਇੱਕ ਵਾਰੀ ਆਖੋ ਜੀ ਸਤਨਾਮ।

ਰਾਗ ਤਨਾਸਰੀ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ। ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਦੇ ਵਿੱਚ ਇਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਹਿਮਾ, ਗੁਰੂ ਦਾ ਸਤਿਕਾਰ ਪਿਆਰ। ਉਹ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਹੈ, ਮਹਾਰਾਜ ਸਾਡੇ ਸਾਰਿਆਂ ਦੇ ਉੱਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦਾ ਮਿਹਰ

0: ਹੁਣ ਪਾਪਾਂ ਦੀ ਗੱਲ ਕੀਤੀ ਹੈ ਇੱਥੇ। ਪਾਪੀ ਪੁੰਨੀ ਆਖਣ ਨਾਹੀ, ਕਿਸੇ ਦੇ ਕਹਿਣ ਦੇ ਉੱਤੇ ਇਹ ਬੰਦੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਕਿਸੇ ਨੂੰ ਉਹ ਪਾਪੀ ਕਹੇ ਤੇ ਕਿਸੇ ਨੂੰ ਉਹ ਪੁੰਨੀ ਕਹੇ। ਇਹ ਬੰਦੇ ਕੋਲ ਅਧਿਕਾਰ ਨਹੀਂ, ਇਹ ਰਾਈਟ ਜਿਹੜਾ ਹੈ ਇਹ ਅਧਿਕਾਰ ਪਰਮਾਤਮਾ ਦੇ ਕੋਲ ਆ। ਪਾਪੀ ਤੇ ਪੁੰਨੀ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਪੁੰਨ ਕੀ ਹੈ ਪਾਪ ਕੀ ਹੈ। ਸਤਿਗੁਰੂ ਜੀ ਨੇ ਅੱਜ ਇਸ ਪਾਵਨ ਬਚਨ ਵਿੱਚ ਸਾਨੂੰ ਸਮਝਾਇਆ, ਸਭ ਪਾਪ ਅਨਿਵਾਰੀ, ਮਾਨਸਿਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਕੀਤੇ ਗਏ ਕਰਮ ਜਿਹੜੇ ਨੇ ਜੋ ਗੁਰਮਤ ਦੇ ਅਨੁਕੂਲ ਨਹੀਂ ਹੈ, ਗੁਰਮਤ ਸਿਧਾਂਤਾਂ ਦੀ ਉਲੰਘਣਾ ਕਰਦੇ ਨੇ, ਸਾਰੇ ਪਾਪ ਹੀ ਨੇ। ਇਸ ਕਰਕੇ ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜੋ ਹਰ ਸੇਵਾ ਸੰਤ ਭਗਤ, ਜਿਹੜੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ। ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਹੇ ਅਕਾਲ ਪੁਰਖ ਪਰਮਾਤਮਾ, ਉਹ ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਜਪ ਜਪ ਕੇ ਜਿਵੇਂ ਕੱਪੜੇ ਨੂੰ ਮਲ ਮਲ ਕੇ ਧੋਈਏ, ਸਾਬਣ ਲਾ ਲਾ ਕੇ ਧੋਈਏ, ਜਿਉਂ ਜਿਉਂ ਪਾਣੀ ਪਾਵਾਂਗੇ, ਸਾਬਣ ਪਾਣੀ ਦਾ ਸੁਮੇਲ ਜਿਹੜਾ ਹੈ ਉਹ ਕੱਪੜੇ ਦੇ ਚੋਂ ਮੈਲ ਕਰ ਦਿੰਦਾ ਹੈ। ਇਹ ਗੁਰਮੁਖ ਪਿਆਰਿਆ, ਜਦੋਂ ਜਪੇਗਾ, ਗੁਰੂ ਗੁਰੂ ਜਪੇਗਾ, ਨਾਮ ਜਪੇਗਾ, ਤੇਰੇ ਮਤ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ ਕਰਦੇ ਹਨ,
1: ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ।
0: ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ। ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਸੱਚੇ ਪਾਤਸ਼ਾਹ ਜੀ ਇੱਕ ਕਿਰਪਾ ਕਰੋ ਸਾਡੇ ਤੇ, ਜਿਹੜੀ ਤੁਹਾਡੀ ਸਾਰਿਆਂ ਤੋਂ ਸਭ ਤੋਂ ਪਿਆਰੀ ਚੀਜ਼ ਹੈ ਉਹ ਹੈ ਸੰਗਤ। ਮੈਨੂੰ ਸੰਗਤ ਬਖਸ਼ਿਸ਼ ਕਰ। ਅੱਜ ਅਸੀਂ ਸੰਗਤ ਨਾਲੋਂ ਟੁੱਟੇ ਹੋਏ ਹਾਂ। ਅੱਜ ਸੰਗਤ ਵਿੱਚ ਆਉਣ ਵਾਲਿਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ, ਪੰਗਤ ਵਿੱਚ ਜਾਣ ਵਾਲਿਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਸੰਗਤ ਵਿੱਚ ਆਉਣ ਵਾਲਿਆਂ ਦਾ ਰੁਝਾਨ ਘਟਦਾ ਜਾ ਰਿਹਾ। ਗੁਰੂ ਰਾਮਦਾਸ ਜੀ ਤੁਹਾਡੇ ਦਰ ਤੇ ਆਏ ਹਾਂ, ਕਿਰਪਾ ਕਰੋ। ਸਾਡੇ ਕੋਲ ਸੰਗਤ ਨਹੀਂ ਹੁੰਦੀ, ਸੰਗਤ ਵਿੱਚ ਜਾਣਾ ਹੋਵੇ, ਗੁਰੂ ਦੇ ਦਰ ਤੇ ਆਉਣਾ ਹੋਵੇ ਤਾਂ ਮਨੁੱਖ ਆਲਸ ਕਰਦਾ ਹੈ। ਚੰਗਿਆਈ ਆਲਸ ਕਰੇ, ਬਰਿਆਈ ਹੋਏ ਸ਼ੇਰ। ਮਾੜੇ ਥਾਂ ਤੇ ਕਿਤੇ ਲੜਾਈ ਝਗੜਾ ਹੁੰਦਾ ਹੋਵੇ ਤੇ ਗੁਆਂਢੀਆਂ ਨੂੰ ਵੀ ਕਹਿ ਦਿੰਦਾ ਵੀ ਮੈਨੂੰ ਵੀ ਮੋਟਰਸਾਈਕਲ ਤੇ ਬਿਠਾ ਲਾ, ਮੈਨੂੰ ਵੀ ਲੈ ਜਾ ਉੱਥੇ। ਤੇ ਜੇ ਕਿਤੇ ਸੰਗਤ ਵਿੱਚ ਜਾਣਾ ਹੋਵੇ ਤੇ ਕਈ ਆਨੇ ਬਹਾਨੇ ਘੜਦਾ, ਮੇਰੀ ਸਿਹਤ ਨਹੀਂ ਠੀਕ, ਮੇਰੇ ਗੋਡੇ ਨਹੀਂ ਠੀਕ, ਮੇਰੇ ਮੋਢੇ ਨਹੀਂ ਠੀਕ। ਗੁਰੂ ਸਾਹਿਬ ਜੀ ਕਹਿੰਦੇ ਅਰਦਾਸ ਕਰ, ਮਹਾਰਾਜ ਸਾਡੇ ਤੇ ਕਿਰਪਾ ਕਰ। ਗੁਰੂ ਰਾਮਦਾਸ ਜੀ ਸਾਰਿਆਂ ਤੋਂ ਪਿਆਰੀ ਜਿਹੜੀ ਤੁਹਾਡੀ ਸੰਗਤ ਹੈ, ਮੈਨੂੰ ਉਹਦੇ ਵਿੱਚ ਬੈਠਣ ਦਾ ਸਬੱਬ ਪ੍ਰਾਪਤ ਹੋਵੇ। ਤੁਸੀਂ ਕਿੰਨੇ ਭਾਗਾਂ ਵਾਲੇ ਹੋ, ਕਿੰਨੇ ਕਰਮਾਂ ਵਾਲੇ ਹੋ। ਸੰਗਤ ਤਾਂ ਇੱਥੇ ਹੋਰ ਵੀ ਬਹੁਤ ਆਏ ਹੋਏ ਨੇ ਆਪਣੇ ਆਪਣੇ ਘਰਾਂ ਤੋਂ, ਕੁਝ ਬਾਜ਼ਾਰ ਦੇ ਵਿੱਚੋਂ ਆਏ ਨੇ, ਉਹਨਾਂ ਨੇ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਲੈ ਕੇ ਆਓ ਜਾਣਾ, ਕਈਆਂ ਨੇ ਕੁਝ ਲੈ ਕੇ ਚਲ ਜਾਣਾ, ਕਈਆਂ ਨੇ ਕੁਝ ਲੈ ਕੇ ਚਲ ਜਾਣਾ। ਆਏ ਤਾਂ ਉਹ ਵੀ ਨੇ, ਪਰ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਦਰ ਤੇ ਆ ਕਰਕੇ ਸੰਗਤ ਵਿੱਚ ਬੈਠ ਕਰਕੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਬੱਬ ਬਖਸ਼ਿਸ਼ ਕਰੋ, ਸਾਨੂੰ ਤੁਹਾਡੀ ਪਿਆਰੀ ਜਿਹੜੀ ਸੰਗਤ ਹੈ ਉਹਦੇ ਵਿੱਚ ਬੈਠਣ ਦਾ

ਲੇਕਿਨ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ, ਆਪਣਾ ਸੁਭਾਅ ਸਾਡਾ ਕਿਹੋ ਜਿਹਾ ਹੈ, ਸਾਡਾ ਜਿਉਣ ਦਾ ਢੰਗ ਕਿਹੋ ਜਿਹਾ ਹੈ, ਮੇਰੀਆਂ ਆਦਤਾਂ ਮੇਰੀਆਂ ਹੈਬਿਟਸ ਜਿਹੜੀਆਂ ਉਹ ਕਿਹੋ ਜਿਹੀਆਂ ਨੇ। ਧਿਆਨ ਮਾਰੀਏ, ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੋ ਗਿਆਨੀ, ਇਹ ਹੈ ਸਾਡਾ ਲੱਛਣ, ਇਹ ਹੈ ਸਾਡਾ ਅੰਦਰੂਨੀ ਭਾਵ, ਇਹ ਹੈ ਸਾਡੀ ਅੰਦਰ ਦੀ ਗੱਲ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਮਿੱਟੀ ਦਾ ਭਾਂਡਾ ਤੂੰ ਬਣਾਇਆ, ਮੋਹ ਦੇ ਨਾਲ ਬੰਨਿਆ। ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੋ ਗਿਆਨੀ, ਮੇਰੇ ਵਰਗਾ ਹੱਠੀ ਕੋਈ ਨਹੀਂ ਹੈ। ਮੈਨੂੰ ਬੜਾ ਸਮਝਾਉਣ ਦਾ ਯਤਨ ਕਰਦੇ, ਮੈਂ ਨਾ ਮਾਨੂੰਗੀ, ਮੈਂ ਨਹੀਂ ਮੰਨਦਾ। ਕਠੋਰ ਹਾਂ, ਪੱਥਰ ਦਿਲ ਹਾਂ, ਕੁਚੀਲ ਹਾਂ, ਗੰਦੇ ਖਿਆਲਤ ਨੇ, ਗੰਦੀਆਂ ਗੱਲਾਂ ਕਰਨੀਆਂ, ਗੰਦਿਆਂ ਲੋਕਾਂ ਵਿੱਚ ਬੈਠਣਾ, ਗੰਦੇ ਗੀਤ ਸੁਣਨੇ, ਗੰਦੇ ਨਾਵਲ ਪੜ੍ਹਨੇ, ਗੰਦਾ ਲਿਟਰੇਚਰ ਪੜ੍ਹਨਾ, ਇਹ ਮੇਰੀ ਆਦਤ ਹੈ। ਕੁਚੀਲ ਕੋ ਗਿਆਨੀ, ਮੈਨੂੰ ਗਿਆਨ ਹੈ ਨਹੀਂ, ਮੈਂ ਉਦਾਂ ਗਿਆਨੀ ਕਹਾਉਣਾ, ਪਰ ਗਿਆਨ ਕੁਝ ਨਹੀਂ ਹੈ। ਹੇ ਅਕਾਲ ਪੁਰਖ ਪਰਮਾਤਮਾ, ਇਹ ਗਿਆਨ ਤੁਹਾਡੇ ਕੋਲ ਹਾਸਲ ਹੋਣਾ ਸੀ। ਮੈਂ ਠੀਕ ਹੈ, ਮੈਂ ਅੱਖਰੀ ਤੌਰ ਦੇ ਉੱਤੇ ਕਿਤਾਬਾਂ ਵਿੱਚੋਂ ਬਹੁਤ ਵੱਡਾ ਗਿਆਨ ਹਾਸਲ ਕਰ ਲਿਆ, ਮੈਂ ਡਾਕਟਰ ਵੀ ਬਣ ਗਿਆ, ਮੈਂ ਇੰਜੀਨੀਅਰ ਵੀ ਬਣ ਗਿਆ, ਮੈਂ ਸਾਇੰਟਿਸਟ ਵੀ ਬਣ ਗਿਆ, ਮੇਰੇ ਕੋਲ ਅੱਖਰਾਂ ਵਾਲਾ ਗਿਆਨ ਬਹੁਤ ਹੈ, ਪਰ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਘਰ ਸੱਚ ਵਿਚਾਰ, ਗੁਰੂ ਘਰ ਰੇ ਮਨ ਮੇਰੇ, ਗੁਰ ਘਰ ਸ਼ਬਦ ਸੁਪੁੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਿਆਥ ਸੰਸਾਰ ਮੈਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਤੁਹਾਡੇ ਕੋਲ ਗਿਆਨ ਹੈ ਉਹ ਮੇਰੇ ਕੋਲ ਗਿਆਨ ਹੈ ਨਹੀਂ। ਇਸ ਕਰਕੇ ਸੱਠ ਕਠੋਰ ਕੁਚੀਲ ਕੋ ਗਿਆਨੀ, ਭਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਮੇਰਾ ਮਨ ਟਿਕਦਾ ਨਹੀਂ ਹੈ ਕਿਸੇ ਪਾਸੇ, ਕਿਸੇ ਪਾਸੇ ਨਹੀਂ ਟਿਕਦਾ। ਸੰਗਤ ਵਿੱਚ ਆਉਣਾ, ਕਦੇ ਕਿਸੇ ਪਾਸੇ ਦੌੜ, ਕਦੇ ਕਿਸੇ ਪਾਸੇ ਦੌੜ, ਮੇਰਾ ਮਨ ਗੁਰੂ ਤੇ ਵਿਸ਼ਵਾਸ ਨਹੀਂ ਕਰਦਾ, ਗੁਰੂ ਦੇ ਚਰਨਾਂ ਦੇ ਵਿੱਚ ਟਿਕਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ, ਮੇਰੇ ਕੋਲ ਆਉਣ ਵਾਲੇ ਆ, ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਟੇਕ ਕੇ ਬੈਠ ਤਾਂ ਸਹੀ ਇੱਕ ਥਾਂ ਤੇ, ਤੇਰਾ ਤਾਂ ਟਿਕਾਓ ਨਹੀਂ ਹੈ। ਕਦੇ ਤੂੰ ਗੱਡੀ ਚੁੱਕਦਾ, ਕਿਸੇ ਦੇਵੀ ਦੇਵਤੇ ਦੇ ਕੋਲ ਚੱਲ ਜਾਂਦਾ, ਕਦੀ ਮੜੀਆਂ ਵਾਲੇ ਪਾਸੇ ਚੱਲ ਜਾਂਦਾ, ਕਦੀ ਕਬਰਾਂ ਵਾਲੇ ਪਾਸੇ ਚੱਲ ਜਾਂਦਾ, ਕਦੀ ਜੋਤੀਆਂ ਅੱਗੇ ਹੱਥ ਕਰਦਾ ਫਿਰਦਾ, ਕਦੀ ਟੇਵੇ ਲਵਾਉਂਦਾ ਫਿਰਦਾ ਹੈ। ਤੈਨੂੰ ਇਹ ਗੱਲ ਭੁੱਲ ਗਈ ਹੈ, ਤੇਰਾ ਕੋਈ ਵੀ ਕਾਰਜ ਹੈ, ਤੇਰਾ ਕੋਈ ਵੀ ਕੰਮ ਹੈ? ਉਹ ਇੱਕ ਗੱਲ ਕਹਿੰਦੇ ਨੇ ਗੁਰੂ ਸਾਹਿਬ ਜੀ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਗੁਰਮੁਖ ਪਿਆਰ ਵਾਲਿਆ, ਹੋ ਸਕਦਾ ਤੂੰ ਆਪਣਾ ਕੰਮ ਕਿਸੇ ਮਨੁੱਖ ਨੂੰ ਕਵੇ, ਆਪਣੇ ਕੰਮ ਨੂੰ ਕਰਨ ਵਾਸਤੇ ਉਹ ਕਹੇਗਾ ਮੈਂ ਅਸਮਰੱਥ ਹਾਂ, ਮੈਂ ਨਹੀਂ ਕਰ ਸਕਦਾ। ਕਿਸੇ ਰਾਜੇ ਮਹਾਰਾਜੇ ਨੂੰ ਕਵੇ, ਉਹ ਕਹਿੰਦਾ ਮੈਂ ਨਹੀਂ ਕਰ ਸਕਦਾ। ਪਰ ਗੁਰੂ ਕਦੇ ਨਹੀਂ ਕਹਿੰਦਾ ਕਿ ਤੇਰਾ ਕੰਮ ਜਿਹੜਾ ਤੂੰ ਲੈ ਕੇ ਆਇਆ ਮੈਂ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ, ਇੱਕ ਵਾਰੀ ਮੈਨੂੰ ਆ ਕੇ ਕਹਿ ਤਾਂ ਸਹੀ, ਤੂੰ ਮੇਰੇ ਕੋਲ ਆ ਤਾਂ ਸਹੀ, ਮੇਰੇ ਦਰ ਤੇ ਆ ਕੇ ਕਹਿ। ਜੇ ਤੂੰ ਆ ਕੇ ਅਰਦਾਸ ਕਰਕੇ ਆਖੇਗਾ ਗੁਰੂ ਸਾਹਿਬ ਜੀ ਨੂੰ ਕਿ ਹੇ ਮਹਾਰਾਜ, ਇਹ ਮੇਰਾ ਕਾਰਜ ਹੈ, ਤੇ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ। ਹੇ ਮਹਾਰਾਜ, ਸਾਡਾ ਸੁਭਾਅ ਹੈ, ਹਸੀ ਕਠੋਰ ਆ, ਪੱਥਰ ਦਿਲ ਹੈ, ਕੁਚੀਲ ਹੈ, ਕੋ ਗਿਆਨੀ, ਧਾਵਤ ਭਰਮਤ ਰਹਿਣ ਨਿਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਿਤ ਵਿਗਲ ਬਡੋ ਅਭਿਮਾਨੀ। ਜੋਬਨ ਰੂਪ, ਸਾਡੇ ਤੇ ਜਵਾਨੀ ਆ ਗਈ, ਸਾਡੇ ਤੇ ਜਵਾਨੀ ਆ ਗਈ, ਅਸੀਂ ਰੱਬ ਨੂੰ ਭੁੱਲ ਗਏ, ਕਲੱਬਾਂ ਪੱਬਾਂ ਵਾਲੇ ਪਾਸੇ ਨੂੰ ਮੂੰਹ ਮੋੜ ਲਿਆ। ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਦੀ ਸੰਗਤ ਵਿੱਚ ਨਹੀਂ ਆ ਰਿਹਾ? ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਤੋਂ ਬੇਮੁੱਖ ਹੁੰਦਾ ਜਾ ਰਿਹਾ? ਕਿਉਂਕਿ ਜਵਾਨੀ ਆਈ ਹੈ, ਕਦੇ ਕਿਸੇ ਡੌਲੇ ਤੇ ਮੋਰ, ਕਦੇ ਕਿਸੇ ਡੌਲੇ ਤੇ ਜੋ ਕਬੂਤਰ, ਇਸ ਤਰ੍ਹਾਂ ਦੇ ਜਾਨਵਰ ਬਣਾ ਬਣਾ ਕੇ ਆਪਣੇ ਨੂੰ ਦੱਸਣਾ ਚਾਹੁੰਦਾ, ਪਰਮਾਤਮਾ ਬਣਾਇਆ ਤਾਂ ਤੂੰ ਮੈਨੂੰ ਬੰਦਾ, ਪਰ ਮੈਂ ਇਹ ਜਾਨਵਰਾਂ ਵਰਗਾ ਬੰਦਾ, ਜਿੱਦਾਂ ਦੇ ਜਾਨਵਰ ਨੇ ਉਦਾਂ ਦੇ ਮੈਂ ਆਪਣੇ ਸਰੀਰ ਤੇ ਬਾਹਲੇ ਨੇ। ਪੰਜ ਕਕਾਰ ਧਰਮ ਤੂੰ ਆਕੀ ਹੈ, ਜੇ ਕਿਰਪਾਨ ਪਾਉਣ ਦੀ ਗੱਲ ਕਰੀਏ ਆਕੀ ਹੈ,
ਹੋਰ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਾਨਵਰਾਂ ਦੀਆਂ ਤਸਵੀਰਾਂ ਆਪਣੇ ਸਰੀਰ ਤੇ ਉਹ ਬਣਾਈ ਫਿਰਦਾ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਇਸ ਤਰ੍ਹਾਂ ਦਾ, ਹੇ ਭਾਈ ਮੇਰਾ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਕਿ ਅਸੀਂ ਸੰਗਤ ਵਿੱਚ ਆਉਣਾ ਨਹੀਂ ਚਾਹੁੰਦੇ। ਜੋ ਮਹਾਰਾਜ ਦੀ ਬਾਣੀ ਫਰਮਾ ਰਹੀ ਹੈ ਕਿ ਸੱਠ ਕਠੋਰ ਕਚੂਲ ਕੇ ਗਿਆਨੀ ਧਾਵਤ ਪਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਗਨ ਰੂਪ ਮਾਇਆ ਮਦ ਮਾਤਾ ਵਿਚਰਿਤ ਵਿਕਲ ਬਡੋ ਅਵਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੀ ਮਾਏ ਹੈ ਤਾਨੀ। ਕਥਾ ਕੀਰਤਨ ਹੁੰਦਾ ਹੋਵੇ, ਕਿਤੇ ਪ੍ਰੋਗਰਾਮ ਹੁੰਦਾ ਹੋਵੇ, ਜੇ ਰਾਗੀ ਸਿੰਘ ਕਹਿਣ ਇੱਕ ਹੋਰ ਸ਼ਬਦ ਪੜ੍ਹਨਾ, ਨਾ ਨਾ ਨਾ ਜੀ ਬਸ ਕਰੋ ਬਸ ਕਰੋ, ਹੁਣ ਪੜ੍ਹੀ ਜਾਣਾ। ਕਿਤੇ ਚੁਗਲੀ ਨਿੰਦਿਆ ਹੁੰਦੀ ਹੋਵੇ, ਕਿਤੇ ਨਾਚ ਹੁੰਦਾ ਹੋਵੇ, ਕਿਤੇ ਡਾਂਸ ਹੁੰਦਾ ਹੋਵੇ, ਕਿਤੇ ਗਾਉਣ ਵਾਲੀ ਗਾਉਣ ਵਾਲੀ ਗਾਉਂਦੀ ਹੋਵੇ, ਉਹਨੂੰ ਕਹਿ ਦਿੰਦੇ ਕੀ ਕਰਨਾ ਘਰ ਜਾ ਕੇ ਇੱਕ ਗਾਣਾ ਹੋਰ ਸੁਣਾ ਦਿਓ। ਤੋ ਕਹਿਣ ਦਾ ਭਾਵ ਹੈ ਸਾਡਾ ਅੰਦਰੂਨੀ ਸੁਭਾਅ ਇਦਾਂ ਦਾ ਹੈ, ਸਾਨੂੰ ਬਾਣੀ ਚੰਗੀ ਨਹੀਂ ਲੱਗਦੀ, ਸਾਨੂੰ ਇਹ ਬੋਲ ਕਬੋਲ ਜਿਹੜੇ ਨੇ ਇਹ ਧਾਵਤ ਭਰਮਤ ਰਹਿਣ ਨਿਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੀ ਮਾਹੇ ਤਾਨੀ। ਇਹ ਮੈਨੂੰ ਬੜੀ ਮਿੱਠੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ, ਸੰਗਤ ਚੰਗੀ ਨਹੀਂ ਲੱਗਦੀ, ਸੰਗਤ ਵਿੱਚ ਨਹੀਂ ਆਉਣਾ ਕਰਦੇ ਅਸੀਂ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਪਾਪੀ ਹਾਂ, ਅਸੀਂ ਪੱਥਰ ਹਾਂ, ਅਸੀਂ ਇਹ ਵਿਕਾਰਾਂ ਦੇ ਨੀਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਕਿਰਪਾ ਕਰੋ ਸਾਨੂੰ ਇਹਨਾਂ ਪਾਪੀਆਂ ਨੂੰ ਵੀ ਆਪਣੀ ਸੰਗਤ ਵਿੱਚ ਬਿਠਾ ਕਰਕੇ ਤਾਰਨਾ ਕਰੋ ਜੀ, ਵਿਸ਼ਰਾਮ ਦੇ ਕਰਕੇ।

ਹੁਣ ਸੁਨਿਆਰ ਕੀ ਕਰਦਾ ਹੈ? ਉਹ ਕੰਚਨ ਨੂੰ ਸੋਨੇ ਦੇ ਵਿੱਚ, ਸੋਨੇ ਨੂੰ ਅੱਗ ਵਿੱਚ ਪਾਉਂਦਾ ਤਾਉਂਦਾ, ਜਿਉਂ ਜਿਉਂ ਉਹ ਤਪਦਾ ਉਹਦੇ ਵਿੱਚ ਖੋਟ ਨਿਕਲਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰੂ ਸਰਬਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ, ਲੋਹੋ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਹੇ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ੂ ਪ੍ਰੇਤ ਉਹ ਪਸ਼ੂ ਪ੍ਰੇਤਾ ਤੂੰ ਨਰ ਬਣ ਗਏ ਦੇਵਤੇ ਬਣ ਗਏ। ਸਤਿਗੁਰੂ ਜੀ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਣੇ ਸੁਣਿਓ, ਜਦੋਂ ਕੰਨਾਂ ਦੇ ਨਾਲ ਸ਼ਬਦ ਸੁਣਿਆ, ਜਦੋਂ ਕੰਨਾਂ ਦੇ ਨਾਲ ਬਾਣੀ ਨੂੰ ਸੁਣਿਆ, ਤੇ ਇਹਦਾ ਜਿਹੜਾ ਭਾਅ ਸੀ, ਇਹਦੀ ਕੀਮਤ ਜਿਹੜੀ ਸੀ ਉਹ ਵੱਧ ਗਈ, ਉਹ ਸੋਨੇ ਵਰਗਾ ਬਣ ਗਿਆ, ਉਹ ਜਿਹੜਾ ਉਹਦੀ ਕੀਮਤ ਇਸ ਤਰ੍ਹਾਂ ਦੀ ਬਣ ਗਈ, ਚੰਦਨ ਦੀ ਲੱਕੜੀ ਵਰਗਾ ਗੁਣਾਂ ਦੇ ਨਾਲ ਭਰਪੂਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸੁਨਿਆਰ ਉਸ ਸੋਨੇ ਨੂੰ ਬਸੰਤਰ ਅੱਗ ਦੇ ਵਿੱਚ ਤਾ ਕਰਕੇ ਉਹਦੇ ਵਿੱਚ ਖੋਟ ਕੱਢ ਕੇ ਉਹਨੂੰ ਸੋਹਣਾ ਤੇ ਵਧੀਆ ਸੋਨਾ ਬਣਾ ਦਿੰਦਾ, ਇਹ ਸੰਗਤ ਰੂਪੀ ਭੱਠੀ ਦੇ ਵਿੱਚ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਮਨ ਨੂੰ ਲੱਗੀ ਹੈ ਉਹਨੂੰ ਲਾ ਕਰਕੇ ਮੈਨੂੰ ਸੋਹਣਾ ਤੇ ਸੁਨੱਖਾ

ਸਭ ਤੋਂ ਔਖਾ ਨਾਮ ਹੈ, ਆਖਣੇ ਔਖਾ ਸਾਚਾ ਨਾਮ। ਮਹਾਰਾਜ ਕਿਰਪਾ ਕਰੋ, ਹਰ ਹਰ ਜਪਨ ਜਪੋ ਦਿਨ ਰਾਤੀ। ਅਸੀਂ ਨਿਤਨੇਮ ਤਾਂ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਹੋਰ ਵੀ ਧਾਰਮਿਕ ਕਰਮ ਕਾਂਡ ਕਰਦੇ ਹਾਂ, ਪਰ ਬਹੁਤ ਘੱਟ ਗੁਰੂ ਦੇ ਘਰ ਐਸੇ ਨੇ, ਬਹੁਤ ਘੱਟ ਪਰਿਵਾਰ ਐਸੇ ਨੇ, ਬਹੁਤ ਘੱਟ ਐਸੇ ਜੀਵ ਨੇ ਜਿਹੜੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਸਿਮਰਨ ਕਰਦੇ ਨੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿਚ ਵੀ ਜ਼ਿਕਰ ਆਉਂਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਇਹ ਸਿਮਰਨ ਦੀ ਦਾਤ ਸਾਨੂੰ ਵੀ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਗੁਰੂ ਰਾਮਦਾਸ ਦੇ ਘਰ ਵਿਚ ਆਏ ਆ, ਇਕ ਵਾਰੀ ਸਾਰੇ ਆਖੋ ਜੀ

0: हर हर नाम औखद मुख देवे, हर हर नाम औखद मुख देवे,
1: औखद मुख देवे, हर हर नाम औखद मुख देवे।
0: काटे जम की फंदा, काटे जम की फंदा,
1: फंदा।
0: गुरमुख प्यारे, ये दवाई तेरे शरीर नु भी ठीक करेगी ते जमा दी फांसी भी कटेगी। किसे अस्पताल विच इस तरह की दवाई नहीं मिलती। ये गुरु रामदास दे घर विच है। ये गुरु रामदास जी दे नाम जपिया सतगुरु जी कह रहे ने, तेरे सारे रोग दुख रोग संताप उतरे। सुनी सच्ची बाणी, किनिया घटनावां इत्थे होईयां ने हरिमंदर साहिब विच, सचखंड श्री दरबार साहिब विच। ਕਿਵੇਂ ਉਹ ਵਿਅਕਤੀ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਸਟ੍ਰੈਚਰਾਂ ਤੇ ਪਾ ਕਰਕੇ ਵੀਲ ਚੇਅਰਾਂ ਤੇ ਲੈ ਕੇ ਆਉਂਦਾ, ਤੁਰਨੋ ਸਮਰੱਥ ਹੋ ਗਏ ਸਨ। ਡਾਕਟਰਾਂ ਨੇ ਕਹਿ ਦਿੱਤਾ ਸੀ ਇਹ ਘਰ ਲੈ ਜਾਓ, ਇਹ ਠੀਕ ਨਹੀਂ ਹੋ ਸਕਦੇ। ਮੈਨੂੰ ਯਾਦ ਹੈ ਕਿ ਜਿੱਥੇ ਦਾਸ ਦੀ ਸੇਵਾ ਅਮਰੀਕਾ ਚ ਗੁਰਦੁਆਰਾ ਸਾਹਿਬ ਦੇ ਵਿਚ, ਉੱਥੇ ਇੱਕ ਮੇਰੇ ਕੋਲ ਪ੍ਰੇਮੀ ਆਇਆ, ਗੁਰੂ ਘਰ ਵਿਚ ਮੱਥਾ ਟੇਕ ਕਰਕੇ ਜਦੋਂ ਬਾਹਰ ਨਿਕਲਿਆ ਰੋਂਦਾ ਆਇਆ। ਮੈਂ ਕਿਹਾ ਕੀ ਗੱਲ ਹੈ, ਤੂੰ ਗੁਰੂ ਨੂੰ ਮਿਲ ਕੇ ਆਇਆ ਰੋਂਦਾ ਆਇਆ, ਕੀ ਗੱਲ ਹੈ? ਕਹਿੰਦਾ ਮੇਰਾ ਪੁੱਤਰ ਬੜਾ ਬਿਮਾਰ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹ ਮੈਂ ਕਿਹਾ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਨੇ ਜਵਾਬ ਤੇ ਨਹੀਂ ਦਿੱਤਾ। ਗੁਰੂ ਜਵਾਬ ਨਹੀਂ ਦਿੰਦਾ, ਗੁਰੂ ਰਾਮਦਾਸ ਜਵਾਬ ਨਹੀਂ ਦੇਵੇਗਾ। ਇਸ ਤਰ੍ਹਾਂ ਦੇ ਵਿਅਕਤੀ ਇੱਥੇ ਆਏ ਨੇ ਜਿਹੜੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਸਟ੍ਰੈਚਰਾਂ ਤੇ ਆਏ ਨੇ, ਵੀਲ ਚੇਅਰਾਂ ਤੇ ਆਏ ਨੇ, ਮੋਢਿਆਂ ਤੇ ਚੁੱਕ ਚੁੱਕ ਕੇ ਅੰਦਰ ਲੈ ਕੇ ਆਏ ਨੇ। ਪਰ ਮੇਰਾ ਵੈਦ ਗੁਰੂ ਗੋਬਿੰਦਾ, ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇਕ ਪਾਪ ਸਕਲ ਮਲ। ਬਹੁਤਾ ਕੁਝ ਨਹੀਂ, ਗੁਰੂ ਸਾਹਿਬ ਜੀ ਨੇ ਨਿਗਾਹ ਭਰ ਕੇ ਵੇਖਿਆ, ਉਹ ਕੱਚੋ ਕੰਚਨ ਹੋ ਗਏ। ਉਹ ਔਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਇੱਥੋਂ ਉਹਨਾਂ ਨੂੰ ਤੋੜ ਕੇ ਭੇਜਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਕਰਦੇ ਨੇ, ਗੁਰਸਿੱਖਾ ਬਾਣੀ ਪੜਿਆ ਕਰ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਇਹਦੇ ਨਾਲ ਵੀ ਰੋਗ ਦੂਰ ਹੁੰਦੇ ਨੇ। ਇਹ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ, ਪ੍ਰਭ ਆਗੇ ਅਰਦਾਸ। ਇਹ ਤਿੰਨਾਂ ਤਰ੍ਹਾਂ ਦੇ ਤਾਪ, ਮਾਨਸਿਕ ਰੋਗੀ ਹੋਵੇ, ਸਰੀਰਕ ਰੋਗੀ ਹੋਵੇ, ਆਤਮਕ ਰੋਗੀ ਹੋਵੇ, ਇਹਨਾਂ ਸਾਰਿਆਂ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ। ਤੇ ਨਾਲੇ ਇਹ ਜਿਹੜੀ ਦਵਾਈ ਹੈ ਬੰਦੇ ਨੂੰ ਹਉਮੈ ਨੂੰ ਮੈਂ ਨੂੰ ਮਾਰਦੀ ਹੈ, ਜਿਹੜਾ ਇਹਦੇ ਅੰਦਰ ਮੈਂ ਵਾ, ਮੈਂ ਕਰਤਾ ਮਰ ਗਿਆ, ਤੂੰ ਕਰਦਾ ਤਰ ਗਿਆ। ਜਿਨ੍ਹਾਂ ਨੇ ਮੈਂ ਕੀਤੀ ਮੈਂ ਕੀਤੀ ਉਹ ਮਰ ਗਏ, ਜਿਨ੍ਹਾਂ ਨੇ ਤੂੰ ਕੀਤਾ ਉਹ ਤਰ ਗਏ। ਸਤਿਗੁਰੂ ਜੀ ਕਹਿੰਦੇ ਇਹ ਦਵਾਈ ਜਿਹੜੀ ਹੈ ਮਨੁੱਖ ਦੇ ਅੰਦਰੋਂ ਹਉਮੈ ਨੂੰ

ਅਗਮ ਅਗਾਦ ਹੈ, ਤੇਰੇ ਤੱਕ ਸਾਡੇ ਇਹ ਸਰੀਰ ਦੇ ਇੰਦਰੇ ਪਹੁੰਚ ਨਹੀਂ ਕਰ ਸਕਦੇ। ਅਗਮ ਅਗਾਦ ਬੋਧ ਬਹੁਤ ਡੂੰਘਾ ਬਹੁਤ ਗਹਿਰਾ, ਅਪਰੰਪਰ ਪੁਰਖ ਅਪਾਰੀ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਇਹਨਾਂ ਗਿਆਨ ਇੰਦਰਿਆਂ ਦੇ ਨਾਲ ਇਹਨਾਂ ਸਰੀਰਕ ਇੰਦਰਿਆਂ ਦੇ ਨਾਲ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ। ਤੂੰ ਸਮਰੱਥ ਹੈ, ਤੂੰ ਗਹਿਰਾ ਹੈ, ਤੂੰ ਗਹਿਰ ਗੰਭੀਰਾ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਿਸ਼ ਕਰ, ਸਾਡੇ ਤੇ ਕਿਰਪਾ ਕਰ, ਸਾਡੇ ਜੀਵਾਂ ਤੇ ਤਰਸ ਕਰ। ਇਹ 84 ਲੱਖ ਜੂਨਾਂ ਭੁਗਤ ਕੇ ਮਨੁੱਖਾ ਜਨਮ ਲਿਆ, ਕਦੇ ਧਿਆਨ ਮਾਰਿਓ ਇਸ ਵਾਲੇ ਪਾਸੇ, ਬੜਾ ਕੀਮਤੀ ਦੁਰਲੱਭ ਦੇ ਪਾਈ ਵਡ ਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਨਾਮ ਵੀ ਹੁਣ ਜੀਵਨ ਕੌਣ ਕਾਮ। ਉਹ 84 ਲੱਖ ਜੂਨਾਂ ਤੋਂ ਭੁਗਤ ਕੇ ਅਸੀਂ ਆਏ ਹਾਂ, ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਹ ਕਾਹਦੇ ਵਾਸਤੇ ਮਿਲਿਆ ਸੀ? ਬੀ ਈਟ ਬੀ ਮੈਰੀ ਨਹੀਂ, ਖਾਓ ਪੀਓ ਮੌਜਾਂ ਕਰੋ, ਇਹ ਜੱਗ ਮਿੱਠਾ ਅਗਲਾ ਕਿਸਨੇ ਡਿੱਠਾ। ਇਹ ਖਾਣ ਪਾਣ ਵਾਸਤੇ ਨਹੀਂ ਮਿਲਿਆ ਸੀ, ਇਹ ਮਿਲਿਆ ਸੀ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਹਨ ਲਾਲਚ ਬਿਰਥਾ ਜਨਮ ਪ੍ਰਾਣੀ। ਮੈਂ ਤੈਨੂੰ ਇਸ ਕਰਕੇ ਦਿੱਤਾ ਸੀਗਾ, ਬਾਣੀ ਪੜਿਆ ਕਰ ਤੇ ਬਾਣੀ ਸੁਣਿਆ ਕਰ। ਅੱਜ ਗੁਰਮੁਖ ਪਿਆਰਿਓ ਧਿਆਨ ਮਾਰ ਕੇ ਵੇਖ ਲਈਓ, ਸਾਡੇ ਕੋਲ ਬਾਣੀ ਪੜ੍ਹਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ, ਬਾਣੀ ਸੁਣਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ। ਅਸੀਂ ਤਾਂ ਘਰ ਵਿਚ ਜਿਹੜੀ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾ, ਅਸੀਂ ਤਾਂ ਆਪਣੇ ਘਰ ਦਾ ਟੀਵੀ ਵੀ ਆਨ ਕਰਨ ਨੂੰ ਤਿਆਰ ਨਹੀਂ ਹੁੰਦਾ ਕਿ ਸਾਡੀ ਨੀਂਦ ਨਾ ਖਰਾਬ ਹੋ ਜਾਵੇ, ਉਹ ਵੀ ਸੁਣਨ ਵਾਸਤੇ ਤਿਆਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਤੂੰ ਗਹਿਰ ਗੰਭੀਰਾ ਹੈ, ਤੇਰੀ ਡੂੰਘੀ ਵਿਚਾਰ ਧਾਰਾ ਹੈ, ਤੂੰ ਅਪਹੁੰਚ ਹੈ, ਸਾਡੇ ਇੰਦਰਿਆਂ ਦੇ ਨਾਲ ਤੇਰੇ ਤੱਕ ਪਹੁੰਚ ਰਹੀ ਕੀਤੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਵੇਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰੱਜ ਖੁਸ਼ੀ ਹੋਵੇ, ਚੜ੍ਹਦੀ ਕਲਾ 'ਚ ਹੋਵੋਗੇ। ਆਓ ਉਸ ਰੱਬ ਦਾ ਸ਼ੁਕਰਾਨਾ ਕਰੀਏ ਇਸ ਚੜ੍ਹਦੀ ਕਲਾ ਦੇ ਲਈ, ਸ਼ੁਕਰਾਨਾ ਕਰੀਏ ਅੱਜ ਦੇ ਮਿਲੇ ਇਸ ਦਿਨ ਦੇ ਲਈ, ਜਿੱਥੇ ਵੀ ਹੋ, ਜਿਹੜੀ ਵੀ ਘੜੀ ਹੋ। ਆਓ ਆਸ ਪਾਸ ਝਾਤੀ ਮਾਰੀਏ, ਇਹਨਾਂ ਕੁਦਰਤ ਦੇ ਸੋਹਣੇ ਨਜ਼ਾਰਿਆਂ ਨੂੰ ਵੇਖੀਏ ਅਤੇ ਫਿਰ ਆਪਣੇ ਆਪ ਮਨ ਦੇ ਵਿੱਚੋਂ ਨਿਕਲੇ ਸ਼ੁਕਰਾਨਾ। ਸ਼ੁਕਰਾਨਾ ਇਸ ਤੰਦਰੁਸਤੀ ਦੇ ਲਈ, ਚੱਲਦੇ ਹੱਡ ਪੈਰਾਂ ਦੇ ਲਈ, ਅੱਜ ਦੇ ਮਿਲੇ ਦਿਨ ਦੇ ਲਈ, ਚੱਲਦੇ ਸਵਾਸਾਂ ਦੇ ਲਈ, ਸੋਹਣੇ ਪਰਿਵਾਰ ਦੇ ਲਈ। ਅਰਦਾਸ ਕਰਦੇ ਹਾਂ ਕਿ ਜੋ ਵੀ ਤੁਸੀਂ ਮਨ ਦੇ ਵਿੱਚ ਧਾਰਿਆ, ਜੋ ਵੀ ਅੜੇ ਫੜੇ ਕੰਮ ਨੇ, ਜੋ ਇਸ ਟਾਈਮ ਮਨ ਦੇ ਉੱਤੇ ਪਰੇਸ਼ਾਨੀ ਚੱਲ ਰਹੀ ਹੈ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਕਾਰਜ ਤੁਹਾਡੇ ਪੂਰੇ ਹੋਣ। ਹੌਲੇ ਭਾਰ ਅੱਜ ਦਾ ਦਿਨ ਨਿਪਰੇ ਚੜ੍ਹੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰੋ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ, ਉਸ ਰੱਬ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ। ਅੱਜ 9 ਤਰੀਕ ਆ, 9ਵਾਂ ਮਹੀਨਾ 2026, ਯਾਨੀ ਕਿ 9 ਤਰੀਕ ਦਸੰਬਰ ਦੇ ਮਹੀਨੇ ਦੀ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਆਓ ਉਸ ਰੱਬ ਦਾ ਓਟ ਆਸਰਾ ਲੈਂਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਕਰੀ ਫਿਰ ਤੋਂ ਹਾਜ਼ਰ ਹਾਂ ਅੱਜ 9 ਤਰੀਕ ਹੋ ਗਈ ਆ ਸਤੰਬਰ ਦੇ ਮਹੀਨੇ ਦੀ ਅਤੇ ਸਵੇਰੇ ਦੇ ਸਮੇਂ ਸੋਹਣਾ ਦਿਨ ਮੈਲਬਨ ਦੇ ਵਿੱਚ ਚੜਿਆ 7:20 ਹੋ ਚੁੱਕੇ ਨੇ ਇਸ ਟਾਈਮ ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੇ ਸੜਕਾਂ ਦੇ ਉੱਤੇ ਉਹ ਅਤੇ ਆਪਣੀ ਜ਼ਿੰਮੇਵਾਰੀ ਭਾਈ ਨਿਭਾਉਂਦੇ ਰਹੋ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਅਤੇ ਕੋਸ਼ਿਸ਼ ਕਰਿਓ ਕਿ ਆਪਾਂ ਰਫਤਾਰ ਦੇ ਉੱਤੇ ਕਾਬੂ ਰੱਖੀਏ ਆਪਾਂ ਪੇਸ਼ੈਂਸ ਬਣਾਈ ਰੱਖੀਏ ਇੰਨੀਆਂ ਕੁ ਬੇਨਤੀਆਂ ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ ਤੁਹਾਡੇ ਆਏ ਹੋਏ ਮੈਸੇਜ ਪੜ੍ਹਾਂਗੇ ਨਾਲ ਦੀ ਨਾਲ ਆਪਾਂ ਟ੍ਰੈਫਿਕ 'ਤੇ ਝਾਤੀ ਮਾਰਾਂਗੇ ਅਤੇ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਉਹ ਤੁਸੀਂ ਸਾਨੂੰ ਭੇਜਣ ਦੇ ਲਈ 044-7-1674 ਦੇ ਉੱਤੇ ਵਟਸਐਪ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਸਾਡਾ ਅਤੇ ਤੁਹਾਡਾ ਇਹ ਲੰਮਾ ਸਫ਼ਰ ਸੋਹਣਾ ਸੁਹਾਵਣਾ ਰਹੇ ਕੁਛ ਇੱਕ ਦੂਸਰੇ ਕੋਲ ਸਿੱਖਣ ਸਿਖਾਉਣ ਨੂੰ ਮਿਲੇ ਅਤੇ ਇਸ ਸਫ਼ਰ ਦਾ ਪਤਾ ਹੀ ਨਾ ਲੱਗੇ ਕਦੋਂ ਇਹ ਲੰਮਾ ਸਫ਼ਰ ਨੇਪਰੇ ਚੜ੍ਹ ਗਿਆ ਅਤੇ ਜਦੋਂ ਚੰਗਾ ਸਾਥ ਹੋਵੇ ਅਤੇ ਸੋਹਣੀਆਂ ਗੱਲਾਂ ਬਾਤਾਂ ਹੋਣ ਅਤੇ ਅੱਗੋਂ ਹੰਗਾਰੇ ਵਾਲਾ ਕੋਈ ਹੋਵੇ ਫਿਰ ਉਹ ਵਾਕਈ ਸਫ਼ਰ ਦਾ ਪਤਾ ਨਹੀਂ ਲੱਗਦਾ ਅਤੇ ਆਓ ਫਿਰ ਇੱਕ ਐਸੇ ਸਫ਼ਰ ਦੇ ਉੱਤੇ ਅੱਜ ਫਿਰ ਨਿਕਲਦੇ ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਅੱਜ ਦਾ ਮੌਸਮ ਕਿਵੇਂ ਦਾ ਵਾ ਕਿਉਂਕਿ ਸਫ਼ਰ ਦੇ ਵਿੱਚ ਮੌਸਮ ਜਾਣ ਲੈਣਾ ਬੜਾ ਜ਼ਰੂਰੀ ਹੈ ਸਿਡਨੀ ਦੇ ਵਿੱਚ ਅੱਜ ਕਹਿੰਦੇ ਨੇ ਕਿ ਵਿੰਡੀ ਹੈ ਸੋ ਤੇਜ਼ ਹਵਾਵਾਂ ਹਨੇਰੀਆਂ ਪਰੇਸ਼ਾਨ ਕਰ ਸਕਦੀਆਂ ਖਾਸ ਤੌਰ ਦੇ ਉੱਤੇ ਸਾਊਥ ਵਾਲੇ ਪਾਸੇ 30-45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦਿਨ ਦੇ ਵਿੱਚ ਕਾਹੇ 'ਚ ਜਾ ਕੇ ਸ਼ੋਅ ਹੋ ਰਹੀ ਆ ਸੋ ਫਿਲਹਾਲ ਬੱਦਲਵਾਈ ਜ਼ਰੂਰ ਸ਼ੋਅ ਹੋ ਰਹੀ ਅਤੇ ਥੋੜ੍ਹੀ ਅੱਗੇ ਚੱਲ ਕੇ ਜਾਂ ਫਿਰ ਹੋ ਸਕਦਾ ਹੁਣੇ ਮੀਂਹ

0: ਦੇ ਚਾਂਸ ਨੇ। 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ, 70% ਚਾਂਸ ਨੇ। ਇਸ ਟਾਈਮ 11 ਦੇ ਆਸ ਪਾਸ ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ ਅੱਜ 20 ਤੱਕ ਜਾ ਸਕਦਾ। ਮੈਲਬਨ ਦੇ ਵਿੱਚ ਵੀ ਅੱਜ ਕੱਲ੍ਹ ਦੇ ਨਾਲੋਂ ਫਰਕ ਆ, ਕੱਲ੍ਹ ਦੇ ਨਾਲੋਂ ਥੋੜ੍ਹਾ ਜਿਹਾ ਹੋਰ ਵਧੇਰੇ। ਸਵੇਰੇ ਸਵੇਰਾ ਨਿਗਾਹ 10 ਦੇ ਆਸ ਪਾਸ ਤਾਪਮਾਨ ਹੈ ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਮੈਲਬਨ ਦੇ ਵਿੱਚ। ਸਵੇਰੇ ਸਵੇਰੇ ਦੇ ਸਮੇਂ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਹੈ ਅਤੇ ਕਾਫ਼ੀ ਹਾਈ ਚਾਂਸ ਨੇ ਮੀਂਹ ਦੇ ਡੈਨੀ ਰੋਂਗ ਵਾਲੇ ਪਾਸੇ। ਇੱਥੇ ਵੀ ਸਾਊਥ ਵਾਲੇ ਪਾਸਿਓਂ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਅੱਜ ਦੇ ਦਿਨ। ਸੋ ਤੇਜ਼ ਹਵਾਵਾਂ ਦੇ ਕਰਕੇ ਪੋਰਟ ਫਿਲਿਪ ਅਤੇ ਗਿਪਸਲੈਂਡ, ਈਸਟ ਗਿਪਸਲੈਂਡ ਆਸ ਪਾਸ ਦੇ ਇਲਾਕੇ, ਇਹਨਾਂ ਦੇ ਵਿੱਚ ਚੇਤਾਵਨੀਆਂ ਜ਼ਰੂਰ ਜਾਰੀ ਨੇ। ਬਾਕੀ ਮੈਲਬਨ ਸ਼ਹਿਰ ਵਾਲੇ ਪਾਸੇ ਨੂੰ ਤਾਂ ਠੀਕ ਹੈ ਮਾਹੌਲ ਚਾਲ। ਬ੍ਰਿਸਬੇਨ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ, ਸੋਹਣਾ ਦਿਨ, 25 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਇਸ ਟਾਈਮ 16 ਦੇ ਆਸ ਪਾਸ। 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ। ਅਤੇ ਆਪਾਂ ਪਰਥ ਵੱਲ ਚੱਲੀਏ ਤਾਂ ਇੱਥੇ ਵੀ ਸੋਹਣੀ ਧੁੱਪ ਹੈ ਅੱਜ, ਬੜਾ ਸੋਹਣਾ ਪਿਆਰਾ ਦਿਨ, 11 ਤਾਪਮਾਨ ਅਤੇ ਜ਼ਿਆਦਾ ਤੋਂ ਜ਼ਿਆਦਾ 23 ਤੱਕ ਜਾਣ ਦੇ ਚਾਂਸ ਨੇ। ਈਸਟ ਵਾਲੇ ਪਾਸੇ 25 ਤੋਂ 40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ। ਅਤੇ ਇੱਧਰ ਐਡੀਲੇਡ 11 ਤਾਪਮਾਨ ਹੈ ਇਸ ਟਾਈਮ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣੀ ਧੁੱਪ ਵਾਲਾ ਦਿਨ ਹੋ ਨਿਬੜੂਗਾ। ਇੱਥੇ ਵੀ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਸਾਊਥ ਵਾਲੇ ਪਾਸਿਓਂ ਅਤੇ ਤੇਜ਼ ਹਵਾਵਾਂ ਸਾਊਥ ਈਸਟ ਵਾਲੇ ਪਾਸੇ ਜ਼ਰੂਰ ਸਵੇਰੇ ਸਵੇਰੇ ਦੇ ਸਮੇਂ ਦਿਖਾਈ ਦੇ ਰਹੀਆਂ ਨੇ। ਅਤੇ ਤੁਹਾਡੇ ਕੋਲ ਕੀ ਖਬਰ ਸੁਰਤ ਆ ਉਹ ਤੁਸੀਂ ਸਾਡੇ ਨਾਲ ਮੈਸੇਜ 'ਤੇ ਸਾਂਝੀ ਕਰ ਸਕਦੇ ਹੋ। ਜੇ ਹੁਬਾਟ 'ਚੋਂ ਸੁਣ ਰਹੇ ਹੋ ਤਾਂ ਅੱਜ ਮੀਂਹ ਦੇ ਚਾਂਸ ਨੇ 50%, ਹੋਰ ਕੋਈ ਰੰਗ ਦਿਖਾਈ ਨਹੀਂ ਦੇ ਰਿਹਾ ਜਾਂ ਬੱਦਲਵਾਈ ਅਤੇ ਜਾਂ ਫਿਰ ਮੀਂਹ। ਵੈਸਟ ਵਾਲੇ ਪਾਸੇ ਇੱਥੇ ਵੀ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ। ਤਾਪਮਾਨ 13 ਤੱਕ ਸਿਮਟਦਾ ਨਜ਼ਰ ਆ ਰਿਹਾ ਅਤੇ ਅੱਜ ਦੇ ਦਿਨ ਧੁੱਪ ਦੇ ਚਾਂਸ ਕੋ ਨਹੀਂ। ਕੈਨਬਰਾ ਦੇ ਵਿੱਚ ਅੱਜ 50-50 ਜਿਹਾ ਵਾ, ਬੱਦਲਵਾਈ ਆ ਅਤੇ ਨਾਲ ਧੁੱਪ ਆ ਅਤੇ ਮੀਂਹ ਦੇ ਚਾਂਸ ਘੱਟ ਹੀ ਲੱਗਦੇ ਨੇ। ਵੈਸੇ 5 ਦੇ ਆਸ ਪਾਸ ਤਾਪਮਾਨ ਅਤੇ ਠੰਡ ਹੈ ਸਵੇਰੇ ਸਵੇਰੇ, ਕਿਉਂਕਿ 2.5 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ। 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਰਲੀ ਮੋਰਨਿੰਗ ਧੁੰਦ ਵੀ ਵੇਖੀ ਗਈ ਹੈ ਅਤੇ ਇੱਥੇ ਵੀ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਦਿਨ ਦੇ ਵਿੱਚ ਕਾਏ ਜੇ ਜਾ ਕੇ ਵੇਖੀਆਂ ਜਾ ਸਕਦੀਆਂ ਨੇ। ਸੋ ਕੁੱਲ ਮਿਲਾ ਕੇ ਅੱਜ ਵਿੰਡੀ ਵਿੰਡੀ ਜਿਹਾ ਮਾਹੌਲ ਚੱਲ ਰਹੂਗਾ ਲਗਭਗ ਆਸਟ੍ਰੇਲੀਆ ਦੇ ਕਾਫੀ ਵੱਡੇ ਹਿੱਸੇ ਦੇ ਵਿੱਚ, ਅਤੇ ਗਰਮੀ ਡਾਰਵਿਨ ਦੇ ਵਿੱਚ ਰਹੂਗੀ, ਨਾਰਦਰਨ ਟੈਰੀਟਰੀ ਗਰਮੀ ਉਸੇ ਤਰ੍ਹਾਂ ਦੇ ਨਾਲ। 33 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ ਅਤੇ ਹੁਣ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ। ਬੇਨਤੀ ਕਰੀ ਫਿਰ, ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਤੱਕ ਪਹੁੰਚਾ ਦਿਓ, ਪਰ ਨਾਲ ਦੀ ਨਾਲ ਬੇਨਤੀ ਇਹ ਵੀ ਕਿ ਉਦੋਂ ਪਹੁੰਚਾਇਓ ਜਦੋਂ ਤੁਸੀਂ ਗੱਡੀ ਖਿਲਾਰੀ ਹੋਊਗੀ। ਚਲਦੀ ਚਲਦੀ ਗੱਡੀ ਦੇ ਵਿੱਚ ਇੱਦਾਂ ਦਾ ਰਿਸਕ ਨਾ ਲਿਓ ਅੰਟਿਲ ਅਨਲੈਸ ਕਿ ਸਾਡੇ ਨਾਲ ਕੋਈ ਹੈ ਅਤੇ ਆਪਾਂ ਸਾਈਡ 'ਤੇ ਬਹਿ ਕੇ ਮੈਸੇਜ ਟਾਈਪ ਕਰਵਾ ਸਕਦੇ ਹਾਂ ਅਤੇ ਫਿਰ ਗੱਲ ਹੋਰ ਆ। ਪਰ ਜੇ ਤੁਹਾਡੇ ਹੱਥ ਸਟੇਅਰਿੰਗ 'ਤੇ ਨੇ ਤਾਂ ਫਿਰ ਇੱਦਾਂ ਦਾ ਤੁਸੀਂ ਮੈਸੇਜ ਨਾ ਕਰਿਓ ਜਿਹੜਾ ਕਿਤੇ ਮਹਿੰਗਾ ਪੈਣ ਦੇ ਚਾਂਸ ਹੋਣ। ਸਭ ਤੋਂ ਪਹਿਲਾਂ ਮੈਲਬਨ ਦੀ ਟ੍ਰੈਫਿਕ ਵੇਖ ਲੈਂਦੇ ਹਾਂ ਅਤੇ ਮੈਲਬਨ ਦੀ ਟ੍ਰੈਫਿਕ ਦੇ ਵਿੱਚ ਪ੍ਰਿੰਸੈਸ ਹਾਈਵੇ ਹਾਲਮ ਦੇ ਏਰੀਏ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਵਾ। ਸੋ 2 ਵੈਸਟ ਪੋਰਟ ਵਾਲੇ ਪਾਸੇ ਦੀਆਂ ਲੇਨ ਜਿਹੜੀਆਂ ਨੇ ਉਹ ਪ੍ਰਿੰਸੈਸ ਹਾਈਵੇ ਹਾਲਮ ਦੇ ਵਿੱਚ ਕਲੋਜ਼ ਨੇ ਐਕਸੀਡੈਂਟ ਦੇ ਕਰਕੇ, ਅਤੇ ਐਮਰਜੈਂਸੀ ਸਰਵਿਸਿਜ਼ ਪਹੁੰਚ ਚੁੱਕੀਆਂ ਨੇ। ਪਰ ਇੱਥੇ ਫਿਲਹਾਲ ਟ੍ਰੈਫਿਕ ਕਾਫੀ ਲੱਗ ਰਹੀ ਹੈ ਅਤੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇਸ ਤੋਂ ਇਲਾਵਾ ਲੋਅਰ ਪਲੰਟੀ ਤੋਂ ਵੀ ਇੱਕ ਐਕਸੀਡੈਂਟ ਦੀ ਰਿਪੋਰਟ ਆ ਰਹੀ ਹੈ ਜਿੱਥੇ ਇੱਕ ਗੱਡੀ ਸਾਈਡ ਵੱਲ ਨੂੰ ਜਿਹੜੀ ਫੈਂਸ ਲੱਗੀ ਹੁੰਦੀ ਆ ਉਹਦੇ ਵਿੱਚ ਵੱਜ ਗਈ ਆ। ਚਲੋ ਖੈਰ, ਅਤੇ ਇਸ ਵਜ੍ਹਾ ਦੇ ਕਰਕੇ ਰਾਈਟ ਲੇਨ ਬਲੋਕ ਆ, ਫਿਟਜ਼ਸਿਮਨਸ ਲੇਨ ਲੋਅਰ ਪਲੰਟੀ ਅਤੇ ਮੇਨ ਰੋਡ ਇੰਟਰਸੈਕਸ਼ਨ ਦੇ ਉੱਤੇ ਹੋਇਆ ਐਕਸੀਡੈਂਟ, ਜਿਹਦੀ ਵਜ੍ਹਾ ਦੇ ਕਰਕੇ ਇਹਨੂੰ ਫਿਲਹਾਲ ਬੰਦ ਰੱਖਿਆ ਗਿਆ ਅਤੇ ਲੋਕ ਪਰੇਸ਼ਾਨ ਨੇ। ਇਸੇ ਤਰ੍ਹਾਂ ਕਲੇਟਨ ਸਾਊਥ ਕਲੇਟਨ ਰੋਡ ਦੇ ਉੱਤੇ ਵੀ ਐਕਸੀਡੈਂਟ ਦੀ ਰਿਪੋਰਟਿੰਗ ਹੈ ਅਤੇ ਇੱਥੇ ਵੀ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ ਆਮ ਦੇ ਨਾਲੋਂ 1.5 ਘੰਟਾ ਪਹਿਲਾਂ ਦੀ ਅਪਡੇਟ ਹੈ। ਅਤੇ ਜੇ ਤੁਹਾਡੇ ਕੋਲ ਕੋਈ ਅਪਡੇਟ ਆ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਸਾਡੇ ਨਾਲ ਸਾਂਝ ਪਾਉਣ ਦੇ ਲਈ ਵਟਸਐਪ ਕਰ ਦਿਓ 04-747-16-74 ਦੇ ਉੱਤੇ। ਅਤੇ ਆਪਾਂ ਸਿਡਨੀ ਵੱਲ ਨੂੰ ਚੱਲਦੇ ਹਾਂ। ਸਿਡਨੀ ਦੇ ਵਿੱਚ ਜੋ ਅਪਡੇਟ ਨੇ ਹੁਣ ਤੱਕ ਦੀਆਂ, ਸੇਂਟ ਪੀਟਰਜ਼ ਪ੍ਰਿੰਸੈਸ ਹਾਈਵੇ ਜਿੱਦਾਂ ਤੁਸੀਂ ਕਨਾਲ ਰੋਡ ਪਾਸ ਕਰਦੇ ਹੋ ਅਤੇ ਇੱਥੇ 2 ਗੱਡੀਆਂ ਦਾ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ। ਅਤੇ ਟ੍ਰੈਫਿਕ ਲਾਈਟਸ ਦੀ ਸਮੱਸਿਆ ਜਿਹੜੀ ਆ ਉਹ ਪੰਚਬੌਲ ਦੇ ਵਿੱਚ ਚੱਲ ਰਹੀ ਹੈ, ਕੈਂਟਰਬਰੀ ਰੋਡ ਪੈਂਟਲੈਂਟ ਐਵਨਿਊ ਦੇ ਉੱਤੇ। ਸੋ ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਇਹ ਲਾਈਟਾਂ ਪ੍ਰਭਾਵਿਤ ਹੋਣ ਦੇ ਕਰਕੇ ਟ੍ਰੈਫਿਕ ਪ੍ਰਭਾਵਿਤ ਚੱਲੀ ਜਾ ਰਹੀ ਹੈ। ਇਸ ਤੋਂ ਇਲਾਵਾ ਮੈਰੀਲੈਂਡਜ਼ ਰੋਡ ਦੇ ਉੱਤੇ ਵੀ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਸਟੱਕ ਕਰ ਗਈਆਂ ਨੇ ਅਤੇ ਯੈਲੋ ਫਲੈਸ਼ ਹੋ ਰਹੀਆਂ ਨੇ, ਜਿਹਦੀ ਵਜ੍ਹਾ ਕਰਕੇ ਟ੍ਰੈਫਿਕ ਇੱਥੇ ਵੀ ਪ੍ਰਭਾਵਿਤ ਹੋਈ ਹੈ। ਸੋ ਬੇਨਤੀ ਇਹ ਹੋਈ ਕਿ ਜੇਕਰ ਇੱਦਾਂ ਦੇ ਕੋਈ ਸੂਰਤ ਹਾਲ ਨੇ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਨਿਭਾਉਣੀ ਹੈ। ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ ਆ ਅਤੇ ਇਸ ਟ੍ਰੈਫਿਕ ਦੇ ਸੂਰਤ ਹਾਲ ਦੇ ਵਿੱਚ ਤੁਸੀਂ ਪੇਸ਼ੈਂਸ ਬਣਾਈ ਰੱਖਣਾ ਅਤੇ ਕਾਹਲੀ ਨਹੀਂ ਕਰਨੀ। ਸਿਆਣੇ ਕਹਿੰਦੇ ਨੇ ਕਿ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ। ਸੋ ਟੋਇਆਂ ਵਾਲਾ ਕੰਮ ਨਹੀਂ ਆਪਾਂ ਕਰਨਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰੇ ਉੱਤੇ ਆਪਾਂ ਵੇਖਦੇ ਹਾਂ ਤੁਹਾਡੇ ਮੈਸੇਜਿਸ। ਅਤੇ ਬੇਨਤੀ ਹੈ ਕਿ ਜੇਕਰ ਤੁਹਾਡਾ ਇੰਪੋਰਟੈਂਟ ਮੈਸੇਜ ਹੁੰਦਾ, ਕੋਈ ਜਨਮਦਿਨ, ਕੋਈ ਐਨਵਰਸਰੀ, ਕੋਈ ਹੋਰ ਖਬਰ ਸੁਰਤ, ਕੋਈ ਟ੍ਰੈਫਿਕ ਦੀ, ਤਾਂ ਉਹ ਤੁਸੀਂ ਉੱਤੇ ਹੈਡਿੰਗ ਜਿਹਾ ਪਾ ਦਿਆ ਕਰੋ। ਜਿੱਦਾਂ ਮੰਨ ਲਓ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੋਂ ਵੀ ਪਹਿਲਾਂ ਬਰਥਡੇ ਲਿਖ ਦਿਆ ਕਰੋ, ਜਾਂ ਹੈਸ਼ਟੈਗ ਬਰਥਡੇ ਪਾ ਦਿਆ ਕਰੋ, ਜਾਂ ਇੰਪੋਰਟੈਂਟ ਲਿਖ ਦਿਆ ਕਰੋ, IMP ਲਿਖ ਦਿਆ ਕਰੋ। ਸੋ ਕੁਛ ਲਿਖ ਦਿਆ ਕਰੋ ਜਿੱਦਾਂ ਕਿ ਆਪਾਂ ਉਹ ਵਾਲਾ ਮੈਸੇਜ ਜਿਹੜਾ ਉਹ ਪਹਿਲਾਂ ਪੜ੍ਹ ਲਈਏ ਆਪਾਂ। ਧੰਨਵਾਦ, ਮਿਹਰਬਾਨੀ। ਅਤੇ ਅੱਜ ਦੇਸੀ ਮਹੀਨਿਆਂ ਦੇ ਵਿੱਚ ਅੱਜ 24 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ। ਧੰਨਵਾਦ ਗੁਰਵਿੰਦਰ ਸੰਧੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਸੁਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਇਹਨਾਂ ਨੇ ਲੈਣ ਦਾ ਚਟਨੀ ਵਾਲਾ ਜਗਾੜ ਅਤੇ ਆਸ ਕਰਦੇ ਕਿ ਵਧੀਆ ਘੈਂਟ ਬਣਿਆ ਹੋਊਗਾ। ਦੱਸਿਓ ਵੀ ਕਿੱਦਾਂ ਦਾ ਬਣਿਆ, ਫਿਰ ਮਾਹੌਲ ਚਾਲ ਆਇਆ ਆਨੰਦ ਕਿ ਨਹੀਂ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਬੜਾ ਆਨੰਦਮਈ ਸੀ। ਵਾਕਈ ਤੁਹਾਡੀ ਗੱਲ ਸਹੀ ਹੈ। ਵੈਸੇ ਤਾਂ ਰੱਬ ਦਾ ਨਾਂ ਹਮੇਸ਼ਾ ਹੀ ਵਧੀਆ ਹੁੰਦਾ, ਪਰ ਤੁਹਾਡੀ ਗੱਲ ਵਾਜਬ। ਸ਼ਿਵਾਨੀ ਗਰਗ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਕਰਨ ਜੀ ਵੀ ਕਹਿੰਦੇ ਨੇ ਕਿ ਅੱਜ ਦੇ ਸ਼ਬਦ ਕੀਰਤਨ ਦੇ ਲਈ ਸ਼ੁਕਰੀਆ, ਬਿਊਟੀਫੁੱਲ ਬਣਾਤੀ ਮੋਰਨਿੰਗ ਹਮੇਸ਼ਾ ਦੀ ਤਰ੍ਹਾਂ। ਮਿਹਰਬਾਨੀ ਜੀ, ਤੁਹਾਡੇ ਇਹਨਾਂ ਮੈਸੇਜਿਸ ਦੇ ਕਰਕੇ ਮੇਰੀ ਬਿਊਟੀਫੁੱਲ ਹੋ ਗਈ। ਸੋ ਇੱਕ ਦੂਸਰੇ ਦੀ ਵੇਖ ਲਓ ਬਿਊਟੀਫੁੱਲ ਹੋ ਜਾਂਦੀ ਆ ਜਦੋਂ ਆਪਾਂ ਇੱਕ ਦੂਸਰੇ ਦੇ ਕੰਮ ਦੇ ਵਿੱਚ ਆਪਾਂ ਹੰਗਾਰਾ ਭਰਦੇ ਹਾਂ, ਸਾਥ ਦਿੰਦੇ ਹਾਂ, ਇੱਕ ਦੂਸਰੇ ਦੀ ਸਿਫਤ ਕਰਦੇ ਹਾਂ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ, ਖੁਸ਼ੀਆਂ ਭਰਿਆ ਹੋਵੇ। ਐਡੀਲੇਟ ਤੋਂ ਪਾਉਂਦੇ ਨੇ ਸਾਂਝਾ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਦੀਆਂ ਸਾਂਝਾ ਪਾਉਂਦੇ ਨੇ, ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਹੋਵੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਤੇ ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ। ਸਿੱਖੂ ਸਾਹਿਬ ਵੀ ਗੁੱਡ ਮੋਰਨਿੰਗ ਭੇਜਦੇ ਨੇ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ, ਡਰਾਈਵ ਕੇਅਰਫੁੱਲੀ ਕਰਿਓ, ਰੱਬ ਰਾਖਾ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ ਅਤੇ ਸਾਰੇ ਸਰੋਤਿਆਂ ਦਾ ਦਿਲ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਤੁਹਾਡਾ। ਅਤੇ ਨਾਲ ਭੇਜਦੇ ਨੇ ਚਾਹ ਕੌਫੀ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਹਮੇਸ਼ਾ ਦੀ ਤਰ੍ਹਾਂ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ, ਤੰਦਰੁਸਤੀਆਂ ਅਤੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਣੀ ਰਹੇ। ਵਾਹਿਗੁਰੂ ਸਾਰਿਆਂ ਦਾ ਉੱਤੇ ਮਿਹਰ ਭਰਿਆ ਹੱਥ ਰੱਖਣ, ਖੁਸ਼ਹਾਲੀ ਭਰਿਆ ਜੀਵਨ ਦੇਣ, ਬਹੁਤ ਮਿਹਰਬਾਨੀ। ਰੁਪਿੰਦਰ ਜੀ ਕ੍ਰੇਗੀਬੰਦ ਤੋਂ ਅਰਦਾਸ ਕਰਦੇ ਨੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ। ਅਤੇ ਐਡੀਲੇਡ ਤੋਂ ਮੰਡ ਸਾਹਿਬ ਅਰਦਾਸ ਕਰਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਹੈ ਜੀ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਕੱਲ੍ਹ ਦਾ ਡਿਨਰ ਕਹਿੰਦੇ ਨੇ ਕਿ ਬਲੈਕ ਚਨੇ ਵਿਦ ਪਨੀਰ ਸਬਜ਼ੀ, ਆਲੂ, ਅਨੀਅਨ, ਸਪਿਨਿਚ, ਰਾਈਸ ਅਤੇ ਨਾਲ ਸਲਾਦ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਰਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਟਾਰਨੇਟ ਤੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਗੁਰਨਿਸ਼ਾਨ ਜੀ ਕਹਿੰਦੇ ਕਿ ਸ਼ਬਦ ਕੀਰਤਨ ਹਰ ਰੋਜ਼ ਦੀ ਤਰ੍ਹਾਂ ਬਹੁਤ ਸੋਹਣਾ ਲੱਗਾ। ਅਤੇ ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦੇ ਲਈ ਬਹੁਤ ਬਹੁਤ ਮਿਹਰਬਾਨੀ। ਅਤੇ ਇੱਧਰ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ, ਕਹਿੰਦੇ ਕਿ ਅੱਜ ਦਾ ਦਿਨ ਸਭ ਦੇ ਲਈ ਖੁਸ਼ੀਆਂ ਭਰਿਆ ਹੋਵੇ, ਤੁਹਾਡਾ ਨਾਂ ਨਹੀਂ ਜਿਹਾ। ਅਤੇ ਵੈਸੇ ਤੁਹਾਡਾ ਮੈਸੇਜ ਆ ਗਿਆ, ਆਨੰਦ ਆ ਗਿਆ, ਬਹੁਤ ਮਿਹਰਬਾਨੀ। ਬਲਬੀਰ ਕੌਰ ਮਾਂਗੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ, ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜ ਚੁੱਕੇ ਨੇ। ਅਤੇ ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਦੀ ਸਾਂਝ। ਅੰਮ੍ਰਿਤਪਾਲ ਜੀ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਦਾ ਦਿਨ ਵਧੀਆ ਵਧੀਆ ਰਹੇ, ਸੋਹਣੀ ਸਵੇਰ ਰਹੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਇੱਜ਼ਤ ਇਨਸਾਨ ਦੀ ਨਹੀਂ ਜ਼ਰੂਰਤ ਦੀ ਹੁੰਦੀ ਹੈ, ਜ਼ਰੂਰਤ ਖਤਮ, ਇੱਜ਼ਤ ਵੀ ਖਤਮ। ਇਹ ਦੁਨੀਆਂ ਦਾ ਚਲਨ ਹੈ ਜਨਾਬ। ਧੰਨਵਾਦ ਤੁਹਾਡਾ ਜਸਵਾਲ ਸਾਹਿਬ। ਸਵੇਰੇ ਸਵੇਰੇ ਦੇ ਸਮੇਂ ਪਿਆਰੇ ਪਿਆਰੇ ਜਿਹੇ ਮੈਸੇਜਾਂ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ ਅਤੇ ਗੁੱਡ ਮੋਰਨਿੰਗ। ਅਤੇ ਹੁਣ ਸਮਾਂ ਆ ਗਿਆ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 AM।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼।

ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਮਾਲਕ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਸਿੱਖਿਆ ਦਾ ਇੱਕ ਅਲੱਗ ਪੈਟਰਨ ਸੀ, ਜਾਂ ਫਿਰ ਹੋ ਸਕਦਾ ਕਿਸੇ ਇੱਕ ਹਿੱਸੇ ਦੇ ਵਿੱਚ ਪੈਟਰਨ ਇਹ ਸੀ, ਤਰੀਕਾ ਇਹ ਸੀ ਕਿ ਜਦੋਂ ਵੱਡੇ ਲੋਕਾਂ ਦੇ, ਰਾਜਿਆਂ ਦੇ ਜਾਂ ਫਿਰ ਅਮੀਰ ਲੋਕਾਂ ਦੇ ਪੁੱਤ ਥਾਂ ਹੁੰਦੇ ਤਾਂ ਉਹਨਾਂ ਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਜਾਂਦਾ। ਉੱਥੇ ਉਹ ਚੰਗੇ ਚੰਗੇ ਗੁਣੀ ਗਿਆਨੀ ਬੰਦਿਆਂ ਕੋਲੋਂ, ਗੁਰੂਆਂ ਦੇ ਕੋਲੋਂ ਸਿੱਖਿਆ ਲੈਂਦੇ ਅਤੇ ਫਿਰ ਵਾਪਸ ਆ ਕੇ ਉਹ ਸਿੱਖਿਆ ਦੀ ਵਰਤੋਂ ਲੋਕਾਂ ਦੇ ਭਲੇ ਦੇ ਲਈ ਕਰਦੇ, ਜਾਂ ਫਿਰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ, ਆਪਣੇ ਰਾਜਕਾਲ ਨੂੰ ਚਲਾਉਣ ਦੇ ਲਈ, ਜਾਂ ਫਿਰ ਆਪਣੀ ਜ਼ਿੰਦਗੀ ਨੂੰ ਸੁਖਾਲਾ ਚਲਾਉਣ ਦੇ ਲਈ, ਦੂਸਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਵਧੇਰੇ ਸਿਆਣਾ ਦੱਸਣ ਦੇ ਲਈ, ਪੜ੍ਹਿਆ ਲਿਖਿਆ ਦੱਸਣ ਦੇ ਲਈ। ਬਿਲਕੁਲ ਅੱਜ ਦੀ ਸ਼ਾਇਦ ਡਿਗਰੀ ਵਾਂਗ, ਕੋਈ ਪੜ੍ਹ ਲਿਖ ਕੇ ਵੀ ਕੋਈ ਦੂਰ ਦਰੇਡਿਓਂ ਪਿੰਡੋਂ ਆ ਜਾਵੇ ਤਾਂ ਉਹ ਵਧੀਆ ਮੰਨਿਆ ਜਾਂਦਾ, ਉਹਨੂੰ ਸੋਹਣਾ ਰੁਤਬਾ ਮਿਲਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਦਾ ਪੁੱਤ ਆਸ਼ਰਮ ਦੇ ਵਿੱਚ ਚਲਾ ਗਿਆ। ਜੋ ਜੋ ਵੀ ਮਨ ਦੇ ਵਿੱਚ ਆਉਂਦਾ ਉਹ ਸਵਾਲ ਉਹ ਗੁਰੂ ਨੂੰ ਪੁੱਛਦਾ ਅਤੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਉਹਨੂੰ ਜਵਾਬ ਦਿੰਦਾ। ਸੋ ਇਸ ਵਾਰੀ ਸਵਾਲ ਉਹ ਸੀ ਜੋ ਕਿ ਆਮ ਹੀ ਸਾਰਿਆਂ ਦਾ ਹੁੰਦਾ, ਕੁਝ ਅੱਗੋਂ ਤੇਰਵਾਂ ਨਹੀਂ, ਸ਼ਾਇਦ ਸਾਰੀ ਉਮਰ ਲੰਘ ਜਾਂਦੀ ਹੈ ਇਸ ਸਵਾਲ ਦਾ ਜਵਾਬ ਪਾਉਂਦਿਆਂ। ਸਵਾਲ ਆ ਕਿ ਇਨਸਾਨ ਨੂੰ ਦੁੱਖ ਕਿਉਂ ਹੁੰਦੇ, ਇਨਸਾਨ ਇੰਨਾ ਦੁਖੀ ਕਿਉਂ ਹੁੰਦਾ, ਵਾਰ ਵਾਰ ਦੁਖੀ ਕਿਉਂ ਹੁੰਦਾ, ਉਹ ਖੁਸ਼ ਕਿਉਂ ਨਹੀਂ ਰਹਿ ਸਕਦਾ, ਜ਼ਿੰਦਗੀ ਸਿੱਧੀ ਸਿੱਧੀ ਆਸਾਨ ਤਰੀਕੇ ਦੇ ਨਾਲ ਕਿਉਂ ਨਹੀਂ ਚੱਲ ਸਕਦੀ, ਕਿਉਂ ਪੈਰ ਪੈਰ ਦੇ ਉੱਤੇ ਪਰੇਸ਼ਾਨੀਆਂ ਆਉਂਦੀਆਂ। ਤਾਂ ਗੁਰੂ ਨੇ ਕਿਹਾ ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਨੂੰ ਲੈ ਕੇ ਇੱਕ ਸਫ਼ਰ ਦੇ ਉੱਤੇ ਨਿਕਲਾਂਗੇ। ਆਪਾਂ ਫਲਾਣੀ ਫਲਾਣੀ ਜਗ੍ਹਾ ਦੇ ਉੱਤੇ ਦੂਸਰੇ ਸ਼ਹਿਰ ਜਾਣਾ, ਰਸਤੇ ਦੇ ਵਿੱਚ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਨਾਲ ਇੱਕ ਦੂਸਰੇ ਦਾ ਸਾਥ ਹੋ ਜੂਗਾ ਅਤੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਜਾਣਨ ਦੀ ਇਨਸਾਨ ਨੂੰ ਦੁੱਖ ਕਿਉਂ ਹੁੰਦੇ, ਕਿਉਂ ਇਨਸਾਨ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਵੈਸੇ ਤਾਂ ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਕੁਛ ਇੱਕ ਕਾਰਨ ਸ਼ਾਇਦ ਸਾਨੂੰ ਇਸ ਸਫ਼ਰ ਦੇ ਵਿੱਚੋਂ ਲੰਘ ਜਾਣ ਮਿਲ ਜਾਣ। ਅਤੇ ਅਗਲੇ ਦਿਨ ਤੜਕ ਸਵੇਰੇ ਉੱਠ ਕੇ ਦੋਵੇਂ ਜਣੇ ਸਫ਼ਰ ਦੇ ਉੱਤੇ ਨਿਕਲਦੇ ਨੇ। ਰਸਤੇ ਦੇ ਵਿੱਚ ਉਹਨਾਂ ਸਮਿਆਂ ਦੇ ਮੁਤਾਬਕ ਕੋਈ ਗੱਡੇ ਵਾਲਾ ਮਿਲ ਗਿਆ, ਗੱਡੇ ਦੇ ਉੱਤੇ ਸਫ਼ਰ ਕਰਨਾ ਸ਼ੁਰੂ ਕੀਤਾ। ਹਾਲੇ ਦਿਨ ਥੋੜ੍ਹਾ ਜਿਹਾ ਚੜ੍ਹ ਹੀ ਰਿਹਾ ਸੀ ਕਿ ਨੌਜਵਾਨ ਨੇ ਬਾਬੇ ਨੂੰ ਕਿਹਾ, ਗੁਰੂ ਜੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਡੇ ਦੇ ਉੱਤੇ ਝਟਕੇ ਬੜੇ ਲੱਗ ਰਹੇ, ਮੈਨੂੰ ਲੱਗਦਾ ਇਹਦੇ ਇੱਕ ਪਹੀਏ ਦੇ ਵਿੱਚ ਕੋਈ ਸਮੱਸਿਆ ਵਾ, ਅਤੇ ਜੇ ਇਹਦੇ ਪਹੀਏ ਦੇ ਵਿੱਚ ਸਮੱਸਿਆ ਤਾਂ ਮੈਨੂੰ ਇੱਦਾਂ ਲੱਗਦਾ ਵੀ ਇਹਨੇ ਕਿਸੇ ਵੇਲੇ ਵੀ ਟੁੱਟ ਜਾਣਾ, ਟੁੱਟ ਕੇ ਥੱਲੇ ਡਿੱਗਾ, ਐਵੇਂ ਸੱਟ ਪੇਟ ਲੱਗੂਗੀ, ਐਵੇਂ ਹਾਸੇ ਦਾ ਮੜਾਸਾ, ਇਹਦੇ ਨਾਲ ਆਪਾਂ ਕੋਈ ਬਹੁਤਾ ਸੁਰੱਖਿਅਤ ਨਹੀਂ। ਗੱਡੇ ਵਾਲੇ ਨੇ ਬਥੇਰਾ ਕਿਹਾ ਕਿ ਨਹੀਂ ਇੱਦਾਂ ਦਾ ਕੁਛ ਨਹੀਂ, ਮੈਂ ਬੜੇ ਚਿਰੇ ਤੋਂ ਇੱਦਾਂ ਹੀ ਲਈ ਫਿਰਦਾ, ਮੈਂ ਤੁਹਾਡੀਆਂ ਗੱਲਾਂ ਦਾ ਬਥੇਰਾ ਆਨੰਦ ਮਾਣ ਰਿਹਾ, ਬੈਠੇ ਰਹੋ। ਪਰ ਗੁਰੂ ਨੇ ਕਿਹਾ ਨਹੀਂ, ਜੇਕਰ ਭਾਈ ਮਨ ਦੇ ਵਿੱਚ ਹੁਣ ਡਰ ਬਹਿ ਗਿਆ ਤਾਂ ਕੋਈ ਗੱਲ ਨਹੀਂ, ਆਪਾਂ ਇਸ ਰਸਤੇ ਦੇ ਉੱਤੇ ਪੈਦਲ ਹੋ ਚੱਲਦੇ ਹਾਂ। ਅਤੇ ਗੱਡਾ ਛੱਡ ਕੇ ਦੋਵੇਂ ਜਣੇ ਪੈਦਲ ਹੋ ਤੁਰੇ। ਉਹ ਰਾਹ ਜਿਹਦੇ ਉੱਤੇ
ਜਿਹਦੇ ਉੱਤੇ ਸੂਲਾਂ ਵੀ ਸੀ, ਜਿਹਦੇ ਉੱਤੇ ਰੋੜੇ ਵੀ ਸੀ, ਗੀਟੇ ਵੀ ਸੀ। ਪੈਰਾਂ ਦੇ ਬੁਰੇ ਹਾਲ ਹੋਣ ਲੱਗੇ ਥੋੜ੍ਹੇ ਸਮੇਂ ਬਾਅਦ। ਅਤੇ ਫਿਰ ਦੁਬਾਰਾ ਨੌਜਵਾਨ ਬੋਲਿਆ, ਗੁਰੂ ਜੀ ਇਸ ਰਾਹ ਦੇ ਉੱਤੇ ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦੇ ਰਹੇ ਤਾਂ ਪੈਰਾਂ ਦਾ ਬੁਰਾ ਹਾਲ ਹੋ ਜਾਣਾ। ਮੈਨੂੰ ਲੱਗਦਾ ਨਹੀਂ ਹੈ ਕਿ ਆਪਾਂ ਬਹੁਤੀ ਦੇਰ ਤੁਰ ਪਾਵਾਂਗੇ, ਸਫ਼ਰ ਸਾਡਾ ਲੰਮਾ। ਅਤੇ ਗੁਰੂ ਨੇ ਕਿਹਾ ਹੁਣ ਤਾਂ ਫਿਰ ਇੱਕ ਹੀ ਰਾਹ ਬਚਿਆ, ਉਹ ਰਾਹ ਵਾ ਜੰਗਲ ਦਾ। ਇੱਥੋਂ ਪਾਸਿਓਂ ਦੀ ਹੋ ਕੇ ਜੰਗਲ ਸ਼ੁਰੂ ਹੋ ਜਾਣਾ ਅਤੇ ਜੰਗਲ ਨੂੰ ਜਿੱਦਾਂ ਹੀ ਆਪਾਂ ਕ੍ਰੋਸ ਕਰਾਂਗੇ ਆਪਾਂ ਦੂਸਰੇ ਨਗਰ ਵੱਲ ਨਿਕਲ ਆਉਣਾ। ਅਤੇ ਚੱਲ ਫਿਰ ਆਪਾਂ ਜੰਗਲ ਵਿੱਚੋਂ ਦੀ ਚੱਲਦੇ ਹਾਂ। ਸੋਹਣਾ ਲੱਗਾ ਆਈਡੀਆ। ਜੰਗਲ ਦੇ ਵਿੱਚ ਹੁਣ ਉਹ ਰੋੜੇ ਤਾਂ ਨਹੀਂ ਸੀ, ਉਹ ਸੂਲਾਂ ਤਾਂ ਨਹੀਂ, ਪਰ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਰੂਰ ਸੀ। ਖਤਰਨਾਕ ਜਾਨਵਰਾਂ ਦੀਆਂ ਆਵਾਜ਼ਾਂ, ਤਰ੍ਹਾਂ ਤਰ੍ਹਾਂ ਦੀਆਂ ਕੀੜੇ ਮਕੌੜੇ, ਤਰ੍ਹਾਂ ਤਰ੍ਹਾਂ ਦੇ ਸੱਪ ਸਲੂਪੀਆਂ, ਪੈਰ ਪੈਰ ਦੇ ਉੱਤੇ ਇੱਕ ਡਰ। ਬਹੁਤੀ ਵਾਰ ਝਾੜੀਆਂ ਨੂੰ ਪਰੇ ਕਰ ਕਰਕੇ ਆਪ ਰਾਹ ਬਣਾ ਕੇ ਲੰਘਣਾ ਪੈਂਦਾ ਅਤੇ ਫਿਰ ਇੱਕ ਡਰ ਹੋਰ ਕਿ ਪਤਾ ਨਹੀਂ ਆਪਾਂ ਸਹੀ ਰਾਹ ਜਾ ਰਹੇ ਹਾਂ ਜਾਂ ਨਹੀਂ। ਅਤੇ ਥੋੜ੍ਹੀ ਅੱਗੇ ਜਾ ਕੇ ਉੱਥੇ ਵੀ ਨੌਜਵਾਨ ਕਹਿਣ ਲੱਗਾ, ਗੁਰੂ ਜੀ ਆਪਾਂ ਪਾਸ ਕਰ ਜਾਵਾਂਗੇ, ਜੰਗਲ ਲੰਘ ਜਾਵਾਂਗੇ। ਮੈਨੂੰ ਤਾਂ ਲੱਗਦਾ ਐਵੇਂ ਆਪਾਂ ਗਲਤ ਰਾਹ ਪੈ ਗਏ ਹਾਂ। ਗੁਰੂ ਨੇ ਨੌਜਵਾਨ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਇੱਥੋਂ ਕਈ ਵਾਰੀ ਲੰਘਿਆ, ਤੂੰ ਮੇਰੇ ਪਿੱਛੇ ਹੌਲੀ ਹੌਲੀ ਤੁਰਿਆ ਆ। ਔਖੇ ਸੌਖੇ ਹੋ ਕੇ ਉਹਨਾਂ ਨੇ ਦਿਨ ਖਤਮ ਹੋਣ ਤੋਂ ਪਹਿਲਾਂ ਜੰਗਲ ਪਾਰ ਕੀਤਾ। ਅੱਗੇ ਇੱਕ ਪਿੰਡ ਦਿਖਣਾ ਸ਼ੁਰੂ ਹੋਇਆ ਅਤੇ ਪਿੰਡ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਰੋਟੀ ਪਾਣੀ ਮੰਗਣਾ ਸ਼ੁਰੂ ਕੀਤਾ, ਦਾਨ ਦਕਸ਼ਣਾ ਭਿਕਸ਼ਾ ਲਈ, ਤਾਂ ਇੱਕ ਘਰ ਵਾਲੇ ਨੇ ਬੜੇ ਆਦਰ ਮਾਣ ਦੇ ਨਾਲ ਕਿਹਾ, ਅੱਜ ਤੁਸੀਂ ਰੋਟੀ ਸਾਡੇ ਵੱਲ ਕਿਉਂ ਨਹੀਂ ਖਾ ਲੈਂਦੇ? ਸਵੇਰ ਦੇ ਤੁਰੇ ਭੁੱਖੇ 'ਤੇ ਆਏ, ਹੋਰ ਕੀ ਚਾਹੀਦਾ ਹੈ? ਰੋਟੀ ਖਾਣ ਦੇ ਲਈ ਬੈਠੇ ਤਾਂ ਨੌਜਵਾਨ ਨੂੰ ਖਾਣਾ ਬਹੁਤਾ ਪਸੰਦ ਨਹੀਂ ਆਇਆ। ਪੁੱਛਣ ਲੱਗਾ, ਹੋਰ ਕੋਈ ਸਬਜ਼ੀ ਨਹੀਂ ਹੈ ਘਰ ਦੇ ਵਿੱਚ? ਉਹ ਰੋਟੀ ਜਿਹੜੀ ਗੁਰੂ ਨੇ ਚੁੱਪਚਾਪ ਖਾ ਲਈ ਨੌਜਵਾਨ ਨੂੰ ਪਸੰਦ ਨਹੀਂ ਸੀ ਆਈ। ਘਰ ਦੇ ਵਿੱਚ ਕੁਛ ਹੋਰ ਨਾ ਹੋਣ ਦੇ ਕਰਕੇ ਘਰ ਵਾਲਾ ਤਾਂ ਹਲੇ ਨਹੀਂ ਕੋਈ ਬੋਲਿਆ। ਗੁਰੂ ਨੇ ਕਿਹਾ, ਜੇ ਤੈਨੂੰ ਨੌਜਵਾਨਾਂ ਨਹੀਂ ਪਸੰਦ ਆਈ ਤਾਂ ਕੋਈ ਗੱਲ ਨਹੀਂ, ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ, ਹਾਲੇ ਬਹੁਤੀ ਰਾਤ ਨਹੀਂ ਹੋਈ, ਆਪਾਂ ਕਿਸੇ ਹੋਰ ਘਰ 'ਚੋਂ ਸਬਜ਼ੀ ਭਾਜੀ ਲੈ ਲਾਂਗੇ, ਤੂੰ ਮੈਨੂੰ ਰੋਟੀ ਖਾ ਲੈਂਦੇ, ਆਪਾਂ ਨਿਕਲਦੇ ਹਾਂ ਅਤੇ ਤੇਰੀ ਰੋਟੀ ਦਾ ਇੰਤਜ਼ਾਮ ਕਿਤੇ ਹੋਰ ਕਰ ਲਾਂਗੇ। ਇੰਨਾ ਕਹਿ ਕੇ ਗੁਰੂ ਨੇ ਆਪਣਾ ਰੋਟੀ ਪਾਣੀ ਛਕਿਆ, ਧੰਨਵਾਦ ਕੀਤਾ ਉਹਨਾਂ ਲੋਕਾਂ ਦਾ ਅਤੇ ਉਸ ਘਰੋਂ ਨਿਕਲ ਕੇ ਅਲੱਗ ਅਲੱਗ ਘਰੀਂ ਜਾ ਕੇ ਰੋਟੀ ਲੱਭਣੀ ਸ਼ੁਰੂ ਕਰ ਦਿੱਤੀ। ਕਿਸੇ ਘਰ ਦੇ ਵਿੱਚ ਪੱਕੀ ਨਹੀਂ ਸੀ, ਕਿਸੇ ਘਰ ਨੇ ਪਹਿਲਾਂ ਹੀ ਖਾ ਲਈ, ਕਿਸੇ ਘਰ ਦੇ ਵਿੱਚ ਜੋ ਸੀ ਉਹ ਉਹਨੂੰ ਪਸੰਦ ਨਹੀਂ, ਜਾਂ ਫਿਰ ਉਹ ਹੀ ਜੋ ਪਹਿਲੇ ਘਰ ਦੇ ਵਿੱਚ ਛੱਡ ਕੇ ਆਇਆ। ਕੁੱਲ ਮਿਲਾ ਕੇ 5-7 ਘਰ ਫਿਰਨ ਤੋਂ ਬਾਅਦ ਹੁਣ ਹਨੇਰਾ ਵੀ ਵਧਣ ਲੱਗਾ, ਬਹੁਤਿਆਂ ਨੇ ਹੁਣ ਦਰਵਾਜ਼ੇ ਵੀ ਨਹੀਂ ਖੋਲ੍ਹੇ। ਗੁਰੂ ਨੇ ਕਿਹਾ, ਚੱਲ ਕੋਈ ਗੱਲ ਨਹੀਂ, ਕੀ ਫਰਕ ਪੈਂਦਾ, ਤੂੰ ਥੋੜ੍ਹਾ ਜਿਹਾ ਹੋਰ ਸਮਾਂ ਕੱਢ, ਆਪਾਂ ਸਵੇਰ ਹੁੰਦਿਆਂ ਹੀ ਕਿਤੇ ਨਾ ਕਿਤੇ ਰੋਟੀ ਦਾ ਇੰਤਜ਼ਾਮ ਕਰ ਲਵਾਂਗੇ। ਰਾਤ ਇਸੇ ਤਰ੍ਹਾਂ ਦੇ ਨਾਲ ਭੁੱਖਾ ਪਾਣੀ ਪੀ ਕੇ ਸੁੱਤਾ ਅਤੇ ਸਵੇਰੇ ਅਗਲੇ ਸਫ਼ਰ ਦੇ ਉੱਤੇ ਨਿਕਲ ਤੁਰੇ। ਗੁਰੂ ਨੇ ਇਹ ਕਹਿ ਕੇ ਨਾਲ ਤੋਰ ਲਿਆ ਕਿ ਰਸਤੇ ਦੇ ਵਿੱਚ ਇੱਕ ਹੋਰ ਪਿੰਡ ਪੈਣਾ, ਆਪਾਂ ਉੱਥੋਂ ਕੁਛ ਖਾ ਲਾਂਗੇ, ਜਾਂ ਫਿਰ ਰਾਹ ਦੇ ਵਿੱਚ ਜੰਗਲ ਪੈਣਾ, ਉੱਥੋਂ ਕੋਈ ਫਲ ਤੋੜ ਕੇ ਖਾ ਲਾਂਗੇ। ਵੇਖ, ਜਿਹਨੇ ਢਿੱਡ ਲਾਇਆ ਉਹਨੇ ਰਿਜਕ ਆਪਣੇ ਆਪ ਹੀ ਦੇ ਦੇਣਾ, ਯਕੀਨ ਰੱਖ, ਵਿਸ਼ਵਾਸ ਰੱਖ, ਤੁਰਿਆ ਰਹਿ। ਅਤੇ ਗੱਲਾਂ ਬਾਤਾਂ ਲਾ ਕੇ ਨੌਜਵਾਨ ਨੂੰ ਫਿਰ ਨਾਲ ਤੋਰ ਲਿਆ। ਉਹ ਜੰਗਲ ਦੇ ਵਿੱਚ ਤੁਰੇ ਜਾਂਦੇ ਨੇ ਅਤੇ ਇੱਕ ਸਮਾਂ ਇੱਦਾਂ ਦਾ ਆਇਆ ਜਿੱਦਾਂ ਉਦੋਂ ਕੋ ਹੁਣ ਤੁਰਿਆ ਵੀ ਨਹੀਂ ਜਾਣ ਡਿਆ, ਬੁਰੇ ਹਾਲ ਨੇ। ਕਹਿਣ ਲੱਗਾ, ਹੁਣ ਨਹੀਂ ਮੇਰੇ ਕੋਲ ਕਦਮ ਪੁੱਟ ਹੁੰਦਾ,
ਹੁਣ ਤਾਂ ਇੰਨੀ ਜ਼ਿਆਦਾ ਭੁੱਖ ਲੱਗੀ ਹੈ, ਜਿਹੜੇ ਉਹ ਪਹਿਲੇ ਘਰ ਵਾਲੀ ਸਬਜ਼ੀ ਸੀ ਹੁਣ ਤਾਂ ਜੇ ਕਿਤੇ ਉਹ ਹੀ ਖਾਧੀ ਹੁੰਦੀ ਤਾਂ ਮੈਂ ਸੌਖਾ ਰਹਿੰਦਾ। ਹੁਣ ਨਹੀਂ ਮੇਰੇ ਕੋਲ ਤੁਰਿਆ ਜਾਣਾ। ਤਾਂ ਗੁਰੂ ਨੇ ਇੱਕ ਰੁੱਖ ਥੱਲੇ ਬਿਠਾ ਕੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਕਹਿਣ ਲੱਗਾ, ਲੈ। ਇਹ ਸ਼ਾਇਦ ਉਹੀ ਰੋਟੀ ਸੀ ਜਿਹੜੀ ਉਹ ਪਹਿਲੇ ਘਰ ਦੇ ਵਿੱਚੋਂ ਠੁਕਰਾ ਕੇ ਆਇਆ ਹੈ। ਨੌਜਵਾਨ ਨੇ ਕਾਲੀ ਕਾਲੀ ਦੇ ਵਿੱਚ ਰੋਟੀ ਖਾਧੀ ਅਤੇ ਫਿਰ ਗੁੱਸੇ ਗਿਲੇ ਕਰਨ ਲੱਗ ਪਿਆ, ਗੁਰੂ ਜੀ ਜੇ ਤੁਹਾਡੇ ਕੋਲ ਰੋਟੀ ਸੀ ਤਾਂ ਤੁਸੀਂ ਇੰਨੇ ਚਿਰ ਦੀ ਮੈਨੂੰ ਕਿਉਂ ਨਹੀਂ ਦਿੱਤੀ? ਤੁਹਾਨੂੰ ਪਤਾ ਮੈਂ ਰਾਤ ਦਾ ਭੁੱਖਾਂ ਅਤੇ ਤੁਸੀਂ ਉਦੋਂ ਮੈਨੂੰ ਰੋਟੀ ਦੇ ਦਿੰਦੇ। ਤਾਂ ਗੁਰੂ ਕਹਿਣ ਲੱਗਾ, ਉਦੋਂ ਤੇਰਾ ਮਨ ਨਹੀਂ ਸੀ, ਇਹ ਉਹੀ ਰੋਟੀ ਹੈ ਜਿਹੜੀ ਤੂੰ ਠੁਕਰਾ ਕੇ ਆਇਆ ਸੀ, ਅਤੇ ਜੇ ਤੂੰ ਖਾਣੀ ਹੁੰਦੀ ਤਾਂ ਉਦੋਂ ਖਾ ਲੈਂਦਾ, ਅਤੇ ਜੇ ਤੈਨੂੰ ਵੈਲਿਊ ਹੁੰਦੀ ਤਾਂ ਉਦੋਂ ਹੁੰਦੀ, ਜੋ ਹੁਣ ਤੈਨੂੰ ਵੈਲਿਊ ਆ ਉਹ ਉਦੋਂ ਕਦੀ ਵੀ ਨਹੀਂ ਸੀ ਹੋਣੀ। ਹੁਣ ਉਹੀ ਰੋਟੀ ਆ ਜਿਹੜੀ ਤੂੰ ਬੜੇ ਚਾਅ ਦੇ ਨਾਲ ਅੰਮ੍ਰਿਤ ਵਾਂਗੂ ਖਾ ਰਿਹਾ, ਪਰ ਉਦੋਂ ਇਹੋ ਰੋਟੀ ਸੀ ਜਿਹੜੀ ਤੂੰ ਠੁਕਰਾ ਕੇ ਆ ਗਿਆ। ਰਿਜਕ ਤਾਂ ਰਿਜਕੀ ਹੈ, ਜਿੰਨਾ ਚਿਰ ਰੋਟੀ ਪਾਣੀ ਤੋਂ ਬਗੈਰ ਕਦਮ ਚੱਲਦੇ ਨੇ ਉਹਨਾਂ ਚਿਰ ਚਲਾ ਲੈਣੇ ਚਾਹੀਦੇ। ਅਤੇ ਨਾਲੇ ਹੁਣ ਆਪਣੇ ਇਸ ਸਫ਼ਰ ਦੇ ਬਾਰੇ ਆਪਾਂ ਥੋੜ੍ਹੀ ਵਿਚਾਰ ਚਰਚਾ ਵੀ ਕਰ ਲੈਂਦੇ। ਤੇਰਾ ਸਵਾਲ ਸੀ ਕਿ ਇਨਸਾਨ ਨੂੰ ਦੁੱਖ ਕਿਉਂ ਹੁੰਦੇ ਨੇ। ਵੈਸੇ ਤਾਂ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਇਨਸਾਨ ਦੁਖੀ ਰਹਿੰਦਾ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਵੱਡਾ ਕਾਰਨ ਇਹ ਵੀ ਆ ਕਿ ਇਨਸਾਨ ਨੂੰ ਜ਼ਿੰਦਗੀ 'ਚ ਜੋ ਵੀ ਮਿਲਦਾ ਉਹ ਪਸੰਦ ਨਹੀਂ ਆਉਂਦਾ, ਜਿਹੜੇ ਵੀ ਰਾਹ ਦੇ ਉੱਤੇ ਉਹ ਚੱਲ ਰਿਹਾ ਹੁੰਦਾ। ਵਰਤਮਾਨ ਸਮੇਂ ਦੇ ਵਿੱਚ ਜੋ ਕੁਛ ਵੀ ਉਹਦੇ ਨਾਲ ਹੋ ਵਾਪਰ ਰਿਹਾ, ਜੋ ਵੀ ਉਹਨੂੰ ਰੱਬ ਨੇ ਦਿੱਤਾ, ਉਹਦੇ ਵਿੱਚ ਉਹ ਖੁਸ਼ ਨਾ ਰਹਿ ਕੇ ਹਮੇਸ਼ਾ ਆਪਣੇ ਰਾਹ ਬਦਲਦਾ ਰਹਿੰਦਾ। ਜਦੋਂ ਆਪਾਂ ਆਪਣੇ ਪਿੰਡੋਂ ਤੁਰੇ ਤਾਂ ਤੈਨੂੰ ਲੱਗਾ ਨਹੀਂ ਇਹ ਗੱਡੇ ਦੇ ਉੱਤੇ ਮੈਨੂੰ ਡਰ ਲੱਗਦਾ, ਇਹ ਤਾਂ ਚੱਲਦਾ ਬੜਾ ਹੌਲੀ ਹੈ, ਇਹਦੇ ਨਾਲੋਂ ਤਾਂ ਮੈਂ ਪੈਦਲ ਜ਼ਿਆਦਾ ਛੇਤੀ ਚਲੇ ਜਾਣਾ, ਅਤੇ ਤੂੰ ਰਾਹ ਬਦਲ ਕੇ ਪੈਦਲ ਚੱਲਣਾ ਜ਼ਿਆਦਾ ਬਿਹਤਰ ਸਮਝਿਆ, ਜਾਂ ਤਾਂ ਫਿਰ ਪੈਦਲ ਚੱਲਦਾ ਰਹਿੰਦਾ, ਫਿਰ ਉੱਥੇ ਤੈਨੂੰ ਰੋੜੇ ਵੱਜੇ, ਤੂੰ ਕਿਹਾ ਨਹੀਂ ਆਪਾਂ ਇਹਦੇ ਨਾਲੋਂ ਬਿਹਤਰ ਆ ਜੰਗਲ ਦੇ ਰਾਹ ਤੁਰ ਲਾਂਗੇ, ਅਤੇ ਜੰਗਲ ਵਾਲਾ ਰਾਹ ਵੀ ਕਿਹੜਾ ਤੈਨੂੰ ਪਸੰਦ ਆਇਆ? ਵੇਖਿਆ ਜਾਵੇ ਤਾਂ ਹਰ ਇੱਕ ਪੈਰ ਦੇ ਉੱਤੇ ਤੈਨੂੰ ਅਲੱਗ ਤਰ੍ਹਾਂ ਦੀਆਂ ਸਮੱਸਿਆ ਲੱਗੀਆਂ, ਪਰ ਸਮੱਸਿਆ ਕਿਤੇ ਖਤਮ ਤਾਂ ਨਹੀਂ ਹੋਈ। ਇਸ ਸਫ਼ਰ ਦੇ ਵਿੱਚ ਸ਼ਾਇਦ ਉਹ ਗੱਡਾ ਸਭ ਤੋਂ ਬਿਹਤਰ ਆਪਸ਼ਨ ਸੀ ਸਾਡੇ ਲਈ, ਪੈਰ ਵੀ ਨਹੀਂ ਥੱਕਣੇ, ਹੋ ਸਕਦਾ ਆਪਾਂ ਛੇਤੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ। ਪਰ ਤੂੰ ਉਸ ਤੋਂ ਥੋੜ੍ਹੀ ਜਿਹੀ ਘਟੀਆ ਆਪਸ਼ਨ ਚੁਣੀ, ਅਤੇ ਉਹ ਵੀ ਤੈਨੂੰ ਪਸੰਦ ਨਹੀਂ ਆਈ, ਅਤੇ ਫਿਰ ਤੂੰ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਹੋਰ ਅਜਾਬ ਦੇ ਵਿੱਚ ਪਾ ਲਿਆ। ਇਸੇ ਤਰ੍ਹਾਂ ਦੇ ਨਾਲ ਇਨਸਾਨ ਕਰਦਾ, ਜੋ ਉਹਨੂੰ ਮਿਲਦਾ ਵਾ ਹਮੇਸ਼ਾ ਉਹਦੇ ਲਈ ਉਹ ਪਛੰਡੇ ਮਾਰਦਾ ਰਹਿੰਦਾ, ਅਤੇ ਫਿਰ ਆਪ ਹੀ ਇੱਕ ਹੋਰ ਰਾਹ ਚੁਣ ਲੈਂਦਾ, ਉਸ ਤੋਂ ਥੋੜ੍ਹਾ ਜਿਹਾ ਔਖਾ, ਅਤੇ ਪਸੰਦ ਉਹਨੂੰ ਉਹ ਵੀ ਨਹੀਂ ਆਉਂਦਾ। ਜਿੱਦਾਂ ਤੈਨੂੰ ਰੋਟੀ ਨਹੀਂ ਪਸੰਦ ਆਈ, ਉਸ ਤੋਂ ਬਾਅਦ ਤੂੰ ਘਰ ਘਰ ਜਾ ਕੇ ਬੂਹੇ ਖੜਕਾਏ, ਤੈਨੂੰ ਜੋ ਵੀ ਮਿਲਿਆ ਉਹ ਉੱਦਾਂ ਦਾ ਵੀ ਨਹੀਂ ਸੀ ਜਿੱਦਾਂ ਦਾ ਤੈਨੂੰ ਪਹਿਲਾਂ ਮਿਲਿਆ, ਅਤੇ ਆਖਿਰਕਾਰ ਤੂੰ ਸਾਰੀ ਰਾਤ ਭੁੱਖਿਆਂ ਬਹਿ ਕੇ ਬਿਤਾਏ। ਜਦੋਂ ਇਨਸਾਨ ਉਸ ਦੇ ਦਿੱਤੇ ਨੂੰ ਠੋਕਰਾਂ ਮਾਰਦਾ, ਜਾਂ ਜੋ ਵੀ ਸਾਨੂੰ ਜ਼ਿੰਦਗੀ ਜੋ ਸਾਨੂੰ ਕੁਦਰਤ ਦਿੰਦੀ ਹੈ ਉਹਨੂੰ ਆਪਾਂ ਇੱਕ ਪਾਸੇ ਕਰਕੇ ਰੱਖ ਦਿੰਦੇ ਹਾਂ, ਅੰਗਰੇਜ਼ੀ 'ਚ ਕਹੀਏ ਤਾਂ ਫੋਰ ਗਰੰਟਿਡ ਲੈਂਦੇ ਹਾਂ, ਇਹਦਾ ਕੀ ਹੈ ਤਾਂ ਸਾਨੂੰ ਮਿਲ ਹੀ ਗਿਆ ਹੈ, ਅਤੇ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਭਾਂ ਹੱਕਦਾਰ ਸੀ। ਇਨਸਾਨ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਉਹ ਇਸ ਤੋਂ ਵੀ ਬਿਹਤਰ ਕਿਸੇ ਚੀਜ਼ ਦਾ ਹੱਕਦਾਰ ਹੈ, ਚਾਹੇ ਉਹ ਰਿਸ਼ਤੇ ਨਾਤੇ ਨੇ, ਚਾਹੇ ਉਹ ਕਾਰੋਬਾਰ ਨੇ, ਚਾਹੇ ਉਹ ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ ਨੇ, ਚਾਹੇ ਔਲਾਦ ਆ, ਚਾਹੇ ਰੁਤਬਾ, ਹਰ ਇੱਕ ਚੀਜ਼ ਇਨਸਾਨ ਨੂੰ ਹਰ ਇੱਕ ਮੌਕੇ ਇਹੋ ਹੀ ਅਹਿਸਾਸ ਦਿਵਾਉਂਦੀ ਆ ਵੀ ਤੂੰ ਇਹ ਤੋਂ ਬਿਹਤਰ ਲੈ ਸਕਦਾ, ਤੂੰ ਇਹ ਤੋਂ ਬਿਹਤਰ ਡਿਜ਼ਰਵ ਕਰਦਾ, ਤੇਰੀ ਮਿਹਨਤ ਇਸ ਤੋਂ ਕਿਤੇ ਵਧੇਰੇ ਆ। ਪਰ ਹੁੰਦਾ ਇੱਦਾਂ ਨਹੀਂ, ਬਹੁਤੀ ਵਾਰੀ ਫਿਰ ਅਗਲੀ ਆਪਸ਼ਨ ਦੇ ਵਿੱਚ ਸਾਨੂੰ ਜਾਂ ਤਾਂ ਉੱਦਾਂ ਦੀ ਨਹੀਂ ਹੁੰਦੀ, ਅਤੇ ਜਾਂ ਫਿਰ ਉਹਦੇ ਵਿੱਚ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ, ਅਲੱਗ ਤਰ੍ਹਾਂ ਦੇ ਚੈਲੇਂਜ ਆਉਂਦੇ ਆ। ਪਹਿਲੀ ਮੁਸ਼ਕਲ ਚਾਹੇ ਸਾਡੀ ਦੂਰ ਹੋ ਚੁੱਕੀ ਹੁੰਦੀ ਹੈ, ਸਾਨੂੰ ਲੱਗਦਾ ਕਿ ਸਾਡੇ ਦੁੱਖ ਦੂਰ ਹੋ ਗਏ, ਪਰ ਉਸ ਤੋਂ ਬਾਅਦ ਆਪਾਂ
ਦੂਸਰੀ ਦੇ ਵਿੱਚੋਂ ਕੋਈ ਨਾ ਕੋਈ ਨੁਕਸ ਕੱਢ ਲੈਂਦੇ ਹਾਂ। ਕਈ ਵਾਰ ਹੋ ਸਕਦਾ ਤੁਹਾਨੂੰ ਦੂਸਰੀ ਕੋਈ ਆਪਸ਼ਨ ਉਸ ਤੋਂ ਵੀ ਬਿਹਤਰ ਮਿਲ ਜਾਵੇ, ਪਰ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਕਿ ਉਹਦੇ ਵਿੱਚ ਤੁਸੀਂ ਕੋਈ ਨੁਕਸ ਨਹੀਂ ਕੱਢੋਗੇ। ਇਨਸਾਨ ਦਾ ਬਹੁਤੀ ਵਾਰੀ ਕੰਮ ਹੀ ਇਹੋ ਹੁੰਦਾ, ਹਰ ਇੱਕ ਮਿਲੀ ਸ਼ੈ ਦੇ ਵਿੱਚ ਕੰਕਰ ਵੇਖਣਾ, ਨੁਕਸ ਵੇਖਣੇ, ਉਣਤਾਈਆਂ ਵੇਖਣੀਆਂ, ਅਤੇ ਫਿਰ ਉਹਨਾਂ ਉਣਤਾਈਆਂ ਦੇ ਲਈ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਣਾ, ਆਪਣੇ ਆਪ ਨੂੰ ਹਮੇਸ਼ਾ ਵੱਧ ਮਿਹਨਤ ਵਾਲਾ ਗਿਣਨਾ, ਆਪਣੇ ਆਪ ਨੂੰ ਹਮੇਸ਼ਾ ਰੱਬ ਦਾ ਸੱਚਾ ਗਿਣਨਾ, ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਗੁਣੀ ਗਿਆਨੀ ਗਿਣਨਾ। ਅਤੇ ਇਸੇ ਵਜ੍ਹਾ ਦੇ ਕਰਕੇ ਇਨਸਾਨ ਇੱਕੋ ਹੀ ਸਫ਼ਰ ਦੇ ਉੱਤੇ ਵਾਰ ਵਾਰ ਦੁਖੀ ਹੁੰਦਾ। ਵੇਖਿਆ ਜਾਵੇ ਸਫ਼ਰ ਤਾਂ ਇੱਕੋ ਹੀ ਆ, ਉਸੇ ਹੀ ਸਫ਼ਰ ਦੇ ਉੱਤੇ ਵਾਰ ਵਾਰ ਰਾਹ ਬਦਲ ਕੇ ਆਪਾਂ ਵਾਰ ਵਾਰ ਦੁਖੀ ਹੁੰਦੇ ਹਾਂ। ਸੋ ਕੁੱਲ ਮਿਲਾ ਕੇ ਦੁੱਖਾਂ ਦਾ ਕਾਰਨ ਇਨਸਾਨ ਆਪ ਹੀ ਆ, ਇਨਸਾਨ ਦੀ ਸੋਚ ਆ, ਇਨਸਾਨ ਦਾ ਮਨ ਆ। ਅਤੇ ਜਿੱਦਣ ਮਨ ਸਮਝਾਉਣ ਆ ਗਿਆ ਉੱਦਣ ਫਿਰ ਇਹ ਦੁੱਖ ਪਹੁੰਚਾਉਣੇ ਵੀ ਆ ਜਾਂਦੇ ਆ, ਮੁੱਕਦੇ ਤਾਂ ਨਹੀਂ ਜ਼ਿੰਦਗੀ 'ਚ। ਅਤੇ ਆਸ ਕਰਦੇ ਹਾਂ ਕਿ ਸਾਨੂੰ ਇਹ ਕਹਾਣੀ, ਸਾਨੂੰ ਵੀ ਇਹ ਸਫ਼ਰ ਠੀਕ ਲੱਗਾ ਹੋਊਗਾ, ਪਸੰਦ ਆਇਆ ਹੋਊਗਾ। ਅਤੇ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦਾ ਇਹ ਸਫ਼ਰ ਚੱਲਦਾ ਰਹੇ, ਹਾਸੇ ਖੇਡੇ ਚੱਲਦੇ ਰਹਿਣ, ਸੋਹਣਾ ਸਾਥ ਬਣਿਆ ਰਹੇ ਜਿਹੜਾ ਇਸ ਤਰੀਕੇ ਦੇ ਨਾਲ ਸਮੇਂ ਦਰ ਸਮੇਂ ਸਾਨੂੰ ਕਿਤੇ ਸਮਝਾਉਂਦਾ ਕਰਦਾ ਰਹੇ। ਅਤੇ ਇੱਕ ਦੂਸਰੇ ਦੇ ਹੰਗਾਰੇ ਦੇ ਨਾਲ ਇਹ ਸਫ਼ਰ ਫਿਰ ਆਪੇ ਹੀ ਆਸਾਨ ਜਿਹਾ ਲੱਗਣ ਲੱਗ ਪੈਂਦਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਭਾਈ ਆਪਣੇ ਆਪ ਨੂੰ ਦੇ ਕੇ ਰੱਖੋ ਕਮਾਂਡ। ਆਉਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਹੱਸਣਾ ਅਤੇ ਇਹ ਸਮਾਂ ਹੱਸਣ ਦੇ ਲਈ ਅਤੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਹੱਸ ਲਈਏ ਅਤੇ ਬਾਕੀ ਸਾਰੀਆਂ ਚੀਜ਼ਾਂ ਫਿਰ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਲੱਗਦੀਆਂ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਅੱਜ ਸਾਡੇ ਨਾਲ ਹੋਊਗੀ ਅਸੀਸ ਕੌਰ। ਅਸੀਸ ਕੌਰ ਤੁਸੀਂ ਆਪਣਾ ਅਨਮਿਊਟ ਕਰ ਲਓ ਪੁੱਤ, ਆ ਜਾਓ ਫੋਨ ਦੇ ਲਾਗੇ ਅਤੇ ਆਪਾਂ ਕਰਦੇ ਹਾਂ ਸ਼ੁਰੂਆਤ। ਅਤੇ ਅਸੀਸ ਕੌਰ ਤੋਂ ਬਾਅਦ ਸਾਡੇ ਨਾਲ ਹੋਣਗੇ ਮਨ ਅਤੇ ਫਤਿਹ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਚਾਲ? ਹੈਲੋ,
1: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ। ਦੋ ਭਾਈ,
0: ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਹਾਂਜੀ, ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਉੱਠ ਪਏ ਹੋ ਕਿ ਸੁੱਤੇ ਹੋ ਹਲੇ?
1: ਉੱਠ ਗਈ।
0: ਉੱਠ ਗਈ? ਓ, ਮੈਨੂੰ ਲੱਗਦਾ ਹਲੇ ਸੁੰਮ ਨਹੀਂ ਹੋਈ, ਹਲੇ ਤੇ ਬ੍ਰਸ਼ ਵੀ ਨਹੀਂ ਕੀਤਾ ਲੱਗਦਾ।
1: ਨਹੀਂ, ਮੈਂ ਬ੍ਰਸ਼ ਨਹੀਂ ਕਰਦੀ।
0: ਅੱਛਾ, ਬ੍ਰਸ਼ ਕਰਦੀ ਨਹੀਂ ਆ? ਚਲੋ ਫਿਰ ਵੀ ਠੀਕ ਆ।
1: ਮੈਂ ਬ੍ਰੈਕਫਾਸਟ ਕਰਕੇ ਕਦੇ ਕੋਲੀ ਕਰਦੀ।
0: ਅੱਛਾ ਅੱਛਾ ਅੱਛਾ, ਆਹੋ ਨਹੀਂ ਕੀ ਕਰਨਾ ਬ੍ਰਸ਼ ਕਰਕੇ ਨਾ?
1: ਰਾਤ ਨੂੰ ਕਰਦੀ ਕੋਈ ਫਿਰ।
0: ਦੰਦ ਵੀ ਐਵੇਂ ਕਿ ਬ੍ਰਸ਼ ਕਰਨਾ ਪੈਂਦਾ ਵਾ ਨਾ, ਦੰਦ ਹੀ ਨਾ ਕਢਾ ਦਈਏ।
1: ਮੈਂ ਖਾਊਂਗੀ ਕਿਵੇਂ?
0: ਆਹੋ ਤੇ ਖਾ ਕੇ ਬ੍ਰਸ਼ ਜੂ ਕਰਨਾ ਪੈਂਦਾ।
1: ਹਾਂਜੀ, ਬਟ ਫਿਰ ਜੇ ਮੇਰੇ ਦੰਦ ਨਿਕਲ ਗਏ ਸਾਰੇ, ਫਿਰ ਮੈਂ ਖਾਊਂਗੀ ਕਿਵੇਂ, ਚੱਬੂਗੀ ਕਿਵੇਂ?
0: ਆਪਾਂ ਇੱਥੇ ਢਿੱਡ ਦੇ ਉੱਤੇ ਇੱਕ ਬਾਰੀ ਲਵਾ ਦਾਂਗੇ ਨਾ, ਉਹ ਬਾਰੀ ਖੋਲ ਕੇ ਤੇ ਵਿੱਚ ਰੱਖ ਦਿਆ ਕਰਾਂਗੇ ਆਪਾਂ ਰੋਟੀ।
1: ਕਰ ਨਹੀਂ ਸਕਦੇ?
0: ਕਿਉਂ ਕਰ ਕਿਉਂ ਨਹੀਂ ਸਕਦੇ? ਕ੍ਰੀਏਟਿਵ ਜਿਹਾ, ਕ੍ਰੀਏਟਿਵ ਜਿਹਾ ਕਰ ਲੈਂਦੇ ਕੁਛ।
1: ਨਹੀਂ
0: ਨਹੀਂ
1: ਕਰ
0: ਸਕਦੇ। ਹੋ, ਅੱਛਾ ਚਲੋ ਫਿਰ ਫਿਰ ਇੱਦਾਂ ਹੀ ਚੱਲ ਦਿੰਦੇ ਨੇ। ਹੋਰ ਸੁਣਾਓ ਫਿਰ, ਕੀ ਲਿਆਇਓ ਅੱਜ, ਕੀ ਸੁਣਾਓਗੇ ਸਾਨੂੰ?
1: ਬਾਜ਼ਾਰ।
0: ਹਾਂਜੀ,
1: ਬਾਜ਼ਾਰ।
0: ਓਕੇ,
1: ਥੋੜੀ ਚੀਜ਼ ਹੀ ਹੈ। ਉਹ ਕਿਹੜੀ ਚੀਜ਼ ਹੈ? ਜੀਤ ਜੀ ਚ ਮੈਂ ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਂਦੀ।
0: ਅੱਛਾ, ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਂਦੀ? ਉਹ ਤੇ ਸਕੂਲ ਵਾਲਾ ਬੈਗ ਹੀ ਆ।
1: ਨਹੀਂ,
0: ਆ
1: ਸੁਣੇ, ਲੰਚ ਬਾ।
0: ਅੱਛਾ, ਤੇ ਲੰਚ ਬਾਕਸ ਤੇ ਆਪ ਡੱਬਾ ਆ? ਤੇ
1: ਲੰਚ ਬਾਕਸ ਡੱਬਾ ਆ, ਪਰ ਲੰਚ ਬਾਕਸ ਚ ਛੋਟੇ ਡੱਬੇ ਪੈਂਦੇ ਆ।
0: ਲੰਚ ਬੈਗ ਕਹਿ ਲਈਏ ਫਿਰ ਆਪਾਂ।
1: ਲੰਚ ਬੈਗ?
0: ਹਾਂ, ਲੰਚ ਬੈਗ ਦੇ ਵਿੱਚ ਲੰਚ ਬਾਕਸ ਪੈ ਗਏ। ਠੀਕ ਹੈ, ਤਾਂ
1: ਇਹ ਤਾਂ ਵਾਹਲਾ ਵਧੀਆ ਸੀ, ਤੁਸੀਂ ਮੈਨੂੰ ਪਹਿਲਾਂ ਹੀ ਲਿਆ। ਹੁਣ ਜਦੋਂ ਮੈਂ ਸਾਰਾ ਕੁਛ ਕਰੂੰ ਮੇਰੀ ਬਾਰੀ ਨਹੀਂ ਆਉ। ਮੈਂ ਫ੍ਰੀ ਹਾਂ ਹੁਣ, ਮੈਨੂੰ ਗੱਡੀ ਚ ਮੈਂ ਬੋਝ ਨਹੀਂ ਹੂੰ, ਮੈਂ ਤਾਂ ਬਾਹਰ ਨਿਕਲ ਸਕਦੀ।
0: ਹਾਂ ਠੀਕ ਹੈ, ਚਲੋ ਥੈਂਕ ਯੂ, ਹੈਵ ਅ ਨਾਈਸ ਡੇ।
1: ਵੈਸੇ ਮੈਂ ਇੰਨਾ ਵੀ ਨਹੀਂ ਕਿਹਾ ਸੀ ਵੀ ਇੰਨਾ ਅਰਲੀ ਲਓ।
0: ਓਕੇ ਓਕੇ,
1: ਥੋੜਾ ਜਿਹਾ ਪਿੱਛੇ।
0: ਠੀਕ
1: ਹੈ, ਕਿਉਂਕਿ ਕਦੇ ਕਦੇ ਮੈਂ ਇਸ ਟਾਈਮ ਤੇ ਖਾਣੀ ਹੁੰਦੀ।
0: ਚਲੋ ਕੋਈ ਨਹੀਂ, ਤੁਸੀਂ ਫਿਰ ਇੱਦਾਂ ਕਰਿਆ ਕਰੋ ਨਾ, ਜਦੋਂ ਕਿਤੇ ਤੁਹਾਡਾ ਜੀ ਕਰਦਾ ਹੁੰਦਾ ਤੁਸੀਂ ਆਪੇ ਆ ਜਾ ਕਰੋ। ਜਦੋਂ ਕਿਤੇ ਤੁਹਾਡਾ ਜੀ ਕਰਦਾ ਹੁੰਦਾ ਵਾ ਤੁਸੀਂ ਆਪੇ ਆ ਜਾ ਕਰੋ।
1: ਜੇ ਲਾਈਨਾਂ ਵਾਲੇ ਫੁੱਲ ਹੋਏ ਨਾ, ਜੇ ਤੇ ਕੋਈ ਇੱਕ ਸਪੇਸ ਨਹੀਂ, ਇੱਕ ਬੰਦੇ ਨੂੰ ਲੈ ਕੇ ਮੈਂ ਆਪਦੀ ਕਾਲ ਕਰ ਲਿਆ ਕਰੋ, ਸਾਨੂੰ ਮੈਸੇਜ ਕਰ ਦਿਆ ਕਰੋ, ਫਿਰ ਅਸੀਂ ਕਾਲ ਲਾ ਲਿਆ ਕਰ।
0: ਠੀਕ ਹੈ ਠੀਕ
1: ਹੈ, ਮੰਮਾ ਨੂੰ ਪਤਾ ਲੱਗ ਜਾ ਕਰੋ।
0: ਚਲੋ ਠੀਕ ਹੈ, ਮੈਂ ਤੇ ਇਹ ਕਹਿਣਾ ਵੀ ਤੁਸੀਂ ਆਲਵੇਜ਼ ਰੈਡੀ ਰਿਹਾ ਕਰੋ। ਥੈਂਕ ਯੂ ਜੀ, ਥੈਂਕ ਯੂ। ਅਤੇ ਬਾਕੀ ਅੱਗੇ ਵੀ ਬੇਨਤੀ ਆ ਵੀ ਆਲਵੇਜ਼ ਰੈਡੀ ਰਿਹਾ ਕਰੋ, ਜਿੱਥੇ ਕਿਸੇ ਨੂੰ ਆਵਾਜ਼ ਪੈਂਦੀ ਆ ਉੱਥੇ ਕਿ ਜੇ ਭਾਈ ਤੁਸੀਂ ਆ ਜਾ ਕਰੋ। ਧੰਨਵਾਦ ਤੁਹਾਡਾ, ਥੈਂਕ ਯੂ। ਨੈਕਸਟ ਸਾਡੇ ਨਾਲ ਹੈ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਤਵਨੀਤ ਤੁਸੀਂ, ਸੋਰੀ ਤੇਗ, ਤੁਸੀਂ ਰੈਡੀ ਰਹੋ। ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
2: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਮੰਨਤ, ਫਤਿਹ ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ।
1: ਮੈਂ ਠੀਕ ਆ, ਤੁਸੀਂ ਠੀਕ ਹੋ?
0: ਅਸੀਂ ਵੀ ਵਧੀਆ। ਤੁਸੀਂ ਠੀਕ ਤੇ ਆਪਾਂ ਵੀ ਠੀਕ।
1: ਅਸੀਂ ਨਾ ਕੱਲ ਦੀ ਸਵਿਮਿੰਗ ਕਲਾਸ ਕੈਂਸਲ ਕਰਕੇ ਅਸੀਂ ਬੋਲ ਭਾਵੇਂ ਨਾ ਬੋਲ ਦੇਖਣ ਗਏ। ਮੈਨੂੰ ਤਾਂ ਇੰਨੀ ਪਸੰਦ ਆਈ ਕਿ ਸਾਰੀਆਂ ਪੰਜਾਬੀਆਂ ਫਿਲਮਾਂ ਜਿਹੜੀਆਂ ਅਸੀਂ ਸਿਨੇਮੇ 'ਚ ਦੇਖਿਆ ਹੈ ਉਹ ਮੇਰੀ ਨੰਬਰ 1 ਫੇਵਰੇਟ ਆ ਹੁਣ।
0: ਮੇਰੀ ਵੀ ਨੰਬਰ 1 ਫੇਵਰੇਟ ਹੋ ਗਈ ਮੰਨਤ। ਨਾਲੇ ਤੁਸੀਂ ਸਵਿਮਿੰਗ ਕੈਂਸਲ ਕਰਕੇ ਵੇਖ ਕੇ ਆਏ ਹੋ? ਸਵਿਮਿੰਗ ਕਰਕੇ ਗਏ ਸੀ?
1: ਹਾਂਜੀ। ਨਾਲੇ ਮੰਮਾ ਹੁਣਾਂ ਨੂੰ ਰੀਅਲਾਈਜ਼ ਨਹੀਂ ਹੋਇਆ ਸੀਗਾ, ਪਰ ਜਦੋਂ ਅਸੀਂ ਟਿਕਟਾਂ ਬੁੱਕ ਕਰਾ ਲਈਆਂ ਸੀਗੀਆਂ ਉਦੋਂ ਫਿਰ ਮੰਮਾ ਨੂੰ ਰੀਅਲਾਈਜ਼ ਉਹਨਾਂ ਉਦੋਂ ਫਿਰ ਮੈਨੂੰ ਯਾਦ ਆਇਆ ਕਿ ਹੈ ਅੱਜ ਤਾਂ ਟਿਊਜ਼ਡੇ ਆ ਵੀ ਅੱਜ ਤਾਂ ਡਿਸਕਾਊਂਟ ਵਗੈਰਾ ਮਿਲਣੇ ਹੁੰਦੇ ਆ।
0: ਹਾਂ
1: ਮੰਮਾ ਕਹਿੰਦੇ ਹਾਏ ਸ਼ੁਕਰ ਆ ਵੀ ਹੁਣ ਤਾਂ ਡਿਸਕਾਊਂਟ ਤਾਂ ਮਿਲੂਗਾ ਹੀ।
0: ਮਿਲ ਗਏ ਫਿਰ
2: 12-13 ਦੀ ਟਿਕਟ ਮਿਲੀ ਹੋਣੀ ਮੈਨੂੰ ਲੱਗਦਾ।
0: ਹੁਣ ਤੇ ਮੇਰੇ ਖਿਆਲ ਨਹੀਂ ਮਿਲਦੇ।
1: ਸਾਨੂੰ
0: ਤਾਂ
2: $11 ਦੀ ਮਿਲੀ
0: ਸੀਗੀ। ਅੱਛਾ ਅੱਛਾ ਓਕੇ, ਫਿਰ ਤਾਂ ਹੋ ਗਿਆ। ਚਲੋ ਕੀ ਸੁਣਾਉਂਗੇ ਫਿਰ?
1: ਅੱਜ ਸੁਣਾਉਂਗੇ ਇੱਕ ਚੁਟਕਲਾ।
0: ਹਾਂਜੀ।
1: ਡਾਕਟਰ ਇਸ ਮੋਟਾਪਾ ਦੇ ਲਈ ਕੋਈ ਹੱਲ ਹੈਗਾ? ਪੱਪੂ ਡਾਕਟਰ ਸਾਹਿਬ ਤੇ ਫਿਰ ਉਹ ਕੀ ਆ ਡਾਕਟਰ, ਤੂੰ ਇੱਕ ਰੋਟੀ ਖਾਣੀ ਆ, ਤੂੰ ਰੋਜ਼ ਇੱਕ ਰੋਟੀ ਖਾਣੀ ਆ।
0: ਓਕੇ
1: ਪੱਪੂ ਡਾਕਟਰ ਸਾਹਿਬ ਇਹ ਇੱਕ ਰੋਟੀ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਖਾਣੀ ਆ, ਖਾਣਾ ਖਾਣ ਤੋਂ ਬਾਅਦ ਖਾਣੀ
2: ਆ। ਤਾਂ ਜੋ ਖਾਣਾ ਉਹ ਤਾਂ ਖਾਣਾ ਹੀ ਖਾਣਾ ਹੈ।
0: ਇਹ ਇਹ ਅੱਧਾ ਪੀਜ਼ਾ ਖਾਣ ਤੋਂ ਬਾਅਦ ਖਾਣੀ ਆ। ਹਾਂ ਥੈਂਕ ਯੂ ਮੰਨਤ,
1: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਨਾਲ ਵੀ ਕਰਾ ਦਿਓ।
1: ਰੇਡੀਓ ਹਾਂਜੀ ਸੀ,
2: ਬਣ ਗਈ ਗੱਲ ਫਿਰ
0: ਬੱਲੇ। ਫਿਰ ਤੇ ਫਤਿਹ ਨੇ ਗੱਲ ਹੀ ਬਣਾ ਦਿੱਤੀ। ਵੈਰੀ ਨਾਈਸ ਫਤਿਹ, ਕਿੱਦਾਂ ਨੂੰ ਕਿੱਦਾਂ ਦੀ ਲੱਗੀ ਫਿਲਮ?
1: ਬਹੁਤ ਵਧੀਆ ਸੀਗੀ ਤੇ ਪਹਿਲਾਂ ਫਨੀ ਸੀ ਤੇ ਫਿਰ ਬਾਅਦ ਚ ਸੈਡ ਹੋ ਗਈ ਸੀ।
2: ਹਾਂ ਇਮੋਸ਼ਨਲ ਜੀ ਹੋ ਜਾਂਦੀ ਫਿਰ ਬਾਅਦ ਚ ਹਨਾ।
0: ਤੇ ਤੁਹਾਨੂੰ ਕੀ ਵਧੀਆ ਲੱਗਾ?
1: ਮੈਨੂੰ ਵਧੀਆ ਲੱਗਿਆ ਜਦੋਂ ਸਿੱਧੂ ਗਿੱਲ ਉਹਨਾਂ ਨੂੰ ਕੱਢਦਾ ਸੀ।
2: ਭਰਾਵਾ ਜਾਣਾ ਮੋੜ ਦੇਖਣ ਜਾ, ਇਹ ਫਿਲਮ ਦੇਖੀ ਜਾਣਾ ਤਾਂ।
0: ਹਾਂ ਕੁੱਟ ਕੁੱਟ ਵਾਲਾ ਵਧੀਆ ਲੱਗਾ।
1: ਹਾਂਜੀ
0: ਉਹ ਬੱਲੇ ਫਤ
2: ਜਦ ਅੰਡਰਟੇਕਰ ਬਣ ਜਾਂਦਾ ਹੋ ਹਨਾ।
0: ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ ਜਿਹੜੀ ਮੰਮਾ ਨੇ ਆ ਬਣਾਈ ਆ,
0: ਜਿਹੜੀ ਕੋਈ ਨਹੀਂ ਬੋਲ ਸਕਦਾ।
2: ਮੰਮਾ ਬੋਲ ਸਕਦੇ ਉਹਨਾਂ ਨੇ ਬਣਾਈ।
1: ਕੋਈ ਕਲੂ ਨਹੀਂ ਮਿਲਣਾ, ਪਰ ਜਦੀ ਇਕੱਲੇ ਹੁੰਦੇ ਤਾਂ ਕਲੂ ਮਿਲ ਜਾਣਾ ਸੀ, ਪਰ ਮਾਮਾ ਜੀ ਨੇ ਆ ਕੇ ਵੱਡੀ ਗੁੱਸੇ ਕਰ ਲਈ, ਹੁਣ ਕਲੂ ਨਹੀਂ ਮਿਲਣਾ ਤੁਹਾਨੂੰ।
0: ਅੱਛਾ ਇਹਨਾਂ ਨੇ ਕਲੂ ਕਲੂ ਖਾ ਲਿਆ ਮੇਰਾ?
1: ਯਾ ਰੰਗ ਔਰੇਂਜ ਆ ਪਰ ਮੈਂ ਉਹ ਫਰੂਟ ਔਰੇਂਜ ਨਹੀਂ।
2: ਅੱਛਾ
0: ਅੱਛਾ ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਔਰੇਂਜ ਨਹੀਂ।
2: ਰੇਡੀਓ ਹਾਂਜੀ ਵਾਲਾ ਲੋਗੋ ਲੱਗਦਾ
0: ਮੈਨੂੰ।
1: ਨਹੀਂ ਨਹੀਂ ਖਾਣ ਵਾਲੀ ਚੀਜ਼ ਆ, ਇਹੀ ਕਲੂ ਮਿਲਣਾ।
0: ਅੱਛਾ ਖਾਣ ਵਾਲੀ ਚੀਜ਼ ਹੈ ਵੀ,
2: ਫਿਰ ਤਾਂ ਬਣ ਜਾਣੀ ਗੱਲ।
1: ਹਾਂਜੀ
0: ਤੇ ਖਾਣ ਵਾਲੀ ਚੀਜ਼ ਔਰੇਂਜ ਹੋਰ ਕਿਹੜੀ ਆ ਜਿਹੜੀ ਸਵੇਰੇ ਸਵੇਰੇ ਤੁਸੀਂ ਲੈ ਕੇ ਜਾਂਦੇ ਹੋ ਨਾਲ ਟਿਫਨ ਚ ਲੈ ਕੇ ਜਾਂਦੇ ਹੋ?
1: ਨਹੀਂ ਹੋਰ ਨਹੀਂ ਕਲੂ ਮਿਲਦਾ। ਨਹੀਂ ਨਹੀਂ
0: ਹਾਂ
2: ਮੈਂਡਰਿਨ ਤਾਂ ਨਹੀਂ,
0: ਮੈਂਡਰਿਨ ਹੋ ਸਕਦੀ ਫਿਰ।
1: ਨਹੀਂ
0: ਨਹੀਂ
2: ਅੱਛਾ
1: ਨਹੀਂ
0: ਓਕੇ ਹਰੇ ਇਹ ਫਿਰ ਹੋ ਸਕਦਾ ਔਰੇਂਜ ਰੰਗ ਦਾ ਸੇਬ।
2: ਔਰੇਂਜ
0: ਰੰਗ ਦਾ ਤੇ ਕਰ ਲਾਂਗੇ ਨਾ ਪਹਿਲਾਂ ਬੰਨੇ ਤੇ ਸਹੀ। ਯਾਰ ਤੂੰ ਮੰਨ ਤੇ ਸਹੀ, ਅਸੀਂ ਰੰਗ ਕਰ ਲਾਂਗੇ।
2: 300-400 ਕਰੇ ਸਬਜ਼ੀਆਂ ਫਰੂਟ ਜੇ
1: ਦੱਸਾਂ ਕੀ
0: ਹਾਂਜੀ
1: ਅੰਤਰ ਜਿਸ ਅਸਰ ਹੈ ਕਿ ਬਾਲੂ ਸ਼ਾਹੀ ਮੰਮਾ ਬਣਾਉਂਦੇ ਆ।
0: ਓ
2: ਪਰ ਤੇ ਕਿ ਫਰੂਟ ਆ
1: ਖਾਣ ਵਾਲੀ ਚੀਜ਼ ਕਿਹਾ ਮੈਂ
0: ਹਾਂ ਜੀ ਗਾ
2: ਉਹ ਯਾਰ ਕਮਾਲ ਹੋ ਗਈ ਆ ਤਾਂ ਫਿਰ
1: ਨਹੀਂ ਮੈਂ ਕਿਹਾ ਸੀ ਜਿਵੇਂ ਕਹਿੰਦਾ ਸੀ ਮੈਂ ਕਿਹਾ ਸੀ ਔਰੇਂਜ ਆ ਮੇਰਾ ਰੰਗ ਔਰੇਂਜ ਆ ਪਰ ਫਰੂਟ
0: ਪਰ ਮੈਂ ਫਰੂਟ ਨਹੀਂ ਆ ਮੈਂ
1: ਔਰੇਂਜ ਵਾਲਾ ਫਰੂਟ ਵਾਲਾ
0: ਅੱਛਾ ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਨਹੀਂ ਆ
2: ਆਪਾਂ ਐ ਸਮਝ ਗਏ ਵੀ ਟਾਲੀ ਕੋਲੋਂ ਨਹੀਂ ਮੁੜਨਾ ਆਪਣੇ ਟਾਲੀ ਚੇਤੇ ਰਹਿ ਗਈ ਟਾਲੀ ਕੋਲੋਂ ਨਹੀਂ ਮੁੜਨਾ
0: ਓਕੇ ਬਾਏ ਬਾਏ ਬਾਲੂ ਸ਼ਾਹੀ ਥੈਂਕ ਯੂ ਸੁਖਵਿੰਦਰ ਜੀ ਥੈਂਕ ਯੂ ਗੁਰਜੀਤ ਜੀ ਥੈਂਕ ਯੂ ਜਤਿੰਦਰਪਾਲ ਜੀ ਅੱਜ ਤੁਸੀਂ ਨਹੀਂ ਯਾਰ ਫਾਈਨ ਤੋਂ ਉਹਨੇ ਰਹਿ ਗਏ ਤੁਸੀਂ ਅੱਜ ਨਹੀਂ ਲਾਗੇ ਬੰਨੇ ਨਹੀਂ ਪਹੁੰਚ ਸਕਦੇ ਬਾਜ਼ਾਰ ਤਾਂ ਹੈ ਹੋਮ ਮੇਡ ਸੀ ਨਾ ਬਾਜ਼ਾਰ ਤਾਂ
2: ਹਾਂ ਮੰਮਾ ਨੇ ਆਪ ਬਣਾਈ ਸੀ
0: ਇਹ ਕੋਈ ਨੈੱਟ ਤੋਂ ਥੋੜ੍ਹੀ ਲੱਭਣੀ ਕੋਈ ਅਤੇ ਨੈਕਸਟ ਸਾਡੇ ਨਾਲ ਆ ਤੇਗ ਅਤੇ ਉਸ ਤੋਂ ਬਾਅਦ ਫਿਰ ਯੁਵਰਾਜ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਣੇ ਰਹੋ ਕੀ ਹਾਲ ਹੈ
1: ਸਾਡਾ
0: ਠੀਕ ਹੈ ਤੁਹਾਡਾ ਕੀ ਹਾਲ ਆ
1: ਮੈਂ ਵਧੀਆ
0: ਓਕੇ ਅੱਜ ਤੇ ਪਹਿਲਾਂ ਵਾਰੀ ਲੈ ਲਈ
1: ਹਾਂਜੀ
0: ਵੈਰੀ ਨਾਈਸ ਅੱਜ ਜਾ ਰਹੇ ਹੋ ਸਕੂਲ
1: ਹਾਂਜੀ
0: ਕਿ ਕਿੰਡਰ ਸਿੰਘਾਂ ਨੂੰ ਹੱਥ ਪਾਈ ਜਾ ਸਿੰਘਾਂ ਨੂੰ ਹੱਥ ਪਾਈ ਜਾ ਸਿੰਘ ਕੀ ਹੁੰਦੇ ਭਲਾ ਅੱਛਾ
2: ਗੈਸ ਕਰੀਏ ਫਿਰ
0: ਤੇ ਸਿੰਘ ਕੀ ਹੁੰਦੇ ਭਲਾ
1: ਗੈਸ ਕਰੋ
0: ਅੱਛਾ ਸਿੰਘ ਵੀ ਗੈਸ ਕਰ ਲਈਏ ਉਹ ਬੜੀ ਸਮਾਰਟ ਹੈ ਕੁੜੀ ਨਾ
2: ਹਾਰਨ ਹੁੰਦੇ ਉਹਨੇ ਕਹਿੰਦਾ ਹਾਰਨ ਤਾਂ ਪੀ ਪੀਣ ਵਾਲੇ ਹੁੰਦੇ
0: ਸਿੰਘਾਂ ਵਾਲਾ ਡੋਗ ਹੋਜੂ ਨਹੀਂ
2: ਸਿੰਘ ਵਾਲਾ ਘੋੜਾ ਫਿਰ
0: ਯੂਨੀਕੋਰਨ ਹੈ ਯੂਨੀਕੋਰਨ ਯੂਨੀਕੋਰਨ
1: ਨਹੀਂ
0: ਜਾਨਵਰ ਨਹੀਂ ਆ ਜਾਨਵਰ ਨਹੀਂ ਆ ਤੇ ਫਿਰ ਇਹ ਹੋਰ ਕੀ ਹੋ ਸਕਦਾ ਇਹ ਸਾਈਕਲ ਹੋ ਸਕਦਾ
1: ਹਾਂਜੀ
0: ਹੋ ਸਕਦਾ
2: ਮੋਟਰਸਾਈਕਲ ਹੋ
0: ਸਕਦਾ ਮੋਟਰਸਾਈਕਲ ਵੀ ਹੋ ਸਕਦਾ ਕੱਲਾ ਸਾਈਕਲ
2: ਓਕੇ
0: ਤੇ ਬੁੱਝ ਲਿਆ ਫਿਰ ਆਪਾਂ ਬੁੱਝ ਲਿਆ ਫਿਰ ਆਪਾਂ ਫਿਰ ਤੁਸੀਂ ਆਪ ਹੀ ਤਿਆਰੀ ਕਰਾਉਂਦੇ ਹੋ ਫਿਰ ਭੈਣ ਨੂੰ
1: ਮੈਨੂੰ ਕਹਿੰਦੀ ਆ ਮੈਂ ਨਹੀਂ ਬਾਲ ਸਦੀ ਆ ਸਕੂਲ ਨੂੰ ਆਪ ਹੀ
2: ਵਾਲ ਤਾਂ ਵਾਹ ਸਕਦੀ ਮਿੱਡੀਆਂ ਨੀ ਕਰਨੀਆਂ ਆਉਂਦੀਆਂ ਹੋਣੀਆਂ ਨਾ ਵਾਲ ਤਾਂ ਬਣੇ ਆਉਂਦੇ ਇਹਨੂੰ
0: ਪਰ ਹੁਣੇ ਹੁਣੇ ਤੁਸੀਂ ਵਾਹ ਲਿਆ ਕਰੋ ਮੁੜ ਕੇ ਐਂਬਰ ਨੇ ਤੁਹਾਨੂੰ ਵਾਹੁਣ ਵੀ ਨੀ ਦਿਆ ਕਰਨੇ ਫਿਰ ਉਹਨੂੰ ਵੀ ਪਤਾ ਲੱਗ ਜਾਣਾ ਹਾਲੇ ਤੇ ਸਿਰਫ ਮੰਮਾ ਨੂੰ ਪਤਾ ਵਾ ਹੈ ਜਦੋਂ ਤੁਸੀਂ ਪਾਰਕ ਜਾਂਦੇ ਹੋ ਨਾ ਉਦੋਂ ਤੁਸੀਂ ਵਾਅਦਾ ਕਰੋ ਨਾਲੇ ਪ੍ਰੈਕਟਿਸ ਹੋ ਜੂਗੀ
1: ਮਮਾ ਖਲੀ ਕਹਿੰਦੀ ਹੁੰਦੀ ਆ ਮੈਂ ਬਾਲ ਬਾ ਕਰਦੇ ਹੁੰਦੇ ਆ। ਮੈਂ ਆਪ ਵਾਸ ਸਕਦੀ ਆ ਜਦੋਂ ਮੈਂ ਸ਼ਾਵਰ ਵਿੱਚ ਹੁੰਦੀ ਆ।
0: ਹਾਂ ਓਕੇ ਓਕੇ ਓਕੇ ਓਕੇ। ਫਿਰ ਕਿੰਨੇ ਕੰਮ ਕਰ ਲੈਂਦੀ ਆ ਕੁੜੀ ਨਾਲ? ਤੇ ਕੀ ਲਿਆਇਓ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
0: ਓਕੇ
1: ਕਾਰਲੀ ਖਰੀਦ ਦੇ

0: ਟਰਾਈ ਕਰਦੇ ਹੁੰਦੇ ਹੋ, ਪਰ ਜੇ ਤੁਸੀਂ ਸ਼ੌਪਕੀਪਰ ਹੋ ਤਾਂ ਤੁਸੀਂ ਖਰੀਦਦੇ ਹੋ।
1: ਅੱਛਾ ਅੱਛਾ, ਸ਼ੌਪਕੀਪਰ ਹੈ ਤਾਂ ਖਰੀਦਦੇ ਹੋ। ਹਾਂ
0: ਹਾਂਜੀ,
1: ਖਾਣ ਲਈ। ਓਕੇ, ਇਹ ਟੇਕ ਅਵੇ ਬਾਕਸ ਤਾਂ ਨਹੀਂ ਕਿਤੇ?
0: ਨਹੀਂ।
1: ਇਹ ਵੁਡਨ ਸਪੂਨ ਲੱਗਦਾ ਮੈਨੂੰ।
0: ਨਹੀਂ
1: ਨਹੀਂ ਆ। ਓਏ, ਹੋਰ ਕੀ ਖਾਣ ਲਈ ਖਰੀਦਦੇ ਫਿਰ ਆਪਾਂ? ਟਿਸ਼ੂ, ਟਿਸ਼ੂ
2: ਲਫਾਫਾ?
1: ਲਫਾਫਾ ਸਿੰਗਲ ਯੂਜ਼, ਸਿੰਗਲ ਯੂਜ਼।
2: ਕੋਈ ਨਿਆਣਾ ਆਊਗਾ ਨਾ, ਪਕਾਈ ਮਾਰੋ, ਬਾਜ਼ਾਰ ਤੋਂ ਪੁੱਜੋ।
1: ਤੇ ਇੱਧਰ ਇੱਕ ਅੰਕਲ ਆਏ ਆ, ਕਹਿੰਦੇ ਪਲੇਟ ਹੁੰਦੀ ਆ।
0: ਹਾਂਜੀ।
1: ਅੱਛਾ, ਪਲੇਟ ਹੀ ਹੁੰਦੀ ਆ? ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਨੈਕਸਟ ਸਾਡੇ ਨਾਲ ਯੁਵਰਾਜ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੇ ਮਾਨੂ ਬਿੱਲੀ। ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
3: ਤੁਸੀਂ
1: ਸੁਣਾਓ, ਹੋ ਗਏ ਤਿਆਰ?
3: ਹਾਂਜੀ, ਮੈਂ ਸਕੂਲ ਵੀ ਪਹੁੰਚ ਗਿਆ।
1: ਸਕੂਲ ਵੀ ਪਹੁੰਚ ਗਏ?
3: ਹਾਂਜੀ, ਤੇ ਅੱਜ ਮੈਂ ਮੇਰੀ ਸੌਕਰ ਟ੍ਰੇਨਿੰਗ ਆ, ਤੇ ਮੇਰੀ ਕ੍ਰਿਕਟ ਟ੍ਰੇਨਿੰਗ ਆ, ਤੇ ਨੈਕਸਟ ਵੀਕ ਤੋਂ ਮੇਰੇ ਪਾਪਾ ਕਹਿੰਦੇ ਕਿਉਂਕਿ ਮੈਂ ਕਲੱਬ ਜੁਆਇਨ ਕਰ ਰਿਹਾ, ਸੌਕਰ ਕਲੱਬ, ਇਸ ਲਈ ਮੇਰੇ ਪਾਪਾ ਨੇ ਕਿਹਾ ਵੀ ਮੈਨੂੰ ਜਿਹੜੀ ਮੈਂ ਹੁਣ ਟ੍ਰੇਨਿੰਗ ਜਾਂਦਾ ਉਹ ਛੱਡਣੀ ਪਊਗੀ, ਕਿਉਂਕਿ ਜਿਹੜਾ ਕਲੱਬ ਆ ਉਹ ਬਹੁਤ ਟ੍ਰੇਨਿੰਗਾਂ ਲੈਂਦਾ, ਇਸ ਲਈ ਮੈਨੂੰ ਇਵਨ ਛੱਡਣੀ ਪਊਗੀ।
1: ਅੱਛਾ, ਫਿਰ
2: ਦੂਜਾ ਕਲੱਬ ਜ਼ਿਆਦਾ ਵਧੀਆ ਵਾ, ਜ਼ਿਆਦਾ ਮਿਹਨਤ ਕਰਾਉਂਦੇ ਉਹ?
3: ਹਾਂਜੀ, ਕਿਉਂਕਿ ਉਹ ਮੈਨੂੰ ਕਲੱਬ ਵਧੀਆ ਲੱਗਦਾ ਕਿਉਂਕਿ ਉਹ ਮੈਚਸ ਵੀ ਖਲਵਾਉਂਦੇ ਆ।
2: ਫਿਰ ਤਾਂ ਸੈਟਰਡੇ ਸੰਡੇ ਪੂਰਾ ਹੀ ਬੁੱਕ ਕਰਤਾ ਤੁਸੀਂ ਸਾਰੇ ਸੀਜ਼ਨ ਦਾ ਹੀ?
3: ਹਾਂਜੀ, ਤੇ ਜਦੋਂ ਵਿੰਟਰ ਸੀਜ਼ਨ ਆਊਗਾ ਮੈਂ ਮੇਰੇ ਵਾਪਸ ਮੈਂ ਅਕੈਡਮੀ ਚ ਜੁਆਇਨ ਕਰ।
1: ਗੁੱਡ ਗੁੱਡ, ਨਾਈਸ ਆ ਫਿਰ ਤੇ, ਚਲੋ ਗੁੱਡ ਹੋ ਗਿਆ ਫਿਰ। ਪਰ ਕਲੱਬ ਪੁੱਤ ਸਾਰੇ ਇੱਥੇ ਇੱਕੋ ਜਿਹੇ ਆ, ਜਿੱਥੇ ਮਰਜ਼ੀ ਚੱਲ ਜਾਓ।
3: ਹਾਂਜੀ, ਨਹੀਂ ਪਰ ਫਿਰ ਮੈਂ ਅਕੈਡਮੀ ਚ ਜਾਊਂਗਾ, ਉਹ ਅੰਬਸ ਟ੍ਰੇਨਿੰਗ ਦਿੰਦੇ ਆ।
1: ਅੱਛਾ ਅੱਛਾ,
2: ਉਹ ਫਿਰ ਮੈਚ ਮੂਚ ਘੱਟ ਖੜਾਉਂਦੇ ਹੋਣੇ ਆ।
1: ਠੀਕ
2: ਆ, ਵਿਦਨ ਅਕੈਡਮੀ
1: ਦਾ। ਤੇ ਕੀ ਸੁਣਾਓਗੇ ਫਿਰ ਅੱਜ?
3: ਇੱਕ ਚੁਟਕਲਾ।
1: ਹਾਂਜੀ,
3: ਇੱਕ ਵਾਰੀ ਪਤੀ ਗੁੱਸੇ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ 5000 ਕਿੱਥੇ ਖਰਚ ਕਰਤੇ, ਮੈਂ ਤੈਨੂੰ ਦਿੱਤੇ ਸੀ। ਤੇ ਫਿਰ ਪਤਨੀ ਕਹਿੰਦੀ ਵੀ ਮੈਂ ਇੱਥੇ ਹੀ ਦੱਸ ਦਿੰਦੀ ਹਾਂ। ਫਿਰ ਪਤੀ ਕਹਿੰਦਾ ਵੀ ਨਹੀਂ, ਮੈਨੂੰ ਡੀਟੇਲ ਚ ਦੱਸੀ। ਤੇ ਫਿਰ ਪਤਨੀ ਕਹਿੰਦੀ ਹਾਂ ਹਾਂ ਮੈਂ ਡੀਟੇਲ ਚ ਹੀ ਦੱਸਦੀ ਹਾਂ, 2000 ਮੈਂ ਇੱਧਰ ਖਰਚ ਕਰਤੇ, 2000 ਮੈਂ ਉੱਧਰ ਖਰਚ ਕਰਤੇ, ਤੇ 1000 ਮੈਂ ਇੱਧਰ ਉੱਧਰ ਖਰਚ ਕਰਤੇ।
1: ਅੱਛਾ, ਹੋ ਸਕਦਾ ਉਹਨੇ ਨਾਲ ਇਸ਼ਾਰੇ ਕੀਤੇ ਹੋਣ, ਇੱਧਰ ਤੇ ਇਸ਼ਾਰਾ ਕੀਤਾ ਹੋਵੇ, ਉੱਧਰ ਤੇ ਇਸ਼ਾਰਾ ਕੀਤਾ ਹੋਵੇ, ਏਦਾਂ ਨਹੀਂ ਕੀਤਾ ਉਹਨੇ?
3: ਹਾਂਜੀ, ਏਦਾਂ ਹੀ ਕੀਤਾ
1: ਹੈ ਨਾ, ਇੱਧਰ ਇੱਧਰ ਇੱਧਰ, ਜਦੋਂ ਉਹਨੇ ਇੱਧਰ ਕਿਹਾ ਤੇ ਕਿੱਧਰ ਇਸ਼ਾਰਾ ਕੀਤਾ ਸੀ?
3: ਉਹਦੇ ਲੈਫਟ ਸਾਈਡ ਨੂੰ।
1: ਹਾਂ, ਤੇ ਉੱਧਰ ਕੀ ਪਿਆ ਸੀ?
3: ਪਤਾ ਨਹੀਂ।
1: ਅੱਛਾ, ਤੇ ਰਾਈਟ ਸਾਈਡ ਕੀ ਪਿਆ ਸੀ? ਸੂਟ। ਹਾਂ ਹਾਂ, ਠੀਕ ਆ, ਰਾਈਟ ਵਾਲਾ ਠੀਕ ਆ। ਹਾਂ, ਤੇ ਲੈਫਟ ਵਾਲਾ ਵੀ ਚੇਤਾ ਕਰੋ।
2: ਪਰਫਿਊਮ
1: ਹੋਣਾ ਉਧਰ। ਹਾਂ,
3: ਜੂਲਰੀ,
1: ਚੂੜੀਆਂ, ਹਾਂ ਹਾਂ ਉਧਰ ਵੀ ਹੋ ਸਕਦਾ। ਹਾਂ, ਤੇ ਹੁਣ ਇਧਰ ਉਧਰ ਵੀ ਲੱਭ ਹੀ ਜਾਣਾ ਫਿਰ,
2: ਇਧਰ ਉਧਰ ਪਰਫਿਊਮ ਹੋ ਜਾਣਾ।
1: ਹਾਂ,
3: ਇਧਰ ਉਧਰ ਪਰਫਿਊਮ ਜਾਂ ਮੇਕਅਪ।
2: ਹਾਂ
1: ਹਾਂ, ਮੇਕਅਪ ਹੋ ਸਕਦਾ। ਜਾਣਦਾ ਤੇ ਮੁੰਡਾ ਸਾਰਾ ਕੁਝ ਹੀ ਆ। ਹਾਂ, ਯੂਵੀ ਨੂੰ ਪਤਾ ਸਾਰਾ ਕੁਝ ਹੀ ਆ।
2: ਘਰ ਘਰ ਕੀ ਕਹਾਣੀ ਹੈ ਜੀ।
1: ਹਾਂ, ਦੱਸੇ ਪਵੇ ਨਾ।

0: ਥੈਂਕ ਯੂ ਜੀ।
1: ਮੇਰੀ ਦੀਦੀ ਵੀ ਸੁਣਾਓ।
0: ਹਾਂਜੀ ਹਾਂਜੀ,
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਹੈ ਤੁਹਾਡਾ?
0: ਠੀਕ ਠਾਕ, ਵਧੀਆ। ਤੁਸੀਂ ਸੁਣਾਓ?
1: ਮੈਂ ਵੀ ਠੀਕ ਹਾਂ,
0: ਗੁੱਡ। ਇਹ ਬੜੀਆਂ ਚੀਜ਼ਾਂ ਜਾਣਦਾ ਹੈ ਕਿੰਨੇ ਕੁ ਜੇ ਹੈਂ?
1: ਹਾਂਜੀ,
0: ਸਾਰਾ ਕੁਝ ਹੀ ਪਤਾ ਨਾ ਹੈਂ?
1: ਹਾਂਜੀ,
0: ਵੇਖਦਾ ਰਹਿੰਦਾ ਹੈ, ਮਚਲਾ ਜਿਹਾ ਹੋਇਆ ਪਿਆ ਰਹਿੰਦਾ ਹੈ,
2: ਮੇਕਅਪ ਦਾ ਸਮਾਨ, ਜਵੈਲਰੀ, ਪਰਫਿਊਮ,
0: ਇਹ ਸੁਣਦਾ ਰਹਿੰਦਾ ਸਾਰੇ ਗੱਲਾਂ।
1: ਹਾਂਜੀ,
0: ਕੀ ਸੁਣਾਓਗੇ?
1: ਇੱਕ ਚੁਟਕਲਾ।
0: ਹਾਂਜੀ,
1: ਇੱਕ ਵਾਰੀ ਪਤੀ ਪਤਨੀ ਹੱਥ 'ਚ ਹੱਥ ਪਾ ਕੇ ਸ਼ੋਪਸ ਦੀ ਬਾਰ ਬਾਰ ਤੁਰ ਰਹੀ ਸੀਗੀ, ਤੇ ਪਤੀ ਦਾ ਇੱਕ ਦੋਸਤ ਆ ਕੇ ਪਤੀ ਨੂੰ ਕਹਿੰਦਾ ਵੀ ਵਾਹ, ਇੰਨੇ ਸਾਲ ਹੋ ਗਏ ਵਿਆਹ ਨੂੰ, ਫਿਰ ਵੀ ਇੰਨਾ ਪਿਆਰ ਆ ਤੁਹਾਡੇ ਦੋਨਾਂ 'ਚ। ਤੇ ਪਤੀ ਕਹਿੰਦਾ ਲੈ ਕਿੱਥੇ, ਜੇ ਮੈਂ ਇਹਦਾ ਹੱਥ ਛੱਡਦਾ ਕਿਸੇ ਵੀ ਦੁਕਾਨ 'ਚ ਵੜ ਜਾਂਦੀ ਹੈ।
0: ਅੱਜ ਤੇ ਫਿਰ ਤੁਹਾਡੇ ਘਰੋਂ ਫਿਰ ਖਰਚੇ ਵਾਲੇ ਹੀ ਆਏ ਚੁਟਕਲੇ
2: ਸ਼ੌਪਿੰਗ ਤੇ ਵਿਸ਼ੇਸ਼।
0: ਫਿਰ ਕੀ ਹੋਇਆ ਪੁੱਤ, ਜੇ ਮੰਮਾ ਨੇ ਸੂਟ ਲੈ ਹੀ ਲਿਆ, ਇੱਦਾਂ ਨਾ ਨਾ ਕਰੋ,
2: ਪਰਫਿਊਮ ਵਗੈਰਾ ਤਾਂ ਲੈ ਹੀ ਸਕਦੇ ਆ,
0: ਇੱਦਾਂ ਨਾ ਨਾ ਕਰੋ ਹੁਣ ਤੁਸੀਂ। ਥੈਂਕ ਯੂ,
1: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ, ਉਸ ਤੋਂ ਬਾਅਦ ਫਿਰ ਤਵਨੀਤ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਸ਼੍ਰੇਆ। ਮੈਂ ਤੁਹਾਡੇ ਨਾਲ ਗੱਲਾਂ ਹੀ ਕਰਦੇ ਪਏ ਆ।
3: ਤੁਸੀਂ ਚਾਹ ਪੀਂਦੇ ਪਏ?
0: ਨਹੀਂ, ਚਾਹ ਤੇ ਨਹੀਂ ਪੀਂਦੇ ਪਏ, ਗੱਲਾਂ ਕਰਦੇ ਆ ਤੁਹਾਡੇ ਨਾਲ।
2: ਤੁਸੀਂ ਚਾਹ ਪੀ ਲਈ?
0: ਤੁਸੀਂ ਸਾਨੂੰ ਤੇ ਚਾਹ ਬਣਾ ਕੇ ਨੀ ਦਿੱਤੀ,
3: ਭੁੱਲ ਗਏ?
0: ਓਹੋ ਹੋ, ਭੁੱਲ ਗਏ ਕਿ ਆਉਂਦੀ ਨੀ ਆ, ਭੁੱਲ ਗਏ ਕਿ ਆਉਂਦੀ ਨੀ ਆ ਤੁਹਾਨੂੰ? ਕਿੰਨੇ ਸਾਲਾਂ ਨੂੰ ਆਜੂਗੀ? 8 ਓਕੇ, ਤੇ 8 ਤੇ ਤੁਸੀਂ ਹੋ ਗਏ ਹੋ?
3: ਨਹੀਂ, ਮੈਂ 6
0: ਆ। ਅੱਛਾ 6 ਹੋ, ਓਏ ਹੋਏ। ਅੱਛਾ 2 ਈਅਰ, ਫਿਰ 2 ਈਅਰ ਆਪਾਂ ਚਾਹ ਨਾ ਪੀਏ ਫਿਰ?
3: ਸੋਚਦਾ
0: ਓਕੇ। ਅਸੀਸ ਤੇ ਕਹਿੰਦੀ ਆ ਮੈਨੂੰ ਚਾਹ ਆ ਗਈ ਆ, ਆ ਗਈ ਭਲਾ ਉਹਨੂੰ? ਪਤਾ ਨਹੀਂ ਹੈ ਨਾ,
3: ਜਾ ਕੇ ਵੇਖ ਕੇ ਆ ਗਈ।
0: ਹਾਂ, ਜਾ ਕੇ ਵੇਖਣਾ ਪੈਣਾ ਹੈ ਨਾ। ਹਾਂ, ਕੀ ਸੁਣਾਓਗੇ ਫਿਰ?
3: ਬੁਝਾਲੇ
0: ਓਕੇ,
3: ਬਾਹਰੋਂ ਆਈ ਵੱਧ ਕੇ ਘਰ ਆਈ ਚੱਲ ਕੇ।
0: ਅੱਛਾ, ਬਾਹਰੋਂ ਆਏ ਵੱਧ ਕੇ ਤੇ ਘਰ ਆਏ ਚੱਲ ਕੇ, ਇੱਦਾਂ?
2: ਦੁਬਾਰਾ ਦੁਬਾਰਾ,
3: ਬਾਹਰੋਂ ਆਏ ਵੱਧ ਕੇ ਘਰ ਆਏ ਚੱਲ ਕੇ।
0: ਅੱਛਾ, ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ,
3: ਆਨਸਰ
0: ਇਹ ਕੋਈ? ਮੈਨੂੰ ਲੱਗਦਾ ਬਾਹਰੋਂ ਘਾਹ ਕੱਟ ਕੇ ਆਇਆ ਵਾ ਘਰ,
3: ਨਹੀਂ,
0: ਗਾਰਡਨਰ ਜਿਹਾ ਲੱਗਦਾ ਕੋਈ, ਹੈ
2: ਪੱਠੇ ਪੁੱਠੇ ਵੀ ਹੋ ਸਕਦੇ,
0: ਲੋਨ ਮੂਵਰ ਕੋਈ,
2: ਬੱਲੇ ਬੱਲੇ ਪੱਠੇ ਲੈਣ ਚੱਲੇ।
0: ਬਾਹਰੋਂ ਆਏ ਵੱਢ ਕੇ ਤੇ ਅੱਗੇ
3: ਘਰ ਆਏ ਚੱਲ ਕੇ,
0: ਓਕੇ।
2: ਔਖੀ ਜੀ ਲੱਗਦੀ ਯਾਰ ਇਹ ਕੋਈ ਚੀਜ਼।
0: ਹਾਂ, ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ, ਹੈ ਇਹ ਕੋਈ ਕੁੱਤੇ ਲਾ ਕੁੱਤਾ ਤੇ ਨਹੀਂ, ਹਲਕਾ ਕੁੱਤਾ ਤੇ ਨਹੀਂ,
2: ਹੈ ਆਪਣੇ ਤਾਂ ਇਹੋ ਜਿਹੇ ਪੱਗੇ ਹੁੰਦੇ ਸੀ ਬਚਪਨ ਚ।
0: ਹਾਂ, ਬਾਹਰੋਂ ਆਏ ਵੱਢ ਕੇ
2: ਟੀਕੇ ਹੀ ਗਣੀ ਜਾਂਦੇ ਸੀ।
0: ਹਾਂ, ਇਹ ਕੋਈ ਮੈਨੂੰ
3: ਇਹ ਆਪਾਂ ਫਲੋਟ ਯੂਜ਼ ਕਰ ਜੁਟਸ ਆਮ ਮੈਸ ਹੁੰਦਾ ਥੱਲੇ।
0: ਅੱਛਾ ਅੱਛਾ, ਬਾਹਰੋਂ ਆਏ ਵੱਢ ਕੇ, ਹੂੰ, ਇਹ ਕੋਈ ਮਤਲਬ ਮਿਸਤਰੀ ਜਿਹਾ ਵੀ ਹੋ ਸਕਦਾ, ਬਾਹਰੋਂ ਫਾਏ ਵੱਢ ਕੇ ਆ ਗਿਆ ਘਰ ਚ,
2: ਏਦਾਂ ਥੋੜੀ ਉੱਦਾਂ
0: ਹੈ। ਚਲੋ ਫਿਰ ਹਾਰ ਗਏ ਅਸੀਂ ਤੇ
2: ਸਾਨੂੰ
0: ਸਾਨੂੰ ਤੇ ਕੁੱਲ ਬਣਾ ਕੇ ਇੰਨਾ ਕੀ ਪਤਾ।
2: ਝਾੜੂ
0: ਝਾੜੂ ਓ ਹੋ ਅੱਛਾ ਬਾਹਰੋਂ ਆਏ ਵੱਢ ਕੇ ਝਾੜੂ ਹੁੰਦਾ ਵਾ ਉਹ
2: ਔਖਾ ਸੀ।
0: ਥੈਂਕ ਯੂ ਹਾਂਜੀ ਹਾਂਜੀ ਪਲੀਜ਼ ਕਰਵਾ ਦੋ। ਇਕਦਮ ਮੌਸਮ ਚ ਤਬਦੀਲੀ ਆਈ ਨਾ, ਨਹੀਂ ਨਹੀਂ ਮੌਸਮ ਚ ਤਬਦੀਲੀ ਆਈ ਤੇ ਉਸ ਕਰਕੇ ਆਵਾਜ਼ ਭੁੱਲ ਗਈ। ਮਾਣੂ ਬਿੱਲੀ ਵੁਫ ਵੁਫ ਕਰਨ ਲੱਗ ਪਈ।
2: ਸਾਈਨਸ ਹੋਇਆ
0: ਹਾਂ ਮਿਆਓ ਮਿਆਓ ਕਰਨਾ ਹੀ। ਓ ਹੋ ਯਾਰ ਮਾਣੂ ਬਿੱਲੀ ਨੂੰ ਡਮੈਂਸ਼ੀਆ ਹੋ ਗਿਆ,
2: ਸਿਆਣੀ ਉਮਰ ਤੇ ਹੋ ਗਈ ਹੁਣ।
0: ਮਾਣੂ ਬਿੱਲੀ ਵੁਫ ਵੁਫ ਕਰ, ਪਰ ਉਹ ਮਾਣੂ ਬਿੱਲੀ ਨੂੰ ਪਤਾ ਕਿਉਂ ਤਾਂ ਵੀ ਸੀਸ ਭੁਲੇਖਾ ਪਿਆ ਵਾ, ਕਿਉਂਕਿ ਮਾਣੂ ਬਿੱਲੀ ਤੇ ਉਹਦੇ ਉਹਦੇ ਸਾਈਜ਼ ਦੇ ਕੁੱਤੇ ਆਉਣ ਲੱਗ ਪਏ ਨਾ। ਹਾਂ ਮਾਣੂ ਬਿੱਲੀ
2: ਪਿਆਰੇ ਪਿਆਰੇ ਜੱਤਲ ਜੀ।
0: ਹਾਂ ਮਾਣੂ ਬਿੱਲੀ ਦਾ ਸਾਈਜ਼ ਵੱਡਾ ਹੋ ਗਿਆ ਤੇ ਡੌਗੀਆਂ ਦਾ ਸਾਈਜ਼ ਨਿੱਕਾ ਹੋ ਗਿਆ। ਉਹ ਜਿਹੜੇ ਹੈਨਾ, ਹਾਂ ਯੈਸ, ਉਹ ਜਿਹੜੇ ਪਰਸ ਵਿੱਚ ਰੱਖਦੇ ਆ ਹੈਨਾ। ਕੁੱਤਾ ਜਿਹੜਾ ਤੂੰ ਗਾਣਾ ਵੀ ਨਹੀਂ ਹੈ ਕਿ ਜਿੰਨੀ ਤੂੰ ਕੁੱਤਾ ਤੂੰ ਪਰਸ 'ਚ ਰੱਖਦੀ ਤੇ ਪੈਸਾ ਤੇਰੇ ਕੋਲ ਹੈ ਨਹੀਂ ਹੈਨਾ।
2: ਕੁਛ ਹੋਰ ਹੋਣਾ ਗਾਣਾ, ਇਹ ਵੀ ਮੈਂ ਉਮਰ ਜਿਵੇਂ ਬੁੱਫ ਬੁੱਫ ਨਿਕਲ ਗਿਆ, ਕੋਈ ਏਦਾਂ ਦੀ ਗੱਲ ਹੋਣੀ।
0: ਅਸੀਂ ਕੀ ਸੁਣਾਉਂਗਾ,
3: ਮੇਰਾ ਸੂਟ ਵੇਖਿਆ।
0: ਓ ਕੀ ਸੂਟ ਕਿ ਜੂਟ
3: ਜੂਟ
0: ਜੂਟ ਲੈ ਲਿਆ।
2: ਅੱਛਾ
0: ਹਾਂ ਸੱਚ, ਇੱਕ ਮਿੰਟ ਮੈਂ ਵੇਖਾਂ, ਫੇਰ ਮੈਨੂੰ ਭੇਜਿਆ ਸੀ ਕੱਲ ਤੇ ਉਹ ਤੇ ਬੜਾ ਘੈਂਟ ਹੈ ਯਾਰ, ਬੜਾ ਸੋਹਣਾ ਵਾ ਇਹਦੇ।
3: ਹਾਂਜੀ
0: ਤੇ ਇਹ ਮੇਰੇ ਲਈ ਵੀ ਲੈ ਆਓਗੇ ਇੱਕ?
3: ਹਾਂਜੀ
0: ਓਕੇ ਪਲੀਜ਼। ਆਹ ਤੇ ਬਹੁਤ ਨਾਈਸ ਹੈ ਤੇ ਪਿੱਛੋਂ ਵੀ ਖੁੱਲ ਜਾਂਦਾ ਤੇ
3: ਇਹਦੀਆਂ ਤੂੰ
0: ਨਹੀਂ ਵੰਨ ਨਹੀਂ ਬੜਾ ਵੰਨ ਨਹੀਂ ਬੜਾ ਤੁਸੀਂ ਲੈਣਾ ਅੰਕਲ?
2: ਹਾਂ
0: ਤੁਸੀਂ ਵੀ ਲੈਣਾ?
2: ਇਸੇ ਭਾਅ ਚ ਦੋ ਤੋਲਦੇ।
0: ਇਹ ਪਤਾ ਪਿੱਛੋਂ ਵੀ ਖੁੱਲ ਜਾਂਦਾ ਤੇ ਬਾਰੀਆਂ ਵੀ ਖੁੱਲ ਜਾਂਦੀਆਂ ਤੇ ਬੋਨਟ ਵੀ ਖੁੱਲ ਜਾਂਦਾ।
2: ਕੀ ਬਾਤ ਹੈ,
0: ਇਹ ਤੇ ਬੜਾ ਘੈਂਟ ਹੈ ਯਾਰ,
2: ਸਮਾਨ ਹੀ ਬਹੁਤ ਆ ਜਾ ਕਰਨਾ।
0: ਵੈਰੀ ਨਾਈਸ, ਏਡੀ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਕਿੱਥੋਂ ਲੈ ਲੈਂਦੇ ਹੋ ਯਾਰ?
2: ਹੁਣ ਦੇਖਿਓ ਇਹਨਾਂ ਦਾ ਘਰ ਕਿੰਨਾ ਕਲੀਨ ਰਹਿਣ ਲੱਗ ਜਾਣਾ, ਇਹਨੇ ਸਾਰੇ ਖਡੌਣੇ ਖਡੂਣੇ ਜੂਟ ਤੇ ਪਾ ਕੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿਆ ਕਰਨੇ।
3: ਹਾਂਜੀ
0: ਇਦਾਂ ਹੀ ਕਰਦਾ,
2: ਕਲੀਨ ਅਪ ਲਈ ਬਹੁਤ ਵਧੀਆ ਹੁੰਦਾ ਹੈ।
0: ਵਾਹ,
3: ਮੈਂ ਜੂਟ ਦੇ ਐਮਪਲੋਈਜ਼ ਪਾਂਦਾ।
0: ਓਕੇ ਗੁੱਡ, ਨਹੀਂ ਆ ਵਾਲਾ ਜੂਟ ਨਾ, ਇਹ ਤੇਲ ਕਿੰਨਾ ਕੁ ਖਾਂਦਾ ਭਲਾ?
2: ਪੀਂਦਾ ਪੀਂਦਾ
3: ਜ਼ਿਆਦਾ।
0: ਇਹ ਇਹ ਬਿਜਲੀ ਨਾਲ ਚੱਲਦਾ ਕਿ ਤੇਲ ਤੇ? ਤੇਲ ਤੇ ਚੱਲਦਾ ਵਾ। ਹਾਂ
2: ਫਿਰ ਤੇ ਬੈਟਰੀ ਤਾਂ ਨਹੀਂ ਦੁਬਾਰਾ ਚਾਰਜ ਕਰਨੀ ਪੈਂਦੀ?
3: ਪਾਪਾ ਕੋਲ ਵੀ ਸੈਮੀ ਹਾਈਬ੍ਰਿਡ ਵਾਲਾ ਕਾਰ ਹੈਗਾ।
0: ਪਾਪਾ ਕੋਲ ਵੀ ਆ ਨਾ?
2: ਅੱਛਾ
0: ਗੁੱਡ,
3: ਮੇਰੇ ਕੋਲ ਵੀ ਹੈਗਾ,
0: ਮੇਰੇ ਕੋਲ ਵੀ ਹੈਗਾ ਤੇ ਫਿਰ ਅਸੀਂ ਅਗਲੇ ਹਫਤੇ ਅਸੀਂ ਵੀ ਕਵਾਂਗੇ ਵੀ ਮੇਰੇ ਕੋਲ ਹੈਗਾ।
3: ਹਾਂਜੀ
0: ਹਾਂਜੀ ਓਕੇ। ਇਹਦੇ ਤੇ ਅਲੋਏ ਵੀਲ ਵੀ ਪਏ ਆ ਤੇ ਓਏ ਹੋਏ ਬੜਾ ਘੈਂਟ ਹੈ ਯਾਰ ਇਹ ਤੇ।
2: ਕਿਹਦੇ ਗਾਣੇ ਲਾਇਆ ਕਰਨੇ ਵਿੱਚ ਇਹਦੇ?
0: ਕਿਹੜਾ ਗਾਣਾ ਲਾਉਂਦੇ ਵਿੱਚ?
2: ਘਾਹ ਪੀ ਗਾਉਣਾ ਪੈਂਦਾ
3: ਬੋਲੀ।
0: ਓਕੇ ਬੋਲੀ ਹਾਂਜੀ
3: ਕਦੀ ਹੋਊਗਾ ਕੇ ਕਦੀ ਜਾਂ ਕਾ ਕੇ ਕਦੀ ਹੋਊਗਾ ਕੇ ਕਦੀ ਜਾਂ ਕਾ ਕੇ ਕੇ
0: ਲੰਮੀ ਗਾਂ ਕਰਕੇ। ਥੈਂਕ ਯੂ ਥੈਂਕ ਯੂ ਸੀ ਸਿੰਘ, ਆਸ਼ੀਸ਼ ਤੇ ਕਮਾਲ ਹੀ ਕਰ ਦਿੰਦਾ ਪੂਰਾ ਜੀ, ਤੇ ਪੂਰੀਆਂ ਗੱਲਾਂ ਬਾਤਾਂ ਓਕੇ ਰਿਪੋਰਟ ਕਰ ਦਿੰਦਾ।
2: ਹੁਣ ਵੱਡਾ ਵੀ ਹੋ ਗਿਆ ਨਾ, ਝੂਠ ਹੁਣ ਆਪਦੀ ਲੈ ਲਈ ਤੇ ਹੁਣ
0: ਹੋਰ ਲੈ, ਹੁਣ ਤੇ ਆਪਣਾ
2: ਥੋੜਾ ਜ਼ਿੰਮੇਵਾਰੀ ਨਾਲ
0: ਆਪਣਾ ਟ੍ਰੇਡ ਲੈ ਲਿਆ, ਹੁਣ ਤੇ ਮਤਲਬ ਆਪਣਾ ਠੇਕਾ ਫੜ ਲਿਆ ਕਰਨਾ ਨੇ। ਸਤਿ ਸ਼੍ਰੀ ਅਕਾਲ ਤਵਨੀਤ, ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਅਨਾਹਤ ਸਿਸਟਰਸ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਅੱਜ
0: ਫਿਰ ਸਕੀਮ ਹੀ ਲਾਈ ਆ
2: ਲੰਬੀ ਬਾਂਹ ਕਰਕੇ।
0: ਸਕੀਮ ਲਾਈ ਕੁੜੀ ਨੇ।
3: ਤਾਇਆ ਜੀ ਤੁਹਾਡਾ ਕੀ ਹਾਲ ਹੈ? ਬੁਖਾਰ ਬੁਖੂ ਉਤਰ ਗਿਆ ਹੋਣ?
2: ਹਾਂਜੀ ਉਤਰ ਗਿਆ, ਪਿਛਲੇ ਹਫਤੇ ਮੇਰੀ ਗੈਰ ਹਾਜ਼ਰੀ ਸੀਗੀ।
3: ਫਿਰ ਤੁਸੀਂ ਏਦਾਂ ਕਰਿਓ, ਰਾਤ ਨੂੰ ਦੇਸੀ ਕੋ ਨੱਕ ਚ ਪਾਇਆ ਕਰੋ ਤੇ ਟੁੰਡੀ ਚ, ਤੇ ਫਿਰ ਆਪੇ ਔਰੇਂਜ ਜੂਸ ਲੈ ਕੇ ਫਰੈਸ਼ ਬਣਾਓ ਤੇ ਉਹਦੇ ਵਿੱਚ ਆਮਲਾ ਪਾਊਡਰ ਪਾਓ।
0: ਉਹ ਪੀਣਾ ਚੂਹੇ ਕੱਢ ਕੇ ਧੁਨੀ ਚਲਾਉਣੇ ਆ,
2: ਕਾਟਨ ਕੈਂਡੀ
3: ਨਹੀਂ, ਦੇਸੀ ਦੇਸੀ ਘਿਓ ਨੱਕ ਚ ਪਾਣਾ ਤੇ ਧੁਨੀ ਚ, ਤੇ ਫਿਰ
0: ਫੇਰ ਵਰਤ ਸਕਦੇ ਆ ਤੜਕੇ ਤੁੜਕੇ ਲਈ ਕਿਤੇ?
3: ਨਹੀਂ ਗੰਦਾ ਹੋਊਗਾ, ਫੇਰ ਪੀ ਜਾਂਦਾ ਅੰਕਲ ਨੂੰ ਫੇਰ ਬੁਖਾਰ ਹੋ ਜੂਗਾ। ਫੇਰ ਮੇਰੇ ਕੋਲ ਹੋਰ ਕੋਈ ਤਰੀਕੇ ਵੀ ਨੀ
2: ਹੈਗੇ।
3: ਆਪ ਪ੍ਰੀਤਿੰਦਰ ਅੰਕਲ ਡਾਕਟਰ ਨੇ, ਡਾਕਟਰ ਸਾਰਾ ਕੁਛ ਆਪੇ ਕਰ ਸਕਦੇ ਤੇ ਮੈਨੂੰ ਪੁੱਛ ਰਹੇ?
2: ਹਾਂਜੀ ਇਹ ਵੀ ਆ,
0: ਅੱਜ ਕੱਲ ਨੂਨੀਆਂ ਜੀ ਫਿਰ ਇੱਕੋ ਦਿਨ ਆਉਂਦੇ ਨਾ, ਬਾਕੀ ਦਿਨ ਜਿੱਥੇ ਲੋੜ ਪੈਂਦੀ ਉੱਥੇ ਫਿਰ ਤਵਨੀਤ ਦੱਸ ਸਕਦੀ ਆ।
3: ਠੀਕ
0: ਹੈ, ਵੈਰੀ ਗੁੱਡ ਪੁੱਤ, ਤੁਸੀਂ ਅੱਜ ਯਾਦ ਰੱਖਿਆ ਤੇ ਤੁਸੀਂ ਦੱਸ ਰਹੇ ਹੋ।
3: ਤੇ ਤੁਸੀਂ ਰਾਤ ਨੂੰ ਪੈਰਾਂ ਚ ਦੇਸੀ ਘਿਓ ਵੀ ਲਾਣਾ ਤੇ ਪੈਰ ਜੀ ਤੁਸੀਂ ਨਾਟੇ ਨੀ ਤੇ ਫੇਰ
2: ਨਾਉਣਾ ਵੀ,
3: ਤੁਸੀਂ ਪੈਰ ਡੁੱਬ ਸਕਦੇ ਦੇਸੀ ਘਿਓ ਪਾ ਕੇ ਤੇ ਵਾਰਮ ਪਾਣੀ ਪਾ ਕੇ ਡੁੱਬ ਸਕਦੇ।
2: ਅੱਛਾ ਠੀਕ ਹੈ,
3: ਫੇਰ ਤੁਹਾਨੂੰ ਨੀਂਦ ਸੋਹਣੀ ਆਊਗੀ।
0: ਹਾਂ ਅੱਜ ਜਦੋਂ ਡੁੱਬੀ ਗਏ ਤੇ ਨੀਂਦ ਸੋਹਣੀ ਆਉਣੀ।
3: ਹਾਂ ਨਹੀਂ, ਪਹਿਲਾਂ ਪਾਣੀ ਪਾ ਦਾ ਵਾਰਮ, ਫੇਰ ਦੇਸੀ ਘਿਓ, ਫੇਰ ਤੋਲਿਆ ਲੈਣਾ, ਡਿਪ ਕਰੋ, ਫਿਰ ਪੈਰ ਬਾਹਰ ਕੱਢਣਾ, ਫਿਰ ਤੋਲਿਆ ਨਾਲ ਸਾਫ ਕਰੋ ਆਪਣਾ ਪੈਰ, ਫਿਰ ਪਾਣੀ ਨੂੰ ਡੋਲੋ, ਰੂਮ ਚ ਜਾਓ, ਦੇਸੀ ਕੋਲ ਆਓ, ਫਿਰ ਸੋ ਜਾਓ।
0: ਵੈਰੀ ਨਾਈਸ,
2: ਫਲੋ ਚਾਰਟ
0: ਬਣਾ। ਤਵਨੀਤ ਵੈਰੀ ਗੁੱਡ ਪੁੱਤ, ਤੁਸੀਂ ਤੇ ਬਹੁਤ ਸੋਹਣਾ ਐਕਸਪਲੇਨ ਕਰਦੇ ਹੋ ਮਰਚੋ, ਤੁਸੀਂ ਤੇ ਬੜੇ ਸਿਆਣੇ ਹੋ ਗਏ ਹੋ।
3: ਹਾਂਜੀ
2: ਛੋਟੀਆਂ ਮੋਟੀਆਂ ਬਿਮਾਰੀਆਂ ਤਾਂ ਆਪਾਂ ਇਦਾਂ ਠੀਕ ਕਰ ਲਿਆ
0: ਕਰਦੇ, ਬੱਲੇ ਨੀ ਕੁੜੀਏ, ਤੈਨੂੰ ਤਾਂ ਸਾਰੀ ਟੇਕ ਕੇਅਰ ਕਰਨੀ ਆ ਗਈ ਆ।
2: ਨੋਨੀਆ
0: ਜੀ ਜਦੋਂ ਰਿਟਾਇਰ ਹੋਣਗੇ ਨਾ ਫਿਰ ਤਵਨੀਤ ਦੱਸ ਦਿਆ ਕਰੂਗੀ ਫਾਰਮੂਲੇ। ਆਪਾਂ ਤਵਨੀਤ ਦਾ ਇੱਕ ਪ੍ਰੋਗਰਾਮ ਰੱਖ ਲੈਣਾ ਆਪਾਂ, ਤੇ ਉਹਦੇ ਵਿੱਚ ਦੇਸੀ ਨੁਸਖੇ ਸਾਰੇ ਦੱਸਿਆ ਕਰੂਗੀ ਆ ਕੇ।
2: ਠੀਕ ਆ, ਘਰ ਦਾ ਵੈਦ।
3: ਤੁਸੀਂ ਸੰਦੀਪ ਵੀਰਾ ਦੇ ਫੋਨ ਨੰਬਰ ਨੀ ਦਿੱਤਾ ਹਜੇ ਤੱਕ।
0: ਅੱਛਾ ਓਕੇ
2: ਮੈਮਰੀ ਆ ਸਾਰਾ ਕੁਝ ਫੀਡ ਆ ਉਧਰ ਹਾਂਜੀ
3: ਉਹਨੂੰ ਦੇਣਾ ਫੋਨ ਨੰਬਰ ਉਹਨਾਂ ਨੂੰ ਸ਼ਿਕਾਇਤ ਕਰਨੀ
2: ਕਿਹੜਾ ਹੀ ਵੇਲਾ ਹੋ ਗਿਆ
0: ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰੂੰਗਾ ਨਾ ਉਹਨਾਂ ਨੂੰ ਉਦਾਂ ਪਤਾ ਨਹੀਂ ਲੱਗਣਾ
2: ਗੱਲ ਕਰੂੰਗਾ ਇਹ ਗੱਲ ਥੋੜੀ ਬਣਦੀ ਕੋਈ
3: ਕਦੇ ਸਰਪ੍ਰਾਈਜ਼ ਕੋਈ ਦੇਸ ਮਿਸ ਹੋ ਗਏ ਤੇ ਉਹਨਾਂ ਨੇ ਪਾਈ ਵੀ ਨਹੀਂ ਲਾਫ ਥੈਰੇਪੀ
0: ਤਵਨੀਤ ਨੂੰ ਆਪਾਂ ਆਈ ਟੀ ਸਪੈਸ਼ਲਿਸਟ ਬਣਾ ਦੇਣਾ ਤੇ ਫਿਰ ਇਹ ਆਪੇ ਪਾ ਲਿਆ ਕਰੂਗੀ
2: ਇਹ ਵੀ ਠੀਕ ਰਹੂਗਾ
3: ਕੱਲ ਰਾਤੀ ਮੰਮਾ ਸਾਰੇ ਪੈਰਾਂ ਚ ਮਾਲਿਸ਼ ਕਰਦੇ ਸੀ ਤੇ ਫਿਰ ਮੰਮਾ ਮੇਰੇ ਜੋ ਪੈਰ ਚ ਮਾਲਿਸ਼ ਕਰਦੇ ਸੀ ਮੰਮਾ ਨੇ ਤਿੰਨ ਪਟਾਕੇ ਕੱਢੇ
0: ਓ ਅੱਛਾ ਤਿੰਨ ਪਟਾਕੇ ਕੱਢਤੇ ਬੱਲੇ ਬੱਲੇ ਬੱਲੇ
3: ਹਾਂਜੀ
0: ਗੁੱਡ
2: ਪੰਜ ਉਂਗਲਾਂ ਚੋਂ ਤਿੰਨ ਵੀ ਐਵਰੇਜ
0: ਪਹਿਲਾਂ ਹੀ ਕੱਢਦੇ ਉਹ ਸਗੋਂ ਦੀਵਾਲੀ ਤੇ ਕੱਢਦੇ ਹੋ ਨਾ
3: ਹੈ
0: ਦੀਵਾਲੀ ਤੇ ਕੱਢ ਦਿੰਦੇ ਪਟਾਕੇ
2: ਓਏ ਉਹ ਹੋਰ ਹੁੰਦੇ
3: ਨਹੀਂ ਪੈਰਾਂ ਤੋਂ
0: ਛੋਟੇ
3: ਹੁੰਦੇ ਔਰ ਮੈਂ ਬੁੱਢੇ ਹੁੰਦੇ
0: ਮੋਮਬੱਤੀ
3: ਹਾਂਜੀ
2: ਘਰ ਚ ਚਾਨਣ ਰਹਿੰਦਾ ਨਾਲੇ ਖੁਸ਼ਬੂਆਂ
3: ਤੇ ਫੇਰ ਜੋ ਮੈਂ ਬੰਦ ਕਰਦੇ ਮੈਨੂੰ ਕਿਹਾ ਇਹ ਕਿਤੇ ਬੰਦ ਕੀਤੀ
0: ਮੋਮਬੱਤੀ
2: ਤੁਸੀਂ ਤਾਂ ਨਹੀਂ ਸੀ ਬੁਝਾਈ ਕਿਤੇ
0: ਸੁਣਾਓ
3: ਤਾਈ ਸਾਡੀ ਨੇ ਫੈਸ਼ਨ ਕਰ ਲਿਆ ਤਾਈ ਸਾਡੀ ਨੇ ਫੈਸ਼ਨ ਕਰ ਲਿਆ ਕਾਲੀ ਆ ਨਿਕਲਾ ਕੇ
0: ਮੋੜ ਮਾੜ ਕੇ ਲੈ ਆਉਂਦੀ ਟਿਕਾਣੇ ਥੈਂਕ ਯੂ ਤਬੀਰ ਜੀ ਤੇ ਮੈਨੂੰ ਲੱਗਦਾ ਫੇਰ ਬਿਜ਼ੀ ਅੱਜ ਹੈ ਨਾ ਹੈ ਅਸ਼ਲੀਨ ਵੀਰ ਜੀ ਬਿਜ਼ੀ ਆ
3: ਬਾਸਕਿਟਬਾਲ
0: ਗੁੱਡ ਤੇ ਕੀ ਸੁਣਾਓਗੇ ਫਿਰ
3: ਇੱਕ ਬੱਲੀ
0: ਓਕੇ
3: ਅੱਜ ਬੁੱਧਵਾਰ ਹੈ

0: ਵੀਰ
1: ਜੀ ਬੱਲੇ ਬੱਲੇ ਟ੍ਰੈਫਿਕ ਰਿਪੋਰਟ
0: ਚੂਹੇ
1: ਦਾ ਜੂਟ ਪਲਟ ਗਿਆ ਉੱਥੇ ਹਾਂ ਚੂਹੇ ਦੀ ਪੂਛ ਨਾ ਗੱਡੀ ਥੱਲੇ ਆ ਗਈ ਹਾਂ ਥੈਂਕ ਯੂ ਵੀਰ ਜੀ ਆਵਾਜ਼ ਤੁਹਾਡੀ ਖਰਾਬ ਹੋਣ ਡਈ ਹੈ ਥੋੜੀ ਥੋੜੀ
2: ਹਾਂ
1: ਠੀਕ ਆ ਅਨਾਹ ਚਲ ਗਈ
2: ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ
3: ਬਾਹਰੋਂ ਆਇਆ ਬਾਬਾ
1: ਲਸ਼ਕਰੀ ਜਾਂਦਾ ਜਾਂਦਾ ਮਸ਼ਕਰੀ ਕਰ ਗਿਆ ਇਹ ਕਿਹੜਾ ਹੋ ਸਕਦਾ ਇਹ ਕਿਹੜਾ ਵਾ ਇਹ ਕਿਹੜਾ ਬੰਦਾ ਜਿਹਦੀ ਇੱਡੀ ਜ਼ੁਰਤ ਆ
2: ਹੈਂ ਨਹੀਂ ਜੇ ਬੰਦਾ ਤਾਂ ਨਹੀਂ ਆ ਪਰ ਜੇ ਮੂਤੇ ਕਰੇ ਤਾਂ ਮਜ਼ਾ ਆਉਂਦਾ
1: ਹੈ ਜੀ ਕੀ ਕਰੀਏ
2: ਦੂਜਿਆਂ ਨੂੰ ਵੇਖ ਕੇ
1: ਮਜ਼ਾ ਆਉਂਦਾ ਦੂਜਿਆਂ ਨੂੰ ਵੇਖ ਕੇ
2: ਹਾਂਜੀ ਜਦ ਉਹਨਾਂ ਦੇ ਮੂਤੇ ਹੋ ਜਾਂਦਾ
1: ਅੱਛਾ ਉਹਨਾਂ ਦੇ ਮੂੰਹ ਤੇ ਹੋ ਜਾਂਦਾ ਜਦੋਂ ਉਹਨਾਂ ਦੇ ਮੂੰਹ ਤੇ ਅੱਛਾ ਬੰਦੇ ਦੇ ਮੂੰਹ ਤੇ ਕੀ ਹੁੰਦਾ ਬੰਦੇ ਦੇ ਮੂੰਹ ਤੇ ਕੀ ਹੁੰਦਾ ਧਾਗਾ ਧੁਗਾ ਓਕੇ ਬੰਦੇ ਦੇ ਮੂੰਹ ਤੇ ਕੀ ਹੁੰਦਾ
3: ਮੋਮਬੱਤੀ ਤਾਂ ਹੈ ਨੀ
1: ਮੋਮਬੱਤੀ ਤਾਂ ਹੈ ਨੀ ਪੱਕੀ ਗੱਲ ਹੈ ਅਗਰਬੱਤੀ ਵੀ ਨਹੀਂ ਆ ਇਹ ਕੀ ਹੋ ਸਕਦਾ ਚਲ ਹਾਰ ਗਏ
2: ਜੇ ਮੇਰੇ ਹੋਇਆ ਤਾਂ ਸਾਰੇ ਹੱਸਣਗੇ
1: ਅੱਛਾ ਜੇ ਤੁਹਾਡੇ ਹੋਏ ਤਾਂ ਸਾਰੇ ਹੱਸਣਗੇ
2: ਹਾਂਜੀ
1: ਓਕੇ ਮੈਂ ਸੁਣਿਆ ਸੁਣਿਆ ਤਾਂ ਹੈਗਾ ਵਾ ਪਰ ਚੇਤਾ ਭੁੱਲ ਗਿਆ ਮੈਨੂੰ ਹੈਲਪ ਲੈ ਲਈਏ
3: ਕੋਈ ਮੋਬਾਈਲ ਫੋਨ ਕੋਈ ਰੇਡੀਓ
1: ਹੈ ਚਲ ਹਾਰ ਗਏ ਆਪਾਂ ਹੈ ਕੀ
2: ਉੜਦਾ
1: ਉੜਦਾ
3: ਓਕੇ ਲਾਲ ਦੁਪੱਟਾ ਮਲ ਮਲਕਾ
1: ਆਹ ਚਲ ਹਾਰ ਗਏ ਆਪਾਂ
2: ਮੁੰਡ
1: ਹੈ
2: ਮੁੰਡ
1: ਫੇਰ ਦੱਸਿਓ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਸੁਖਨ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਆ
0: ਸਤਿ ਸ੍ਰੀ ਅਕਾਲ ਅੰਕਲ ਜੀ
1: ਸਤਿ ਸ੍ਰੀ ਅਕਾਲ ਕੀ ਹਾਲ ਨੇ ਜੀ ਸਤਿ
0: ਸ੍ਰੀ ਅਕਾਲ ਅੰਕਲ ਜੀ
1: ਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਓਕੇ ਯਾਰ ਤੁਸੀਂ ਮੈਨੂੰ ਕੋਈ ਕੰਮ ਕਿਹਾ ਸੀ ਤੇ ਮੈਨੂੰ ਪਰ ਚੇਤਾ ਨਹੀਂ ਰਿਹਾ ਕੀ ਕੰਮ ਕਿਹਾ ਸੀ ਭਲਾ ਕੱਲ ਤੁਸੀਂ
0: ਫੋਟੋ
1: ਓਹੋ
3: ਫੋਟੋ ਖਿੱਚ ਮੇਰੀ
1: ਨਹੀਂ ਇਹਨਾਂ ਦੇ ਨਾਲ ਫੋਟੋ ਖਿੱਚੀ ਸੀ ਨਾ ਤੇ ਉਹ ਮੈਂ ਭੇਜਣੀ ਸੀ ਤੇ ਮੈਨੂੰ ਚੇਤਾ ਭੁੱਲ ਗਿਆ
3: ਲੱਭਣੀ ਪੈਣੀ ਹੁਣ
1: ਮੈਂ ਲੱਗ ਰਿਹਾ ਸੀ ਵੀ ਕੁਛ ਮੈਂ ਭੁੱਲ ਗਿਆ ਫਿਰ ਮੈਂ ਸੋਚਿਆ ਵੀ ਫਿਰ ਮੈਂ ਸੁਖਨ ਨੂੰ ਪੁੱਛੂਗਾ
3: ਜੇ ਨਹੀਂ ਲੱਭੀ ਮਿਸ ਕਾਲ ਮਾਰ ਕੇ
1: ਮੂਵੀ ਜਦੋਂ ਵੇਖਣ ਗਏ ਸੀ ਨਾ ਉੱਥੇ ਖਿੱਚੀ
3: ਫੋਟੋ ਖਿੱਚ ਭਾਵੇਂ ਨਾ ਖਿੱਚ ਜਿਹੜੀ ਆਈ ਆ ਨਹੀਂ ਅੱਛਾ ਬੋਲ ਭਾਵੇਂ ਨਾ
1: ਹਾਂ ਇਹ ਵੀ ਆਊਗੀ ਹਾਂ ਜਦੋਂ ਸੁਖਨ ਵੱਡਾ ਹੋਇਆ ਨਾ ਫਿਰ ਆਪਾਂ ਫਿਲਮ ਬਣਾਵਾਂਗੇ ਫੋਟੋ ਖਿੱਚ ਭਾਵੇਂ ਨਾ ਖਿੱਚ
3: ਬੋਲ ਕਬੋਲ
1: ਹੈ ਸੁਖਨ ਤੁਸੀਂ ਹੀਰੋ ਬਣਨਾ ਤੁਸੀਂ ਨਹੀਂ ਬਣਨਾ ਓਹੋ ਕੀ ਬਣਨਾ ਤੁਸੀਂ ਵੱਡੇ ਹੋ ਕੇ
0: ਬੱਚਾ
3: ਸਾਰਿਆਂ ਨਾਲੋਂ ਵਧੀਆ ਆਨਸਰ ਆ ਜਿੰਨੇ ਵੱਡੇ ਆ ਨਾ ਸਾਰੇ ਬਚਪਨ ਚ ਜਿਉਣਾ ਚਾਹੁੰਦੇ
1: ਘੈਂਟ ਹੈ ਬੰਦਾ,
3: ਬੰਦਾ ਬੁੱਢਾ ਨਹੀਂ ਹੁੰਦਾ, ਬੰਦੇ ਦਾ ਬਚਪਨਾ ਮਰ ਜਾਂਦਾ।
1: ਓ ਹੋ ਹੋ ਹੋ, ਕੀ ਸੁਣਾਓਗੇ ਫਿਰ ਤੁਸੀਂ? ਓਕੇ,
0: ਨਿੱਕੀ ਜੀ ਕੁੜੀ, ਨਿੱਕੀ ਜੀ ਕੁੜੀ, ਨਿੱਕੀ ਜੀ ਕੁੜੀ, ਉਹਦੇ ਢਿੱਡ ਚ ਲਕੀਰ।
1: ਅੱਛਾ, ਉਹਦੇ ਢਿੱਡ ਚ ਲਕੀਰ। ਓਕੇ, ਨਿੱਕੀ ਜੀ ਕੁੜੀ ਦੇ ਢਿੱਡ ਚ ਧੁਨੀ। ਉਹ ਢਿੱਡ ਚ ਧੁਨੀ ਹੋਣੀ ਆ,
3: ਢਿੱਡ ਤੇ ਖਾਜ ਵੀ ਹੋ ਸਕਦੀ।
1: ਨਿੱਕੀ ਜੀ ਮੁੰਨੀ, ਉਹਦੇ ਢਿੱਡ ਚ ਧੁਨੀ,
3: ਖਾਜ ਵੀ ਹੋ ਸਕਦੀ।
1: ਨਹੀਂ
0: ਨਹੀਂ, ਆਟਾ ਬਣਾਈਦਾ ਵਾ।
1: ਓ ਅੱਛਾ, ਠੀਕ ਠੀਕ ਠੀਕ ਠੀਕ ਠੀਕ ਆ। ਅੱਛਾ, ਉਹ ਆ ਫਿਰ, ਉਹ ਨਿੱਕੀ ਜੀ ਕੁੜੀ ਆ। ਕਣਕ?
0: ਹਾਂਜੀ,
1: ਕਣਕ।
0: ਯੈਸ।
1: ਓਕੇ ਓਕੇ ਓਕੇ ਓਕੇ, ਇਹ ਤਾਂ ਠੀਕ ਆ। ਆਹ ਠੀਕ ਆ, ਆਹ ਬੰਦਾ ਠੀਕ ਹੈ, ਆਪੇ ਦੱਸ ਦਿੰਦਾ ਸਾਨੂੰ, ਹੈ ਨਾ,
3: ਬੜਾ ਜ਼ੋਰ ਨਹੀਂ ਲਾਉਣਾ ਪੈਂਦਾ।
1: ਹੋਰ ਇਹ ਸੁਖਨ, ਕਈ ਦੀਦੀਆਂ ਸਾਨੂੰ ਟ੍ਰਿਕ ਕਰਦੀਆਂ ਯਾਰ, ਹੈ ਕੀ ਕੀਤਾ ਜਾਵੇ। ਉਹ ਤੇਰੀ, ਉਹ ਤੇਰੀ, ਉਹ ਨਹੀਂ ਹੋਏ, ਬੜੀਆਂ ਪਿਆਰੀਆਂ ਦੀਦੀਆਂ। ਅਜਵੀਰ ਨੇ ਕਿਹਾ, ਇਹ ਬੜਾ ਖਰਾਬ ਹੈ ਬੰਦਾ,
3: ਫਿਲਮ ਚ ਹੀਰੋ ਨਹੀਂ, ਵਿਲਨ ਵਿਲਨ ਵਾਲਾ ਕੰਮ ਠੀਕ ਰਹੂ।
1: ਹਾਂ, ਇਹ ਕਾਕਾ ਹੀ ਆਇਆ ਫਿਰ। ਥੈਂਕ ਯੂ,
3: ਸਾਹਿਬ
1: ਕੀ ਸੁਣਾਓਗੇ? ਖਾਣ ਨੂੰ ਖਰੀਦ, ਆ ਤੇ ਹੁਣੇ ਜਿਹੜਾ ਇੱਕ ਜਣਾ ਪਾ ਕੇ ਗਿਆ ਸੀ, ਉਹ ਹੀ ਲੱਗਦੀ ਮੈਨੂੰ ਤੇ, ਪਲੇਟ ਹੀ ਲੱਗਦੀ ਫਿਰ।
2: ਹਾਂਜੀ,
1: ਅੱਛਾ ਸੇਮ ਹੀ ਆ। ਓਕੇ, ਇਹ ਇਹ ਸਾਨੂੰ ਥੋੜੀ ਦੇਰ ਪਹਿਲਾਂ ਕੋਈ ਪਾ ਕੇ ਗਿਆ ਸੀ ਬਾਜ਼ਾਰ, ਤਾਂ ਸਾਨੂੰ ਚੇਤਾ ਰਹਿ ਗਈ। ਉਹ ਥੈਂਕ ਯੂ, ਥੈਂਕ ਯੂ ਸਾਹਿਬ। ਓਕੇ ਬਾਏ, ਬਾਏ ਬਾਏ ਬਾਏ, ਥੈਂਕ ਯੂ, ਥੈਂਕ ਯੂ। ਅਤੇ ਹੁਣ ਭਾਈ ਨੈਕਸਟ ਸਾਡੇ ਨਾਲ ਨੇ ਲਾਲ ਜੀ। ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਨੇ? ਬਾਬਾ ਲਸ਼ਕਰੀ
4: ਜੀ,
3: ਕੀ ਹਾਲ ਚਾਲ ਜੀ?
1: ਬਾਹਰੋਂ ਆਇਆ ਬਾਬਾ ਲਾਲ, ਜਾਂਦਾ ਜਾਂਦਾ ਸੁੱਟ ਗਿਆ ਲਾਲ।
3: ਲੱਲ ਪੈਰ ਬਿੰਦੇ ਨਾ ਬੋਲ, ਮੈਨੂੰ ਇਹਦੇ ਨਾਲ ਦੀਆਂ ਦੋ ਚੇਤੇ ਆ ਗਏ ਯਾਰ, ਆਪਦੇ ਤੇ ਤਵਾ ਲੱਗੇ ਨਾ ਫੇਰ ਨੀ। ਹੁਣ ਹੀ ਮਾੜਾ ਜਿਹਾ ਜੱਸੋਵਾਲ ਕਹਿ ਦਿੰਦੇ, ਫੇਰ ਦੇਖ ਪੰਜ ਚਾਰ ਇਹਨਾਂ ਨੇ ਨਾਲ ਹੀ ਛੱਡਣੀਆਂ ਸੀ, ਜਾਂ ਸੈਮੀ ਕਹਿ ਦਿੰਦੇ ਆ ਨਾ, ਕੀਵਰਡ ਤੇ ਚੱਲਦੇ ਵੀ ਮੈਂ ਦੇਖਿਆ।
4: ਨਹੀਂ ਉਹ ਤਾਂ ਹੈ ਬਾਈ, ਜਸੋਵਾਲ ਭਾਈ ਤੋਂ ਯਾਦ ਆਇਆ,
3: ਦੇਖਿਆ
4: ਕਦੇ ਯਾਰ, ਮੈਂ ਇੱਕ ਤਾਂ ਵਿਆਹ ਕਰਕੇ ਮਰ ਤੰਗ, ਮੈਂ ਕੀ ਕੀ ਆਜ ਭਾਈ, ਕਹਿੰਦਾ ਜਦੋਂ ਸਾਨੂੰ ਪਤਾ ਚੱਲਦਾ ਵੀ ਘਰ ਵਾਲੀ ਕਿਹੜੀ ਗੱਲ ਤੋਂ ਨਾਰਾਜ਼ ਹੈ, ਹਨਾ, ਇਹ ਦੂਜੀ ਗੱਲ ਤੋਂ ਨਾਰਾਜ਼ ਹੁੰਦੀ ਉਹ।
3: ਗ੍ਰਸਤੀ ਜੀਨਾ ਸੀ ਕਾ ਨਾਮ,
4: ਦੂਜੀ ਗੱਲ ਤੋਂ ਆ ਗਈ ਸੀ।
1: ਹਾਂ, ਦੂਜੀ ਤੋਂ ਨਹੀਂ, ਇਸ ਗੱਲ ਤੋਂ ਵੀ ਤੁਹਾਨੂੰ ਪਹਿਲੀ ਬੁੱਝੀ ਕਿਉਂ ਨਹੀਂ ਗਈ ਤੁਹਾਡੇ,
3: ਉਹ ਵੀ ਟਾਈਮ ਤੇ।
4: ਹੈਲੋ,
1: ਹਾਂਜੀ ਹਾਂਜੀ, ਅਸੀਂ ਤਾਂ ਬੋਲ ਰਹੇ ਭਾਈ, ਉਹ ਤੁਸੀਂ ਸਾਡਾ ਹੱਥ ਹੁੱਥ ਵੱਜ ਗਿਆ ਕਿਤੇ ਮਿਊਟ ਤੇ ਭਲਿਓ। ਹੈਲੋ,
3: ਪਿੱਛੜਾ ਚਪੂੜਾ ਵਾਲੀ ਗੱਲ ਹੀ ਨਾ ਨਿਕਲ ਜੇ ਇਹਨਾਂ ਦੇ ਮੂੰਹੋਂ ਵੀ।
1: ਹਾਂ, ਮੈਨੂੰ ਲੱਗਦਾ ਆਪੇ ਹੀ ਆਪਣਾ ਕਿਤੇ ਹੱਥ ਹੁੱਥ ਮਾਰ ਬੈਠੇ ਆ ਕਿਤੇ। ਧੰਨਵਾਦ ਤੁਹਾਡਾ ਜੀ, ਮਿਹਰਬਾਨੀ ਹਰਪਨ ਜੀ ਕਹਿੰਦੇ ਨੇ, ਸਤਿ ਸ਼੍ਰੀ ਅਕਾਲ। ਅਤੇ ਹਾਂਜੀ, ਕੀ ਆਵਾਜ਼ ਨਹੀਂ ਹੁੰਦੀ? ਹੈਲੋ,
3: ਪੁੱਠੇ ਜੀ ਗੱਲ ਕਰੋ, ਫੋਨ ਤੇ ਲਾਲ ਡਿੱਗ ਪਈ ਹੋਣੀ, ਫਿਰ ਦੇਖਿਓ ਬੋਲਣਗੇ
1: ਨਹੀਂ ਕੋਈ ਮਸਲਾ ਪਿਆ ਵਾ ਲੱਗਦਾ ਉਹਨਾਂ ਦਾ। ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ, ਨਰਿੰਦਰ ਚੌਲ ਜੀ, ਕਹਾਣੀ ਪਸੰਦ ਕਰਨ ਦੇ ਲਈ ਮਿਹਰਬਾਨੀ ਤੁਹਾਡੀ, ਹਰਚੰਦ ਸਿੰਘ ਢਿੱਲੋਂ ਜੀ, ਅਤੇ ਇੱਕ ਲਾਸਟ ਚਾਂਸ ਆਪਾਂ ਮਾਰ ਲੈਂਦੇ। ਹਾਂਜੀ ਲਾਲ ਜੀ, ਹਾਂਜੀ ਕੀ ਗੱਲ ਹੋ ਗਈ? ਮੈਂ ਕਿਹਾ ਜਸਵਾਲ ਸਾਹਿਬ ਨੇ ਫੜ ਲਿਆ ਗੁੱਟੋ।
3: ਨਹੀਂ ਇਹਨਾਂ ਦੇ ਘਰੇ ਸੇਮ ਪੱਗਾ ਪੈ ਗਿਆ ਸੀ, ਇਹਨਾਂ ਨੂੰ ਘਰੋਂ ਫੋਨ ਆ ਗਿਆ ਉਹਨਾਂ ਦਾ, ਤੁਹਾਨੂੰ ਬੜੀਆਂ ਚੇਤੇ ਰਹੇ, ਤੁਸੀਂ ਤਾਂ ਪਹਿਲੀ ਵਾਰ ਚ ਬੁੱਝ ਲੈਂਦੇ ਹੋ ਲੋਕਾਂ ਤੇ ਸੁਣਾਉਣ ਲੱਗੇ ਹੋ ਚੁਟਕਲੇ।
1: ਹਾਂਜੀ
5: ਨਹੀਂ ਆਪਣੇ ਸੈਮੀ ਸਾਹਿਬ ਹੈ ਨਾ, ਸੈਮੀ ਸਾਹਿਬ ਦੀ ਸੁਣ ਲਓ, ਸੈਮੀ ਸਾਹਿਬ ਦੇ ਪਹਿਲਾਂ ਪਹਿਲਾਂ ਮੈਨੂੰ ਨਾ ਆਪਣੇ ਪੈਰਾਂ ਦਾ ਖੜੇ ਹੋਣ ਦਾ ਬੜਾ ਜਨੂਨ ਸੀ। ਕਹਿੰਦਾ ਜਦੋਂ ਮੇਰਾ ਵਿਆਹ ਹੋ ਗਿਆ ਕਿਚਨ ਦੇ ਸਾਰਾ ਦਿਨ ਆਪਣੇ ਪੈਰਾਂ 'ਤੇ ਖੜਾ ਰਹਿੰਦਾ ਮੈਂ, ਆਪਣਾ ਵਿਸ਼ਾਲ ਭਾਈ ਲੈ ਲੋ, ਵਿਸ਼ਾਲ ਭਾਈ ਨਾ ਜਾ ਰਹੇ ਹੁੰਦੇ ਕਿਤੇ ਨਾ ਆਪਣਾ, ਤੇ ਜਿਵੇਂ ਉਹਨਾਂ ਨੂੰ ਜੰਗਲਾਂ ਬੜਾ ਘੁੰਮਣ ਦੀ ਆਦਤ ਹੈ ਨਾ, ਜੰਗਲਾਂ 'ਚ ਕੱਲੇ ਕੈਂਪਿੰਗ ਕਰਨ ਜਾਂਦੇ ਨੇ ਲੋਕੀ, ਉੱਥੇ ਰਹਿੰਦੇ ਕਹਿੰਦੇ ਉੱਥੇ ਨਾ ਆਪਣਾ ਵੀ ਧਿਆਨ ਲਿਆ ਉੱਥੇ ਆਪਣਾ ਚੜੇ ਰਹਿੰਦੀ ਹੈ। ਕਹਿੰਦਾ ਕੋਈ ਨੀ ਹੈ ਨਾ, ਤੇ ਨਾ ਇਹ ਪਾਈ ਜਾਂਦੇ ਮੋਟਰਸਾਈਕਲ ਤੇ, ਤੇ ਨਾ ਚੜੇਲੇ ਦੇ ਪਿੱਛੇ ਪੈ ਜਾਂਦੀ ਤੇ ਵਾਪਸ ਆ ਜਾਂਦੇ, ਤੇ ਰਸਤੇ ਨਾ ਪੈਟਰੋਲ ਭਰਾਉਣੇ ਪੰਪ, ਤੇ ਪੈਟਰੋਲ ਪੰਪ 'ਤੇ ਤੇਲ ਭਰਾਉਣ ਲੱਗੇ, ਤੇ ਤੇਲ ਭਰਾ ਕੇ ਪਤਾ ਕੀ ਹੁੰਦੇ ਚੜੇਲ ਚੜੇਲ ਨੂੰ ਪਤਾ ਨੀ ਮੈਂ ਪਿੱਛੇ ਬੈਠੀ ਹੋਈ ਹਾਂ ਨਾ, ਚੜੇਲ ਨੂੰ ਪੁੱਛਦੇ ਤੇਰੇ ਕੋਲ 30 ਰੁਪਏ ਆਇਆ? ਮੇਰੇ ਕੋਲ 30 ਰੁਪਏ ਨੀ ਪੈਟਰੋਲ ਭਰਾ।

0: ਪ੍ਰਣ ਦੇਤੇ
1: ਮੈਂ
0: ਬਿਕਰਮ ਬਤਾ ਲੱਗੂ ਕਿਤੇ ਭੱਜ ਨਾ ਗਈ ਹੋਵੇ ਮੈਂ ਤੋ ਚਲੀ
1: ਥੈਂਕ ਯੂ ਲਾਲ ਜੀ
2: ਥੈਂਕ
1: ਯੂ ਥੈਂਕ ਯੂ ਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰੇ ਅੱਜ ਯੰਗਰ ਬ੍ਰਦਰ ਹਰਦੀਪ ਸਿੰਘ ਗਿੱਲ ਜਿਨ ਦਾ ਬਰਥਡੇ ਆ ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਮੈਨੂੰ ਰੇਡੀਓ ਹਾਂਜੀ ਤੇ ਹਰਦੀਪ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਅਤੇ ਹੈਪੀ ਬਰਥਡੇ ਖੂਬ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ ਜਵਾਨੀਆਂ ਤੰਦਰੁਸਤੀਆਂ ਮਾਣੋ ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ
0: 1674
1: AM

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
1: तुहाडा प्रभाव छोटे मौकियां विच देखा जा सकता है अते जीवन बदलन वाले मौकियां विच भी ए रोमांचक अते विहारक संपूर्ण अते उत्साहपूर्ण हो सकता है। ए उन्ना ही निखड़वा हो सकता है जिन्ने की तुसी हो। तां तुहाडे अपने तरीके नाल हर रोज तुहाडी चिज़म दी योग्यता किसी दी जिंदगी नूं बेहतरी लई बदल सकदी है। अते तुहाडी भी सर्टिफिकेट तो लैके डिग्री तक इत्थे तुहाडे लई कोई ना कोई सही चिज़म योग्यता है। हुणे अर्जी देण लई चिज़म दी खोज करो। चिज़म बेहतरी लई RTO 0260।
2: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: रेडियो हांजी 1674 समा हो चुका खबरां ते चात मारन दा। अज 9 तरीक है सितंबर दा महीना, बुधवार का दिन। वो जानते हैं किहड़ियां ने खास खबरां साडे नाल गौतम कपिल ने सिडनी स्टूडियो तो। गौतम जी तुसीं ऑन एयर हो।
5: बहुत धन्यवाद रंजन जी और सारे श्रोतियां नूं भी प्यार भरी सत श्री अकाल। आस्ट्रेलिया दे विच सोशल मीडिया दे एल्गोरिदम बदलन जा रहे ने, सो तुसीं भी तैयार हो जाओ घट तो घट समां सोशल मीडिया दे उत्ते बिताउण दे लई। हुण तक तां वध तो वध लै रहे सी। प्रधानमंत्री एंथनी अल्बनीज़ दी उस गोल्फ कोर्स दे विच मेंबरशिप जिसनू $600,000 दी ग्रांट दे दित्ती गई, हुण उस दे उत्ते स्पष्टीकरण आया। आस्ट्रेलिया दे विच होर भी बहुत कुछ हो वापर रहा। सितंबर दा महीना है, व्याज दरां दे विच इजाफे दा महीना है या फिर स्थिर बनाई रखणगियां दरां जिहड़ियां RBI दा फैसला होएगा, ओह वी अज दे खबरां दे बुलेटिन च जाणांगे। पर नाल ही भारत दे विच बड़ा कुछ हो वापर रहा है, खास तौर दे उत्ते पंजाब दे विच जिहड़े हत्थ मुख्यमंत्री का स्वागत करते हूँ उही हथ नारेबाजी करन दे लई भगवंत मान के खिलाफ उठ रहे ने। क्यों? क्योंकि मुलाजमान का बनता उन्हों की तनखाह का DA पंजाब सरकार हजम करी बैठी है। की ये खबर अगे चल के सांझिया करांगे, पर पहला जदों तनखाह की गल आती है तो कौमांतरी खबर पहली खबर तुहानू यही दस दें कि जनरल नॉलेज का सवाल है कि की तुसी जानते हो कि दुनिया के किस देश के प्रधानमंत्री की तनखाह सब तो ज्यादा है, यानी कि दुनिया के सारे प्रधानमंत्रियों की तनखाह एक टेबल से रख दईए तो सब तो ज्यादा तनखाह कौन हासिल करता है। एक कौमांतरी सैलरी मार्क जिहड़ा ओह मिथ लिया जांदा है। इस आधार दे उत्ते जवाब मिलेगा सिंगापुर, पर यह तनखा हुण होर ज्यादा बढ़ेगी। सिंगापुर सरकार ने प्रधानमंत्री सने मंत्रियां ते होरना सिखरले अहुदियां ते बैठे अधिकारियां दी सालाना तनखाहां दे विच वाधे दे फैसले नूं मंजूरी दे दित्ती है। इस वाधे दे नाल प्रधानमंत्री सिंगापुर दे ने जिहड़े लॉरेंस वोंग, उन्हां दी सालाना तनखाह $3.5 million सिंगापुर डॉलर हो जाएगी। इस तों पहलां उन्हां दा सालाना ਪੱਤਾ ਜਿਹੜਾ ਸੀ ਜਾਂ ਤਨਖਾਹਾਂ ਜਿਹੜੀਆਂ ਸੀ ਉਹ $2.25 million ਸਿੰਗਾਪੁਰ ਡਾਲਰ ਸੀ, ਯਾਨੀ ਕਿ ਹੁਣ 60% ਤੋਂ ਵੀ ਵੱਧ ਦਾ ਇਜ਼ਾਫਾ ਹੋਇਆ ਔਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਨਖਾਹ ਹਾਸਲ ਕਰਨ ਵਾਲੇ ਉਹ ਨੇਤਾ ਬਣ ਗਏ। ਨਵੀਂ ਸੈਲਰੀ ਲਾਗੂ ਹੋਣ ਦੇ ਨਾਲ ਉਹ ਦੁਨੀਆ ਦੇ ਹੋਰਨਾਂ ਨੇਤਾਵਾਂ ਦੇ ਮੁਕਾਬਲੇ ਤਾਂ ਸਭ ਤੋਂ ਵੱਧ ਸੈਲਰੀ ਹਾਸਲ ਕਰਨਗੀ, ਪਰ ਸਿੰਗਾਪੁਰ ਦੇ ਵਿੱਚ ਵਿਵਾਦ ਇਸ ਗੱਲ ਦਾ ਉੱਠਣ ਲੱਗ ਪਿਆ। ਵੋਂਗ ਨੇ ਕਿਹਾ ਹੈ ਕਿ ਉਹ ਤਨਖਾਹ ਦੇ ਵਿੱਚ ਹੋਏ ਇਸ ਵਾਧੇ ਦੀ ਰਕਮ ਨੂੰ ਅਗਲੇ 5 ਸਾਲਾਂ ਦੇ ਲਈ ਚੈਰਿਟੀ ਦੇ ਵਿੱਚ ਦਾਨ ਕਰ ਦੇਣਗੇ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਿੰਗਾਪੁਰ ਦੇ ਵਿੱਚ ਆਲੋਚਨਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਦੁਨੀਆ ਦੇ ਦੂਸਰੇ ਦੇਸ਼ਾਂ ਦੀ ਤਰ੍ਹਾਂ ਸਿੰਗਾਪੁਰ ਵੀ ਉਸ ਸੇਕ ਤੋਂ ਬਚ ਨਹੀਂ ਪਾ ਰਿਹਾ ਜਿਹੜਾ ਸੇਕ ਅਮਰੀਕਾ ਨੇ ਮੱਧ ਪੂਰਬ ਦੇ ਵਿੱਚ ਦਿੱਤਾ ਹੈ, ਰੂਸ ਨੇ ਯੂਕਰੇਨ ਦੇ ਵਿੱਚ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਸਿੰਗਾਪੁਰ ਵਰਗੇ ਦੇਸ਼ ਦੇ ਵਿੱਚ ਵੀ ਹੈ ਜਿਸ ਨੂੰ ਹਰ ਮਾਮਲੇ ਦੇ ਵਿੱਚ ਪਰਫੈਕਟ ਮੰਨ ਲਿਆ ਜਾਂਦਾ ਹੈ। ਦੇਸ਼ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਦੇ ਦਰਮਿਆਨ ਚਿੰਤਾ ਬਣੀ ਹੋਈ ਸੀ। ਅਜਿਹੇ ਦੇ ਵਿੱਚ ਸਿਖਰਲੇ ਨੇਤਾਵਾਂ ਦੀ ਤਨਖਾਹ ਵਾਧੇ ਦਾ ਮੁੱਦਾ ਹੁਣ ਉੱਥੇ ਸਥਾਨਕ ਪੱਧਰ ਦੇ ਉੱਤੇ ਇੱਕ ਚਰਚਾ ਦਾ ਵਿਸ਼ਾ ਬਣ ਗਿਆ, ਬਲਕਿ ਵਿਵਾਦ ਦਾ ਵਿਸ਼ਾ ਬਣ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਾਲਾਨਾ $400,000 ਦੀ ਤਨਖਾਹ ਮਿਲਦੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਮ ਦੀ ਸਾਲਾਨਾ ਤਨਖਾਹ $225,000 ਬਣ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜੇਕਰ $3.5 million ਸਿੰਗਾਪੁਰ ਡਾਲਰ ਜੋੜ ਲਈਏ ਤਾਂ ਇਹ ਕਿਤੇ ਵਧੇਰੇ ਹੈ ਅਮਰੀਕੀ ਡਾਲਰ ਦੇ ਮੁਕਾਬਲੇ। ਖੈਰ, ਦੁਨੀਆਂ ਦੀਆਂ ਦੂਜੀਆਂ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ। ਔਰ ਅਗਲੀ ਖਬਰ ਇਜ਼ਰਾਈਲ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਯਹੂਦੀ ਬਸਤੀਆਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ, ਜਿਸ ਦਾ ਇਜ਼ਰਾਈਲ ਨੇ ਹੁਣ ਪਲਟਵਾਰ ਕੀਤਾ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਐਲਾਨ ਕੀਤਾ ਕਿ ਜਰੂਸਲਮ ਦੇ ਵਿੱਚ UK ਦਾ ਸਫਾਰਤਖਾਨਾ ਬੰਦ ਕਰ ਦਿੱਤਾ ਜਾਏਗਾ। ਇਜ਼ਰਾਈਲ ਨੇ ਐਲਾਨ ਅਜਿਹੇ ਸਮੇਂ ਚ ਕੀਤਾ ਜਦੋਂ ਮੰਗਲਵਾਰ ਦੇ ਦਿਨ ਬਰਤਾਨੀਆ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਚ ਇਜ਼ਰਾਈਲੀ ਬਸਤੀਆਂ ਤੋਂ ਇੰਪੋਰਟ ਹੋਣ ਵਾਲੇ ਸਮਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਵੈਸੇ ਇਹ ਐਲਾਨ ਸਿਰਫ ਬਰਤਾਨੀਆ ਨੇ ਹੀ ਨਹੀਂ ਕੀਤਾ, ਬਲਕਿ ਦੂਸਰੇ ਯੂਰਪੀ ਦੇਸ਼ ਵੀ ਇਸ ਦੇ ਬਾਰੇ ਵਿਚਾਰ ਕਰ ਰਹੇ ਨੇ, ਸੋਚ ਰਹੇ ਨੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਡਵਰਡ ਮਿਲੀਬੈਂਡ ਨੇ ਪਾਰਲੀਮੈਂਟ ਦੇ ਵਿੱਚ ਇਸ ਦਾ ਐਲਾਨ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਫਰਾਂਸ ਤੇ ਕੈਨੇਡਾ ਵੀ ਇਹ ਜਲਦੀ ਅਜਿਹਾ ਐਲਾਨ ਕਰ ਦੇਣਗੇ। ਹੁਣ 12 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਗੈਰ ਕਾਨੂੰਨੀ ਬਸਤੀਆਂ ਦੇ ਨਾਲ ਵਪਾਰ ਕਰਨ ਤੇ ਉਸ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਇਰਾਦੇ ਦੇ ਨਾਲ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ। ਇਜ਼ਰਾਈਲ ਨੂੰ ਲੱਗ ਰਿਹਾ ਹੈ ਕਿ ਬਰਤਾਨੀਆ ਇਹਨਾਂ ਦਾ ਮੋਹਰੀ ਦੇਸ਼ ਬਣਿਆ ਹੋਇਆ, ਇਸ ਕਰਕੇ ਸਭ ਤੋਂ ਪਹਿਲਾਂ ਬਰਤਾਨੀਆ ਨੂੰ ਹੀ ਸਜ਼ਾ ਦਿੱਤੀ ਜਾਵੇ। ਬਰਤਾਨੀਆ ਨੇ ਇਹ ਫੈਸਲਾ ਅਜਿਹੇ ਸਮੇਂ ਚ ਲਿਆ ਜਦੋਂ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਚ 1200 ਨਵੇਂ ਘਰ ਬਣਾਏ ਜਾਣ ਦੀ ਯੋਜਨਾ। ਬਰਤਾਨੀਆ, ਕੈਨੇਡਾ ਤੇ ਫਰਾਂਸ ਵਰਗੇ ਮੁਲਕ ਇਜ਼ਰਾਈਲ ਨੂੰ ਇਸ ਗੱਲ ਤੋਂ ਵਰਜ ਰਹੇ ਨੇ ਕਿਉਂਕਿ ਵੈਸਟ ਬੈਂਕ ਅਸਲ ਦੇ ਵਿੱਚ ਕਿਸੇ ਸਮੇਂ ਫਲਸਤੀਨ ਦਾ ਹਿੱਸਾ ਹੁੰਦਾ ਸੀ। ਸਮਝੌਤੇ ਦੇ ਤਹਿਤ ਵੈਸਟ ਬੈਂਕ ਇੱਕ ਇੰਡੀਪੈਂਡੈਂਟ ਟੈਰੇਟਰੀ ਬਣਿਆ ਰਹਿ ਗਿਆ, ਪਰ ਹੁਣ ਇਜ਼ਰਾਈਲ ਜਦੋਂ ਇਸ ਖਿੱਤੇ ਦੇ ਵਿੱਚ ਵੀ 1200 ਨਵੇਂ ਘਰ ਬਣਾ ਦੇਗਾ ਤੇ ਯਹੂਦੀਆਂ ਨੂੰ ਜਾਂ ਇਜ਼ਰਾਈਲੀਆਂ ਨੂੰ ਉੱਥੇ ਰਹਿਣ ਦੇ ਲਈ ਕਹੇਗਾ ਤਾਂ ਇਸਦਾ ਮਤਲਬ ਇਹ ਹੈ ਕਿ ਇਜ਼ਰਾਈਲ ਉਸ ਇਲਾਕੇ ਦੇ ਉੱਤੇ ਵੀ ਕਬਜ਼ਾ ਲੈ ਲਏਗਾ। ਉੱਥੇ ਇਜ਼ਰਾਈਲ ਨੇ ਬਰਤਾਨੀਆ ਨੂੰ ਜਿਹੜਾ ਵੈਸਟ ਬੈਂਕ ਚੋਂ ਆਉਣ ਵਾਲੇ ਸਮਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਣ ਦੀ ਗੱਲ ਕਹੀ, ਉਹ ਇੱਕ ਬਹੁਤ ਵੱਡੀ ਗਲਤੀ ਕਰਾਰ ਦਿੱਤਾ। ਦੂਸਰੇ ਪਾਸੇ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ। ਅਮਰੀਕਾ ਹਰ ਵਾਰ ਹੀ ਦਿੰਦਾ ਹੈ ਤੇ ਕਿਹਾ ਹੈ ਕਿ ਅਜਿਹਾ ਕਰਨ ਵਾਲੀ ਬ੍ਰਿਟਿਸ਼ ਕੰਪਨੀਆਂ ਦੇ ਉੱਤੇ ਅਮਰੀਕਾ ਦੀ ਤਰਫ ਤੋਂ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ। ਦੱਸ ਦਈਏ ਕਿ ਬਰਤਾਨੀਆ ਦੇ ਐਲਾਨਨਾਮੇ ਤੋਂ ਬਾਅਦ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨੇ ਇੱਕ ਐਲਾਨ ਕੀਤਾ। ਉਹਨਾਂ ਕਿਹਾ ਕਿ ਇਜ਼ਰਾਈਲ ਜਰੂਸਲਮ ਦੇ ਵਿੱਚ UK ਕੌਂਸੂਲੇਟ ਨੂੰ ਤੁਰੰਤ ਬੰਦ ਕਰਨ ਜਾ ਰਿਹਾ ਹੈ ਤੇ ਜੇਕਰ ਲੋੜ ਪਈ ਤਾਂ ਦੂਸਰੇ ਜਿਹੜੇ ਕੂਟਨੀਤਿਕ ਸੰਬੰਧ ਨੇ ਦੂਜੇ ਦੇਸ਼ਾਂ ਦੇ ਨਾਲ ਉਹ ਵੀ ਬੰਦ ਕਰ ਦਿੱਤੇ ਜਾਣਗੇ। ਵੈਸੇ ਉਹਨਾਂ ਨੇ ਲੇਬਰ ਸਰਕਾਰ ਨੂੰ, ਜਿਹੜੀ ਬਰਤਾਨੀਆ ਦੀ ਲੇਬਰ ਸਰਕਾਰ ਹੈ, ਉਸਨੂੰ ਇਜ਼ਰਾਈਲ ਦੀ ਦੁਸ਼ਮਣ ਸਰਕਾਰ ਕਰਾਰ ਦਿੱਤਾ। ਇਜ਼ਰਾਈਲ ਦਾ ਇਹ ਰਵੱਈਆ ਪਹਿਲਾਂ ਵੀ ਹੈ, ਜਦੋਂ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਇੱਕ ਕਾਇਰ ਕਮਜ਼ੋਰ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਕਰਾਰ ਦੇ ਚੁੱਕੇ ਨੇ। ਅਜਿਹੇ ਦੇ ਵਿੱਚ ਹੁਣ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ UK ਕੌਂਸੂਲੇਟ ਨੂੰ ਬੰਦ ਕਰਨ ਤੋਂ ਇਲਾਵਾ ਇਹ ਵੀ ਗੱਲ ਕਹੀ ਹੈ ਕਿ ਇਜ਼ਰਾਈਲ ਦੇ ਕਿਰਿਆਤ ਗੈਟ ਦੇ ਵਿੱਚ ਮੌਜੂਦ ਇੰਟਰਨੈਸ਼ਨਲ ਗਜ਼ਾ ਸਪੋਰਟ ਸੈਂਟਰ ਦੇ ਉੱਤੇ ਵੀ ਜਿਹੜੇ ਬ੍ਰਿਟਿਸ਼ ਵਫਦ ਜਿਹੜਾ ਪਹੁੰਚਦਾ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਏਗਾ, ਉਹਨਾਂ ਨੂੰ ਦਾਖਲਾ ਨਹੀਂ ਹੋਏਗਾ। ਰਾਮੱਲਾ ਦੇ ਵਿੱਚ ਬ੍ਰਿਟਿਸ਼ ਸਪੋਰਟ ਟੀਮ ਦੇ ਤਹਿਤ ਜੂਡੀਆ ਤੇ ਸਮਰੀਆ, ਇਜ਼ਰਾਈਲ ਸਰਕਾਰ ਵੈਸਟ ਬੈਂਕ ਨੂੰ ਇਸੇ ਨਾਮ ਦੇ ਨਾਲ ਬੁਲਾਉਂਦੀ ਹੈ, ਇੱਥੇ ਫਲਸਤੀਨੀ ਅਥਾਰਟੀ ਦੀ ਫੋਰਸ ਨੂੰ ਟ੍ਰੇਨਿੰਗ ਦੇਣ ਵਾਲੀ ਬ੍ਰਿਟਿਸ਼ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਜਾਏਗਾ ਤੇ 12 ਚੁਣੇ ਹੋਏ ਬ੍ਰਿਟਿਸ਼ ਵਫਦ ਮੈਂਬਰਾਂ ਨੂੰ ਤੇ ਹੋਰਨਾਂ ਬ੍ਰਿਟਿਸ਼ ਨਾਗਰਿਕਾਂ ਨੂੰ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਏਗਾ। ਵੈਸੇ ਬ੍ਰਿਟੇਨ ਇਹ ਫੈਸਲਾ ਸਿਰਫ ਫਰਾਂਸ, ਕੈਨੇਡਾ ਵਰਗੇ ਮੁਲਕਾਂ ਦੇ ਨਾਲ ਰਲ ਕੇ ਨਹੀਂ ਲਿਆ, ਬਲਕਿ ਇਜ਼ਰਾਈਲ ਦੀ ਲਗਾਤਾਰ ਵੱਧ ਰਹੀ ਜਿਹੜੀ ਮਨਮਾਨੀ ਉਸ ਨੂੰ ਰੋਕਣ ਦੇ ਲਈ ਲਿਆ। ਉਹੀ ਬ੍ਰਿਟੇਨ ਹੈ ਜਿਸਨੇ ਇਤਿਹਾਸ ਦੇ ਵਿੱਚ ਕਦੇ ਇਜ਼ਰਾਈਲ ਨੂੰ ਇਸੇ ਇਲਾਕੇ ਦੇ ਵਿੱਚ ਵਸ ਜਾਣ ਦੀ ਸਲਾਹ ਦਿੱਤੀ ਸੀ ਤੇ ਪੂਰੀ ਦੁਨੀਆ ਦੇ ਉਲਟ ਜਲ ਕੇ ਇਜ਼ਰਾਈਲ ਵਸਾਉਣ ਦੀ ਗੱਲ ਕਹੀ ਸੀ। ਖੈਰ, ਹੁਣ ਫਲਸਤੀਨ ਦਾ ਲਗਭਗ ਹੋਂਦ ਖਤਮ ਕਰਨ ਦੇ ਉੱਤੇ ਤੁਲਿਆ ਹੋਇਆ ਇਜ਼ਰਾਈਲ ਇਸ ਵਕਤ ਬਰਤਾਨੀਆ ਦਾ ਹੀ ਵਿਰੋਧੀ ਬਣ ਚੁੱਕਿਆ। ਕੌਮਾਂਤਰੀ ਸੰਬੰਧ ਨੇ ਕੌਮਾਂਤਰੀ ਸੰਬੰਧਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਸੋਮਵਾਰ ਦੇ ਦਿਨ ਇਸਲਾਮਿਕ ਸਹਿਯੋਗ ਸੰਗਠਨ ਯਾਨੀ OIC ਦੀ ਨਵੇਂ ਬਣੇ ਸੈਕਟਰੀ ਜਨਰਲ ਇਸਮਾਇਲ ਔਲਦ ਸ਼ੇਖ ਅਹਿਮਦ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਉਹਨਾਂ ਨੇ ਮੁਸਲਿਮ ਭਾਈਚਾਰੇ ਦੇ ਮੁਲਕਾਂ ਨੂੰ ਜਿਹੜਾ ਇੱਕ ਅਪੀਲ ਵੀ ਕੀਤੀ। ਇਸ ਦਰਮਿਆਨ ਉਹਨਾਂ ਨੇ OIC ਦੇ ਸੈਕਟਰੀ ਜਨਰਲ ਚੁਣੇ ਜਾਣ ਦੇ ਉੱਤੇ ਅਹਿਮਦ ਨੂੰ ਵਧਾਈ ਦਿੰਦਿਆਂ ਹੋਇਆਂ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਦਰਮਿਆਨ ਮੁਸਲਿਮ ਮੁਲਕਾਂ ਦੇ ਦਰਮਿਆਨ ਸਹਿਯੋਗ ਵਧਾਉਣ ਦੀ ਅਪੀਲ ਵੀ ਕੀਤੀ। ਈਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਰਾਕਚੀ ਨੇ ਅਮਰੀਕੀ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਸ ਖੇਤਰ ਦੇ ਵਿੱਚ ਬਣੇ ਹੋਏ ਹਾਲਾਤ ਦੇ ਲਈ OIC ਦੇ ਮਹਾ ਸਕੱਤਰ ਨੂੰ ਜਾਣੂ ਕਰਵਾਇਆ, ਜਿਹੜੇ ਸੈਕਟਰੀ ਜਨਰਲ ਸੀ, ਤੇ ਈਰਾਨ ਦੀ ਅਖੰਡਤਾ ਦੇ ਲਈ, ਈਰਾਨ ਦੀ ਸੋਵਰੇਨਿਟੀ ਦੇ ਲਈ ਆਪਣੇ ਰੁੱਖ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਕਿ ਮੁਸਲਿਮ ਮੁਲਕ ਇਕੱਠੇ ਹੋਣ, ਈਰਾਨ ਦੇ ਨਾਲ ਖੜਨ। ਅਰਾਕਚੀ ਨੇ ਮੁਸਲਿਮ ਮੁਲਕਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਜਿਹੜਾ ਜਨਰਲ ਨਵੇਂ ਜਨਰਲ ਸੈਕਟਰੀ ਦੇ ਅੱਗੇ ਕੀਤਾ। ਉੱਥੇ ਈਰਾਨ ਨੇ ਅਮਰੀਕਾ ਦੀ ਇੱਕ ਅਤ ਆਧੁਨਿਕ ਪਣਡੁੱਬੀ ਨੂੰ ਫੜ ਲਿਆ ਹੈ ਜਾਂ ਇਸ ਕਿਸਮ ਦਾ ਦਾਅਵਾ ਕੀਤਾ ਹੈ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਦੇ ਕਰੀਬੀ ਮੰਨੀ ਜਾਣ ਵਾਲੀ ਇੱਕ ਏਜੰਸੀ ਦੀ ਤਰਫ ਤੋਂ ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੂੰ ਇਹ ਜਿਹੜੀ ਖਬਰ ਸਾਂਝੀ ਕੀਤੀ ਗਈ ਹੈ। ਫਾਰਸ ਦੇ ਮੁਤਾਬਕ ਇਹ ਪਣਡੁੱਬੀ ਅਮਰੀਕੀ ਫੌਜ ਦੀ ਸਭ ਤੋਂ ਆਧੁਨਿਕ ਤੇ ਇੰਟੈਲੀਜੈਂਟ ਅਨਮੈਂਡ ਸਬਮਰੀਨ ਹੈ, ਯਾਨੀ ਕਿ ਮਨੁੱਖ ਰਹਿਤ ਪਣਡੁੱਬੀ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਹੋਰਮੁਜ਼ ਸਟ੍ਰੇਟ ਦੇ ਵਿੱਚ ਐਂਟਰੀ ਗੇਟ ਤੋਂ ਫੜਿਆ ਗਿਆ। ਫਾਰਸ ਨਾਮ ਦੀ ਖਬਰ ਏਜੰਸੀ ਨੇ ਇਸ ਕਾਰਵਾਈ ਨੂੰ ਲੈ ਕੇ ਕੋਈ ਜ਼ਿਆਦਾ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਪਣਡੁੱਬੀ ਕਿਵੇਂ ਤੇ ਕਦੋਂ ਕਬਜ਼ੇ ਦੇ ਵਿੱਚ ਲਈ ਗਈ। ਅਮਰੀਕਾ ਦੀ ਤਰਫ ਤੋਂ ਵੀ ਫਿਲਹਾਲ ਇਸ ਦਾਅਵੇ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਹਾਲੀਆ ਦਿਨਾਂ ਦੇ ਵਿੱਚ ਈਰਾਨ ਤੇ ਅਮਰੀਕਾ ਦੇ ਦਰਮਿਆਨ ਤਣਾਅ ਇੱਕ ਵਾਰ ਫੇਰ ਤੋਂ ਵਧਿਆ। ਈਰਾਨ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਫੌਜੀ ਰਣਨੀਤੀ ਉਹਨਾਂ ਨੇ ਬਦਲ ਲਈ ਹੈ, ਜਦਕਿ ਅਮਰੀਕਾ ਨੇ ਹੀ ਉਹਨਾਂ ਨੂੰ ਇਸ ਦੇ ਲਈ ਉਕਸਾਇਆ ਹੈ। ਉਧਰ ਦੂਸਰੇ ਪਾਸੇ ਜਿਹੜੀਆਂ ਸਾਊਦੀ ਅਰਬ ਤੋਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ, ਸਾਊਦੀ ਅਰਬ ਬੇਸ਼ੱਕ ਈਰਾਨ ਦੇ ਨਾਲ ਨਾ ਲੜ ਰਿਹਾ ਹੋਵੇ ਪਰ ਯਮਨ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਬਾਗੀ ਗੁੱਟ ਦੇ ਨਾਲ ਤਾਂ ਲੜ ਹੀ ਰਿਹਾ। ਯਮਨ ਚ ਹੁਤੀ ਬਾਗੀਆਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਉੱਤੇ ਯਮਨ ਦੇ ਵਿੱਚ ਇੱਕ ਜੇਲ੍ਹ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਿਸ ਦੇ ਵਿੱਚ ਇੱਕ ਬੱਚੇ ਸਣੇ 7 ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਈਰਾਨ ਦੀ ਹਮਾਇਤ ਜਾਂ ਈਰਾਨ ਦੀ ਵਿੱਤੀ ਮਦਦ ਜਾਂ ਈਰਾਨ ਦੇ ਹਥਿਆਰਾਂ ਦੇ ਨਾਲ ਚੱਲਦੀ ਹੈ ਇਹ ਬਾਗੀ ਜਥੇਬੰਦੀ। ਹੁਤੀ ਵਿਦਰੋਹੀ ਆਪਣੇ ਆਪ ਨੂੰ ਇਹ ਦੱਸਦੇ ਨੇ ਤੇ ਯਮਨ ਦੇ ਵਿੱਚ ਇੱਕ ਪੈਡਲਰ ਸਰਕਾਰ ਚਲਾਈ ਬੈਠੇ ਨੇ ਤੇ ਸਾਊਦੀ ਅਰਬ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਯਮਨ ਦੇ ਵਿੱਚ ਹੁਤੀ ਬਾਗੀ ਇਸ ਤਰੀਕੇ ਦੇ ਨਾਲ ਮਜ਼ਬੂਤ ਹੋਣ, ਕਿਉਂਕਿ ਸਾਊਦੀ ਅਰਬ ਦਾ ਇਹ ਯਕੀਨ ਹੈ ਕਿ ਜਿੰਨਾ ਹੁਤੀ ਬਾਗੀ ਮਜ਼ਬੂਤ ਹੋਣਗੇ ਉਹਨਾਂ ਯਮਨ ਤੋਂ ਬਾਅਦ ਉਹ ਸਾਊਦੀ ਅਰਬ ਤੇ ਵੀ ਹਮਲਾ ਕਰਨਗੇ। ਇਸ ਕਰਕੇ ਅਕਸਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੇ ਹੀ ਹਮਲੇ ਹੁੰਦੇ ਨੇ ਤੇ ਹੁਣ ਸਾਊਦੀ ਹਮਾਇਤੀ ਯਮਨੀ ਫੌਜ ਜਿਹੜੀ ਹੈ ਤੇ ਦੂਸਰੇ ਪਾਸੇ ਹੁਤੀ ਬਾਗੀ ਜਿਹੜੇ ਨੇ ਉਹਨਾਂ ਦੇ ਦਰਮਿਆਨ ਤਣਾਅ ਵੱਧ ਗਿਆ। ਬੈਟਲ ਫੀਲਡ ਜ਼ਾਹਰ ਜੀ ਗੱਲ ਹੈ ਕਿ ਇਸ ਵਕਤ ਯਮਨ ਹੀ ਹੈ, ਪਰ ਇਸ ਦੇ ਜਵਾਬ ਚ ਹੁਤੀ ਬਾਗੀਆਂ ਨੇ ਵੀ ਸਾਊਦੀ ਅਰਬ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਕੀਤਾ। ਕਿਹਾ ਇਹ ਕਿ ਇਹਨਾਂ ਹਮਲਿਆਂ ਚ 73 ਵਿਅਕਤੀ ਜ਼ਖਮੀ ਹੋਏ ਨੇ। ਸਾਊਦੀ ਅਰਬ ਦੇ ਵਿੱਚ ਕੁਝ ਰਿਫਾਇਨਰੀਜ਼ ਦਾ ਕੰਮਕਾਜ ਆਰਜ਼ੀ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਗਿਆ। ਹੁਤੀ ਬਾਗੀਆਂ ਦੀ ਤਰਫ ਤੋਂ ਚਲਾਏ ਜਾਂਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਨੀਸ ਅਲ ਅਲਬਾਹੀ ਨੇ ਇੱਕ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਜੌਫ ਸੂਬੇ ਦੇ ਵਿੱਚ ਹਜਮ ਨਾਮ ਦੀ ਇੱਕ ਜਿਹੜੀ ਜੇਲ੍ਹ ਹੈ ਉਸ ਦੇ ਉੱਤੇ ਇੱਕ ਹਮਲਾ ਸਾਊਦੀ ਅਰਬ ਨੇ ਕੀਤਾ ਸੀ, ਜਦੋਂ 7 ਲੋਕ ਜ਼ਖਮੀ ਹੋ ਗਏ, ਉਹਨਾਂ ਚ ਇੱਕ ਔਰਤ ਇੱਕ ਬੱਚਾ ਵੀ ਸ਼ਾਮਲ ਸੀ। ਉਹਦਾ ਬਦਲਾ ਲੈਣ ਦੇ ਲਈ ਫਿਰ ਹੁਤੀ ਬਾਗੀਆਂ ਨੇ ਸਾਊਦੀ ਅਰਬ ਤੇ ਹਮਲਾ ਕੀਤਾ। ਹੁਤੀਆਂ ਨੇ ਅਲ ਮਸੀਰਾ ਨਿਊਜ਼ ਚੈਨਲ ਨੂੰ ਇਹ ਵੀ ਦੱਸਿਆ ਕਿ ਸਾਊਦੀ ਅਰਬ ਦੇ ਵਿੱਚ ਹੁਤੀ ਬਾਗੀਆਂ ਨੇ ਜਿਹੜਾ ਹਮਲਾ ਕੀਤਾ ਉਸ ਦੇ ਵਿੱਚ ਅਮਰੀਕਾ ਦੇ ਸਹਿਯੋਗ ਦੇ ਨਾਲ ਚੱਲਦੇ ਜਿਹੜੀ ਰਿਫਾਇਨਰੀਜ਼ ਨੇ ਉੱਥੇ 70 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਬਹਰਹਾਲ ਇਹ ਸਾਊਦੀ ਅਰਬ ਦੀ ਤਰਫ ਤੋਂ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਕਿ ਉਹਨਾਂ ਦੇ ਵਿੱਚ ਹਮਲਾ ਹੋਇਆ ਕਿ ਨਹੀਂ ਹੋਇਆ। ਅਸਲ ਚ ਸਾਊਦੀ ਅਰਬ ਇਸ ਕਿਸਮ ਦੀਆਂ ਟਿੱਪਣੀਆਂ ਜਨਤਕ ਤੌਰ ਤੇ ਦਿੰਦਾ ਵੀ ਨਹੀਂ ਹੈ, ਕਿਉਂਕਿ ਉਸ ਦੀ ਵਜ੍ਹਾ ਇਹ ਹੈ ਕਿ ਜਿਹੜੀਆਂ ਰਿਫਾਇਨਰੀਜ਼ ਨੇ ਇਹ ਅਮਰੀਕਾ ਦੇ ਸਹਿਯੋਗ ਦੇ ਨਾਲ ਤਾਂ ਚੱਲਦੀਆਂ ਹੀ ਨੇ, ਪਰ ਇਹ ਦੁਨੀਆਂ ਭਰ ਦੀਆਂ ਅਮਰੀਕਾ ਤੋਂ ਲੈ ਕੇ ਦੁਨੀਆਂ ਦੇ ਦੂਸਰੇ ਦੇਸ਼ਾਂ ਦੀਆਂ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਨੇ ਔਰ ਦੁਨੀਆਂ ਦੇ ਤੇਲ ਕਾਰੋਬਾਰ ਦੀਆਂ ਮੋਹਰੀ ਕੰਪਨੀਆਂ ਨੇ। ਇਸ ਕਰਕੇ ਵੀ ਉਹਨਾਂ ਦਾ ਜ਼ਿਕਰ ਅਕਸਰ ਨਹੀਂ ਕੀਤਾ ਜਾਂਦਾ ਕਿ ਉੱਥੇ ਕਿਹੜਾ ਹਮਲਾ ਹੋਇਆ, ਕਿੰਨਾ ਹਮਲਾ ਹੋਇਆ। ਉਧਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਵਿੱਚ 2 ਦਿਨ ਉਡਾਨਾਂ ਠੱਪ ਰਹਿਣ ਤੋਂ ਬਾਅਦ ਮੰਗਲਵਾਰ ਦੇ ਦਿਨ ਮੁੜ ਬਹਾਲ ਕਰ ਦਿੱਤੀਆਂ ਗਈਆਂ ਜਵਾਲਾਮੁਖੀ ਫਟਣ ਦੇ ਕਾਰਨ। ਸਵਾਹ ਤੋਂ ਬਾਅਦ ਕਰੀਬ 3,000 ਉਡਾਨਾਂ ਸਵਾਹ ਉੱਡੀ ਸੀਗੀ ਉੱਥੇ, ਇਸ ਕਰਕੇ 3,000 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸੀ। ਇੰਡੋਨੇਸ਼ੀਆ ਦੇ ਟਰਾਂਸਪੋਰਟੇਸ਼ਨ ਮੰਤਰੀ ਡੂਡੀ ਪੂਰਵਾ ਗਾਂਧੀ ਨੇ ਕਿਹਾ ਕਿ ਉਡਾਨਾਂ ਦੇ ਲਈ ਸੁਖਾਵੇਂ ਹਾਲਾਤ ਬਣਨ ਤੋਂ ਬਾਅਦ ਹੀ ਹਵਾਈ ਅੱਡਿਆਂ ਤੋਂ ਇਹਨਾਂ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਵੀ ਪਾਉਣ ਤੋਂ ਪਹਿਲਾਂ ਪਾਕਿਸਤਾਨ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ, ਜਿੱਥੇ
6: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਦੀ ਤਰਫ ਤੋਂ ਹੁਣ ਸਾਊਦੀ ਅਰਬ ਦੇ ਵਿੱਚ ਹੋਏ ਹੁਤੀ ਹਮਲਿਆਂ ਦਾ ਵਿਰੋਧ ਕੀਤਾ ਗਿਆ। ਸ਼ਾਬਾਜ਼ ਸ਼ਰੀਫ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਇਹ ਬੜਾ ਕਾਇਰਤਾਪੂਰਨ ਹਮਲਾ ਸੀ। ਦੱਸ ਦਈਏ ਕਿ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਇੱਕ ਸਮਝੌਤੇ ਦੇ ਵਿੱਚ ਬੱਝਿਆ ਹੋਇਆ। ਅਸਲ ਚ ਤਿੰਨੋਂ ਮੁਲਕ ਇੱਕ ਦੂਸਰੇ ਦੇ ਨਾਲ ਬੱਝੇ ਹੋਏ ਨੇ, ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ। ਕਿਹਾ ਇਹ ਜਾਂਦਾ ਸੀ ਕਿ ਇਸ ਦੇ ਵਿੱਚ ਇੱਕ ਦੇਸ਼ ਦੇ ਉੱਤੇ ਹਮਲਾ, ਬਾਕੀ ਦੋ ਦੇਸ਼ਾਂ ਦੇ ਉੱਤੇ ਹਮਲਾ ਵੀ ਮੰਨਿਆ ਜਾਏਗਾ। ਪਰ ਸਾਊਦੀ ਅਰਬ ਉਹਨੂੰ ਹਮਲਾ ਮੰਨੇ ਤਾਂ ਕਿਉਂਕਿ ਉਸਦਾ ਕਾਰਨ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਾਊਦੀ ਅਰਬ ਦੇ ਲਈ ਇਸ ਵਕਤ ਇਹਨਾਂ ਤੇਲ ਰਿਫਾਈਨਰੀ ਕੰਪਨੀਆਂ ਦੇ ਉੱਤੇ ਹੋਇਆ ਹਮਲਾ ਇੱਕ ਬਹੁਤ ਵੱਡਾ ਵਿੱਤੀ ਘਾਟਾ ਹੋਏਗਾ, ਵਿੱਤੀ ਨੁਕਸਾਨ ਹੋਏਗਾ, ਕਿਉਂਕਿ ਦੁਨੀਆ ਭਰ ਦੇ ਵਿੱਚ ਫਿਰ ਤੇਲ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ ਉਹ ਡਿੱਗ ਜਾਂਦੇ ਨੇ, ਤੇਲ ਕੰਪਨੀਆਂ ਤੋਂ ਖਰੀਦੋ ਫਰੋਖਤ ਜਿਹੜੀ ਉਹ ਘੱਟ ਜਾਂਦੀ ਹੈ। ਅਜਿਹੇ ਚ ਸਾਊਦੀ ਅਧਿਕਾਰੀਆਂ ਨੇ ਦੱਸਿਆ ਕਿ ਹੁਤੀਆਂ ਦੀ ਤਰਫ ਤੋਂ ਡਰੋਨ ਤੇ ਮਿਜ਼ਾਈਲ ਹਮਲੇ ਜਿਹੜੇ ਕੀਤੇ ਗਏ ਸੀ, ਉਸ ਚ ਕੁਝ ਲੋਕ ਜ਼ਖਮੀ ਹੋਏ ਨੇ, ਕਈ ਥਾਵਾਂ ਤੇ ਅੱਗ ਲੱਗੀ ਹੈ। ਪਰ ਡਰੋਨ ਜਿਹੜੀਆਂ ਤੇਲ ਰਿਫਾਈਨਰੀਜ਼ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਿਹਾ ਗਿਆ ਕਿ ਖਾਲਿਦ ਏਅਰਬੇਸ ਵੈਸੇ ਅਮਰੀਕਾ ਦੇ ਫੌਜੀ ਹਵਾਈ ਅੱਡੇ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਤੇ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਨੁਕਸਾਨ ਜ਼ਰੂਰ ਪਹੁੰਚਿਆ। ਪਰ ਸਾਊਦੀ ਅਰਬ ਨੇ ਪਾਕਿਸਤਾਨ ਦੇ ਦੁਆਰਾ ਇਹ ਜਿਹੜੀ ਸਹਿਯੋਗ ਦਿੱਤਾ ਗਿਆ ਜਾਂ ਹੁਤੀ ਬਾਗੀਆਂ ਦਾ ਵਿਰੋਧ ਕੀਤਾ ਗਿਆ ਉਸਦੀ ਤਾਰੀਫ ਕੀਤੀ ਤੇ ਕਿਹਾ ਕਿ ਪਾਕਿਸਤਾਨ ਇੱਕ ਸੱਚੇ ਦੋਸਤ ਦੀ ਤਰ੍ਹਾਂ ਨਾਲ ਖੜਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਜਿਹੜਾ ਇਸ ਵਕਤ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਇਹ ਪਤਾ ਚੱਲ ਰਿਹਾ ਹੈ ਕਿ ਜਿਹੜੇ ਚੀਨ ਦੇ ਰਾਸ਼ਟਰਪਤੀ ਨੇ ਉਹ ਭਾਰਤ ਪਹੁੰਚਣਗੇ ਨਹੀਂ ਪਹੁੰਚਣਗੇ, ਇਹ ਇੱਕ ਸਸੋਪੰਜ ਬਣੀ ਹੋਈ ਹੈ। ਪਰ ਇਸ ਦਰਮਿਆਨ ਭਾਰਤ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਹੀਰੋ ਜ਼ਰੂਰ ਹੋ ਸਕਦੇ ਨੇ, ਪਰ ਜਦੋਂ ਦੁਨੀਆ ਭਰ ਦੇ ਰਾਸ਼ਟਰ ਨੇਤਾ ਜਦੋਂ ਪਹੁੰਚਦੇ ਨੇ ਤਾਂ ਉਦੋਂ ਅਸਲ ਦੇ ਵਿੱਚ ਭਾਰਤ ਦੇ ਅੰਦਰ ਉਡੀਕ ਜ਼ੀ ਜਿਨਪਿੰਗ ਦੀ ਹੀ ਹੁੰਦੀ ਹੈ। ਔਰ ਚੀਨ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਵਾਰ ਬ੍ਰਿਕਸ ਸਮਿਟ ਨੂੰ ਆਯੋਜਿਤ ਕਰ ਰਿਹਾ ਭਾਰਤ ਉਦੋਂ ਹੀ ਇਸ ਨੂੰ ਸਫਲ ਕਰਾਰ ਦੱਸੇਗਾ ਜਦੋਂ ਚੀਨੀ ਰਾਸ਼ਟਰਪਤੀ ਇੱਥੇ ਪਹੁੰਚਣਗੇ। ਪਰ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਗਲੋਬਲ ਟਾਈਮਸ ਅਖਬਾਰ ਦੇ ਹਵਾਲੇ ਦੇ ਨਾਲ ਜਿਹੜੇ ਮਾਓਨਿੰਗ ਨੇ ਉਹਨਾਂ ਨੇ ਇਹ ਖਬਰ ਦਿੱਤੀ ਕਿ ਚੀਨ ਬ੍ਰਿਕਸ ਦੀ ਅਹਿਮੀਅਤ ਸਮਝਦਾ। ਪਰ ਜਦੋਂ ਪੱਤਰਕਾਰਾਂ ਦੀ ਤਰਫ ਤੋਂ ਇਹ ਪੁੱਛਿਆ ਗਿਆ ਕਿ ਨਵੀਂ ਦਿੱਲੀ ਦੇ ਵਿੱਚ 12 ਤੇ 13 ਸਤੰਬਰ ਨੂੰ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਵਿੱਚ ਜ਼ੀ ਜਿਨਪਿੰਗ ਪਹੁੰਚਣਗੇ ਜਾਂ ਨਹੀਂ, ਤਾਂ ਇਸ ਦਾ ਜਵਾਬ ਹਾਲੇ ਸਾਡੇ ਕੋਲ ਨਹੀਂ ਹੈ, ਇਹ ਕਹਿ ਕੇ ਫਿਲਹਾਲ ਟਾਲ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਸਸੋਪੰਜ ਬਣਾਈ ਜਾ ਰਹੀ ਹੈ ਔਰ ਹੋ ਸਕਦਾ ਹੈ ਕਿ ਜ਼ੀ ਜਿਨਪਿੰਗ ਇੱਥੇ ਪਹੁੰਚ ਜਾਣ, ਪਰ ਭਾਰਤ ਦੇ ਮੀਡੀਆ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਤਰਸਾਇਆ ਜਾ ਰਿਹਾ। ਇਸ ਤੋਂ ਉਲਟ ਭਾਰਤ ਹੁਣ ਉਹਨਾਂ ਖਬਰਾਂ ਨੂੰ ਤਰਜੀਹ ਦੇਣ ਲੱਗ ਪਿਆ ਜਿਸ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਨੂੰ ਇੱਕ ਰੌਕ ਸਟਾਰ ਵੈਲਕਮ ਦਿੱਤਾ ਜਾਣਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸਮਿਟ ਦੇ ਵਿੱਚ ਪਹੁੰਚਣਗੇ, ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ। ਵੈਸੇ ਪਿਛਲੀ ਵਾਰ ਜਦੋਂ G20 ਸਮਿਟ ਹੋਇਆ ਸੀ ਭਾਰਤ ਦੇ ਵਿੱਚ ਉਦੋਂ ਰੂਸੀ ਰਾਸ਼ਟਰਪਤੀ ਨਹੀਂ ਸੀ ਪਹੁੰਚੇ ਕਿਉਂਕਿ ਯੂਕਰੇਨ ਦੇ ਉੱਤੇ ਕਿਤੇ ਹਮਲੇ ਦੇ ਚੱਲਦਿਆਂ ਦੁਨੀਆ ਭਰ ਦੇ ਕਈ ਦੇਸ਼ਾਂ ਦੀ ਤਰਫ ਤੋਂ ਰੂਸ ਦੇ ਰਾਸ਼ਟਰਪਤੀ ਦੇ ਖਿਲਾਫ ਇੱਕ ਵਾਰੰਟ ਕੱਢਣ ਦੀ ਗੱਲ ਕਹੀ ਗਈ ਸੀ। ਇੰਟਰਨੈਸ਼ਨਲ ਪੁਲਿਸ ਦੀ ਇੰਟਰਪੋਲ ਦਾ ਇਹ ਵਾਰੰਟ ਸੀ ਕਿ ਰੂਸ ਦੇ ਰਾਸ਼ਟਰਪਤੀ ਰੂਸ ਤੋਂ ਬਾਹਰ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਹਾਲਾਂਕਿ ਯੂਰਪੀ ਦੇਸ਼ ਤਾਂ ਹਾਲੇ ਵੀ ਉਸ ਵਾਰੰਟ ਦੀ ਜਿਹੜੀ ਅਹਿਮੀਅਤ ਆ ਉਸਨੂੰ ਮੰਨ ਰਹੇ ਨੇ। ਭਾਰਤ ਦੇ ਉੱਤੇ ਫਿਲਹਾਲ ਕੋਈ ਇਸ ਕਿਸਮ ਦਾ ਦਬਾਅ ਨਹੀਂ ਪਾਇਆ ਜਾ ਰਿਹਾ। ਇਹ ਵੀ ਗੱਲ ਦੱਸ ਦਈਏ ਕਿ ਦਮਿਤਰੀ ਪੈਸਕੋਵ ਨੇ ਕਿਹਾ ਕਿ ਰੂਸ ਸ਼ਾਂਤੀ ਸਮਝੌਤੇ ਦੀਆਂ ਗੱਲਾਂ ਕਰਨ ਦੇ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ। ਰੂਸੀ ਕੱਚੇ ਤੇਲ ਦੀ ਖਰੀਦ ਕਰਨ ਵਾਲੇ ਦੇਸ਼ਾਂ ਦੇ ਉੱਤੇ ਅਮਰੀਕਾ ਦੀ ਤਰਫ ਤੋਂ 100% ਟੈਰਿਫ ਲਗਾਏ ਜਾਣ ਦਾ ਪ੍ਰਸਤਾਵ ਵੀ ਸੀ, ਪਰ ਇਸ ਮੁੱਦੇ ਦੇ ਉੱਤੇ ਨਾ ਤਾਂ ਭਾਰਤ ਤੇ ਨਾ ਹੀ ਰੂਸ ਖੁੱਲ੍ਹ ਕੇ ਬੋਲਦਾ ਕਿ ਰੂਸ ਭਾਰਤ ਨੂੰ ਕਿੰਨਾ ਕੱਚਾ ਤੇਲ ਦੇ ਰਿਹਾ, ਤੇ ਨਾ ਹੀ ਭਾਰਤ ਦੱਸ ਰਿਹਾ ਕਿ ਕੱਚਾ ਤੇਲ ਭਾਰਤ ਲੈ ਵੀ ਰਿਹਾ ਜਾਂ ਨਹੀਂ। ਖੈਰ ਇਹ ਗੱਲ ਛੁਪੀ ਹੋਈ ਵੀ ਨਹੀਂ ਹੈ, ਭਾਰਤ ਦੀਆਂ ਵੱਡੀਆਂ ਰਿਫਾਈਨਰੀਜ ਦੀ ਤਰਫ ਤੋਂ ਜਿਹੜਾ ਰੂਸੀ ਕੱਚੇ ਤੇਲ ਦੀ ਦਰਾਮਦਗੀ ਉਸ ਨੂੰ ਘੱਟ ਕਰ ਦਿੱਤਾ ਗਿਆ ਕਾਫੀ ਹੱਦ ਤੱਕ।

ਭਾਰਤ ਤੇ ਚੀਨ ਦੇ ਦਰਮਿਆਨ ਸੀਨੀਅਰ ਹਾਈਐਸਟ ਮਿਲਟਰੀ ਕਮਾਂਡਰ ਲੈਵਲ ਦੀ ਪਹਿਲੀ ਫਲੈਗ ਮੀਟਿੰਗ 6 ਤੇ 7 ਸਤੰਬਰ ਨੂੰ ਹੋਈ। ਇਸ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪਹਿਲੀ ਵਾਰ ਹੋਇਆ, ਅਗਸਤ 2025 ਤੋਂ ਬਾਅਦ ਤਣਾਅ ਬਣਿਆ ਹੋਇਆ ਸੀ ਔਰ ਇਸ ਦਰਮਿਆਨ ਹੁਣ ਜਾ ਕੇ ਇਹ ਬੈਠਕ ਹੋਈ ਹੈ ਇਸ ਪੱਧਰ ਦੀ। ਇਸ ਬੈਠਕ ਦੇ ਵਿੱਚ ਮਈ ਮਹੀਨੇ ਦੇ ਅੰਦਰ ਬੀਜਿੰਗ ਤੇ ਅਗਸਤ ਮਹੀਨੇ ਦੇ ਵਿੱਚ ਨਵੀਂ ਦਿੱਲੀ ਦੇ ਅੰਦਰ ਹੋਈ ਬੈਠਕ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਹਾਲਾਂਕਿ ਬ੍ਰਿਕਸ ਸਮਿਟ ਦੇ ਨਾਲ ਜੁੜੇ ਹੋਏ ਸਵਾਲ ਜਦੋਂ ਰਣਧੀਰ ਜੈਸਵਾਲ ਤੋਂ ਪੁੱਛੇ ਗਏ ਕਿ ਜੀ ਜਿਨਪਿੰਗ ਆ ਰਹੇ ਨੇ ਜਾਂ ਨਹੀਂ, ਤਾਂ ਉਹਨਾਂ ਨੇ ਵੀ ਇਸ ਦਾ ਜਵਾਬ ਦਿੱਤਾ ਕਿ ਹਾਲੇ ਇਸ ਦੀ ਉਡੀਕ ਕੀਤੀ ਜਾ ਰਹੀ ਹੈ। ਉਧਰ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੁਲਿਸ ਨੇ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਮੋਦੀ ਦੇ ਮੰਗਲਵਾਰ ਸ਼ਾਮ ਕੋਲਾ ਬਾਂਦਰਾ ਕੰਪਲੈਕਸ ਦੇ ਵਿੱਚ ਇੱਕ ਪ੍ਰੋਗਰਾਮ ਚ ਸ਼ਾਮਲ ਹੋਣ ਤੋਂ ਪਹਿਲਾਂ ਕੀਤੀ ਗਈ। ਪੁਲਿਸ ਦੇ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਅਧਿਕਾਰੀ ਬਣ ਕੇ ਇਸ ਪ੍ਰੋਗਰਾਮ ਵਾਲੀ ਥਾਂ ਦੇ ਉੱਤੇ ਦਾਖਲ ਹੋਣ ਵਾਲੇ 24 ਸਾਲਾ ਨੌਜਵਾਨ ਤੇ ਉਸਦੇ ਬਾਡੀਗਾਰਡ ਨੂੰ ਹਿਰਾਸਤ ਚ ਲੈ ਲਿਆ ਗਿਆ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਖੁਦ ਨੂੰ PMO ਦਾ ਅਧਿਕਾਰੀ ਦੱਸ ਕੇ ਬਾਂਦਰਾ ਈਸਟ ਸਥਿਤ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਵਿੱਚ ਇਸਨੇ ਐਂਟਰੀ ਲੈ ਲਈ ਸੀ। ਉਸਦੇ ਨਾਲ ਮੌਜੂਦ ਬਾਡੀਗਾਰਡ ਦੇ ਕੋਲ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ। ਫਿਲਹਾਲ ਇਹ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਕਿ ਆਖਿਰਕਾਰ ਇਸ ਨੌਜਵਾਨ ਦਾ ਮਕਸਦ ਕੀ ਸੀ। ਬਸ ਇਹ ਕਿਹਾ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਇੱਕ ਸੰਨ ਸੀ ਜਿਸ ਨੂੰ ਮੌਕੇ ਦੇ ਉੱਤੇ ਹੀ ਰੋਕ ਲਿਆ ਗਿਆ। ਉੱਥੇ ਹੀ ਪ੍ਰਧਾਨ ਮੰਤਰੀ ਦੀ ਸਭ ਤੋਂ ਵੱਧ ਵਿਰੋਧ ਤਾਂ ਇਹਨਾਂ ਦੀ ਨਹੀਂ, ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਹੀ ਕਰ ਰਹੇ ਨੇ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਮੁੱਦੇ ਦੇ ਉੱਤੇ ਸੂਬੇ ਦੀ ਭਾਜਪਾ ਸਰਕਾਰ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਦੋਸ਼ ਮੜਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਸ਼ਾਸਨ ਤੇ ਜਵਾਬਦੇਹੀ ਦੀ ਕਮੀ ਹੈ, ਇਸ ਨੂੰ ਸਿਰਫ ਉਪਚਾਰਿਕ ਤੌਰ ਦੇ ਉੱਤੇ ਨਿਭਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦੇ ਸਭ ਤੋਂ ਭ੍ਰਿਸ਼ਟ ਸੂਬੇ ਦੀ ਸਰਕਾਰ ਚਲਾਉਣ ਵਾਲੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਕੋਲ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਬਚੀ ਹੈ। ਜ਼ਹਿਰੀਲੀ ਸ਼ਰਾਬ ਨੇ ਮੱਧ ਪ੍ਰਦੇਸ਼ ਦੇ ਸਾਗਰ ਦੇ ਵਿੱਚ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਕਈ ਘਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ। ਮੱਧ ਪ੍ਰਦੇਸ਼ ਨੂੰ ਪਤਾ ਹੈ ਅੱਗੇ ਕੀ ਹੋਏਗਾ। ਕੁਝ ਗ੍ਰਿਫਤਾਰੀਆਂ ਹੋਣਗੀਆਂ, ਕੁਝ ਅਧਿਕਾਰੀ ਸਸਪੈਂਡ ਹੋਣਗੇ, ਜਾਂਚ ਦੇ ਹੁਕਮ ਦਿੱਤੇ ਜਾਣਗੇ ਕਿਉਂਕਿ ਇਹ ਪਹਿਲੀ ਵਾਰ ਤਾਂ ਨਹੀਂ ਹੈ। ਕੁਝ ਦਿਨ ਹੀ ਪਹਿਲਾਂ ਇੰਦੌਰ ਦੇ ਵਿੱਚ ਦੂਸ਼ਿਤ ਪਾਣੀ ਪੀਣ ਦੇ ਚਲਦਿਆਂ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਜ਼ਹਿਰੀਲੀ ਕਫ ਸਿਰਪ ਪੀਣ ਦੇ ਚਲਦਿਆਂ ਕਿੰਨੇ ਹੀ ਛੋਟੇ ਬੱਚਿਆਂ ਦੀ ਜਾਨ ਚਲੀ ਗਈ ਸੀ। ਜ਼ਹਿਰੀਲੀ ਦਵਾ, ਜ਼ਹਿਰੀਲੀ ਸ਼ਰਾਬ, ਜ਼ਹਿਰੀਲਾ ਪਾਣੀ ਨਵੇਂ ਕਾਨੂੰਨ ਬਣਾ ਦਿੱਤੇ ਜਾਂਦੇ ਨੇ ਪਰ ਉਹਨਾਂ ਨੂੰ ਕਿਸੇ ਤਹਿਖਾਨੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਅਗਲੇ ਹਾਦਸੇ ਦੇ ਹੋਣ ਤੱਕ। ਰਾਹੁਲ ਗਾਂਧੀ ਨੇ ਇਹ ਵੀ ਲਿਖਿਆ ਕਿ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਜਪਾ ਦੀ ਸੂਬਾਈ ਸਰਕਾਰ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਵੀ ਹਾਦਸੇ ਦੀ ਰੋਕਥਾਮ ਨਹੀਂ ਕਰ ਪਾ ਰਹੀ। ਉਹਨਾਂ ਨੇ ਨਾਮ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ। ਜਵਾਬਦੇਹੀ ਕਿੱਥੇ ਹੈ? ਆਖਿਰਕਾਰ ਕਦੋਂ ਤੱਕ ਲੋਕਾਂ ਦੀ ਜਾਨ ਦੇ ਬਦਲੇ ਸਿਰਫ ਹਾਦਸਿਆਂ ਦੇ ਉੱਤੇ ਨਾਮ ਮਾਤਰ ਕਾਰਵਾਈਆਂ ਹੁੰਦੀਆਂ ਰਹਿਣਗੀਆਂ? ਰਾਹੁਲ ਗਾਂਧੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਸਾਗਰ ਜ਼ਿਲ੍ਹੇ ਦੇ ਵਿੱਚ ਕਥਿਤ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਵੱਧ ਕੇ ਹੁਣ 13 ਹੋ ਗਿਆ, ਯਾਨੀ 13 ਲੋਕਾਂ ਦੀ ਜਾਨ ਚਲੀ ਗਈ ਹੈ। ਸੋਮਵਾਰ ਦੁਪਹਿਰ ਇਲਾਜ ਦੇ ਦਰਮਿਆਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਹਾਦਸੇ ਦੇ ਕਰੀਬ 96 ਲੋਕਾਂ ਦਾ 4 ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਮਾਮਲੇ 'ਚ ਕਿਹਾ ਕਿ ਉਹਨਾਂ ਦੀ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਦੇ ਉਹਨਾਂ ਨੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੂੰ। ਖੈਰ, ਇਹ ਸਿਰਫ ਨੇਤਾਵਾਂ ਦੇ ਕਹਿਣ ਦੀ ਇੱਕ ਗੱਲ ਹੁੰਦੀ ਹੈ ਔਰ ਫਿਰ ਮੀਡੀਆ ਦੇ ਵਿੱਚ ਵੀ ਉਹੀ ਗੱਲ ਦੱਸਣੀ ਪੈਂਦੀ ਹੈ ਜੋ ਨੇਤਾਵਾਂ ਨੇ ਕਹੀ ਹੈ। ਭਾਰਤ ਦੇ ਵਿੱਚ ਹੋਰ ਵੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਵਾਪਰ ਰਹੀਆਂ ਨੇ ਪਰ ਇੱਕ ਖਬਰ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸਾਂਝੀਆਂ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਮੇਟਾ ਦੇ ਨਾਲ ਜੁੜੀ ਹੋਈ ਜਿੱਥੇ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਦੇ ਇਸ਼ਤਿਹਾਰ ਮਾਮਲੇ ਦੇ ਵਿੱਚ ਕੌਮੀ ਬਾਲ ਅਧਿਕਾਰ ਕਮਿਸ਼ਨ ਯਾਨੀ NCPCR ਦੀ ਤਰਫ ਤੋਂ ਇੱਕ ਸੰਮਨ ਜਾਰੀ ਕੀਤੇ ਗਏ ਨੇ। ਖਬਰ ਏਜੰਸੀ PTI ਦੇ ਮੁਤਾਬਕ ਮੇਟਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਹੈੱਡ ਨੂੰ 9 ਸਤੰਬਰ ਨੂੰ ਉਹਨਾਂ ਦੇ ਸਾਹਮਣੇ ਪੇਸ਼ ਹੋਣ ਦਾ ਅੱਜ ਦੇ ਦਿਨ ਹੁਕਮ ਦਿੱਤਾ ਗਿਆ। ਦਰਅਸਲ ਇਹ ਪੜਤਾਲ ਦੇ ਵਿੱਚ ਪਾਇਆ ਗਿਆ ਸੀ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਨਾਲ ਜੁੜੇ ਇਸ਼ਤਿਹਾਰਾਂ ਨੂੰ ਪ੍ਰਸਾਰਿਤ ਕਰ ਰਿਹਾ। ਭਾਰਤ ਸਰਕਾਰ ਇਸ ਦੇ ਉੱਤੇ ਕੋਈ ਰੋਕ ਨਹੀਂ ਲਗਾ ਰਹੀ, ਅਜਿਹਾ ਕਰਕੇ ਕੰਪਨੀ ਵੀ ਕਮਾਈ ਕਰ ਰਹੀ ਹੈ ਔਰ ਇਸ਼ਤਿਹਾਰਬਾਜ਼ੀਆਂ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹ ਯੂਜ਼ਰਸ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਤੱਕ ਲੈ ਜਾਂਦੀਆਂ ਨੇ। ਇੱਥੋਂ ਲੋਕ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਵੀਡੀਓਜ਼ ਖਰੀਦ ਵੀ ਸਕਦੇ ਨੇ।
एनसीपीसीआर ने हुण बीबीसी की इस खबर का आप ही नोट

ਨੋਟਿਸ ਲੈਂਦਿਆਂ ਹੋਇਆਂ 3 ਜੁਲਾਈ 2026 ਨੂੰ ਮੇਟਾ ਪਲੈਟਫਾਰਮ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਕਮਿਸ਼ਨ ਨੇ ਨੋਟਿਸ ਦੇ ਜ਼ਰੀਏ ਕੰਪਨੀ ਨੂੰ ਮਾਮਲੇ 'ਚ ਸਪਸ਼ਟੀਕਰਨ ਮੰਗਿਆ ਸੀ। ਮੇਟਾ ਦੇ ਜਵਾਬ ਦੀ ਜਾਂਚ ਤੋਂ ਬਾਅਦ ਹੁਣ NCPCR ਨੇ ਇਸ ਮਾਮਲੇ 'ਚ ਤੱਥਾਂ ਤੇ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰਨ ਦਾ ਫੈਸਲਾ ਲਿਆ। ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਕਮਿਸ਼ਨ ਦੀ ਜਾਂਚ ਦਾ ਜਿਹੜਾ ਕੁਛ ਹਿੱਸਾ ਉਹ ਜਨਤਕ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ ਪਤਾ ਚੱਲ ਰਿਹਾ ਹੈ ਕਿ ਨਵੀਂ ਦਿੱਲੀ ਦੇ ਵਿੱਚ ਇੱਕ ਨੈਟਵਰਕ ਜੁੜਿਆ ਹੋਇਆ ਸੀ। ਦਿੱਲੀ ਪੁਲਿਸ ਨੂੰ ਇਸ ਦੇ ਜਾਂਚ ਦੇ ਹੁਕਮ ਦਿੱਤੇ ਗਏ। ਇੰਸਟਾਗ੍ਰਾਮ ਦੇ ਵਿੱਚ ਭਾਰਤ ਦੇ ਅੰਦਰ ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਇਹ ਜਿਹੜੀਆਂ ਕੰਪਨੀਆਂ ਨੇ ਇਹ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ, ਪਰ ਹਾਲੇ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਖੈਰ ਉਧਰ ਦੂਜੀਆਂ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਬੰਬੇ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਕਥਿਤ ਭੰਡੀ ਵਾਲੀਆਂ ਟਿੱਪਣੀਆਂ ਕਰਨ ਦੇ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਖਿਲਾਫ 2019 ਦੇ ਵਿੱਚ ਮੈਜਿਸਟ੍ਰੇਟ ਅਦਾਲਤ ਦੀ ਤਰਫ ਤੋਂ ਜਾਰੀ ਸੰਮਤ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਸਟਿਸ NR ਬੋਕਰ ਦੀ ਬੈਂਚ ਨੇ ਰਾਹੁਲ ਗਾਂਧੀ ਦੇ ਖਿਲਾਫ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੈਜਿਸਟ੍ਰੇਟ ਦੇ ਹੁਕਮਾਂ ਦੇ ਵਿੱਚ ਕੋਈ ਖਾਮੀ ਨਹੀਂ ਹੈ। ਹਾਲਾਂਕਿ ਉੱਚ ਅਦਾਲਤ ਨੇ ਹੇਠਲੀ ਅਦਾਲਤ ਨੂੰ ਮਾਨਹਾਨੀ ਦੀ ਸ਼ਿਕਾਇਤ ਦੇ ਉੱਤੇ ਸੁਣਵਾਈ ਮੁਲਤਵੀ ਰੱਖਣ ਸੰਬੰਧੀ ਆਪਣੇ ਪਹਿਲੇ ਦੇ ਹੁਕਮਾਂ ਨੂੰ 6 ਹਫ਼ਤਿਆਂ ਤੱਕ ਵਧਾਉਣ ਦੀ ਗੱਲ ਕਹੀ ਹੈ। ਬਹਿਰਾਲ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਉਧਰ ਰਾਹਤ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਨਹੀਂ ਮਿਲਦੀ ਨਜ਼ਰ ਆ ਰਹੀ। ਪੰਜਾਬ ਦੇ ਵਿੱਚ ਸਰਕਾਰੀ ਸਖਤੀ ਦੇ ਦਰਮਿਆਨ ਔਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਦੂਸਰੇ ਗੇੜ ਦੀ ਹੜਤਾਲ ਕੀਤੀ, ਦੂਜੀ ਵਾਰ ਫਿਰ ਹੜਤਾਲ ਕੀਤੀ ਔਰ ਇਸ ਦਰਮਿਆਨ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਪੂਰੀ ਤਰ੍ਹਾਂ ਦੇ ਨਾਲ ਠੱਪ ਰੱਖਿਆ। ਹੜਤਾਲ ਦੇ ਕਾਰਨ ਸੂਬਾ ਸਰਕਾਰ ਨੇ ਸਖ਼ਤ ਪੈਂਤੜਾ ਲੈਂਦਿਆਂ ਹੋਇਆਂ ਕੰਮ ਨਹੀਂ ਤਾਂ ਤਨਖਾਹ ਨਹੀਂ ਦੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ। ਮੁਲਾਜ਼ਮਾਂ ਦੀ ਤਰਫ ਤੋਂ 11 ਸਪਤੰਬਰ ਤੱਕ ਹੁਣ ਕਲਮ ਛੋੜ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਇਸੇ ਕਰਕੇ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਮੁਲਾਜ਼ਮ ਜੇ ਡਿਊਟੀ ਨਹੀਂ ਨਿਭਾ ਰਹੇ ਤੇ ਹੜਤਾਲ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਉਹਨਾਂ ਨੂੰ ਤਨਖਾਹ ਵੀ ਉਹਨਾਂ ਦਿਨਾਂ ਦੀ ਨਾ ਦਿੱਤੀ ਜਾਵੇ। ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੀ ਸੂਬਾਈ ਸਰਕਾਰ ਦੇ ਖਿਲਾਫ 27 ਅਗਸਤ ਨੂੰ ਵੀ ਸਰਕਾਰੀ ਮੁਲਾਜ਼ਮਾਂ ਦੀ ਤਰਫ ਤੋਂ ਸਮੂਹਕ ਛੁੱਟੀ ਕੀਤੀ ਗਈ ਸੀ। ਉਸ ਤੋਂ ਬਾਅਦ ਸੂਬਾਈ ਸਰਕਾਰ ਨੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਵਿੱਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਸੂਬਾਈ ਸਰਕਾਰ ਲੈ ਗਈ। ਹਾਈਕੋਰਟ ਦੇ ਵਿੱਚ ਇਹ ਫੈਸਲਾ ਸਰਕਾਰ ਨੂੰ ਮਜਬੂਰ ਕਰ ਰਿਹਾ ਸੀ ਕਿ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਬਣਦਾ DA ਭੁਗਤਾਨ ਜਿਹੜਾ ਉਹ ਦਿੱਤਾ ਜਾਵੇ, ਪਰ ਸਰਕਾਰ ਇਸ DNS ਅਲਾਉਂਸ ਯਾਨੀ ਮਹਿੰਗਾਈ ਭੱਤੇ ਨੂੰ ਦੇਣ ਦੇ ਉੱਤੇ ਜਿਹੜਾ ਮੁਲਾਜ਼ਮਾਂ ਦੇ ਨਾਲ ਸਹਿਮਤ ਨਹੀਂ ਹੋਈ, ਬਲਕਿ ਹਾਈਕੋਰਟ ਦੇ ਫੈਸਲੇ ਨੂੰ ਵੀ ਨਹੀਂ ਮੰਨਿਆ ਤੇ ਉਸੇ ਨੂੰ ਚੁਣੌਤੀ ਦਿੰਦਿਆਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਲਿਜਾਇਆ ਗਿਆ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਤਰਫ ਤੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਦਾ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਤਿਕਾਰ ਕਰਨਗੇ, ਪਰ ਜਦ ਤੱਕ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੈ ਉਦੋਂ ਤੱਕ ਪੰਜਾਬ ਸਰਕਾਰ ਆਪਣਾ ਕੋਈ ਵੱਖਰਾ ਫੈਸਲਾ ਨਹੀਂ ਲਏਗੀ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਹੜਤਾਲ ਛੱਡ ਕੇ ਸਰਕਾਰ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ, ਪਰ ਸਰਕਾਰ ਗੱਲਬਾਤ ਇਹ ਦੂਸਰੇ ਪਾਸੇ ਇਹ ਵੀ ਕਹਿ ਕੇ ਬੰਦ ਕਰ ਰਹੀ ਹੈ ਕਿ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਣ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੋਈ ਵੀ ਹੋਣ ਪਰ ਉਹਨਾਂ ਦਾ ਸਭ ਤੋਂ ਵੱਧ ਸਮਾਂ ਜਿਹੜਾ ਉਹ ਆਪਣੇ ਘਰ ਤੋਂ ਇਲਾਵਾ ਆਪਣੀ ਸਰਕਾਰੀ ਰਿਹਾਇਸ਼ ਤੋਂ ਇਲਾਵਾ ਦੂਸਰੀ ਇੱਕ ਥਾਂ ਦੇ ਉੱਤੇ ਜਿੱਥੇ ਸਭ ਤੋਂ ਵੱਧ ਬੀਤਦਾ ਉਹ ਹੁੰਦਾ ਹੈ ਸਿਵਲ ਸਕੱਤਰੇਤ। ਪੰਜਾਬ ਦੇ ਮੁੱਖ ਮੰਤਰੀ ਬੈਠਦੇ ਨੇ ਔਰ ਉੱਥੇ ਦੂਸਰੇ ਅਧਿਕਾਰੀ ਦੂਸਰੇ MLAs ਵੀ ਬੈਠਦੇ ਨੇ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦਰਮਿਆਨ ਸਿਵਲ ਸਕੱਤਰੇਤ ਜਿੱਥੇ ਸਾਰੇ ਹੀ ਕਰਮਚਾਰੀ ਮੁੱਖ ਮੰਤਰੀ ਦੇ ਅੱਗੇ ਸਿਰ ਝੁਕਾ ਕੇ ਖੜੇ ਹੁੰਦੇ ਨੇ, ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਹੁੰਦੇ ਨੇ, ਉਹੀ ਅਧਿਕਾਰੀਆਂ ਦੇ ਹੱਥ ਹੁਣ ਹਵਾ ਦੇ ਵਿੱਚ ਉੱਠੇ ਹੋਏ ਸੀ। ਸਿਵਲ ਸਕੱਤਰੇਤ ਦੇ ਅਧਿਕਾਰੀ ਵੀ ਆਖਿਰਕਾਰ ਤਨਖਾਹ ਤਾਂ ਹਾਸਲ ਕਰਦੇ ਹੀ ਨੇ, ਤਨਖਾਹ ਦੇ ਵਿੱਚੋਂ ਪੰਜਾਬ ਸਰਕਾਰ ਜਿਹੜੀਆਂ ਕਟੌਤੀਆਂ ਲਗਾ ਰਹੀ ਹੈ, DNS ਅਲਾਉਂਸ ਉਹਨਾਂ ਨੂੰ ਨਹੀਂ ਦੇ ਰਹੀ, ਤਨਖਾਹਾਂ ਘੱਟ ਕਰਕੇ ਦਿੱਤੀਆਂ ਜਾ ਰਹੀਆਂ ਨੇ, ਅਜਿਹੇ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਸਿਵਲ ਸਕੱਤਰੇਤ ਦੇ ਕਰਮਚਾਰੀਆਂ ਨੇ ਵੀ ਮੁੱਖ ਮੰਤਰੀ ਦਾ ਵਿਰੋਧ ਕੀਤਾ। ਉਸੇ ਹੀ ਸਿਵਲ ਸਕੱਤਰੇਤ ਦੀ ਹਰ ਇੱਕ ਮੰਜ਼ਿਲ ਹਰ ਇੱਕ ਬਾਲਕਨੀ ਦੇ ਵਿੱਚ ਖੜੇ ਹੋ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਹਿਲੀ ਆਮਦ ਦੀ ਗੂੰਜ ਦੀ ਜਸ਼ਨ ਦੀ ਗੂੰਜ ਵੀ ਪਾਈ ਸੀ ਤੇ ਉਸੇ ਹੀ ਬਾਲਕੋਨੀਆਂ ਦੇ ਵਿੱਚੋਂ ਹੁਣ ਰੋਹ ਦੀ ਗੂੰਜ ਵੀ ਉੱਠ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਵੀ ਦਰਕਿਨਾਰ ਕਰਦਿਆਂ ਹੋਇਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਜ ਠੱਪ ਕੀਤਾ ਔਰ ਪੰਜਾਬ ਸਰਕਾਰ ਇਹ ਧਮਕੀ ਦੇ ਰਹੀ ਹੈ ਕਿ ਜੇਕਰ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੀ ਨੌਕਰੀ ਤੱਕ ਜਾ ਸਕਦੀ ਹੈ, ਪਰ
4 ਲੱਖ ਤੋਂ ਵਧੇਰੇ ਮੁਲਾਜ਼ਮ ਤੇ ਪੈਨਸ਼ਨਰ ਇਸ ਵਕਤ ਪੰਜਾਬ ਦੇ ਵਿੱਚ ਸਰਕਾਰ ਤੋਂ ਇੱਕੋ ਹੀ ਮੰਗ ਕਰ ਰਹੇ ਨੇ ਕਿ ਜੇਕਰ IAS IPS ਅਧਿਕਾਰੀਆਂ ਨੂੰ ਪੰਜਾਬ ਸਰਕਾਰ ਉਹਨਾਂ ਦੇ ਬਣਦਾ DA ਦੇ ਸਕਦੀ ਹੈ ਤਾਂ ਆਮ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ਦਰਮਿਆਨ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ ਸਿਵਲ ਸਕੱਤਰੇਤ ਦੇ ਸਾਰੇ ਕੈਡਰ ਦੇ ਯੂਨੀਅਨ ਦੇ ਪ੍ਰਧਾਨ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ, ਜਿਸ ਦੇ ਵਿੱਚ PSS ਕੈਡਰ ਦੀ ਤਰਫ ਤੋਂ ਆਪਣੇ ਜਿਹੜੇ ਅੱਧੀ ਦਰਜਨ ਦੇ ਕਰੀਬ ਯੂਨੀਅਨ ਦੇ ਨਾਲ ਜੁੜੇ ਹੋਏ ਜਾਂ ਇੰਜ ਕਹਿ ਲਈਏ ਕਿ ਕਰਮਚਾਰੀ ਜਿਹੜੇ ਨੇ ਉਹ ਹੜਤਾਲ ਤੇ ਬੈਠੇ ਨੇ, ਪਰਸਨਲ ਸਟਾਫ ਜਿਹੜਾ ਉਹ ਬੈਠਾ ਹੈ, ਵਿੱਤ ਕਮਿਸ਼ਨਰ ਦੇ ਨਾਲ ਜੁੜੇ ਹੋਏ ਕਰਮਚਾਰੀ ਬੈਠੇ ਨੇ, ਦਰਜਾ 4 ਕਰਮਚਾਰੀ ਵੀ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ। ਭੁੱਖ ਹੜਤਾਲ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਹੈ। ਦੂਸਰੇ ਪਾਸੇ ਕਲਮ ਛੋੜ ਹਥਿਆਰ ਵੀ ਹੜਤਾਲ ਵੀ ਜਿਹੜੀ ਹੈ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੀ ਹੈ। ਰੈਵਨਿਊ ਪਟਵਾਰੀ ਯੂਨੀਅਨ, ਮੁਲਾਜ਼ਮ ਆਗੂ, ਬਿਜਲੀ ਕਰਮਚਾਰੀ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਚ ਪੜ੍ਹਾਉਣ ਵਾਲੇ ਅਧਿਆਪਕ ਤੇ ਇਸ ਤੋਂ ਇਲਾਵਾ ਹਰ ਇੱਕ ਮਹਿਕਮੇ ਦੇ ਕਰਮਚਾਰੀ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ ਹੋ ਬੈਠੇ ਨੇ। ਉੱਥੇ ਹੀ ਭਾਰਤ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨਵੀਂ ਡਿਜੀਟਲ ਪਾਲਿਸੀ ਦੀ ਗੱਲ ਕਰੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਐਲਗੋਰਿਥਮ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਚੇਂਜ ਹੋ ਜਾਣਗੇ। ਅਲੱਗ ਅਲੱਗ ਕੰਪਨੀਆਂ, ਮੇਟਾ, ਗੂਗਲ ਜਾਂ ਹੋਰ ਦੂਸਰੀਆਂ ਕੰਪਨੀਆਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਨੇ, ਵੱਧ ਉਮਰ ਦੇ ਉਹ ਲੋਕ ਸੋਸ਼ਲ ਮੀਡੀਆ ਦੇ ਉੱਤੇ ਘੱਟ ਤੋਂ ਘੱਟ ਸਮਾਂ ਕਿਵੇਂ ਬਿਤਾਉਣ, ਉਹਨਾਂ ਨੂੰ ਕੰਟੈਂਟ ਉਹਨਾਂ ਦੀ ਮਰਜ਼ੀ ਦਾ ਹੀ ਕਿਵੇਂ ਦਿੱਤਾ ਜਾਵੇ, ਤੇ ਵਾਧੂ ਕੰਟੈਂਟ ਜਿਹੜਾ ਉਹਨਾਂ ਦੇ ਸਾਹਮਣੇ ਨਾ ਆਵੇ ਜਿਹੜਾ ਕਿ ਉਹ ਨਹੀਂ ਚਾਹੁੰਦੇ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਐਲਗੋਰਿਥਮ ਦੇ ਵਿੱਚ ਬਦਲਾਅ ਹੋਣੇ ਚਾਹੀਦੇ ਨੇ। ਗਾਰਡੀਅਨ ਅਖਬਾਰ ਦੀ ਤਰਫ ਤੋਂ ਸਭ ਤੋਂ ਪਹਿਲਾਂ ਸਾਲ 2024 ਦੇ ਵਿੱਚ ਇਸ ਕਿਸਮ ਦੀ ਇੱਕ ਖਬਰ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਤਰਜੀਹ ਦੇਣੀ ਸ਼ੁਰੂ ਕੀਤੀ। ਵੈਸੇ ਯੂਰਪ ਦੇ ਕੁਝ ਦੇਸ਼ਾਂ ਦੀ ਤਰਫ ਤੋਂ ਮੇਟਾ ਦੇ ਐਲਗੋਰਿਥਮ ਨੂੰ ਕੰਟਰੋਲ ਕਰਨ ਦੀ ਗੱਲ ਕਹੀ ਗਈ ਹੈ ਔਰ ਮੇਟਾ ਦੀ ਤਰਫ ਤੋਂ ਉੱਥੇ ਝੁਕਿਆ ਵੀ ਜਾ ਰਿਹਾ ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਰਕੀਟ ਹੈ। ਪਰ ਇਸੇ ਤਰੀਕੇ ਦੇ ਨਾਲ ਐਂਥਨੀ ਅਲਬਨੀ ਸਰਕਾਰ ਨੇ ਵੀ ਮੰਗਲਵਾਰ ਦੇ ਦਿਨ ਐਲਾਨ ਕੀਤਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਇਸੇ ਕਿਸਮ ਦੇ ਬਦਲਾਅ ਲੈ ਕੇ ਆਉਣ ਜਾ ਰਹੇ ਨੇ। ਵੈਸੇ ਐਪਲ ਨੇ IOS ਸਿਸਟਮ ਵਾਲੇ ਜਿੰਨੇ ਵੀ ਫੋਨਸ ਨੇ, ਯਾਨੀ ਐਪਲ ਦੇ ਫੋਨਸ ਨੇ, ਉਹ ਚ 2021 ਦੇ ਵਿੱਚ ਇਹ ਬਦਲਾਅ ਲਿਆਂਦਾ ਸੀ, ਮੇਟਾ ਨੂੰ ਮਜਬੂਰ ਕੀਤਾ ਸੀ, ਪਰ ਮੇਟਾ ਨੇ ਉਸ ਵਕਤ ਜਿਹੜਾ ਇੱਕ ਫੀਚਰ ਜਾਰੀ ਕਰ ਦਿੱਤਾ ਸੀ ਅਦਾਲਤ ਚ ਜਦੋਂ ਇਹ ਮਾਮਲਾ 18 ਬਿਲੀਅਨ ਡਾਲਰ ਦੇ ਉੱਤੇ ਸੈਟਲਮੈਂਟ ਦੇ ਵਿੱਚ ਜਾ ਕੇ ਨਿਬੜਿਆ, ਕਿ ਇਸ ਦੇ ਵਿੱਚ ਮੇਟਾ ਇੱਕ ਫੀਚਰ ਲੈ ਕੇ ਆਏਗਾ ਜਿਵੇਂ ਇੰਸਟਾਗ੍ਰਾਮ ਦੇ ਉੱਤੇ ਇੱਕ ਫੀਚਰ ਹੈ ਟੇਕ ਬ੍ਰੇਕ, ਪਰ ਇਹ ਨਾਮ ਮਾਤਰ ਫੀਚਰ ਹੈ, ਕਹਿ ਤਾਂ ਦਿੰਦਾ ਇੰਸਟਾਗ੍ਰਾਮ ਦੇ ਉੱਤੇ ਜਿੰਨੇ ਵੀ IOS ਫੋਨਸ ਨੇ ਜਾਂ ਹੁਣ ਅੱਜ ਕੱਲ ਐਂਡਰਾਇਡ ਦੇ ਉੱਤੇ ਵੀ ਇਹ ਫੀਚਰ ਆ ਗਿਆ ਕਿ ਟੇਕ ਅ ਬ੍ਰੇਕ, ਪਰ ਇਸ ਦੇ ਬਾਵਜੂਦ ਲੋਕ ਜਿਹੜੇ ਨੇ ਇਸ ਨੂੰ ਇਗਨੋਰ ਕਰਕੇ ਇੰਸਟਾਗ੍ਰਾਮ ਫਿਰ ਵੀ ਵਰਤ ਰਹੇ ਨੇ। ਅਦਾਲਤ ਦੇ ਵਿੱਚ ਇਹ ਕੇਸ ਇੱਕ ਵਾਰ ਫਿਰ ਤੋਂ ਲਿਜਾਇਆ ਗਿਆ, ਪਰ ਇਸ ਵਾਰ IOS ਐਪਲ ਜਾਂ ਕਿਸੇ ਹੋਰ ਕੰਪਨੀ ਦੀ ਤਰਫ ਤੋਂ ਨਹੀਂ, ਇਸ ਵਾਰ ਯੂਰਪ ਦੀਆਂ ਅਦਾਲਤਾਂ ਦੇ ਵਿੱਚ ਮੇਟਾ ਨੂੰ ਘੜੀਸਿਆ ਗਿਆ। 2023 ਦੇ ਵਿੱਚ ਯੂਰਪ ਦੇ ਅੰਦਰ 9 ਐਲਗੋਰਿਥਮ ਦਾ ਜਿਹੜਾ ਇੱਕ ਦੋਸ਼ ਲਗਾਇਆ ਗਿਆ ਸੀ ਮੇਟਾ ਦੇ ਉੱਤੇ, ਡੱਚ ਕੋਰਟ ਨੇ 2025 ਦੇ ਵਿੱਚ ਮੇਟਾ ਨੂੰ ਉਸਦੇ ਲਈ ਦੋਸ਼ੀ ਪਾਇਆ ਤੇ ਮੇਟਾ ਨੂੰ ਆਪਣਾ ਐਲਗੋਰਿਥਮ ਜਿਹੜਾ ਉਹ ਜਿਵੇਂ ਦੁਨੀਆ ਦੇ ਦੂਸਰੇ ਹਿੱਸਿਆਂ ਦੇ ਵਿੱਚ ਅਪਣਾਇਆ ਜਾਂਦਾ, ਬਿਲਕੁਲ ਉਸ ਤੋਂ ਉਲਟ ਯੂਰਪ ਦੇ ਵਿੱਚ ਅਪਣਾਇਆ ਗਿਆ। ਜਦੋਂ ਯੂਰਪ ਦੇ ਵਿੱਚ ਇਹ ਤਜਰਬਾ ਸਫਲ ਹੋ ਸਕਦਾ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਕਿਉਂ ਨਹੀਂ, ਇਹੀ ਕਹਿ ਕੇ ਹੁਣ ਮੇਟਾ ਜਾਂ ਦੂਸਰੀਆਂ ਕੰਪਨੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਮਜਬੂਰ ਕੀਤਾ ਜਾਏਗਾ। ਉਧਰ ਦੂਸਰੇ ਪਾਸੇ ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਹੈਂਸਨ ਯੰਗ ਦਾ ਕਹਿਣਾ ਹੈ ਕਿ ਸਰਕਾਰ ਦੀ ਡਿਜੀਟਲ ਡਿਊਟੀ ਆਫ ਕੇਅਰ ਦਾ ਨਾਲ ਜੁੜਿਆ ਹੋਇਆ ਜਿਹੜਾ ਬਿੱਲ ਹੈ, ਇਸ ਦੇ ਵਿੱਚ ਐਲਗੋਰਿਥਮ ਦੇ ਉੱਤੇ ਜਿਹੜਾ ਆਪਟ ਇਨ ਤੇ ਆਪਟ ਆਊਟ ਵਰਗੀਆਂ ਜਿਹੜੀਆਂ ਆਪਸ਼ਨਸ ਦਿੱਤੀਆਂ ਜਾ ਰਹੀਆਂ ਨੇ ਉਹ ਸਿਰਫ ਭੜਕਾਉਣ ਦੇ ਲਈ ਜਾਂ ਭਰਮਾਉਣ ਦੇ ਲਈ ਜਾਂ ਧਿਆਨ ਬਦਲਣ ਦੇ ਲਈ ਦਿੱਤੀਆਂ ਜਾ ਰਹੀਆਂ ਨੇ, ਇਹ ਕਾਫੀ ਨਹੀਂ ਹੈ। ਵੈਸੇ ਦੱਸ ਦਈਏ ਕਿ ਸਰਕਾਰ ਨੇ ਆਪਣੇ ਇਸ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਜਾਂ ਇਸ ਬਿੱਲ ਦੇ ਵਿੱਚ ਤਕਨੀਕ ਕੰਪਨੀਆਂ ਨੂੰ ਇਹ ਗੱਲ ਕਹੀ ਹੈ ਕਿ ਜੇਕਰ ਉਹ ਆਪਣੀਆਂ ਐਲਗੋਰਿਥਮ ਦੇ ਵਿੱਚ ਤਬਦੀਲੀਆਂ ਨਹੀਂ ਕਰਦੇ ਤਾਂ ਉਹਨਾਂ ਨੂੰ ਆਸਟ੍ਰੇਲੀਆ 'ਚ ਘੱਟੋ ਘੱਟ 100 ਮਿਲੀਅਨ ਡਾਲਰ ਜਾਂ ਇਸ ਤੋਂ ਵੀ ਵੱਧ ਦੇ ਹਰਜਾਨੇ ਦੇਣੇ ਪੈ ਸਕਦੇ ਨੇ। ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਐਂਸਨ ਯੰਗ ਨੇ ਇਹੀ ਗੱਲ ਕਹੀ ਕਿ ਹਰਜਾਨਿਆਂ ਦੇ ਨਾਲ ਆਮ ਲੋਕਾਂ ਦਾ ਜਿਹੜਾ ਮਾਨਸਿਕ ਤਣਾਅ ਹੈ ਉਹ ਠੀਕ ਨਹੀਂ ਹੋਣ ਲੱਗਿਆ, ਆਮ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਤਬਦੀਲੀ ਨਹੀਂ ਕਰਨ ਲੱਗੇ ਕਿ ਉਹ ਇਸ ਨੂੰ ਸੁਧਾਰ ਲੈਣ ਔਰ ਇਸ ਦੇ ਵਿੱਚ ਕੋਈ ਬਦਲਾਅ
ਨਹੀਂ ਆਉਣ ਲੱਗੇ। ਅਜੇ ਇਹਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਇਸ ਬਿੱਲ ਦੇ ਅੰਦਰ ਵੱਡੀਆਂ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ ਜਾਣ। ਗ੍ਰੀਨਸ ਪਾਰਟੀ ਦੀ ਗੱਲ ਫਿਲਹਾਲ ਲੇਬਰ ਪਾਰਟੀ ਮੰਨਦੀ ਹੈ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ, ਪਰ ਫਿਲਹਾਲ ਟੈਕ ਕੰਪਨੀਆਂ ਨੂੰ ਆਸਟ੍ਰੇਲੀਆ ਸਰਕਾਰ ਦੀ ਗੱਲ ਮੰਨਣੀ ਹੋਏਗੀ। ਉਧਰ ਬੱਚਿਆਂ ਦੇ ਵਿੱਚ ਵੀ ਇੱਕ ਡਿਜੀਟਲ ਡੀਟੌਕਸ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਐਜੂਕੇਸ਼ਨ ਮਿਨਿਸਟਰ ਜੈਸਨ ਕਲੇਅਰ ਨੇ ਕਿਹਾ ਕਿ ਪੀਸਾ ਵਰਗੇ ਐਗਜ਼ਾਮਸ ਦੇ ਨਤੀਜੇ ਇਹ ਸਾਫ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਦੇ ਬੱਚੇ ਕਿਵੇਂ ਹਿਸਾਬ ਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਦੇ ਵਿੱਚ ਪਛੜ ਰਹੇ ਨੇ। ਪੀਸਾ ਯਾਨੀ PISA ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਆਮ ਤੌਰ ਦੇ ਉੱਤੇ ਇਹ 9 ਦੇ ਵਿੱਚ ਇਸ ਕਿਸਮ ਦੀਆਂ ਅਸੈਸਮੈਂਟ ਕੀਤੀਆਂ ਜਾਂਦੀਆਂ ਨੇ। ਦੇਖਿਆ ਜਾਂਦਾ ਹੈ ਕਿ OECD ਮੁਲਕਾਂ ਦੇ ਵਿੱਚ ਯਾਨੀ ਦੁਨੀਆ ਦੇ ਵਿਕਸਿਤ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਦੇ ਬੱਚੇ ਕਿੱਥੇ ਖੜਦੇ ਨੇ, ਖਾਸ ਤੌਰ ਦੇ ਉੱਤੇ ਮੈਥਸ ਦੇ ਵਿੱਚ, ਰੀਡਿੰਗ ਦੇ ਵਿੱਚ ਤੇ ਦੂਸਰੇ ਵਿਸ਼ਿਆਂ ਦੇ ਅੰਦਰ। ਇਹਨਾਂ ਵਿਸ਼ਿਆਂ ਦੇ ਵਿੱਚ ਆਸਟ੍ਰੇਲੀਆ ਪਹਿਲਾਂ ਹੀ ਪਛੜ ਰਿਹਾ ਸੀ, ਪਰ ਕਿਹਾ ਜਾ ਰਿਹਾ ਹੈ ਕਿ ਆਪਣੇ ਦੂਸਰੇ ਹਮਰੁਤਬਾ ਮੁਲਕਾਂ ਦੇ ਮੁਕਾਬਲੇ ਯਾਨੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਜਰਮਨੀ, ਫਰਾਂਸ ਵਰਗੇ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਇਸ ਪੀਸਾ ਰੈਂਕਿੰਗ ਦੇ ਵਿੱਚ ਹੋਰ ਵੀ ਜ਼ਿਆਦਾ ਪਛੜ ਰਿਹਾ। ਇਸੇ ਕਰਕੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੇ ਡਿਜੀਟਲ ਕਲੀਨਿੰਗ ਦੀ ਗੱਲ ਕੀਤੀ ਹੈ, ਡਿਜੀਟਲ ਡੀਟੌਕਸ ਦੀ ਗੱਲ ਕੀਤੀ ਹੈ। ਕਿਹਾ ਹੈ ਕਿ ਬੱਚਿਆਂ ਨੂੰ AI ਵਾਲੇ ਪਾਸਿਓਂ ਦੂਰ ਕਰਕੇ ਇੱਧਰ ਲਿਆਉਣਾ ਜਾਣਾ ਚਾਹੀਦਾ ਹੈ। ਖਾਸ ਤੌਰ ਦੇ ਉੱਤੇ ਬਰਤਾਨੀਆ ਦੀ ਐਗਜ਼ਾਮਪਲ ਦਿੱਤੀ ਗਈ ਹੈ। ਬਰਤਾਨੀਆ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੀਆਂ ਪਾਲਿਸੀਜ਼ ਚੇਂਜ ਕੀਤੀਆਂ ਨੇ, ਕਰੀਕੁਲਮ ਦੇ ਵਿੱਚ ਪਾਲਿਸੀਜ਼ ਚੇਂਜ ਕੀਤੀਆਂ ਨੇ। ਇਸੇ ਕਰਕੇ ਹੁਣ ਉੱਥੇ ਜਿਹੜੇ 10 ਤੋਂ 15 ਸਾਲ ਤੱਕ ਦੇ ਬੱਚੇ ਨੇ ਉਹਨਾਂ ਦੇ ਵਿੱਚ ਮੈਥਸ ਦੇ ਅੰਦਰ ਤਾਂ ਘੱਟੋ ਘੱਟ ਹਿਸਾਬ ਕਿਤਾਬ ਦੇ ਅੰਦਰ ਤਾਂ ਸੁਧਾਰ ਦੇਖਣ ਨੂੰ ਮਿਲ ਰਿਹਾ, ਪਰ ਜਦੋਂ ਹਿਸਾਬ ਕਿਤਾਬ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਵੀ ਇਸੇ ਦੇ ਨਾਲ ਜੁੜੀ ਹੋਈ, ਜਿੱਥੇ ਪਤਾ ਚੱਲਦਾ ਹੈ ਕਿ NSW ਦੇ ਵਿੱਚ ਮੈਥਸ ਤੇ ਰੀਡਿੰਗ ਦੇ ਅੰਦਰ ਬੱਚੇ ਇਸ ਵਕਤ ਆਪਣੇ ਨਿਮੰਤਨ ਸਤਰ ਦੇ ਉੱਤੇ ਨੇ। NSW ਦੇ ਬੱਚੇ ਪਿਛਲੇ ਪੂਰੀ ਦੀ ਪੂਰੀ ਜਨਰੇਸ਼ਨ ਦੇ ਵਿੱਚ 2 ਸਾਲ ਪਿੱਛੇ ਚੱਲ ਰਹੇ ਨੇ। ਯਾਨੀ ਕਿ ਆਮ ਤੌਰ ਦੇ ਉੱਤੇ ਜੇਕਰ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਜਿਹੜੇ ਈਅਰ 9 ਦੇ ਬੱਚੇ ਸੀ, ਜੇਕਰ ਉਹਨਾਂ ਦਾ ਹਿਸਾਬ ਕਿਤਾਬ ਦੇਖਿਆ ਜਾਂਦਾ ਤਾਂ ਉਹ ਜਿਸ ਲੈਵਲ ਦੇ ਉੱਤੇ ਨੇ ਅੱਜ ਦੀ ਤਰੀਕ ਦੇ ਵਿੱਚ ਬੱਚੇ ਆਪਣੇ ਉਸ ਤੋਂ 2 ਲੈਵਲ ਪਿੱਛੇ ਚੱਲ ਰਹੇ ਨੇ। ਯਾਨੀ ਕਿ ਈਅਰ 9 ਦੇ ਸਟੂਡੈਂਟਸ ਈਅਰ 7 ਦੇ ਹਿਸਾਬ ਦੇ ਉੱਤੇ ਜਾਂ ਮੈਥਸ ਦੇ ਉੱਤੇ ਜਿਹੜੇ ਉਹ ਹੀ ਠੀਕ ਕਰ ਪਾ ਰਹੇ ਨੇ, ਆਪਣੇ ਲੈਵਲ ਦਾ ਉਹ ਮੈਥਸ ਜਿਹੜਾ ਜਾਂ ਰੀਡਿੰਗ ਜਿਹੜੀ ਉਸ ਦੇ ਸਟੈਂਡਰਡ ਦੇ ਵਿੱਚ ਉਹ ਪਛੜ ਰਹੇ ਨੇ। ਪੀਸਾ ਦੀ ਗੱਲ ਦੇ ਜਾਂ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਦੇ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਤਾਂ 15 ਸਾਲ ਦੇ ਜਿਹੜੇ NSW ਦੇ ਵਿੱਚ ਵਿਦਿਆਰਥੀ ਨੇ ਉਹ ਨੈਸ਼ਨਲ ਸਟੈਂਡਰਡ ਤੋਂ ਵੀ ਪਛੜ ਰਹੇ ਨੇ। ਬਲਕਿ 2009 ਤੋਂ ਬਾਅਦ NSW ਦੇ ਵਿਦਿਆਰਥੀਆਂ ਦਾ ਪੱਧਰ ਸਭ ਤੋਂ ਹੇਠਾਂ ਜਾ ਚੁੱਕਿਆ। 63% ਸੀ ਜਦੋਂ 2009 ਦੇ ਵਿੱਚ ਇਹ ਪੱਧਰ ਦੇਖਿਆ ਗਿਆ ਸੀ, ਪਰ ਮੈਥਸ ਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਪੱਧਰ ਉਹ 66% ਤੋਂ ਵੀ ਹੇਠਾਂ ਜਾ ਚੁੱਕਿਆ, ਔਰ ਰੀਡਿੰਗ ਦੇ ਵਿੱਚ ਜਿਹੜਾ ਇਹ 60% ਵੀ ਹੇਠਾਂ ਚੱਲ ਰਿਹਾ ਹੈ। ਵੈਸੇ ਜੇਕਰ ਓਵਰਆਲ ਗੱਲ ਕੀਤੀ ਜਾਵੇ ਤਾਂ ACT ਕੈਨਬਰਾ ਦਾ ਵੀ ਕੋਈ ਬਹੁਤਾ ਵਧੀਆ ਪੱਧਰ ਨਹੀਂ ਹੈ। ACT ਕੈਨਬਰਾ ਦੇ ਵਿੱਚ ਬੱਚੇ ਜਿਹੜੇ ਨੇ ਇਸ ਵਕਤ ਮੈਥਸ ਦੇ ਵਿੱਚ 59% ਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ 59% ਦਾ ਸਕੋਰ ਹਾਸਲ ਕਰ ਪਾ ਰਹੇ ਨੇ, ਜਦਕਿ 2009 ਦੇ ਵਿੱਚ ਇਹੀ ਸਕੋਰ 69% ਸੀ, 10% ਪਿਛੜ ਚੁੱਕੇ ਨੇ। ਵਿਕਟੋਰੀਆ ਦੀ ਗੱਲ ਕਰੀਏ ਤਾਂ NSW ਤਾਂ ਬਿਹਤਰ ਹੈ, ਪਰ ਵੈਸੇ ਇੱਥੋਂ ਦਾ ਵੀ ਪੱਧਰ ਕੋਈ ਬਹੁਤਾ ਵਧੀਆ ਨਹੀਂ ਹੈ। 52% ਬੱਚੇ ਹੀ ਮੈਥਸ ਕੁਆਲੀਫਾਈ ਕਰ ਪਾ ਰਹੇ ਨੇ ਆਪਣੇ ਲੈਵਲ ਦੇ ਵਿੱਚ ਇੰਟਰਨੈਸ਼ਨਲ ਐਗਜ਼ਾਮ ਦੀ ਜਦੋਂ ਗੱਲ ਆਉਂਦੀ ਹੈ, ਤੇ 2009 ਦੇ ਵਿੱਚ ਇਹੀ 63% ਬੱਚੇ ਸੀ। ਸਭ ਤੋਂ ਵਧੀਆ ਜਿਹੜਾ ਲੈਵਲ ਸੀ ACT ਦੇ ਨਾਲ ਜਿਹੜਾ 69% ਦਾ ਲੈਵਲ ਸੀ 2009 ਚ, ਉਹ ਇੱਕ ਦੂਜੀ ਸਟੇਟ ਸੀ ਵੈਸਟਰਨ ਆਸਟ੍ਰੇਲੀਆ, ਜਿੱਥੇ 69% ਬੱਚੇ ਮੈਥਸ ਸਕੋਰ ਜਿਹੜਾ ਸੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰ ਪਾ ਰਹੇ ਸੀ। ਅੱਜ ਦੀ ਤਰੀਕ ਚ ਉਹ 48% ਹੈ, ਯਾਨੀ ਕਿ NSW ਤੇ ਵਿਕਟੋਰੀਆ ਤੋਂ ਵੀ ਬਤਰੀਨ। ਪਰ ਜੇ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਬਤਰੀਨ ਗੱਲ ਕੀਤੀ ਜਾਵੇ ਜਾਂ ਇਸ ਤੋਂ ਸਭ ਤੋਂ ਜ਼ਿਆਦਾ ਪਛੜੇ ਹੋਏ ਜਿਹੜੇ ਬੱਚੇ ਨੇ ਤਾਂ ਨਾਰਦਰਨ ਟੈਰੀਟਰੀ ਤੇ ਤਸਮਾਨੀਆ, ਜਿੱਥੇ ਕ੍ਰਮਵਾਰ 34% ਤੇ 36% ਦਾ ਸਕੋਰ ਹੀ ਬੱਚਿਆਂ ਨੇ ਹਾਸਲ ਕੀਤਾ। ਸਾਇੰਸ ਦੀ ਜਦੋਂ ਗੱਲ ਕਰੀਏ ਤਾਂ ਸਾਇੰਸ ਦੇ ਵਿੱਚ ਵੀ ਤਸਮੇਨੀਆ ਤੇ ਨਾਰਦਰਨ ਟੈਰੀਟਰੀ ਦੇ ਬੱਚੇ ਪਛੜਦੇ ਨੇ, ਪਰ ਇੱਥੇ ਸਭ ਤੋਂ ਵਧੀਆ ਸਕੋਰ ਅੱਜ ਦੀ ਤਰੀਕ ਦੇ ਵਿੱਚ ਯਾਨੀ 2025 ਚ ਜੇਕਰ ਕੋਈ ਸੂਬਾ ਹਾਸਲ ਕਰ ਪਾ ਰਿਹਾ ਤਾਂ ਉਹ ACT ਕੈਨਬਰਾ, ਜਿੱਥੇ 70% ਬੱਚਿਆਂ ਨੇ ਸਾਇੰਸ ਦੇ ਵਿੱਚ ਵਧੀਆ ਸਕੋਰ ਕੀਤਾ। 2009 ਚ 74% ਬੱਚੇ ਵਧੀਆ ਸਕੋਰ ਕਰ ਪਾ ਰਹੇ ਸੀ, ਔਰ NSW ਦੇ ਵਿੱਚ ਬੱਚਿਆਂ ਦਾ ਔਸਤਨ ਸਕੋਰ ਜਿਹੜਾ ਉਹ ਸਾਇੰਸ ਦੇ ਵਿੱਚ 61% ਹੈ, ਵਿਕਟੋਰੀਆ ਦਾ 62% ਹੈ,
ਕੁਇਨਜ਼ਲੈਂਡ ਦਾ 57, ਸਾਊਥ ਆਸਟ੍ਰੇਲੀਆ ਦਾ 58 ਤੇ ਵੈਸਟਰਨ ਆਸਟ੍ਰੇਲੀਆ ਦਾ 60% ਹੈ। ਤਸਵੀਰ ਸਾਰੀ ਦੀ ਸਾਰੀ ਬਦਲ ਜਾਂਦੀ ਹੈ ਰੀਡਿੰਗ ਦੇ ਵਿੱਚ। ਰੀਡਿੰਗ ਦੇ ਵਿੱਚ ਅੱਜ ਦੀ ਤਰੀਕ ਚ ACT ਦੇ ਬੱਚਿਆਂ ਦਾ ਸਕੋਰ 65% ਆ ਰਿਹਾ। ਕੌਮਾਂਤਰੀ ਜਿਹੜੇ ਐਗਜ਼ਾਮਸ ਦੀ ਗੱਲ ਆਉਂਦੀ ਹੈ, ਨਿਊ ਸਾਊਥ ਵੇਲਜ਼ ਦਾ 56, ਵਿਕਟੋਰੀਆ ਦਾ 58 ਤੇ ਕੁਇਨਜ਼ਲੈਂਡ ਦਾ 52% ਸਕੋਰ ਆਉਂਦਾ। ਅਜਿਹੇ ਚ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਕੋਈ ਬਹੁਤੇ ਅੱਗੇ ਪਿੱਛੇ ਨਹੀਂ ਨੇ, ਦੋਹਾਂ ਦਾ ਸਕੋਰ 55% ਦੇ ਆਸ ਪਾਸ ਹੈ। ਪਰ ਨਾਰਦਰਨ ਟੈਰੀਟਰੀ ਇੱਥੇ ਵੀ ਪਛੜਦਾ, 38% ਸਕੋਰ ਜਿਹੜਾ ਅੱਜ ਦੀ ਤਰੀਕ ਚ ਨਾਰਦਰਨ ਟੈਰੀਟਰੀ ਦੇ ਬੱਚੇ ਇਸ ਕੌਮਾਂਤਰੀ ਜਿਹੜੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਸਕੋਰ ਕਰ ਪਾ ਰਹੇ ਨੇ। ਗਲੋਬਲੀ ਆਸਟ੍ਰੇਲੀਆ ਦੇ ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਇੰਸ ਦੇ ਵਿੱਚ ਉਹ 11ਵੇਂ ਨੰਬਰ ਤੇ ਆਉਂਦੇ ਨੇ, ਮੈਥਸ ਦੇ ਵਿੱਚ 17ਵੇਂ ਨੰਬਰ ਦੇ ਉੱਤੇ ਆਉਂਦੇ ਨੇ। ਤੇ ਇਹ 91 ਦੇਸ਼ਾਂ ਦੀ ਅਲੱਗ ਅਲੱਗ ਰੈਂਕਿੰਗ ਹੁੰਦੀ ਹੈ। 91 ਦੇਸ਼ ਵੈਸੇ ਕੱਲੇ OECD ਨਹੀਂ ਬਲਕਿ ਇਸ ਤੋਂ ਇਲਾਵਾ ਏਸ਼ੀਆਈ ਮੁਲਕ ਵੀ ਇਸ ਦੇ ਵਿੱਚ ਸ਼ਾਮਿਲ ਕਰ ਲਏ ਜਾਂਦੇ ਨੇ, ਜਿੱਥੇ ਆਸਟ੍ਰੇਲੀਆ ਦੇ ਬੱਚੇ ਕੋਈ ਬਹੁਤਾ ਜ਼ਿਆਦਾ ਅੱਗੇ ਨਜ਼ਰ ਨਹੀਂ ਆ ਰਹੇ। ਆਸਟ੍ਰੇਲੀਆ ਦੇ ਵਿੱਚ ਸਿਰਫ ਜਿਹੜੇ ਘਰੇਲੂ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਦਾ ਪੱਧਰ ਹੀ ਨਹੀਂ ਪਛੜ ਰਿਹਾ ਬਲਕਿ ਕੌਮਾਂਤਰੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਓਨੀ ਸਹੀ ਤਰੀਕੇ ਦੇ ਨਾਲ ਹਾਸਲ ਨਹੀਂ ਕਰ ਪਾ ਰਹੇ ਜਾਂ ਤਾਂ ਇੱਥੇ ਪਹੁੰਚ ਹੀ ਨਹੀਂ ਪਾ ਰਹੇ। ਆਸਟ੍ਰੇਲੀਆ ਦੇ ਵਿੱਚ ਵੀਜ਼ਾ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾ ਐਪਲੀਕੇਸ਼ਨ ਦੀ ਡੈਕਲਾਈਨ ਰੇਟ ਨਵੇਂ ਸਿਰੇ ਤੋਂ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਅੰਕੜਿਆਂ ਦੇ ਮੁਤਾਬਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦਾਖਲ ਕਰਨ ਵਾਲੇ ਬੱਚਿਆਂ ਦੀ ਗਿਣਤੀ ਜਿਹੜੀ ਹੈ, ਰਿਫਿਊਜ਼ਲ ਰੇਟ ਜਿਹੜੀ ਹੈ, ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਲੈਵਲ ਦੇ ਉੱਤੇ ਜਾ ਚੁੱਕੀ ਹੈ। 2016 ਦੇ ਵਿੱਚ 7.9% ਕੁੱਲ ਅਰਜ਼ੀਆਂ ਜਿਹੜੀਆਂ ਸੀ ਉਹ ਰਿਜੈਕਟ ਹੋ ਰਹੀਆਂ ਸੀ ਸਟੂਡੈਂਟ ਵੀਜ਼ਾ ਦੇ ਵਿੱਚੋਂ। ਅੱਜ ਦੀ ਤਰੀਕ ਦੇ ਵਿੱਚ ਲਗਭਗ 25% ਐਪਲੀਕੇਸ਼ਨ ਰਿਜੈਕਟ ਹੋ ਰਹੀਆਂ ਨੇ। ਸਭ ਤੋਂ ਜ਼ਿਆਦਾ ਐਪਲੀਕੇਸ਼ਨ ਸਟੂਡੈਂਟ ਵੀਜ਼ਾ ਦੀਆਂ ਜਿਹੜੀਆਂ ਰਿਜੈਕਟ ਹੁੰਦੀਆਂ ਨੇ ਉਹ ਨੇਪਾਲ ਦੇ ਵਿਦਿਆਰਥੀ ਨੇ। 51% ਵਿਦਿਆਰਥੀ ਜਿਹੜੇ ਨੇਪਾਲ ਦੇ ਵਿੱਚ ਅਪਲਾਈ ਕਰਦੇ ਨੇ ਉਹ ਆਪਣੀਆਂ ਅਰਜ਼ੀਆਂ ਪੂਰੀਆਂ ਹੀ ਨਹੀਂ ਹੁੰਦੀਆਂ ਦੇਖ ਪਾਉਂਦੇ, ਯਾਨੀ ਕਿ ਉਹਨਾਂ ਦਾ ਵੀਜ਼ੇ ਸਿਰੇ ਹੀ ਨਹੀਂ ਚੜ੍ਹਦੇ। ਇਹ 2025-26 ਦੇ ਅੰਕੜੇ ਨੇ। ਔਰ ਐਸੇ ਸਮੇਂ ਦੇ ਦਰਮਿਆਨ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦੇ ਨੇ ਭਾਰਤ ਦੇ ਵਿਦਿਆਰਥੀ। ਭਾਰਤ ਦੇ ਵਿੱਚ ਜੇ 100 ਅਰਜ਼ੀਆਂ ਲੱਗਦੀਆਂ ਨੇ ਤਾਂ ਉਹਦੇ ਚੋਂ 40 ਅਰਜ਼ੀਆਂ ਰੱਦ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਆਸਟ੍ਰੇਲੀਆ ਆਪਣੇ ਸਟੈਂਡਰਡ ਦੇ ਮੁਤਾਬਕ ਸਹੀ ਨਹੀਂ ਪਾਉਂਦਾ। ਔਰ ਇਹੀ ਤੁਲਨਾ ਭਾਰਤ ਤੇ ਨੇਪਾਲ ਦੀ ਜੇ ਚੀਨ ਦੇ ਨਾਲ ਕਰੀਏ ਤਾਂ ਚੀਨ ਦੀਆਂ ਮਹਿਜ਼ 5.8% ਅਰਜ਼ੀਆਂ ਹੀ ਰਿਜੈਕਟ ਹੋ ਰਹੀਆਂ ਨੇ। ਜ਼ਾਹਰ ਜੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਅਰਜ਼ੀਆਂ ਰਿਜੈਕਟ ਹੋਣ ਦੇ ਮਾਮਲੇ ਚ ਭਾਰਤ ਤੇ ਨੇਪਾਲ ਮੋਹਰੀ ਦੇਸ਼ ਨੇ, ਹਾਲਾਂਕਿ 3 ਦੇਸ਼ ਹੀ ਨੇ ਭਾਰਤ, ਨੇਪਾਲ ਤੇ ਚੀਨ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਭੇਜ ਰਹੇ ਨੇ। ਉੱਥੇ ਕੁਝ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪਤਾ ਚੱਲਦੇ ਆਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਇੱਕ ਐਸੇ ਗੋਲਫ ਕੋਰਸ ਦੇ ਵਿੱਚ ਮੈਂਬਰਸ਼ਿਪ ਸੀ, ਔਰ ਕਦੋਂ ਤੋਂ ਸੀ, ਕਿੰਨੀ ਪੁਰਾਣੀ ਸੀ, ਜਿਸ ਨੂੰ ਹੁਣ $6 million ਦੀ ਗ੍ਰਾਂਟ ਫੈਡਰਲ ਸਰਕਾਰ ਦੀ ਤਰਫ ਤੋਂ ਦਿੱਤੀ ਗਈ ਹੈ। ਹਾਲਾਂਕਿ ਸਿੱਧੇ ਤੌਰ ਤੇ ਨਹੀਂ ਦਿੱਤੀ ਗਈ ਹੈ ਪਰ ਇਹ ਲੇਬਰ ਦੀ ਹੀ ਹਮਾਇਤੀ ਚੈਨਲ ਦੇ ਥਰੂ ਇਹ ਗ੍ਰਾਂਟ ਜਿਹੜੀ ਹੈ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਮੈਰਿਕਵਿਲ ਉਹ ਥਾਂ ਹੈ ਜਿੱਥੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਜਿੱਤ ਕੇ ਫੈਡਰਲ ਸੀਟ ਜਿੱਤ ਕੇ ਸੱਤਾ ਦੇ ਵਿੱਚ ਦਾਖਲ ਹੁੰਦੇ ਨੇ, ਪਰ 2025 ਦੇ ਚੋਣਾਂ ਦੇ ਵਿੱਚ ਇਸ ਗੋਲਫ ਕਲੱਬ ਨੂੰ ਜਿਹੜੀ ਗ੍ਰਾਂਟ ਦੇਣ ਦਾ ਵਾਅਦਾ ਵੀ ਐਂਥਨੀ ਅਲਬਨੀਜ਼ ਦੇ ਚੋਣ ਪੱਤਰ ਦੇ ਵਿੱਚ ਸੀ ਔਰ ਉਹ ਦਿੱਤਾ ਵੀ ਗਿਆ। ਪਰ ਇਹ ਕਿਹਾ ਜਾ ਰਿਹਾ ਹੈ ਕਿ ਐਂਥਨੀ ਅਲਬਨੀਜ਼ ਦੀ ਜਦੋਂ ਮੈਂਬਰਸ਼ਿਪ ਪਤਾ ਕੀਤੀ ਜਾਂਦੀ ਹੈ ਕਿ ਉਹ ਆਨਰੇਰੀ ਹੈ ਜਾਂ ਪੇਡ ਹੈ ਜਾਂ ਕਿਸ ਤਰੀਕੇ ਦੇ ਨਾਲ ਹੈ ਤਾਂ ਇਹਦਾ ਕੋਈ ਰਿਕਾਰਡ ਹਾਸਲ ਨਹੀਂ ਹੁੰਦਾ ਕਿਉਂਕਿ ਪ੍ਰਧਾਨ ਮੰਤਰੀ ਦੇ ਪਾਰਲੀਮੈਂਟ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਦੀ ਮੈਂਬਰਸ਼ਿਪ ਜੁਆਇਨ ਕਰ ਰੱਖੀ ਸੀ 1996 ਤੋਂ। ਹੁਣ ਮੈਰਿਕਵਿਲ ਗੋਲਫ ਕਲੱਬ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਉਹਨਾਂ ਨੇ ਪੁਰਾਣੇ ਸਾਰੇ ਰਿਕਾਰਡ ਖੰਗਾਲੇ ਨੇ। ਹੋ ਸਕਦਾ ਹੈ ਕਿ 1996 ਤੋਂ ਪਹਿਲਾਂ ਦੇ ਰਿਕਾਰਡਾਂ ਦੇ ਵਿੱਚ ਉਹਨਾਂ ਦੀ ਇਹ ਮੈਂਬਰਸ਼ਿਪ ਹੋਵੇ ਪਰ ਇਹ ਕਿਤਾਬਾਂ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਆਨਰੇਰੀ ਸੀ ਜਾਂ ਕਿਵੇਂ ਇਹ ਹਾਸਲ ਨਹੀਂ ਹੁੰਦਾ, ਮੈਨੂੰ ਨਹੀਂ ਇਸ ਦੀ ਕੋਈ ਜਾਣਕਾਰੀ ਕਿਉਂਕਿ 15 ਸਾਲ ਤੋਂ ਵੀ ਵਧੇਰੇ ਦਾ ਸਮੇਂ ਜਿਹੜੇ ਲੰਬੇ ਰਿਕਾਰਡ ਨੇ ਉਹ ਕਲੱਬ ਦੇ ਲਈ ਮੈਂਟੇਨ ਕਰਨੇ ਮੁਸ਼ਕਲ ਹੋ ਜਾਂਦੇ ਨੇ ਖਾਸ ਤੌਰ ਦੇ ਉੱਤੇ ਮੈਂਬਰਸ਼ਿਪ ਦੇ ਨਾਲ ਜੁੜੇ ਹੋਏ। ਪਰ ਹੁਣ ਸਿਆਸੀ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੀ ਨਿਖੇਧੀ ਜ਼ਰੂਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਕੋਈ ਜਵਾਬਦੇਹੀ ਕਿਉਂ ਨਹੀਂ ਦੇ ਰਹੇ। ਉਧਰ ਪ੍ਰਧਾਨ ਮੰਤਰੀ ਨੇ ਜਦੋਂ ਇਹ ਪੁੱਛਿਆ ਗਿਆ ਕਿ ਕੀ ਆਸਟ੍ਰੇਲੀਆ ਦੇ ਵਿੱਚ ਉਹ
ਜਿਹੜੇ ਲੇਬਰ ਪਾਰਟੀ ਦੀ ਰਣਨੀਤੀ ਹੈ ਜ਼ਾਹਰ ਕਰਨਗੇ ਕਿ ਨਹੀਂ, ਕਿ ਐਕਸਾਈਜ਼ ਕੱਟ ਲਗਾਇਆ ਜਾਵੇ ਜਾਂ ਨਹੀਂ। ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਵੀ ਜਵਾਬ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਸਤੀਆਂ ਵੇਪਸ ਤੇ ਸਿਗਰਟਾਂ ਵਿਕਣ ਲੱਗ ਜਾਣ ਕਿ ਹਰ ਘਰ ਦੇ ਵਿੱਚ, ਹਰ ਇੱਕ ਹੱਥ ਦੇ ਵਿੱਚ ਇਹ ਹੋਣ। ਇਹ ਕੋਈ ਤਰੀਕਾ ਨਹੀਂ ਹੋਏਗਾ ਜੋ ਕਿ ਲਿਬਰਲ ਨੈਸ਼ਨਲ ਗਠਜੋੜ ਸੁਝਾ ਰਿਹਾ ਹੈ, ਜਾਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤਾਂ ਐਲਾਨ ਵੀ ਕਰ ਦਿੱਤਾ ਗਿਆ ਕਿ ਐਕਸਾਈਜ਼ ਕੱਟ ਨੂੰ ਉਹ ਘੱਟ ਕਰ ਦੇਣਗੇ, ਔਰ 20 ਸਿਗਰਟਾਂ ਦੀ ਡੱਬੀ ਮਹਿਜ $6 ਦੀ ਐਕਸਾਈਜ਼ ਕੱਟ ਦੇ ਉੱਤੇ ਵਿਕੇਗੀ। ਹਾਲਾਂਕਿ ਕੁੱਲ ਕੀਮਤ $6 ਨਹੀਂ ਹੈ, ਪਰ ਫਿਰ ਵੀ ਇਹ $30 ਦੀ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਐਕਸਾਈਜ਼ ਡਿਊਟੀ ਲੱਗਦੀ ਹੈ ਸਿਗਰਟਾਂ ਦੇ ਉੱਤੇ, ਉਸ ਨੂੰ ਘਟਾ ਕੇ $6 ਦੇ ਉੱਤੇ ਲੈ ਕੇ ਆਉਣਾ ਚਾਹੁੰਦੀ ਹੈ ਵਨ ਨੇਸ਼ਨ ਪਾਰਟੀ। ਉਧਰ ਪ੍ਰਧਾਨ ਮੰਤਰੀ ਨੇ $6 ਮਿਲੀਅਨ ਦੀ ਗ੍ਰਾਂਟ ਗੋਲਫ ਕੋਰਸ ਕਲੱਬ ਨੂੰ ਦਿੱਤੇ ਜਾਣ ਦੇ ਉੱਤੇ ਵੀ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਇਹ ਕੋਈ ਗੱਲ ਨਹੀਂ ਬਣਦੀ, ਜੇਕਰ ਉਹ ਉਸ ਹਲਕੇ ਤੋਂ ਸੀਟ ਲੜਦੇ ਨੇ ਤੇ ਉਸ ਗੋਲਫ ਕੋਰਸ ਦੇ ਵਿਸਤਾਰ ਦੇ ਲਈ ਜਾਂ ਉਸਦੇ ਇੱਕ ਪ੍ਰੋਗਰਾਮ ਦੇ ਵਿੱਚ ਗ੍ਰਾਂਟ ਦੀ ਗੱਲ ਪਹਿਲਾਂ ਕੀਤੀ ਗਈ ਸੀ ਤਾਂ ਕਿ ਉਹਨਾਂ ਦਾ ਸੀਵੇਜ ਸਿਸਟਮ ਮੁਕੰਮਲ ਕੀਤਾ ਜਾ ਸਕੇ, ਕਿਉਂਕਿ ਇੱਕ ਨਹਿਰੀ ਪਾਣੀ ਦੇ ਨਾਲ ਵੀ ਉਹ ਗੋਲਫ ਕੋਰਸ ਜੁੜਦਾ ਹੈ, ਤਾਂ ਫਿਰ ਇਸ ਦੇ ਵਿੱਚ ਗਲਤ ਵੀ ਕੀ ਹੈ। ਉਧਰ ਹੋਰਨਾਂ ਖਬਰਾਂ ਦੀ ਸਾਂਝ ਪਾਈ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ, ਤਾਂ ਵਿਆਜ ਦਰਾਂ ਵਧਣਗੀਆਂ ਨਹੀਂ ਵਧਣਗੀਆਂ, ਇਸ ਦੇ ਉੱਤੇ 705 ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਮਹਿੰਗਾਈ ਦਾ ਇੱਕ ਹਵਾਲਾ ਜ਼ਰੂਰ ਦੇ ਰਿਹਾ। ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਇਸ ਵਕਤ $100 ਪ੍ਰਤੀ ਬੈਰਲ ਨੂੰ ਜਾ ਚੁੱਕੀਆਂ ਨੇ, $100, ਜਿਹੜੀਆਂ ਕਿ ਕਦੇ $70 ਪ੍ਰਤੀ ਬੈਰਲ ਦੇ ਆਸ ਪਾਸ ਹੁੰਦੀਆਂ ਸੀ, ਫਿਰ ਜੰਗ ਦੇ ਦਰਮਿਆਨ ਉਹ $120 ਪ੍ਰਤੀ ਬੈਰਲ ਨੂੰ ਵੀ ਟੱਚ ਕਰ ਗਈਆਂ, ਪਰ ਹਾਲੇ ਵੀ ਇਹ ਕੋਈ ਬਹੁਤੀਆਂ ਵਧੀਆ ਦਰਾਂ ਨਹੀਂ ਨੇ। ਕੱਚੇ ਤੇਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋਣ ਦੇ ਚੱਲਦਿਆਂ ਤੇਲ ਰਿਫਾਈਨ ਹੋਣ ਤੋਂ ਬਾਅਦ ਜਦੋਂ ਸਥਾਨਕ ਬਾਜ਼ਾਰ ਚ ਪਹੁੰਚਦਾ ਹੈ ਤਾਂ ਹੋਰ ਵੀ ਮਹਿੰਗਾ ਹੋ ਕੇ ਗ੍ਰਾਹਕਾਂ ਤੱਕ ਪਹੁੰਚਦਾ ਹੈ। ਤੇਲ ਜਦੋਂ ਮਹਿੰਗਾ ਹੁੰਦਾ ਹੈ ਤਾਂ ਸਪਲਾਈ ਚੇਨ ਤੇ ਅਸਰ ਪੈਂਦੇ ਨੇ, ਸਪਲਾਈ ਚੇਨ ਜਦੋਂ ਪ੍ਰਭਾਵਿਤ ਹੁੰਦੀ ਹੈ ਤਾਂ ਬਾਜ਼ਾਰ ਦੇ ਵਿੱਚ ਪੈਸਾ ਥੁੜਦਾ ਹੈ ਤੇ ਮਹਿੰਗਾਈ ਵੱਧਦੀ ਹੈ। ਇਹ ਇਕਨੋਮਿਕਸ ਦਾ ਇੱਕ ਸਿੱਧਾ ਸੁੱਧਾ ਰੂਲ ਹੈ, ਔਰ ਇਸੇ ਸਿੱਧੇ ਸਿੱਧੇ ਰੂਲ ਦੇ ਉੱਤੇ ਚੱਲਦਿਆਂ ਹੋਇਆਂ RBA ਵੀ ਆਪਣੇ ਫੈਸਲੇ ਲੈਂਦਾ ਹੈ। RBA ਦਾ ਕਹਿਣਾ ਹੈ ਕਿ ਮਹਿੰਗਾਈ ਵੱਧਦੀ ਹੈ ਤਾਂ ਉਸਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਵਧਾਉਣੀਆਂ ਜ਼ਰੂਰੀ ਹੁੰਦੀਆਂ ਨੇ। ਵਿਆਜ ਦਰਾਂ ਵਧਣਗੀਆਂ ਤਾਂ ਬੈਂਕਾਂ ਦੇ ਵਿੱਚ ਪਿਆ ਲੋਕਾਂ ਦਾ ਪੈਸਾ ਜਿਹੜਾ ਉਸ ਦੇ ਉੱਤੇ ਵੱਧ ਵਿਆਜ ਮਿਲ ਸਕੇਗਾ ਤੇ ਲੋਕ ਵੱਧ ਪੈਸਾ ਖਰਚ ਸਕਣਗੇ। ਹਾਲਾਂਕਿ ਇਸ ਵਿਆਜ ਦਰ ਨੂੰ ਵਧਾਉਣ ਦੇ ਨਾਲ ਮੋਰਟਗੇਜ ਪੇਅਰਸ ਦੀ ਗਲ ਘੁੱਟਿਆ ਜਾਂਦਾ ਹੈ, ਇਹ ਵੀ ਇੱਕ ਤੱਥ ਹੈ। ਇਸ ਨੂੰ ਝੁਠਲਾਇਆ ਤਾਂ ਨਹੀਂ ਜਾ ਸਕਦਾ, ਪਰ RBA ਕਹਿੰਦਾ ਹੈ ਕਿ ਉਹਨਾਂ ਦੇ ਕੋਲ ਇਕਨੋਮਿਕਸ ਦੀ ਕੋਈ ਇਹ ਤੋਂ ਬਿਹਤਰ ਰਣਨੀਤੀ ਹੀ ਨਹੀਂ ਹੈ। ਇਸ ਕਰਕੇ ਮੋਰਟਗੇਜ ਪੇਅਰਸ ਦਾ, ਯਾਨੀ ਕਿ ਕਰਜ਼ਦਾਤਾਵਾਂ ਦਾ ਜੇਕਰ ਗਲਾ ਘੁੱਟਿਆ ਜਾਂਦਾ ਹੈ ਤਾਂ ਫਿਰ ਇੰਨਾ ਤਾਂ ਘੁੱਟਣਾ ਪਏਗਾ। ਆਸਟ੍ਰੇਲੀਆ ਦੇ 4 ਵੱਡੇ ਬੈਂਕ ਇਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਜਿਹੜੀ ਬੈਠਕ ਹੁਣ ਹੋਣ ਜਾ ਰਹੀ ਹੈ RBA ਦੀ, ਉਸ ਦੇ ਵਿੱਚ ਵਿਆਜ ਦਰਾਂ ਵਧਣਗੀਆਂ, ਕਿਉਂਕਿ ਕ੍ਰਿਸਮਸ ਤੋਂ ਪਹਿਲਾਂ ਜਿਹੜੀ ਨਵੰਬਰ ਮਹੀਨੇ ਦੀ ਬੈਠਕ ਹੋਣੀ ਹੈ, ਹੁਣ ਦੋ ਹੀ ਬੈਠਕਾਂ ਹੋਣੀਆਂ ਨੇ RBA ਦੀਆਂ, ਘੱਟੋ ਘੱਟ ਕ੍ਰਿਸਮਸ ਤੋਂ ਪਹਿਲਾਂ ਵਿਆਜ ਦਰਾਂ ਸਥਿਰ ਬਣਾ ਕੇ ਰੱਖੇਗੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਜਿਹਾ ਮਾਹੌਲ RBA ਪੈਦਾ ਨਹੀਂ ਹੋਣ ਦੇਗਾ ਕਿ ਜਿਸ ਦੇ ਨਾਲ ਲੋਕ ਕ੍ਰਿਸਮਸ ਦਾ ਮਜ਼ਾ ਹੀ ਨਾ ਇੰਜੋਏ ਕਰ ਸਕਣ। ਪਰ ਦੂਸਰੇ ਪਾਸੇ ਲੋਕ ਖੁਦ ਵੀ ਇਹ ਮੰਨੀ ਬੈਠੇ। HSBC ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਦੇ ਵਿੱਚ ਪੁੱਛਿਆ ਗਿਆ ਕਿ ਜਿਹੜਾ RBA ਦੇਸ਼ ਦਾ ਕੇਂਦਰੀ ਬੈਂਕ ਹੈ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ, ਵਿਆਜ ਦਰਾਂ ਵਧਾਏਗਾ ਕਿ ਨਹੀਂ। 32% ਲੋਕਾਂ ਨੂੰ ਇਹ ਲੱਗਦਾ ਹੈ ਕਿ ਅਗਲੇ 12 ਮਹੀਨਿਆਂ ਚ ਵਿਆਜ ਦਰਾਂ ਵਧਣਗੀਆਂ, ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਣਗੇ, ਮਹਿੰਗਾਈ ਵਧੇਗੀ, ਔਰ ਉਹਨਾਂ ਦਾ ਅਸਰ ਉਹਨਾਂ ਦੇ ਉੱਤੇ ਪਏਗਾ। 42% ਨੂੰ ਇਹ ਲੱਗਦਾ ਹੈ ਕਿ RBA ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਲੱਗਿਆ ਕਿ ਇਸ ਵਕਤ ਜਿਹੜੀ ਪਹਿਲੀਆਂ ਜਿਹੜੀਆਂ ਵਿਆਜ ਦਰਾਂ ਨੇ ਸਪਤੰਬਰ ਮਹੀਨੇ ਚ, ਉਸ ਦੇ ਦਰਮਿਆਨ ਇਹ ਇਜ਼ਾਫਾ ਹੋਏਗਾ ਹੀ ਹੋਏਗਾ। ਦੇਖੋ ਹੁਣ ਜਿਹੜਾ RBA ਉਹ ਸਭ ਨੂੰ ਹੈਰਾਨ ਕਰਦਾ ਹੈ ਕਿ ਨਹੀਂ ਕਰਦਾ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏਂ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਰਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
8: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0260।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੇਡੀਓ। ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਸੋਹਣੇ ਤਰੀਕੇ ਦੇ ਨਾਲ ਦਿਨ ਅੱਗੇ ਰੇੜੇ ਪਾ ਲਿਆ ਹੋਊਗਾ। ਅਤੇ ਆਓ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਉਹ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਅਤੇ ਰਲ ਮਿਲ ਕੇ ਇੱਕ ਵਿਸ਼ਾ ਹੁੰਦਾ ਵਾ, ਅਤੇ ਬਾਤਾਂ ਅਤੇ ਹੋਰ ਬਹੁਤ ਸਾਰਾ ਕੁਛ ਅਤੇ ਤੁਹਾਡੇ ਹੁੰਗਾਰੇ। ਅਤੇ ਆਓ ਫਿਰ ਵੱਧਦੇ ਹਾਂ ਅੱਗੇ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਵਾ।
1: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲਾ ਇੱਕ ਹਫ਼ਤਾ ਆਇਆ ਨਹੀਂ ਮੈਂ, ਅਤੇ ਹੁਣ ਐਂ ਲੱਗਦਾ ਵੀ ਬੜੀ ਦੇਰ ਹੋ ਗਈ ਰੇਡੀਓ ਆਈ,
0: ਚੇਰ ਹੋ ਗਿਆ, ਮੌਸਮ ਹੀ ਬਦਲ ਗਿਆ
1: ਪੂਰਾ ਪੂਰਾ। ਹੁਣ ਤਾਂ ਮਤਲਬ 6:30 ਹੀ ਦਿਨ ਨਿਕਲਿਆ ਹੁੰਦਾ ਪੂਰਾ।
0: ਇਹ ਇਹਨਾਂ ਦੋ ਹਫ਼ਤਿਆਂ ਦੇ ਵਿੱਚ ਵੇਖ ਲਓ ਕਿੰਨਾ ਫਰਕ ਪੈ ਗਿਆ।
1: ਕੋਈ ਸ਼ੱਕ ਨਹੀਂ, 15 ਦਿਨ ਬਣ ਜਾਂਦੇ ਇੱਕ ਦਿਨ ਨਾ ਆਏ ਤੇ।
0: ਅਕਤੂਬਰ ਮਤਲਬ ਐਂ ਚੜ੍ਹਾਉਂਦੀ ਹੈ ਜੇ ਨਾ ਆਓ ਇੱਕ ਵਾਰੀ ਹੋਰ ਤੇ। ਸਹੀ ਲੋ ਕਈ ਵਾਰੀ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਆਹ ਮੌਸਮ ਦੀ ਤਬਦੀਲੀ ਜੀ ਆਉਂਦੀ ਹੈ ਇੱਦਾਂ ਲੱਗਦਾ ਵੀ ਅਗਲੇ ਦਿਨ ਤੁਸੀਂ ਉੱਠਦੇ ਹੋ, ਐਂ ਲੱਗਦਾ ਇੱਕ ਦਿਨ 'ਚ ਹੀ ਦੁਨੀਆ ਬਦਲ ਗਈ ਹੁੰਦੀ।
1: ਸਪਰਿੰਗ ਹੈਜ਼ ਸਪਰੰਗ, ਇਹ ਜਿਹੜਾ ਅੰਗਰੇਜ਼ੀ ਦਾ ਫਿਕਰ ਆ ਨਾ, 1 ਸਤੰਬਰ ਜਦ ਆਉਂਦੀ ਆ ਹੈ ਨਾ, ਫੁੱਲਾਂ 'ਤੇ ਬਹਾਰ, ਸਾਰੇ ਪਾਸੇ ਮਾੜਾ ਮੋਟਾ ਚਾਨਣ ਦਾ ਪਸਾਰਾ ਵਧਣਾ ਸ਼ੁਰੂ ਹੋ ਜਾਂਦਾ।
0: ਹਾਂਜੀ,
1: ਕਿਉਂਕਿ ਸਿਆਲ ਨੂੰ ਹਮੇਸ਼ਾ ਦ ਵਿੰਟਰ ਇਜ਼ ਕਮਿੰਗ ਉਹਨੂੰ ਗਲੂਮੀ ਵੇ ਨਾਲ ਹੀ ਪ੍ਰਜੈਂਟ ਕੀਤਾ
0: ਗਿਆ,
1: ਇਸ ਲਈ ਇਹ ਹੁੰਦਾ ਵੀ ਚਾਨਣ ਹੁੰਦਾ, ਕੋਈ ਧੁੱਪ ਦਿਨ ਖਿੜਿਆ ਖਿੜਿਆ ਜਿਹਾ ਲੱਗਦਾ
0: ਸਾਰੇ।
1: ਸ਼ਾਇਦ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੋ,
0: ਕਾਫੀ ਪੈਂਦਾ। ਜਦੋਂ ਵੀ ਮੌਸਮ ਬਦਲਦਾ ਨਾ, ਉਸ ਸਮੇਂ ਤੁਸੀਂ ਬਹੁਤ ਫਰਕ ਮਹਿਸੂਸ ਕਰਦੇ ਹੋ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਤੁਸੀਂ ਕਹਿ ਲਓ ਵੀ ਪੋਲਨ ਦੇ ਕਰਕੇ ਪੈ ਗਿਆ, ਉੱਧਰੋਂ ਠੰਡ ਆਉਂਦੀ ਆ ਅਤੇ ਤੁਸੀਂ ਕਹਿ ਲਓ ਵੀ ਠੰਡ ਦੇ ਕਰਕੇ ਪੈ ਗਿਆ, ਉੱਧਰੋਂ ਠੰਡ ਤੋਂ ਜਦੋਂ ਗਰਮੀ ਆਉਣੀ ਆ, ਫਿਰ ਅਸੀਂ ਕਹਿਣਾ ਵੀ ਲੈ ਇਕਦਮ ਗਰਮੀ ਜੀ ਆ ਗਈ ਹੈ ਤਾਂ ਕਰਕੇ ਖਾਣ ਪੀਣ।
1: ਇੰਗਲੈਂਡ ਦੇ ਲੋਕ ਜਦੋਂ ਆਸਟ੍ਰੇਲੀਆ ਆਉਣੇ ਸ਼ੁਰੂ ਹੋਏ ਪਹਿਲਾਂ ਪਹਿਲਾਂ, ਸਭ ਤੋਂ ਜ਼ਿਆਦਾ ਤਾਂ ਉੱਥੇ ਦਾ ਮੌਸਮ ਆ ਜਿਹੜਾ ਉਹ ਬਹੁਤ ਬੱਦਲਵਾਈ, ਗਲੂਮੀ, ਵਿੰਟਰ, ਡਾਰਕ, ਉਹਨਾਂ ਨੂੰ ਜਦ ਇੱਥੇ ਆ ਕੇ ਦੇਖਿਆ ਉਹ ਕਹਿੰਦੇ ਅੱਛਾ 12-12, 14-14 ਘੰਟੇ ਸੂਰਜ ਰਹਿੰਦਾ, ਕਿਆ ਬਾਤਾਂ ਬਈ, ਇਹ ਦੁਨੀਆ ਤਾਂ ਸਵਰਗੀ ਆ।
0: ਸਪੈਸ਼ਲੀ ਜਦੋਂ